0: ਇੰਨੀ ਸੇਵਾ ਪ੍ਰਵਾਨ ਕਰਿਓ। ਗੁਰਬਾਣੀ ਦਾ ਕੀਰਤਨ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਚੁੱਕਾਂ ਆਓ ਗੁਰੂ ਕੀ ਸੰਗਤ, ਸਤਿਗੁਰ ਸੱਚੇ ਪਾਤਸ਼ਾਹ ਜੀ ਬਖਸ਼ਣ ਯੋਗ ਹਨ, ਬਖਸ਼ ਲੈਣਾ, ਅਸੀਸ ਬਖਸ਼ਿਸ਼ ਕਰਨੀ ਸਤਿਗੁਰੂ ਜੀ ਅੱਗੇ ਤੋਂ। ਇਸੇ ਤਰ੍ਹਾਂ ਹੀ ਆਪ ਸੰਗਤਾਂ ਦੀ ਗੁਰਬਾਣੀ ਰਹੀ ਸੇਵਾ ਕਰਨ ਦਾ ਉੱਦਮ ਬਲ ਬਖਸ਼ ਸਤਿਗੁਰ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰਨ। ਸੋ ਆਓ ਅਗਲਾ ਪ੍ਰੋਗਰਾਮ ਗਿਆਨੀ ਮਨਦੀਪ ਸਿੰਘ ਜੀ ਪਾਸੋਂ ਆਪਾਂ ਸਰਵਣ ਕਰੀਏ। ਸਾਰੀ ਸੰਗਤ ਪਿਆਰ ਨਾਲ ਅਸੀਸ ਬਖਸ਼ੋ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਤੇ ਹਨ ਬਹੁਤ ਹੀ ਸਤਿਕਾਰਯੋਗ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਵਿੱਤਰ ਦਰਬਾਰ ਦੇ ਕੀਰਤਨੀਏ ਸਿੰਘ ਰਾਗੀ ਭਾਈ ਨਵਦੀਪ ਸਿੰਘ ਜੀ, ਹਜੂਰੀ ਰਾਗੀ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ, ਜਿਨ੍ਹਾਂ ਨੇ ਆਪ ਜੀ ਨੂੰ ਆਰਤੀ ਅੰਮ੍ਰਿਤ ਗੁਰਬਾਣੀ ਕੀਰਤਨ ਸਰਵਣ ਕਰਵਾਇਆ ਹੈ, ਸੰਗਤਾਂ ਵੱਲੋਂ ਜਥੇ ਦਾ ਬਹੁਤ ਬਹੁਤ ਧੰਨਵਾਦ। ਹੁਣ ਆਪ ਜੀਆਂ ਦੇ ਸਨਮੁੱਖ ਹੋ ਰਹੇ ਨੇ ਬਹੁਤ ਹੀ ਸਤਿਕਾਰਯੋਗ ਗਿਆਨੀ ਕੁਲਦੀਪ ਸਿੰਘ ਜੀ, ਵਿਦਿਆਰਥੀ ਦਮਦਮੀ ਟਕਸਾਲ, ਜਿਨ੍ਹਾਂ 'ਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅੰਤ ਬੇਅੰਤ ਕਿਰਪਾ ਆ ਕਿ ਸਾਧ ਸੰਗਤ ਜੀ ਉਹ ਟਕਸਾਲ ਵਿੱਚ ਪੜ੍ਹ ਕੇ ਫਿਰ ਪੰਥ ਵਾਸਤੇ ਬੇਅੰਤ ਸੇਵਾਵਾਂ ਕੀਤੀਆਂ, ਤਾਂ ਸਮੇਂ ਦੀ ਸਰਕਾਰ ਨੇ ਜੇਲ੍ਹ ਵਿੱਚ ਵੀ ਇਹਨਾਂ ਨੂੰ ਬੰਦ ਕੀਤਾ। ਬਹੁਤ ਕੁਛ ਹੋਇਆ, ਆਖਰ ਫਿਰ ਗੁਰੂ ਸਾਹਿਬ ਨੇ ਕਿਰਪਾ ਕੀਤੀ, ਟਕਸਾਲ ਵਿੱਚ ਉਸਤਾਦ ਦੀ ਸੇਵਾ ਨਿਭਾਈ, ਸਿੰਘਾਂ ਨੂੰ ਪੜ੍ਹਾਉਣ ਦੀ ਸੇਵਾ ਨਿਭਾਉਂਦੇ ਰਹੇ। ਤਾਂ ਹੁਣ ਆਪ ਜੀਆਂ ਨੂੰ ਚੱਲ ਰਿਹਾ ਲੜੀਵਾਰ ਇਤਿਹਾਸ ਕਥਾ ਵਿਚਾਰ ਸਰਵਣ ਕਰਵਾਉਣਗੇ। ਸਾਧ ਸੰਗਤ ਜੀ, ਕੱਲ੍ਹ ਨੂੰ ਅੱਠਵੇਂ ਪਾਤਸ਼ਾਹ ਸ਼੍ਰੀ ਹਰਿਕ੍ਰਿਸ਼ਨ ਧਿਆਈ ਹੈ, ਜਿਸ ਡਿੱਠੇ ਸਭ ਦੁੱਖ ਜਾਏ, ਐਸੇ ਦੀਨ ਦਿਆਲ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜੀਆਂ ਦਾ ਪ੍ਰਕਾਸ਼ ਦਿਹਾੜਾ ਹੈ, ਜਿਸ ਸੰਬੰਧ ਵਿੱਚ ਸ਼੍ਰੀ ਅਖੰਡ ਪਾਠ ਸਾਹਿਬ ਜੀ ਪ੍ਰਾਰੰਭ ਹੋਣਗੇ। ਬਾਬਾ ਬਕਾਲਾ ਸਾਹਿਬ ਜੀਆਂ ਦੀ ਸੰਗਤਾਂ ਵੱਲੋਂ ਤਿੰਨ ਦਿਨ ਕੱਲ੍ਹ ਪਰਸੋਂ ਅਤੇ ਐਤਵਾਰ ਸ਼ਾਮ ਨੂੰ ਬਾਹਰ ਲੰਗਰ ਸਜਾਏ ਜਾਇਆ ਕਰਨਗੇ। ਜਿਨ੍ਹਾਂ ਸੰਗਤਾਂ ਨੇ ਅੱਠਵੇਂ ਪਾਤਸ਼ਾਹ ਮਹਾਰਾਜ ਜੀਆਂ ਦੇ ਪ੍ਰਕਾਸ਼ ਦਿਹਾੜੇ ਦੇ ਸੰਬੰਧ ਵਿੱਚ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੀ ਸੇਵਾ ਲੈਣੀ ਹੋਵੇ, ਦਫ਼ਤਰ ਦੇ ਨਾਲ ਆਪ ਜੀ ਸੰਪਰਕ ਕਰ ਸਕਦੇ ਹੋ। 25 ਅਗਸਤ ਤੋਂ 30 ਅਗਸਤ ਤੱਕ 6 ਦਿਨ ਰਾਗੀ ਭਾਈ ਮਨਪ੍ਰੀਤ ਸਿੰਘ ਜੀ ਕਾਨਪੁਰੀ, ਉਹਨਾਂ ਨੇ ਕੀਰਤਨ ਦੀ ਹਾਜ਼ਰੀ ਭਰਨੀ ਹੈ। ਹੁਣ ਚੱਲ ਰਿਹਾ ਲੜੀਵਾਰ ਇਤਿਹਾਸ ਕਥਾ ਵਿਚਾਰ ਸਰਵਣ ਕਰਦੇ ਹਾਂ। ਸੇਵਾ ਨਿਭਾ ਰਹੇ ਨੇ ਬਹੁਤ ਹੀ ਸਤਿਕਾਰਯੋਗ ਗਿਆਨੀ ਕੁਲਦੀਪ ਸਿੰਘ ਜੀ, ਖਾਲਸਾ, ਵਿਦਿਆਰਥੀ ਦਮਦਮੀ ਟਕਸਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਤੇ ਗੁਰੂ ਕੀ ਸਾਜੀ ਨਿਵਾਜੀ ਗੁਰੂ ਪਿਆਰੀ ਸੰਗਤ ਵੱਡੇ ਭਾਗ ਗੁਰੂ ਮਹਾਰਾਜ ਜੀ ਦੇ ਹਜ਼ੂਰ ਬੜੇ ਪਿਆਰ ਸਤਿਕਾਰ ਨਾਲ ਬੈਠ ਕੇ ਸੱਚੇ ਪਾਤਸ਼ਾਹ ਜੀ ਦੀ ਗੋਦ ਦਾ ਆਨੰਦ ਮਾਣ ਰਹੇ ਹਾਂ। ਸੋ ਆਪ ਜੀ ਨੇ ਹੁਣੇ ਹੀ ਕੀਰਤਨ ਸਰਵਣ ਕੀਤਾ ਹੈ, ਹਾਜ਼ਰੀ ਭਰ ਰਹੇ ਸਨ ਸਤਿਕਾਰਯੋਗ ਰਾਗੀ ਸਾਹਿਬਾਨ ਗੁਰੂ ਮਹਾਰਾਜ ਦੇ ਹਜ਼ੂਰੀ ਰਾਗੀ ਜਥਾ ਭਾਈ ਸਾਹਿਬ ਭਾਈ ਮਨਦੀਪ ਸਿੰਘ ਜੀ। ਸੋ ਸੱਚੇ ਪਾਤਸ਼ਾਹ ਮਹਾਰਾਜ ਮਿਹਰ ਕਰਨ, ਹੁਣ ਕੋਈ ਸਮਾਂ ਇਤਿਹਾਸ ਨਾਲ ਜੁੜਾਂਗੇ। ਧੰਨ ਧੰਨ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਸੋਢੀ ਸੁਲਤਾਨ ਜੀਆਂ ਦਾ ਭਲਾ ਕਰ ਰਹੇ ਹਨ। ਆਪਣਾ ਅੰਤਮ ਸਮਾਂ ਜਾਣ ਕੇ ਗੁਰੂ ਮਹਾਰਾਜ ਜੀ ਨੇ ਕੌਤਕ ਰਚਿਆ ਹੈ, ਆਪਣੇ ਤਿੰਨੇ ਸਪੁੱਤਰਾਂ ਨੂੰ ਇੱਕ ਪ੍ਰੀਖਿਆ ਦਾ ਸਮਾਂ ਦਿੱਤਾ। ਦੋ ਜਿਹੜੇ ਸੀ ਫੇਲ ਹੋ ਗਏ, ਪ੍ਰਿਥੀ ਚੰਦ ਦੇ ਬਿਲਕੁਲੋਂ ਹੀ ਜੀਰੋ ਨੰਬਰ ਲੈ ਕੇ ਫੇਲ ਹੋਇਆ, ਅਤੇ ਮਹਾਂਦੇਵ ਜੀ ਕੁਝ ਵਿਰਾਗ ਅਤੇ ਵਿਰਖਤ ਭਾਵਨਾ ਦੇ ਵਿੱਚ ਦੇ ਕਾਰਨ ਗੁਰੂ ਜੀ ਦੇ ਬਚਨ ਨਾ ਮੰਨ ਸਕੇ। ਸਾਹਿਬ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਬਚਨ ਮੰਨ ਕੇ ਲਾਹੌਰ ਗਏ ਨੇ, ਔਰ ਗੁਰੂ ਕਾ ਹੁਕਮ ਸੀ ਜਿੰਨਾ ਚਿਰ ਬੁਲਾਈਏ ਨਾ ਆਉਣਾ ਨਹੀਂ। ਸੋ ਉੱਥੇ ਰਹਿੰਦਿਆਂ ਨੂੰ ਬਹੁਤ ਲੰਮਾ ਸਮਾਂ ਹੋ ਗਿਆ। ਇਸੇ ਸਮੇਂ ਦੌਰਾਨ ਆਪ ਜੀ ਦੀ ਸਾਈਂ ਮੀਆਂ ਮੀਰ ਜੀ ਨਾਲ ਭੇਟ ਹੋਈ, ਕਿਉਂਕਿ ਉਹਨਾਂ ਦਿਨਾਂ ਵਿੱਚ ਲਾਹੌਰ ਸ਼ਹਿਰ ਵਿੱਚ ਮਹਾਂਮਾਰੀ ਫੈਲ ਗਈ। ਸਰਕਾਰ ਵੀ ਜਿਹੜੀ ਸੀ, ਤੰਤਰ ਵੀ ਸਾਰਾ ਜਿਹੜਾ ਸਰਕਾਰੀ ਤੰਤਰ ਫੇਲ ਹੋ ਗਿਆ। ਤਾਂ ਗੁਰੂ ਅਰਜਨ ਦੇਵ ਜੀ ਨੇ ਉੱਥੇ ਮਹਾਨ ਸੇਵਾ ਮਨੁੱਖਤਾ ਦੀ ਕੀਤੀ। ਸਾਈਂ ਮੀਆਂ ਮੀਰ ਜੀ ਪ੍ਰਭਾਵਿਤ ਹੋਏ, ਪਤਾ ਲੱਗਿਆ ਕਿ ਨੌਜਵਾਨਾਂ ਨੂੰ ਲੈ ਕੇ ਜਿਹੜਾ ਸਰਕਾਰ ਕੰਮ ਨਹੀਂ ਕਰ ਸਕੀ ਉਹ ਕਰ ਰਹੇ ਨੇ। ਸੋ ਸਾਈਂ ਮੀਆਂ ਮੀਰ ਜੀ ਦਾ ਐਸਾ ਪ੍ਰੇਮ ਬਣਿਆ ਕਿ ਅੰਤਲੇ ਸਮੇਂ ਤੱਕ ਰਿਹਾ। ਸੋ ਗੁਰੂ ਅਰਜਨ ਦੇਵ ਜੀ ਮਹਾਰਾਜ ਦਰਸ਼ਨਾਂ ਤੋਂ ਬਿਨਾਂ ਬੜੇ ਵਿਆਕਲ ਹੋਏ। ਜਦੋਂ ਉਹਨਾਂ ਦੇਖਿਆ ਕੋਈ ਨਹੀਂ ਆ ਰਿਹਾ, ਫਿਰ ਉਹਨਾਂ ਨੇ ਕਾਗਜ਼ ਲਿਆ, ਕਲਮ ਲਈ, ਔਰ ਦਿਲ ਦਾ ਜਿਹੜਾ ਪਿਆਰ ਸੀ, ਅੰਦਰ ਦੀ ਬੇਬਲਤਾ ਹੈ, ਅੰਦਰਲਾ ਸਤਸੰਗੀਓ ਉਮਾ ਹੈ, ਇਹ ਲਿਖਿਆ ਚਿੱਠੀ ਦੇ ਰੂਪ ਵਿੱਚ। ਮਾਝ ਮਹੱਲਾ ਪੰਜਵਾਂ ਚੌਪ ਦੇ ਕਰ ਪਹਿਲਾ, ਮੇਰਾ ਮਨ ਲੋਚਿਆ ਗੁਰਦਰਸ਼ਨ ਤਾਂ ਆਈ, ਬਿਲਪ ਕਰੇ ਚਾਤ ਰੱਖ ਕੀ ਲਿਆਈ। ਸੋ ਚਿੱਠੀ ਲਿਖ ਕੇ ਇੱਕ ਗੁਰਸਿੱਖ ਨੂੰ ਭੇਜਿਆ ਹੈ ਲਾਹੌਰ ਤੋਂ ਅੰਮ੍ਰਿਤਸਰ ਨੂੰ, ਪਰ ਚਿੱਠੀ ਬਾਬਾ ਪ੍ਰਿਥੀ ਚੰਦ ਜੀ ਨੇ ਲੈ ਲਈ, ਝੂਠ ਬੋਲ ਦਿੱਤਾ। ਜਾਓ, ਗੁਰੂ ਜੀ ਕਹਿੰਦੇ ਬੜੇ ਖੁਸ਼ ਹਾਂ, ਉੱਥੇ ਸੇਵਾ ਕਰੋ। ਜੋ ਸੁਨੇਹਾ ਦਿੱਤਾ ਜਾ ਕੇ ਲਾਹੌਰ 'ਤੇ, ਗੁਰੂ ਅਰਜਨ ਦੇਵ ਜੀ ਮਹਾਰਾਜ ਬੜੇ ਹੈਰਾਨ ਹੋਏ। ਕੋਈ ਸਮਾਂ ਲੰਘਿਆ, ਫਿਰ ਦੂਸਰੀ ਚਿੱਠੀ ਲਿਖੀ ਹੈ, ਤੇਰਾ ਮੁੱਖ ਸੁਹਾਵਾ ਜੀਓ ਸਹਿਜ ਤੁਨ ਬਾਣੀ। ਇਹ ਚਿੱਠੀ ਵੀ ਇੱਕ ਗੁਰਸਿੱਖ ਦੇ ਹੱਥ ਜਿਵੇਂ ਭੇਜਦੇ ਨੇ, ਇਹ ਇਤਿਹਾਸ ਆ ਰਿਹਾ ਹੈ। ਰਸਨਾ ਕਰਾਂਗੇ ਪਵਿੱਤਰ, ਪਿਆਰ ਨਾਲ ਬੋਲੀਏ ਜੀ, ਸਤਨਾਮ ਸ੍ਰੀ ਵਾਹਿਗੁਰੂ ਜੀ।
1: ਖੋਲ ਪੜਿਓ ਸੰਕਟ ਪਾ ਐਸੇ,
0: ਗੁਰਸਿੱਖ ਨੂੰ ਵੇਖ ਲਿਆ ਪ੍ਰਿਥੀ ਚੰਦ ਜੀ ਨੇ ਅਤੇ ਉਹਨੂੰ ਬੁਲਾ ਲਿਆ ਕੋਲ, ਚਿੱਠੀ ਲੈ ਲਈ। ਜਦੋਂ ਪ੍ਰਿਥੀ ਚੰਦ ਜੀ ਨੇ ਕਿ ਚਿੱਠੀ ਖੋਲ੍ਹ ਕੇ ਵੇਖੀ, ਬੜੇ ਦੁਖੀ ਹੋਏ।
1: ਲੱਗਿਓ ਸੇਲ ਕਰਕਤ ਉਰ ਜੈ।
2: You're listening to KRPI 1550 Radio, Ferndale, Washington.
3: 1550 KRPI Radio te chal raha hai live from Guru Nanak Sikh Gurdwara Sahib, Scott Road, Surrey.
1: Rachan lagyo ab nit prat bani.
0: Sochde han Prithvi Chand ji ke hun taan mera chhota bhra bani mere chalan lag paya. ਪਹਿਲੇ ਗੁਰੂ ਸਾਹਿਬ ਵਾਂਗ ਇਹ ਵੀ ਬਾਣੀ ਲਿਖਣ ਲੱਗ ਗਿਆ।
1: ਗੁਰ ਕੀ ਕੀਰਤ ਬੀਚ ਬਖਾਨੀ,
0: ਜਿਸ ਪਵਿੱਤਰ ਸ਼ਬਦਾਂ ਦੇ ਵਿੱਚ ਗੁਰੂ ਕੀ ਮਹਿਮਾ, ਗੁਰੂ ਕੀ ਕੀਰਤੀ ਲਿਖੀ ਹੈ।
1: ਜਿਵੇਂ ਪਿਤ ਰਚ ਹੈ ਤਥਾ ਸੋ ਕਰਹੀ,
0: ਜਿਵੇਂ ਮੇਰੇ ਗੁਰੂ ਪਿਤਾ ਗੁਰੂ ਰਾਮਦਾਸ ਜੀ ਸੱਚੇ ਪਾਤਸ਼ਾਹ ਬਾਣੀ ਲਿਖਦੇ ਨੇ। ਸੰਗਤਾਂ ਦੀ ਗਿਆਤ ਲਈ ਬੇਨਤੀ ਕਰਦੇ ਹਾਂ, ਇਹ ਸਭ ਤੋਂ ਜ਼ਿਆਦਾ ਰਾਗਾਂ ਵਿੱਚ ਬਾਣੀ ਗੁਰੂ ਰਾਮਦਾਸ ਜੀ ਦੀ ਅਤੇ ਗੁਰੂ ਅਰਜਨ ਦੇਵ ਜੀ ਦੀ ਹੈ। 30-30 ਰਾਗਾਂ ਵਿੱਚ ਬਾਣੀ ਹੈ ਗੁਰੂ ਰਾਮਦਾਸ ਜੀ ਅਤੇ ਗੁਰੂ ਅਰਜਨ ਦੇਵ ਜੀ ਦੀ। ਇਹ ਯਾਦ ਰੱਖਿਓ, ਗੁਰੂ ਦੇ ਸਿੱਖੋ, ਆਪਾਂ ਗੁਰੂ ਦੇ ਸਿੱਖ ਹਾਂ, ਕੋਈ ਸਾਨੂੰ ਸਵਾਲ ਕਰ ਦੇਵੇ। ਅਤੇ ਚੇਤਾ ਰੱਖਿਓ ਕਿ ਦੋ ਗੁਰੂ ਸਾਹਿਬ ਜੀ, ਚੌਥੇ ਅਤੇ ਪੰਜਵੇਂ ਪਾਤਸ਼ਾਹ ਜੀ ਨੇ, ਸੱਚੇ ਪਾਤਸ਼ਾਹ ਜੀ ਨੇ ਇੱਕ ਰਾਗ ਛੱਡ ਕੇ ਜੈ ਜਵੰਤੀ, ਬਾਕੀ ਸਾਰੇ ਰਾਗਾਂ 'ਚ ਬਾਣੀ ਉਚਾਰੀ ਹੈ। ਅਤੇ ਸਿੱਖੀ ਦੇ ਸੋ ਬਾਨੀ ਧੰਨ ਗੁਰੂ ਨਾਨਕ ਦੇਵ ਜੀ 19 ਰਾਗਾਂ 'ਚ ਬਾਣੀ ਹੈ ਸੱਚੇ ਪਾਤਸ਼ਾਹ ਜੀ ਦੀ। ਗੁਰੂ ਰਾਮਦਾਸ ਸਾਹਿਬ ਜਦੋਂ ਬਾਣੀ ਉਚਾਰਨ ਕਰਦੇ ਸੀ, ਬਾਣੀ ਉਚਰੇ ਸਾਧ ਜਨ ਅਮਿਓ ਚੱਲੇ ਚਰਣੇ, ਜਦੋਂ ਬਾਣੀ ਉਚਾਰਨ ਕਰਦੇ ਸੀ ਤਾਂ ਫੁਹਾਰੇ ਫੁੱਟਦੇ ਸਨ ਅੰਮ੍ਰਿਤ ਕੇ। ਔਰ ਸਾਡਾ ਇਤਿਹਾਸ ਕਹਿੰਦਾ ਹੈ ਕਿ ਮੈਂ ਨੀਰ ਵਾਹੈ ਵਹਿ ਚੱਲੇ ਜੀਓ, ਨੇਤਰ 'ਚ ਜਲ ਵਗਦਾ ਹੁੰਦਾ ਸੀ। ਇੰਨੇ ਵਰਾਗ ਵਿੱਚ ਬਾਣੀ ਲਿਖਦੇ ਨੇ। ਹੁਣ ਪ੍ਰਿਥੀ ਚੰਦ ਜੀ ਕਹਿੰਦੇ ਨੇ ਕਿ ਮੇਰਾ ਛੋਟਾ ਭਰਾ ਇੱਦਾਂ ਬਾਣੀ ਲਿਖਣ ਲੱਗ ਪਿਆ ਜਿਵੇਂ ਮੇਰੇ ਗੁਰੂ ਪਿਤਾ ਗੁਰੂ ਰਾਮਦਾਸ ਜੀ ਮਹਾਰਾਜ ਵਰਾਗ ਦੀ ਬਾਣੀ ਲਿਖਦੇ ਹਨ।
1: ਰੀਜਹਿ ਸਤਿਗੁਰ ਜਬ ਹੈ ਨਿਹਰਹੀ।
0: ਸੋਚਦੇ ਪ੍ਰਿਥੀ ਚੰਦ ਜੀ ਜੇ ਮੇਰੇ ਗੁਰੂ ਪਿਤਾ ਜੀ ਨੇ ਇਸ ਸ਼ਬਦ ਦੇ ਦਰਸ਼ਨ ਕਰ ਲਏ ਨਾ, ਤੇਰਾ ਮੁਖ ਸੁਹਾਵਾ ਜੀਓ ਜਾਂ ਮੇਰਾ ਮਨ ਲੋਚੇ ਗੁਰਦਰਸ਼ਨ ਤਾਈ, ਅਤੇ ਮੇਰੇ ਗੁਰੂ ਪਿਤਾ ਜੀ ਮੇਰੇ ਛੋਟੇ ਭਰਾ ਦੀ ਇਸ ਲਿਆਕਤ ਉੱਤੇ ਰੀਝ ਜਾਣਗੇ, ਖੁਸ਼ ਹੋ ਜਾਣਗੇ।
1: ਤਬ ਸਿੱਖ ਕੋ ਡੇਰਾ ਕਰਵਾਏ।
0: ਤਦੋਂ ਪ੍ਰਿਥੀ ਚੰਦ ਜੀ ਨੇ ਕਪਟ ਛਲ ਕੀਤਾ, ਲਾਹੌਰ ਤੋਂ ਆਏ ਹੋਏ ਸਿੱਖ ਨੂੰ ਡੇਰਾ ਕਰਵਾਇਆ, ਉਹਦਾ ਆਸਣ ਲਵਾਇਆ ਜੀ।
1: ਕਹਿਤ ਭਇਓ ਮੈਂ ਦਿਉ ਪਹੁੰਚਾਏ।
0: ਕਹਿਣ ਲੱਗਾ ਗੁਰਸਿੱਖਾ ਮੈਂ ਇਹ ਵੀ ਚਿੱਠੀ ਗੁਰੂ ਪਿਤਾ ਜੀ ਦੇ ਕੋਲ ਭੇਜ ਦਿਆਂਗਾ।
1: ਖੀਸੇ ਪਾਏ ਸਦਨ ਨਿਜ ਗਇਓ।
0: ਸੋ ਪ੍ਰਿਥੀ ਚੰਦ ਜੀ ਨੇ ਉਹ ਜਿਹੜੀ ਚਿੱਠੀ ਸੀ ਖੀਸੇ ਵਿੱਚ ਪਾ ਲਈ। ਕੱਲ ਵੀ ਬੇਨਤੀ ਕੀਤੀ ਸੀ ਪਿਆਰਿਓ, ਇਹ ਨਰਾਦਰ ਹੈ ਗੁਰੂ ਮਹਾਰਾਜ ਜੀ ਦਾ, ਕਈ ਵਾਰ ਮੈਨੂੰ ਮਾਫ਼ੀ ਦੇਣੀ। ਕੀ ਕਰਦੀਆਂ ਸੰਗਤਾਂ ਕਿ ਜਿਹੜਾ ਪਰਸਾ ਬਣਾਉਂਦਾ ਨਾ ਪਰਸਨਲ, ਜਿਹਦੇ ਵਿੱਚ ਮੋਬਾਈਲ ਪਾਇਆ, ਜਿਹਦੇ 'ਚ ਹੋਰ ਸਮਾਨ ਪਾਇਆ, ਉਹਦੇ ਵਿੱਚ ਹੀ ਗੁਟਕਾ ਸਾਹਿਬ ਪਾਇਆ ਹੁੰਦਾ। ਨਹੀਂ ਪਿਆਰਿਓ, ਨਹੀਂ ਚਾਹੀਦਾ, ਕਿਉਂਕਿ ਉਹ 'ਚ ਕਈ ਕੁਛ ਆਪਾਂ ਪਾਉਂਦੇ ਹਾਂ, ਕਈ ਕੁਛ ਵਰਤੋਂ ਵਾਲੀ ਚੀਜ਼ਾਂ ਪਾਉਂਦੇ ਹਾਂ, ਨਹੀਂ ਪਾਉਣਾ ਚਾਹੀਦਾ ਗੁਟਕਾ ਸਾਹਿਬ ਉਹਦੇ 'ਚ। ਨਿਹੰਗ ਸਿੰਘ ਫੌਜਾਂ ਵੇਖੋ ਵੱਖਰਾ ਖਜ਼ਾਨਾ ਰੱਖਿਆ ਹੁੰਦਾ ਨਿਹੰਗ ਸਿੰਘਾਂ ਨੇ, ਉਹਦੇ ਸਤਿਕਾਰ ਦੇ ਨਾਲ ਸੱਜੀ ਵੱਖੀ ਵਾਲੇ ਪਾਸੇ ਗੁਟਕਾ ਸਾਹਿਬ ਰੱਖਦੇ ਨੇ ਉਹ। ਇਸ ਲਈ ਆਪਣੀ ਜੇਬ ਵਿੱਚ ਜਾਂ ਆਪਣੇ ਪਰਸ ਦੇ ਵਿੱਚ ਕਦਾਂ ਚਿੱਤ ਵੀ ਅੰਮ੍ਰਿਤ ਪਵਿੱਤਰ ਬਾਣੀ ਨਹੀਂ ਰੱਖਣੀ ਚਾਹੀਦੀ। ਹੁਣ ਪ੍ਰਿਥੀ ਚੰਦ ਜੀ ਨੇ ਉਹ ਪਵਿੱਤਰ ਵਰਕਾ ਪੇਪਰ ਗੁਰੂ ਮਹਾਰਾਜ ਦੀ ਬਾਣੀ ਦਾ ਆਪਣੀ ਜੇਬ ਵਿੱਚ ਪਾ ਲਿਆ ਜੀ।
1: ਨਿਸਾ ਬਿਤਾਏ ਬੁਲਾਵਨ ਕਯੋ।
0: ਸਤਸੰਗਿਓ ਰਾਤ ਬਤੀਤ ਹੋਈ ਹੈ,
1: ਕੁਸ਼ਲ ਛੇਮ ਸਭ ਜਾਨੀ ਗਈ।
0: ਸੋ ਸਤਸੰਗਿਓ, ਸੋ ਜਿਹੜਾ ਹੈ ਸੁੱਖ ਸ਼ਾਂਤ ਸਾਰੀ ਹੀ ਪੁੱਛਣਾ ਕੀਤੀ ਹੈ।
1: ਸ਼੍ਰੀ ਅਰਜਨ ਪਾਤੀ ਜੋ ਪਠਾਏ।
0: ਨਿਸਾ ਬਤਾਏ ਬੁਲਾਵਤ ਕਯੋ। ਸਵੇਰ ਹੋਈ ਤੇ ਗੁਰੂ ਮਹਾਰਾਜ ਜੀ ਨੇ ਬੁਲਾਇਆ। ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਚਿੱਠੀ ਭੇਜੀ ਸੀ,
1: ਗੁਰੂ ਪਿਤਾ ਪਾਠ ਹਰ ਕਰ ਹਰ ਖਾਏ।
0: ਸੋ ਜਿਹੜੀ ਚਿੱਠੀ ਭੇਜੀ ਸੀ ਉਹ ਗੁਰੂ ਪਿਤਾ ਜੀ ਨੇ ਪੜ੍ਹੀ ਤੇ ਬੜੇ ਖੁਸ਼ ਹੋਏ।
1: ਕੁਸ਼ਲ ਛੇਮ ਸਭ ਜਾਨੀ ਗਈ।
0: ਇਹ ਪ੍ਰਿਥੀ ਚੰਦ ਕਹਿ ਰਿਹਾ। ਸਵੇਰ ਹੋਈ ਸਿੱਖ ਨੂੰ ਸਤਸੰਗ ਬੁਲਾ ਲਿਆ ਕੋਲ, ਕਹਿੰਦਾ ਸਿੱਖਾ ਜਿਹੜੀ ਚਿੱਠੀ ਤੂੰ ਰਾਤ ਲਿਆਇਆ ਸੀ ਉਹ ਮੈਂ ਚਿੱਠੀ ਗੁਰੂ ਪਿਤਾ ਜੀ ਨੂੰ ਦੇ ਦਿੱਤੀ ਹੈ, ਉਹਨਾਂ ਪੜ੍ਹ ਲਈ ਹੈ, ਬੜੇ ਖੁਸ਼। ਝੂਠ ਬੋਲ ਰਿਹਾ ਸਤਸੰਗ, ਗੁਰੂ 'ਚ ਕਦਾਂ 'ਚ ਝੂਠ ਨਹੀਂ ਬੋਲਦੇ, ਸੱਚ 'ਤੇ ਪਹਿਰਾ ਦਿੰਦੇ ਸੱਚੇ ਪਾਤਸ਼ਾਹ ਗੁਰੂ ਮਹਾਰਾਜ। ਹੁਣ ਪ੍ਰਿਥੀ ਚੰਦ ਇੱਕ ਬੰਨੇ 'ਤੇ ਗੁਰੂ ਆਪਣੇ ਆਪ ਨੂੰ ਖੁਆਈ ਜਾਂਦਾ, ਦੂਜੇ ਬੰਨੇ ਮਿੰਟ ਮਿੰਟ 'ਤੇ ਛਾਲ ਕਪਟ ਫਰੇਬ ਝੂਠ ਧੋਖਾ ਧੜੀ ਕਰਪਸ਼ਨ ਇਹ ਸਾਰਾ ਕੁਛ ਕਰੀ ਜਾਂਦਾ। ਇਹੋ ਜਿਹਾ ਗੁਰੂ ਪ੍ਰਵਾਨ ਹੀ ਨਹੀਂ ਪਿਆਰਿਓ, ਝੂਠ ਬੋਲਦਾ ਪ੍ਰਿਥੀ ਚੰਦ।
1: ਹੈ ਆਨੰਦ ਇੱਥੇ ਸੁਧ ਦਈ।
0: ਕਹਿਣ ਲੱਗਾ ਕਿ ਜਾ ਕੇ ਖਬਰ ਦੇ ਦੀ ਮੇਰੇ ਭਰਾ ਨੂੰ ਕਿ ਆਨੰਦ ਹੈ, ਖੁਸ਼ ਹਨ ਗੁਰੂ ਜੀ।
1: ਲਵਪੁਰ ਕੋ ਅਬ ਕਰੋ ਪਿਆਦਾ।
0: ਹੁਣ ਸਿੱਖ ਵਿਚਾਰੇ ਨੂੰ ਦਰਸ਼ਨ ਵੀ ਨਹੀਂ ਕਰਨ ਦਿੱਤੇ, ਏਡੀ ਦੂਰੋਂ ਚੱਲ ਕੇ ਆਇਆ ਸਿੱਖ। ਸਤਸੰਗਿਓ, ਕਹਿਣ ਲੱਗਾ ਤੂੰ ਲਾਹੌਰ ਨੂੰ ਵਾਪਸ ਮੁੜ ਜਾ।
1: ਇਮ 307 ਗੁਰੂ ਬਖਾਨਾ।
0: ਤੇ ਇਸ ਤਰੀਕੇ ਨਾਲ ਸਤਸੰਗਿਓ ਇਹ ਬਚਨ ਕਹਿਣਾ ਕੀਤੇ ਹਨ।
1: ਧਰਮ ਸਾਲ ਕੀ ਸੇਵ ਕਰਾਵਹੋ।
0: ਤੇ ਕਹਿਣ ਲੱਗੇ ਪ੍ਰਿਥੀ ਚੰਦ ਜੀ ਕਿ ਗੁਰੂ ਰਾਮਦਾਸ ਜੀ ਮਾਰੇ ਪਿਤਾ ਜੀ ਕਹਿੰਦੇ ਨੇ ਕਿ ਉੱਥੇ ਹੀ ਲਾਹੌਰ ਸ਼ਹਿਰ ਦੇ ਵਿੱਚ ਧਰਮਸ਼ਾਲਾ ਦੀ ਸੇਵਾ ਕਰੋ।
1: ਸਭ ਸੰਗਤ ਕੋ ਮੇਲ ਬਣਾਵਹੋ।
0: ਸਾਰੀ ਸੰਗਤ ਦੇ ਨਾਲ ਮੇਲ ਮਿਲਾਪ ਰੱਖੋ, ਸੰਗਤ ਇਕੱਠੀ ਕਰਿਆ ਕੋਲੋਂ ਬਣਾਈ ਜਾਂਦਾ ਗੱਲਾਂ ਕੋਲੋਂ ਹੀ। ਕਹਿੰਦਾ ਵੀ ਚਿੱਠੀ ਦੇ ਤੀ ਸੀ, ਗੁਰੂ ਜੀ ਖੁਸ਼ ਨੇ, ਉਹ ਕਹਿੰਦੇ ਨੇ ਲਾਹੌਰ ਰਹੋ, ਉੱਥੇ ਸੰਗਤ ਦਾ ਇਕੱਠ ਕਰਿਆ ਕਰੋ।
1: ਸਤ ਸੰਗਤ ਹੈ ਦਰਸ ਹਮਾਰਾ।
0: ਤੇ ਸਤ ਸੰਗਤ ਹੀ ਸਾਡੇ ਦਰਸ਼ਨ ਹਨ।
1: ਮਿਲਹੋ ਕਰਹੋ ਸਿੱਖਨ ਨਿਸਤਾਰਾ।
0: ਤੇ ਇਹ ਕਹਿਣ ਲੱਗਾ ਪ੍ਰਿਥੀ ਚੰਦ ਸਿੱਖ ਨੂੰ ਕਿ ਜਾ ਕੇ ਕਵੀ ਕਿ ਇਸ ਤਰੀਕੇ ਨਾਲ ਸੰਗਤਾਂ ਨੂੰ ਮਿਲੋ, ਉਹਨਾਂ ਨੂੰ ਬਾਣੀ ਦਾ ਉਪਦੇਸ਼ ਦੇਵੋ।
1: ਸੁਣ ਕੇ ਤੇ ਕੀਨਸ ਪ੍ਰਸਥਾਨਾ।
0: ਤੇ ਇਸ ਤਰ੍ਹਾਂ ਸਿੱਖ ਵਿਚਾਰੇ ਨੇ ਸੁਣਿਆ ਤੇ ਉਹ ਹੁਣ ਜੱਕੋ ਤੱਕੇ ਵਿੱਚ ਹੈ ਕਿ ਮੈਂ ਵਾਪਸ ਜਾਵਾਂ ਨਾ ਜਾਵਾਂ, ਦਰਸ਼ਨ ਵੀ ਨਹੀਂ ਗੁਰੂ ਮਹਾਰਾਜ ਦੇ ਹੋਏ, ਚਿੱਠੀ ਵੀ ਨਹੀਂ ਦੇ ਸਕਿਆ। ਹੁਣ ਬਾਬਾ ਪ੍ਰਿਥੀ ਚੰਦ ਵੀ ਸਤਸੰਗ ਗੁਰੂ ਜੀ ਦੇ ਵੱਡੇ ਸਪੁੱਤਰ ਨੇ, ਸਤਿਕਾਰ ਉਹਨਾਂ ਦਾ, ਅਤੇ ਉਹਨਾਂ ਦੀ ਗੱਲ ਵੀ ਨਹੀਂ ਮੋੜ ਸਕਦੇ। ਬੜਾ ਸਿੱਖੋ ਸਿੱਖ ਜਿਹੜਾ 705 ਚ ਪੈ ਗਿਆ ਵਿਚਾਰਾ ਵਾਪਸ ਮੁੜਿਆ
1: ਪ੍ਰਿਥੀਏ ਤਬੈ ਵਿਚਾਰ ਨਿਠਾਨਾ।
0: ਹੁਣ ਬਾਬਾ ਪ੍ਰਿਥੀ ਚੰਦ ਜੀ ਨੇ ਸਤਸੰਗਿਓ ਫਿਰ ਮਨ ਚ ਵਿਚਾਰ ਕੀਤੀ
1: ਖਸ਼ਟ ਬਰਖ ਕਛ ਉਪਰ ਮਾਸ
0: ਕਹਿਣ ਲੱਗਾ ਖਾਟ ਦਾ ਮਤਲਬ ਹੁੰਦਾ ਸਤਸੰਗ ਛੇ ਤੇ ਬਰਸ਼ ਦਾ ਮਤਲਬ ਹੁੰਦਾ ਹੈ ਸਾਲ ਤੇ ਕਛ ਉਪਰ ਮਾਸ ਮਾਸ ਦਾ ਮਤਲਬ ਮਹੀਨਾ ਮਤਲਬ ਹੈ ਬੇਨਤੀ ਕੱਲ੍ਹ ਵੀ ਕੀਤੀ ਸੀ ਸਤਸੰਗਿਓ ਆਪਾਂ ਪਰਿਵਾਰਾਂ ਵਾਲੇ ਹਾਂ ਜਿਹੜਾ ਬੱਚਾ ਆਪਣੇ ਪਿਓ ਦੇ ਦਿਨ ਗਿਣਦਾ ਕਿ ਬਾਪੂ ਦੀ ਇੰਨੀ ਉਮਰ ਹੋ ਗਈ ਹੁਣ ਇੰਨੀ ਕੁ ਰਹਿ ਗਈ ਬਾਕੀ ਉਹ ਕੀ ਦੱਸ ਭਲਾ ਉਹ ਬੱਚਾ ਕਰੂਗਾ। ਹੁਣ ਪ੍ਰਿਥੀ ਚੰਦ ਨੂੰ ਪਤਾ ਸੀ ਇਹ ਵੱਡਾ ਸੀ ਗੁਰੂ ਨਾਨਾ ਗੁਰੂ ਅਮਰਦਾਸ ਜੀ ਮਹਾਰਾਜ ਜੀ ਨੇ ਸਾਹਿਬ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਨੂੰ ਆਪਣੀ 6 ਸਾਲ ਦੀ ਉਮਰ ਦੇ ਦਿੱਤੀ ਹੈ। ਪ੍ਰਿਥੀ ਚੰਦ ਗਿਣਦਾ ਰਹਿੰਦਾ ਸਾਲ ਲੰਘ ਗਿਆ ਹੁਣ 2 ਲੰਘ ਗਏ ਹੁਣ 3 ਲੰਘ ਗਏ ਅਤੇ ਗੁਰੂ ਪਿਤਾ ਜੀ ਨੇ ਛੇਤੀ ਚਲੇ ਜਾਣਾ ਅਤੇ ਗੁਰੂ ਮੈਂ ਬਣਾ। ਇਸ ਲਈ ਹੁਣ ਪ੍ਰਿਥੀ ਚੰਦ ਸੋਚਦਾ ਹੈ 6 ਸਾਲ ਅਤੇ ਮਹੀਨਾ ਉੱਤੇ ਹੋ ਗਿਆ ਹੈ
1: ਪਿਤ ਕੀ ਬੈ ਤਬ ਲੱਗ ਹੈ ਸਾਸ
0: ਅਤੇ ਪਿਤਾ ਜੀ ਦੀ ਉਮਰ ਇੰਨੀ ਕੀ ਹੈ ਕਿਉਂਕਿ ਬੀਬੀ ਭਾਨੀ ਜੀ ਦੀ ਸੇਵਾ ਤੋਂ ਖੁਸ਼ ਹੋ ਕੇ ਗੁਰੂ ਰਾਮ ਅਮਰਦਾਸ ਜੀ ਮਹਾਰਾਜ ਸੱਚੇ ਪਾਤਸ਼ਾਹ ਇੱਕ ਦਿਨ ਸਤਸੰਗਿਓ ਜ਼ਿਕਰ ਮਿਲਦਾ ਸਾਡੇ ਇਤਿਹਾਸ ਵਿੱਚੋਂ ਕਿ ਗੁਰੂ ਜੀ ਸ੍ਰੀ ਬੌਲੀ ਸਾਹਿਬ ਤੋਂ ਗੁਰਦੁਆਰਾ ਚਵਾਰਾ ਸਾਹਿਬ ਹਵੇਲੀ ਸਾਹਿਬ ਨੂੰ ਗਏ। ਇਹਦੇ ਵਿੱਚ 1/2 ਕਿਲੋਮੀਟਰ ਦਾ ਫਰਕ ਹੈ। ਤਾਂ ਜਦੋਂ ਗਏ ਤਾਂ ਕਹਿੰਦੇ ਨੇ ਮਨਸਾ ਦੇਵੀ ਸਤਸੰਗਿਓ ਧੰਨ ਗੁਰੂ ਅਮਰਦਾਸ ਜੀ ਦੇ ਸੋ ਮਹਿਲ ਨੇ ਬੀਬੀ ਭਾਨੀ ਜੀ ਦੀ ਮਾਤਾ ਜੀ ਹੈ ਔਰ ਬੀਬੀ ਭਾਨੀ ਜੀ ਦੀ ਭਰਜਾਈ ਹੈ ਆਤਮਾ ਦੇਵੀ ਬਾਬਾ ਮੋਹਨ ਜੀ ਦੀ ਵੈਰੂ ਬਾਬਾ ਮੋਹਰੀ ਜੀ ਦੀ ਘਰ ਵਾਲੀ ਆਤਮਾ ਦੇਵੀ ਅਤੇ ਬੀਬੀ ਭਾਨੀ ਨਨਾਣ ਭਰਜਾਈ ਆਪਸ ਵਿੱਚ ਬੈਠ ਕੇ ਬਚਨ ਬਿਲਾਸ ਕਰ ਰਹੀਆਂ ਬੜੀਆਂ ਖੁਸ਼ ਨੇ। ਸਾਹਿਬ ਗੁਰੂ ਅਮਰਦਾਸ ਸਾਹਿਬ ਜੀ ਆਏ ਨੇ ਸ੍ਰੀ ਬੌਲੀ ਸਾਹਿਬ ਤੋਂ ਦੋਨਾਂ ਨੂੰ ਵੇਖਿਆ ਅਤੇ ਬੜੀਆਂ ਖੁਸ਼ ਵੇਖੀਆਂ ਦੋਨੋਂ ਨਨਾਣ ਭਰਜਾਈ ਬੜਾ ਪਿਆਰ ਹੈ ਭੈਣਾਂ ਵਾਲਾ ਅਤੇ ਗੁਰੂ ਅਮਰਦਾਸ ਜੀ ਮਹਾਰਾਜ ਸੱਚੇ ਪਾਤਸ਼ਾਹ ਜਦੋਂ ਆਏ ਅਤੇ ਖੜੀਆਂ ਹੋ ਗਈਆਂ ਗੁਰੂ ਕਾ ਸਤਿਕਾਰ ਕਰਨਾ ਹਰੇਕ ਦਾ ਫਰਜ਼ ਪਿਆਰਿਓ ਗੁਰੂ ਦੇ ਸਾਹਿਬਜ਼ਾਦੇ ਵੀ ਖਲੋਂਦੇ ਹੈ ਗੁਰੂ ਸਾਹਿਬ ਜੀ ਦਾ ਪਰਿਵਾਰ ਵੀ ਮਾਤਾ ਜੀ ਵੀ ਸਾਰੇ ਖਲੋਂਦੇ ਉੱਠ ਕੇ ਸਤਿਕਾਰ ਕਰਦੇ ਹੈ ਇਹ ਇੱਕ ਨਿਯਮ ਹੈ। ਉੱਠ ਕੇ ਸਤਿਕਾਰ ਕੀਤਾ ਕਹਿਣ ਲੱਗੇ ਬੀਬੀ ਭਾਨੀ ਨੂੰ ਕਹਿਣ ਲੱਗੇ ਪੁੱਤਰੀ ਅਸੀਂ ਤੇਰੇ ਮਸਤਕ ਵੱਲ ਵੇਖ ਰਹੇ ਸੀ ਪੁੱਤ ਜੇਕਰ ਤੇਰੇ ਸਿਰ ਦਾ ਸਾਈਂ ਦੁਨੀਆਂ ਤੋਂ ਚਲੇ ਜਾਏ ਤਾਂ ਕੀ ਕਰੇਂਗੀ ਤੇਰੇ ਮਿਲ ਜਿਹੜਾ ਸਿਰ ਦਾ ਸਾਈਂ ਭਾਵ ਗੁਰੂ ਰਾਮਦਾਸ ਜੀ ਮਹਾਰਾਜ ਜੇ ਉਹ ਦੁਨੀਆਂ ਤੋਂ ਚਲੇ ਜਾਣ ਤਾਂ ਕੀ ਕਰੇਂਗੀ। ਸੱਚੇ ਪਾਤਸ਼ਾਹ ਬਾਕੀ ਜ਼ਿੰਦਗੀ ਆਪਣੇ ਮਾਲਕ ਪਤੀ ਦੀ ਯਾਦ ਵਿੱਚ ਅਤੇ ਉਹਨਾਂ ਦੇ ਜਿਹੜੇ ਇਹ ਨਿਸ਼ਾਨੀਆਂ ਬੱਚੇ ਇਹਨਾਂ ਦੀ ਪਰਵਰਿਸ਼ ਵਿੱਚ ਬਤੀਤ ਕਰਾਂਗੇ। ਸਾਹਿਬ ਗੁਰੂ ਅਮਰਦਾਸ ਸਾਹਿਬ ਜੀ ਬੜੇ ਪ੍ਰਸੰਨ ਹੋਏ ਕਹਿੰਦੇ ਪੁੱਤਰੀ ਤੂੰ ਸੇਵਾ ਬਹੁਤ ਕੀਤੀ ਹੈ ਅਸਲ ਵਿੱਚ ਤੇਰੇ ਮਾਲਕ ਦੀ ਭਾਵ ਗੁਰੂ ਰਾਮਦਾਸ ਜੀ ਦੀ ਉਮਰ ਪੂਰੀ ਹੋ ਗਈ ਹੈ ਉਹਨਾਂ ਕੱਲ੍ਹ ਨੂੰ ਚਲੇ ਜਾਣਾ ਦੁਨੀਆਂ ਤੋਂ ਅਸੀਂ ਖੁਸ਼ ਬੜੇ ਤੇਰੀ ਸੇਵਾ 'ਤੇ ਪੁੱਤ ਅਸੀਂ ਹੁਣ ਆਪਣੀ ਰਹਿੰਦੀ ਉਮਰ ਜਿਹੜੀ 6 ਸਾਲ ਦੀ ਹੈ ਅਤੇ ਨਾਲ ਗੁਰਤਾ ਗੱਦੀ ਤੇਰੇ ਪਤੀ ਨੂੰ ਦੇ ਰਹੇ ਹਾਂ। ਉਦੋਂ ਪ੍ਰਿਥੀ ਚੰਦ ਬਾਬਾ ਹੋਸ਼ ਸੀ ਇਹਨੂੰ ਵੱਡਾ ਸੀ ਇਹ ਲਾਗੇ ਸੀ ਇਹਨੇ ਸੁਣ ਲਿਆ ਇਹਨੂੰ ਉਦੋਂ ਦਾ ਪਤਾ ਸੀ ਕਿ ਨਾਨਾ ਜੀ ਨੇ ਉਮਰ ਦਿੱਤੀ ਹੈ ਮੇਰੇ ਪਿਤਾ ਨੂੰ 6 ਸਾਲ ਹੁਣ ਇੱਥੇ ਪ੍ਰਿਥੀ ਚੰਦ ਕਹਿੰਦਾ ਕਿ ਸਵਾਸ ਪੂਰੇ ਹੋਣ ਵਾਲੇ ਹਨ ਬਾਪੂ ਦੇ
1: ਸਮਾਂ ਸਮੀਪ ਆਏ ਸੋ ਗਾਯੂ
0: ਹੁਣ ਮੇਰੇ ਪਿਤਾ ਜੀ ਦੇ ਦੁਨੀਆਂ ਤੋਂ ਜਾਣ ਦਾ ਸਮਾਂ ਬਿਲਕੁਲ ਨੇੜੇ ਆ ਗਿਆ ਹੈ
1: ਗੁਰਤਾ ਤਿਲਕ ਤਬ ਹੈ ਮੈਂ ਲਾਇਉ
0: ਤੇ ਕਹਿਣ ਲੱਗੇ ਗੁਰਤਾ ਗੱਦੀ ਦਾ ਤਿਲਕ ਜਿਹੜਾ ਹੈ ਗੁਰਤਾ ਤਿਲਕ ਤਬ ਹੈ ਮੈਂ ਲਾਇਉ ਤੇ ਮੈਂ ਚਾਹੁੰਦਾ ਹਾਂ ਕਿ ਮੇਰਾ ਛੋਟਾ ਭਰਾ ਲਾਹੌਰ ਚਲਾ ਗਿਆ ਬੜੀ ਠੀਕ ਹੈ ਗੱਲ ਉਹ ਲਾਹੌਰ ਬੈਠਾ ਉੱਥੇ ਬੈਠਾ ਰਹਿਣ ਦੀ ਹੈ ਤੇ ਮੈਂ ਚਾਹੁੰਦਾ ਉਹਦੇ ਆਉਣ ਤੋਂ ਪਹਿਲਾਂ ਗੁਰਤਾ ਗੱਦੀ ਮੈਂ ਲੈ ਲਵਾਂ
1: ਤਾਵਦ ਅਰਜਨ ਮਿਲਹਿ ਨਾ ਆਏ
0: ਕਹਿਣ ਲੱਗੇ ਕਿ ਤਾਵਦ ਅਰਜਨ ਮਿਲਹਿ ਨਾ ਆਏ ਤਾਵਦ ਭਾਉ ਤਦੋਂ ਤੱਕ ਮੇਰਾ ਭਰਾ ਛੋਟਾ ਗੁਰੂ ਅਰਜਨ ਦੇਵ ਜੀ ਨਾ ਹੀ ਆਵੇ ਅੰਮ੍ਰਿਤਸਰ ਚੰਗਾ ਹੈ ਮਿਲੇ ਨਾ ਪਿਤਾ ਜੀ ਨੂੰ ਚੰਗੀ ਗੱਲ ਹੈ
1: ਭਰਾਤ ਸ਼ਰੀਕ ਸੰਸ ਉਪਜਾਏ
0: ਕਹਿਣ ਲੱਗੇ ਭਰਾ ਹੈ ਸ਼ਰੀਕ ਅਤੇ ਮੇਰੇ ਮਨ 'ਚ ਸ਼ੰਕਾ ਇਹ ਹੈ ਜੇ ਮੇਰਾ ਛੋਟਾ ਭਰਾ ਆ ਗਿਆ ਅਤੇ ਗੁਰੂ ਜੀ ਦਾ ਉਹਦੇ ਨਾਲ ਬੜਾ ਪਿਆਰ ਹੈ ਗੁਰੂ ਜੀ ਵਿਤਕਰਾ ਨਹੀਂ ਕਰਦੇ ਬੱਚਿਆਂ ਨਾਲ ਪਿਆਰ ਹੈ ਉਹਨਾਂ ਦੀ ਭਾਵਨਾ ਦੇ ਨਾਲ ਕਹਿੰਦੇ ਆ ਕਿ ਦੂਜੇ ਨੰਬਰ 'ਤੇ ਨਾਨਾ ਜੀ ਨੇ ਵਰ ਦਿੱਤੇ ਹੋਏ ਪਿਆਰਿਓ ਇਸ ਵਾਸਤੇ ਕਹਿੰਦਾ ਹੈ ਪ੍ਰਿਥੀ ਚੰਦ ਸੋਚਦਾ ਹੈ ਕਿ ਜੇ ਮੇਰਾ ਛੋਟਾ ਭਰਾ ਆ ਗਿਆ ਤੇ ਨਿਰਸੰਦੇਹ ਮੇਰੇ ਪਿਤਾ ਜੀ ਨੇ ਗੁਰਤਾ ਗੱਦੀ ਉਹਨੂੰ ਦੇ ਦੇਣੀ ਹੈ।
1: ਨਿਰਸੰਦੇਹ ਮੈਂ ਪਿਤਾ ਪਿਛਾਰੀ,
0: ਕਹਿੰਦਾ ਨਿਰਸੰਦੇਹ ਬਿਨਾਂ ਸ਼ੰਕੇ ਤੋਂ ਮੈਂ ਪਿਤਾ ਜੀ ਤੋਂ ਪਿੱਛੋਂ ਗੁਰਤਾ ਤੇ ਬੈਠਣ ਦਾ ਅਧਿਕਾਰੀ ਹਾਂ।
1: ਬਹੁਰ ਨਾ ਬੋਲੇ ਮੋਹੇ ਅਗਾਰੀ,
0: ਕਹਿੰਦਾ ਜੇਕਰ ਗੁਰੂ ਪਿਤਾ ਜੀ ਨੇ ਆਪਣੇ ਹੁੰਦਿਆਂ ਗੁਰਤਾ ਗੱਦੀ ਮੈਨੂੰ ਦੇ ਦਿੱਤੀ ਤੇ ਮੇਰਾ ਛੋਟਾ ਭਰਾ ਮੇਰੇ ਸਾਹਮਣੇ ਬੋਲ ਵੀ ਨਹੀਂ ਸਕਦਾ। ਫਿਰ
1: ਗਾਦੀ ਪਰ ਮੇਰੋ ਅਧਿਕਾਰੂ,
0: ਗੁਰਤਾ ਗੱਦੀ ਤੇ ਮੇਰਾ ਅਧਿਕਾਰ ਹੈ। ਇਹ ਸੋਚਦਾ ਸੀ ਕਿ ਜਾਇਦਾਦ ਜਿਹੜੀ ਪਿਤਾ ਦੀ ਹੁੰਦੀ ਉਹ ਤੇ ਅਧਿਕਾਰ ਵੱਡੇ ਪੁੱਤ ਦਾ ਸਤਸੰਗੀਓ, ਤੇ ਇਸ ਪ੍ਰਕਾਰ ਕਹਿੰਦਾ ਇਹ ਵੀ ਅਧਿਕਾਰ ਮੇਰਾ ਹੀ ਹੈ, ਗੁਰਤਾ ਗੱਦੀ ਮੈਨੂੰ ਹੀ ਮਿਲਣੀ ਚਾਹੀਦੀ ਹੈ।
1: ਦੁਰਿਓ ਨਾ ਜਨ ਹੈ ਸਭ ਸੰਸਾਰੂ,
0: ਤੇ ਜਿਹੜੀ ਸੰਸਾਰ ਦੀ ਰਵਾਇਤ ਪਿਆਰਿਓ, ਜਦੋਂ ਪਿਤਾ ਸੰਸਾਰ ਤੋਂ ਜਾਂਦਾ ਜਾਣਾ ਹਰੇਕ ਨੇ ਹੈ, ਤੇ ਸੱਸੇ ਵੱਡੇ ਪੁੱਤਰ ਨੂੰ ਪਿਤਾ ਦੀ ਜ਼ਿੰਮੇਵਾਰੀ ਦੀ ਪੱਗ ਬੱਝਦੀ ਹੈ, ਤੇ ਉਹ ਉਹ ਉਧਰ ਇਹਦਾ ਇਸ਼ਾਰਾ ਹੈ ਪ੍ਰਿਥੀ ਚੰਦ ਦਾ ਕਿ ਸਾਰੀ ਦੁਨੀਆ ਜਾਣਦੀ ਹੈ ਕਿ ਪਿਤਾ

0: ਨੇ ਅਤੇ ਮੇਰੇ ਮਨ 'ਚ ਸ਼ੰਕਾ ਰਹਿਣਾ ਕਿ ਪਤਾ ਨਹੀਂ ਮੈਂ ਗੁਰੂ ਬਣਾ ਕੇ ਨਾਮ ਬਣਾ, ਜੇ ਮੇਰਾ ਭਰਾ ਛੋਟਾ ਆ ਗਿਆ ਤਾਂ ਗੁਰਤਾ ਦੇ ਉਹਨੂੰ ਮਿਲਣੀ ਆ, ਮੇਰੇ ਮਨ 'ਚ ਸ਼ੰਕਾ ਰਹਿਣਾ ਹੈ।
1: ਰਹਿ ਪ੍ਰਤਕੂਲ ਸਦਾ ਦਿਸ਼ ਮੋਹੀ।
0: ਹੁਣ ਪ੍ਰਿਥੀ ਚੰਦ ਕੀ ਕਹਿੰਦਾ ਕਿ ਮੇਰੇ ਹਮੇਸ਼ਾ ਮੇਰਾ ਪਿਤਾ ਉਲਟ ਰਿਹਾ। ਗਲਤ ਹੈ, ਗੁਰੂ ਕਿਸੇ ਦੇ ਉਲਟ ਨਹੀਂ ਹੁੰਦਾ ਪਿਆਰੇ। ਪ੍ਰਿਥੀ ਚੰਦ ਦੀ ਕੁਝ ਵਿਚਾਰ ਹੀ ਐਸੀ ਹੈ, ਪ੍ਰਿਥੀ ਚੰਦ ਨੇ ਕਦੇ ਭਾਵਨਾ ਰੱਖੀ ਨਹੀਂ, ਛਲ ਰੱਖਿਆ, ਫਰੇਬ ਰੱਖਿਆ, ਕਪਟ ਮਨ ਦੇ ਵਿੱਚ ਰੱਖਿਆ, ਵੈਰ ਭਾਵਨਾ ਰੱਖੀ ਭਰਾ ਦੇ ਨਾਲ, ਅਤੇ ਇਹ ਕਹਿ ਰਿਹਾ ਕਿ ਗੁਰੂ ਪਿਤਾ ਜੀ ਹਮੇਸ਼ਾ ਮੇਰੇ ਉਲਟੀ ਰਹੇ ਹਨ।
1: ਜੇ ਅਰਜਨ ਢਿੱਗ ਆਏ ਨਾ ਤਾਵਤ।
0: ਕਹਿੰਦਾ ਜਿੰਨਾ ਚਿਰ ਮੇਰੇ ਛੋਟੇ ਭਰਾ ਗੁਰੂ ਅਰਜਨ ਦੇਵ ਜੀ, ਆਪਾਂ ਗੁਰੂ ਅਰਜਨ ਦੇਵ ਜੀ ਕਹਿ ਰਹੇ, ਉਹ ਸਤਸੰਗੀ ਕੁਛ ਹੋਰ ਕਹਿੰਦਾ ਹੈਗਾ, ਕਿ ਜੇ ਮੇਰਾ ਭਰਾ ਉਹਨਾਂ ਚਿਰ ਨਹੀਂ ਆਉਂਦਾ ਇੱਥੇ ਅੰਮ੍ਰਿਤਸਰ ਦੇ ਵਿੱਚ।
1: ਨੀਕੀ ਬਾਤ ਮਨ ਹੋ ਜਾਵਤ।
0: ਅਤੇ ਕਹਿਣ ਲੱਗਾ ਬਹੁਤ ਚੰਗੀ ਗੱਲ ਹੋਏਗੀ, ਇਹ 'ਚ ਮੇਰਾ ਭਲਾ ਹੀ ਹੈ, ਜੇ ਮੇਰਾ ਛੋਟਾ ਭਰਾ ਜਿੰਨਾ ਚਿਰ ਮੇਰੇ ਪਿਤਾ ਜੀ ਦੁਨੀਆਂ 'ਤੇ ਨੇ ਅਤੇ ਇਸ ਤਰ੍ਹਾਂ ਉਹ ਨਾ ਆਵੇ ਇੱਥੇ।
1: ਇਤਿਹਾਦਿਕ ਬਹੁ ਹਿਰਦੈ ਵਿਚਾਰ ਹੈ।
0: ਇਤਿਹਾਦਿਕ ਪ੍ਰਿਥੀ ਚੰਦ ਮਨ 'ਚ ਬਹੁਤ ਤਰ੍ਹਾਂ ਦੀਆਂ ਵਿਚਾਰਾਂ ਸੋਚਦਾ ਹੈ।
1: ਹੋਤ ਨਾ ਗੁਰ ਆਇਸ ਅਨੁਸਾਰ ਹੈ।
0: ਅਤੇ ਪਰ ਪਿਆਰੇ ਗੁਰੂ ਦੀ ਆਗਿਆ ਚੱਲਦਾ ਹੀ ਨਹੀਂ, ਗੁਰੂ ਦਾ ਬਚਨ ਮੰਨਣਾ ਹੀ ਨਹੀਂ, ਗੁਰੂ ਨੇ ਕਹਿਣਾ ਕਿਸੇ ਬੰਨੇ, ਜਾਣਾ ਕਿਸੇ ਬੰਨੇ, ਅਤੇ ਆਗਿਆ ਤੋਂ ਬਾਹਰ ਹੈ ਇਹ।
1: ਧੰਨ ਬੁੱਧ ਬਲ ਤੇ ਚਹਿ ਗੁਰੇ ਆਈ।
0: ਇੱਕ ਹੋਰ ਬੇਨਤੀ ਕਰਦੇ, ਗੁਰੂ ਜੀ ਨੇ ਇਹਨੂੰ ਮੀਣਾ ਕਿਹਾ ਸੀ, ਮੀਣਾ ਆਪਾਂ ਅੰਮ੍ਰਿਤ ਛਕਿਆ ਜਿੰਨਾ ਗੁਰੂ ਦੇ ਪਿਆਰਿਆਂ ਨੇ ਪਤਾ ਹੋਵੇਗਾ, ਮੀਣਿਆਂ ਮਸੰਦਾਂ ਦੀ ਸੰਗਤ ਨਹੀਂ ਕਰਨੀ, ਮੇਲ ਜੋਲ ਨਹੀਂ ਰੱਖਣਾ, ਅੰਮ੍ਰਿਤਧਾਰੀ ਨੂੰ ਕਹਿੰਦੇ ਨੇ ਪੰਜ ਪਿਆਰੇ, ਮੀਣਾ ਇਹੋ ਹੀ ਹੈ। ਪ੍ਰਿਥੀ ਚੰਦ ਨੂੰ ਗੁਰੂ ਰਾਮਦਾਸ ਜੀ ਕਹਿੰਦੇ ਤੂੰ ਮੀਣਾ ਵਾਲਾ, ਮੀਣਾ ਸਮਝਦੇ ਨੇ ਪਿੰਡਾਂ ਤੋਂ ਆਏ ਆਪਾਂ, ਬੰਦਾ ਬਾਹਰੋਂ ਕੁਛ ਅਤੇ ਅੰਦਰੋਂ ਕੁਛ ਹੋਵੇ, ਮੁੱਖ ਮੇਂ ਰਾਮ ਰਾਮ ਬਗਲ ਮੇਂ ਛੁਰੀ ਹੋਵੇ, ਮੂੰਹ ਤੋਂ ਬੜੀਆਂ ਮਿੱਠੀਆਂ ਗੱਲਾਂ ਕਰਦਾ, ਥੱਲੇ ਜਿਹੜਾ ਵੜਦਾ ਵੇ ਉਹਨੂੰ ਕਹਿੰਦੇ ਬੜਾ ਮੀਣਾ ਬੰਦਾ ਹੈ। ਅਤੇ ਗੁਰੂ ਰਾਮਦਾਸ ਜੀ ਮਹਾਰਾਜ ਜੀ ਨੇ ਆਪਣੇ ਵੱਡੇ ਪੁੱਤਰ ਨੂੰ ਇਹ ਕਿਹਾ ਸੀ, ਤੂੰ ਮੀਣਾ ਹੈ ਮੀਣਾ, ਅੰਦਰ ਤੇਰੇ ਕੁਛ ਹੋਰ, ਤੂੰ ਬਾਹਰੋਂ ਕੁਛ ਹੋਰ ਹੈ।
1: ਸਰਬੱਗਿਆਂ ਨੇ ਢਿੱਗ ਤੇ ਕਿਮ ਪਾਈ।
0: ਸਰਬੱਗਿਆਂ ਦਾ ਭਾਵ ਜਿਹੜਾ ਸਰਬੱਗ ਗੁਰੂ ਹੈ, ਤੂੰ ਛਲ ਨਾਲ, ਫਰੇਬ ਨਾਲ, ਕਪਟ ਨਾਲ, ਧੋਖੇ ਧੜੀ ਨਾਲ, ਪੈਸੇ ਦੇ ਜ਼ੋਰ ਨਾਲ, ਮਸੰਦਾਂ ਦੀ ਹਮਾਇਤ ਨਾਲ, ਪਿਆਰੇ ਉਹ ਸਰਕਾਰੀ ਸਹਿ ਦੇ ਨਾਲ ਕਿਵੇਂ ਇਹ ਦਾਤ ਮਿਲ ਜਾਵੇ, ਦਾਤ ਜੋਤ ਸਭ ਸੂਰਤ ਤੇਰੀ, ਕਿਤੇ ਬਹਿਰੂ ਦੀਆਂ ਦਾਤਾਂ ਪਿਆਰੇ ਉਹਦੀ ਬਖਸ਼ਿਸ਼ ਦੁਆਰਾ ਮਿਲਦੀਆਂ ਨੇ। ਇਸ ਲਈ ਪ੍ਰਿਥੀ ਚੰਦ ਚਾਹੁੰਦਾ ਸੀ ਛਾਲ ਫਰੇਬ ਕਪਟ ਧੋਖਾ ਧੜੀ ਦੇ ਨਾਲ ਮੈਂ ਗੁਰਤਾ ਗੱਦੀ ਲੈ ਲਵਾਂਗਾ, ਪਰ ਸਰਬੱਗ ਗੁਰੂ ਨੂੰ ਕੌਣ ਛਲੇ, ਕਿਹੜਾ ਪਿਆਰੇ ਉਹਨਾਂ ਨੂੰ ਧੋਖਾ ਦੇ ਸਕੇ।
1: ਗਇਓ ਸਿੱਖ ਲਵਪੁਰੀ ਮਝਾਰੀ।
0: ਹੁਣ ਵਿਚਾਰਾ ਸਿੱਖ ਦਰਸ਼ਨਾਂ ਤੋਂ ਬਿਨਾਂ ਹੀ ਲਾਹੌਰ ਸ਼ਹਿਰ ਨੂੰ ਤੁਰ ਗਿਆ।
1: ਸ਼੍ਰੀ ਅਰਜਨ ਢਿੱਗ ਸਕਲ ਉਚਾਰੀ।
0: ਜਾ ਕੇ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ 'ਤੇ ਮੱਥਾ ਟੇਕਿਆ ਅਤੇ ਸਾਹ

0: इस प्रकार जिहड़ा है मेरी गल सुने तो ਇਹ ਚਿੱਠੀ ਵੀ ਲੈ ਲਈ
1: ਗੁਰ ਢਿੱਗ ਦਈ ਕਿਦੋਂ ਨਹ ਦੀਨੀ
0: ਤੇ ਮਹਾਰਾਜ ਉਹ ਕਹਿ ਰਹੇ ਸੀ ਬਾਬਾ ਪ੍ਰਿਥੀ ਚੰਦ ਜੀ ਕਿ ਪਹਿਲੀ ਵੀ ਚਿੱਠੀ ਦੇ ਦਿੱਤੀ ਹੈ ਇਹ ਵੀ ਦੇ ਦਿੱਤੀ ਸੇ ਕਹਿੰਦਾ ਮਹਾਰਾਜ ਮੈਨੂੰ ਨੀ ਪਤਾ ਦਿੱਤੀ ਕਿ ਨਹੀਂ ਦਿੱਤੀ ਉਸਨੇ
1: ਝੂਠੋ ਸੋ ਬੋਲਤ ਲਖ ਪਾਇਵ
0: ਕਹਿਣ ਲੱਗੇ ਸੱਚੇ ਪਾਤਸ਼ਾਹ ਮੈਨੂੰ ਐ ਲੱਗਦਾ ਸੀ ਕਿ ਬਾਬਾ ਪ੍ਰਿਥੀ ਚੰਦ ਜੀ ਕੋਲ ਛਲ ਕਪਟ ਕਰ ਰਹੇ ਸੀ ਝੂਠ ਬੋਲ ਰਹੇ ਸੀ ਪਤਾ ਲੱਗ ਹੀ ਜਾਂਦਾ ਚਿਹਰੇ ਤੋਂ ਜਦੋਂ ਅੱਖਾਂ ਨਾਲ ਬੰਦੇ ਦੀਆਂ ਅੱਖਾਂ ਨਾਲ ਅੱਖਾਂ ਨਾਲ ਮਿਲਣ ਤੇ ਪਤਾ ਲੱਗਦਾ ਝੂਠ ਬੋਲ ਰਿਹਾ ਹੈ ਇਹ ਸੱਚਾ ਨਹੀਂ ਗਾ ਇਸ ਵਾਸਤੇ ਮਹਾਰਾਜ ਬਾਬਾ ਪ੍ਰਿਥੀ ਚੰਦ ਦੇ ਵਿਹਾਰ ਤੋਂ ਉਹਦੇ ਚਿਹਰੇ ਤੋਂ ਪਤਾ ਲੱਗ ਰਿਹਾ ਸੀ ਕਿ ਝੂਠ ਬੋਲ ਰਿਹਾ ਉਹ
1: ਕੀ ਦਸ ਮੋਹਿ ਬਿਦਾ ਉਤਲਾਇਵ
0: ਸੱਚੇ ਪਾਤਸ਼ਾਹ ਜੀ ਮੈਨੂੰ ਗੁਰੂ ਰਾਮਦਾਸ ਜੀ ਸੱਚੇ ਪਾਤਸ਼ਾਹ ਦੇ ਦਰਸ਼ਨਾਂ ਤੋਂ ਬਿਨਾਂ ਉਸਨੇ ਦੁਖੀ ਮਨ ਦੇ ਨਾਲ ਮੈਂ ਮੁੜ ਆਇਆ ਮੈਨੂੰ ਮੋੜ ਦਿੱਤਾ ਉਹਨੇ
1: ਨਹਿ ਪੂਰਬ ਮੈਂ ਤੇ ਛਲ ਜਾਨਾ
0: ਤੇ ਸੱਚੇ ਪਾਤਸ਼ਾਹ ਜੀ ਉਹ ਇਸ ਪ੍ਰਕਾਰ ਮੈਂ ਐਸਾ ਵਰਤਾਰਾ ਨਹੀਂ ਵੇਖਿਆ ਪਹਿਲਾਂ
1: ਅਬ ਕੇ ਮਤ ਸਰ ਸਹਿਤ ਪਛਾਨਾ
0: ਸੱਚੇ ਪਾਤਸ਼ਾਹ ਪਹਿਲਾਂ ਮੈਂ ਬਾਬਾ ਪ੍ਰਿਥੀ ਚੰਦ ਜੀ ਏਦਾਂ ਨਹੀਂ ਸੀ ਵੇਖਿਆ ਹੁਣ ਮੈਂ ਵੇਖਿਆ ਕਿ ਪ੍ਰਿਥੀ ਚੰਦ ਜੀ ਮਤ ਸਰ ਈਰਖਾ ਈਰਖਾ ਦੇ ਸਮੇਤ ਸੀ ਉਹਨਾਂ ਦੇ ਮਨ 'ਚ ਈਰਖਾ ਸੀ ਤੁਹਾਡੇ ਪ੍ਰਤੀ ਕਿ ਕਿਸੇ ਤਰੀਕੇ ਨਾਲ ਮੇਰਾ ਛੋਟਾ ਭਰਾ ਅੰਮ੍ਰਿਤਸਰ ਦੇ ਵਿੱਚ ਨਾ ਆਵੇ
1: ਗੁਰ ਸੋ ਮਿਲਣ ਨਹੀਂ ਮੁਝ ਦਇਓ
0: ਸੱਚੇ ਪਾਤਸ਼ਾਹ ਮੈਨੂੰ ਗੁਰੂ ਰਾਮਦਾਸ ਜੀ ਮਹਾਰਾਜ ਜੀ ਦੇ ਨਾਲ ਮਿਲਣ ਨਹੀਂ ਦਿੱਤਾ ਦਰਸ਼ਨ ਨਹੀਂ ਕਰਨ ਦਿੱਤੇ ਛੇਤੀ ਛੇਤੀ ਮੋੜ ਦਿੱਤਾ ਮੈਨੂੰ
1: ਤੂਰਨ ਕਰਕੇ ਭੇਜਣ ਕਯੋ
0: ਸੱਚੇ ਪਾਤਸ਼ਾਹ ਮੈਨੂੰ ਛੇਤੀ ਛੇਤੀ ਭੇਜ ਦਿੱਤਾ ਬਾਹੋਂ ਫੜ ਕੇ ਕਿਤੇ ਐਸਾ ਨਾ ਹੋਵੇ ਕਿ ਸਿੱਖ ਆਸਾ ਪਾਸਾ ਕਰਕੇ ਉੱਤੋਂ ਦੀ ਵੜ ਕੇ ਕਿਤੇ ਗੁਰੂ ਜੀ ਕੋਲ ਨਾ ਚੱਲ ਜਾਏ ਜਿਹੜਾ ਹੁੰਦਾ ਨਾ ਝੂਠਾ ਬੰਦਾ ਉਹਦੇ ਮਨ 'ਚ ਪਾਪ ਹੁੰਦਾ ਪਿਆਰਿਓ ਕਿ ਕਿਤੇ ਇਹ ਜਾ ਕੇ ਗੁਰੂ ਜੀ ਨੂੰ ਅਸਲੀਅਤ ਦੱਸ ਨਾ ਦੇ ਕਿ ਮਹਾਰਾਜ ਮੈਨੂੰ ਭੇਜਿਆ ਹੈ ਗੁਰੂ ਅਰਜਨ ਦੇਵ ਜੀ ਨੇ ਚਿੱਠੀ ਦਿੱਤੀ ਸੀ ਪਹਿਲਾਂ ਵੀ ਅੱਜ ਵੀ ਮੈਂ ਲੈ ਕੇ ਆਇਆ ਇਸ ਵਾਸਤੇ ਪ੍ਰਿਥੀ ਚੰਦ ਨੇ ਆਪਣੇ ਏਜੰਟ ਉਹਦੇ ਪਿੱਛੇ ਲਾ ਦੇ ਇਹਦਾ ਖਿਆਲ ਰੱਖਿਓ ਇਹ ਘੁੰਮ ਘੁਮਾ ਕੇ ਗੁਰੂ ਦੇ ਕੋਲ ਨਾ ਚਲਾ ਜਾਵੇ ਤੇ ਕਹਿੰਦਾ ਮਹਾਰਾਜ ਮੈਨੂੰ ਉਹਨਾਂ ਨੇ ਬਦਰੰਗ ਹੀ ਮੋੜ ਦਿੱਤਾ
1: ਤਬ ਮੈਂ ਜਾਣੇ ਉਹ ਕਪਟ ਕਰਨ ਤਾਂ
0: ਸੱਚੇ ਪਾਤਸ਼ਾਹ ਮੈਂ ਸਮਝ ਗਿਆ ਕਿ ਬਾਬਾ ਪ੍ਰਿਥੀ ਚੰਦ ਜੀ ਕਪਟ ਛਲ ਕਰ ਰਹੇ ਨੇ
1: ਚੱਲਿਓ ਨਾ ਬਸ ਮੈਂ ਆਏ ਤੁਰੰਤਾ
0: ਮਹਾਰਾਜ ਸੋ ਗੁਰੂ ਜੀ ਦਾ ਸਾਹਿਬ ਜ਼ਿਆਦਾ ਹੈ ਬਾਬਾ ਪ੍ਰਿਥੀ ਚੰਦ ਜੀ ਮੇਰਾ ਕੋਈ ਬਸ ਨਹੀਂ ਚੱਲਿਆ ਮੈਂ ਵਾਪਸ ਮੁੜ ਆਇਆ ਹਾਂ
1: ਸਭ ਸੰਗਤ ਜੁਤ ਸੁਣਿਓ ਬ੍ਰਿਤਾਂਤ
0: ਸੰਗਤ ਜੁੜੀ ਹੋਈ ਧਰਮਸ਼ਾਲਾ ਵਿੱਚ ਲਾਹੌਰ ਸ਼ਹਿਰ ਵਿੱਚ ਗੁਰੂ ਅਰਜਨ ਦੇਵ ਜੀ ਨਾਮ ਬਾਣੀ ਦਾ ਉਪਦੇਸ਼ ਦੇ ਰਹੇ ਨੇ ਹੁਣ ਜਦੋਂ ਇਹ ਬਚਨ ਆਏ ਸਿੱਖ ਤੋਂ ਗੁਰੂ ਜੀ ਨੇ ਸੁਣਿਆ ਨਾਲ ਸੰਗਤ ਨੇ ਵੀ ਸੁਣ ਲਿਆ
1: ਜਾਣਿਓ ਪ੍ਰਿਥੀਆ ਛਲੀ ਛਲੰਤ
0: ਹੁਣ ਸਾਰੀ ਸੰਗਤ ਨੂੰ ਪਤਾ ਲੱਗ ਗਿਆ ਕਿ ਜਿਹੜੇ ਬਾਬਾ ਪ੍ਰਿਥੀ ਚੰਦ ਜੀ ਹਨ ਛਲੀਏ ਹਨ ਕਪਟੀ ਹਨ
1: ਸ਼੍ਰੀ ਅਰਜਨ ਉਰਜਾਨਾ
0: ਤੇ ਨਿਸ਼ਚੇ ਤੌਰ ਤੇ ਜਾਣ ਲਿਆ ਕਿ ਗੁਰੂ ਅਰਜਨ ਦੇਵ ਜੀ ਮਹਾਰਾਜ ਹੀ ਗੁਰੂ ਬਣ ਗਏ ਕਪਟੀ ਛਲੀਆ ਫਰੇਬੀ ਧੋਖੇਧਾਰ ਧੜੀ ਵਾਲਾ ਝੂਠਾ ਬੰਦਾ ਕਿਵੇਂ ਗੁਰੂ ਬਣ ਜਾਏਗਾ ਸੰਗਤ ਨੂੰ ਵਿਸ਼ਵਾਸ ਆ ਗਿਆ ਕਿ ਅਗਲੇ ਗੁਰੂ ਗੁਰੂ ਅਰਜਨ ਦੇਵ ਜੀ ਹੀ ਬਣਗੇ
1: ਹੈ ਸ਼ਰੀਕ ਪਨੋ ਛਲ ਸਾਨਾ
0: ਤੇ ਸੋ ਛਲ ਦੇ ਸਾਨਾ ਸਮੇਤ ਬਾਬਾ ਪ੍ਰਿਥੀ ਚੰਦ ਜੀ ਛਲ ਕਰਦੇ ਨੇ ਕਪਟ ਕਰਦੇ ਨੇ
1: ਬਹੁਰ ਤੀ ਪਦ ਸ਼ਬਦ ਬਨਾਇਵ
0: ਫਿਰ ਤ੍ਰਿਤੀ ਕਹਿੰਦੇ ਤੀਸਰਾ ਪਦ ਤੀਸਰੀ ਪੌੜੀ ਤੀਸਰਾ ਬੰਦ ਇਸ

0: ਦੀ ਬਹੁਤ ਪਿਆਸ ਹੈ ਤੇ ਜਗਿਆਸੂਆ ਤੇ ਪ੍ਰਭੂ ਪਰਮਾਤਮਾ ਨੂੰ ਮਿਲਣ ਦੀ ਅੰਦਰ ਤਾਂਘ ਹੈ। ਐਸਾ ਪਵਿੱਤਰ ਸ਼ਬਦ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਨੇ ਕਾਗਜ਼ ਮੰਗਵਾਇਆ ਔਰ ਕਲਮ ਤੇ ਸਿਆਹੀ ਮੰਗਾਉਣਾ ਕੀਤੀ ਤੇ ਲਿਖਣ ਲੱਗੇ।
1: ਲਿਖ ਕਾਗਜ਼ ਪਰ ਇਕੱਠਾ ਕੀਨ।
0: ਸੋ ਸ਼ਬਦ ਲਿਖਿਆ ਸੱਚੇ ਪਾਤਸ਼ਾਹ ਨੇ ਦਿਲ ਦੀ ਗਹਿਰਾਈ ਵਿੱਚੋਂ ਭਾਵਨਾ ਸ਼ਰਧਾ ਸਤਿਕਾਰ ਨਾਲ ਤੇ ਇਸ ਸ਼ਬਦ ਨੂੰ ਲਿਖ ਕੇ ਮਹਾਰਾਜ ਜੀ ਨੇ ਇਕੱਠਾ ਕੀਤਾ ਪੇਪਰ।
1: ਲਿਖਾ ਇਹਾ ਸੋ ਪਾਠ ਪ੍ਰਬੀਨ।
0: ਤੇ ਸਤਸੰਗੀਓ ਕਵੀ ਭਾਈ ਸੰਤੋਖ ਸਿੰਘ ਜੀ ਕਹਿੰਦੇ ਨੇ ਕਿ ਉਹ ਜਿਹੜਾ ਮੂਲ ਪਾਠ ਹੈ ਉਸ ਪਵਿੱਤਰ ਸ਼ਬਦ ਦਾ ਬੰਦ ਤੀਸਰਾ ਕਵੀ ਜੀ ਕਹਿੰਦੇ ਮੈਂ ਇੱਥੇ ਲਿਖਦਾ ਹਾਂ ਜੀ।
1: ਇੱਕ ਘੜੀ ਨਾ ਮਿਲਤੇ ਤਾਂ ਕਲ ਯੁਗ ਹੋਤਾ।
0: ਵਿੱਚ ਲਿਖਿਆ ਸੀ ਹੇ ਮੇਰੇ ਸੱਚੇ ਪਾਤਸ਼ਾਹ ਹੇ ਮੇਰੇ ਪਰਮਾਤਮਾ ਰੂਪ ਗੁਰੂ ਇੱਕ ਘੜੀ ਨਾ ਤੁਸੀਂ ਮਿਲੋ ਤੇ ਕਲ ਯੁਗ ਹੋ ਜਾਂਦਾ। ਕਲ ਯੁਗ ਚਾਰ ਪਹਿਰ ਚੌ ਯੁਗੇ ਸਮਾਨੇ ਰਹਿਣ ਪਈ ਤਬ ਅੰਤ ਨਾ ਜਾਣੇ। ਜਿਹੜਾ ਵਿਛੋੜੇ ਵਾਲਾ ਨਾ ਸਤਸੰਗੀ ਉਹਦੇ ਲਈ ਇੱਕ ਦਿਨ ਜਿਹੜਾ ਚਾਰ ਪਹਿਰਾਂ ਦੇ ਚਾਰ ਯੁਗਾਂ ਦੇ ਸਮਾਨ ਹੋ ਜਾਂਦਾ ਕਿ ਮੈਨੂੰ ਅੱਜ ਦਰਸ਼ਨ ਨਹੀਂ ਹੋ ਰਹੇ ਗੁਰੂ ਮਹਾਰਾਜ ਜੀ ਦੇ। ਸੋ ਇੱਕ ਘੜੀ ਨਹੀਂ ਸੱਚੇ ਪਾਤਸ਼ਾਹ ਤੁਹਾਡੇ ਦਰਸ਼ਨ ਹੁੰਦੇ ਤੇ ਕਲ ਯੁਗ ਦਾ ਸਮਾਂ ਵਰਤ ਜਾਂਦਾ ਹੈ।
1: ਹੁਣ ਕਦ ਮਿਲੀਐ ਪ੍ਰਿਆ ਤੁਧ ਭਗਵੰਤਾ।
0: ਪ੍ਰਿਆ ਦਾ ਭਾਵ ਪਿਆਰੇ, ਤੁਧ ਦਾ ਭਾਵ ਤੂੰ, ਭਗਵੰਤਾ ਭਾਵ ਭਗਵਾਨ ਸਰੂਪ ਹੈ ਮੇਰੇ ਸੱਚੇ ਪਾਤਸ਼ਾਹ ਗੁਰੂ ਪਿਤਾ ਪਰਮਾਤਮਾ ਜੀ। ਹੁਣ ਕਦ ਮਿਲੀਏ, ਹੁਣ ਕਦੋਂ ਮਿਲਾਪ ਹੋਵੇਗਾ, ਮੈਂ ਕਦੋਂ ਤੁਹਾਨੂੰ ਮਿਲਾਂਗਾ, ਕਦੋਂ ਤੁਹਾਡੇ ਦਰਸ਼ਨ ਹੋਣਗੇ ਸੱਚੇ ਪਾਤਸ਼ਾਹ।
1: ਮੋਹੇ ਰਹਿਣ ਨਾ ਬਿਹਾਵੈ, ਨੀਂਦ ਨਾ ਆਵੈ।
0: ਮੈਨੂੰ ਮੇਰੀ ਜਿਹੜੀ ਹੈ ਰਾਤ ਨਹੀਂ ਲੰਘ ਰਹੀ, ਸਾਰੀ ਸਾਰੀ ਰਾਤ ਪਾਸੇ ਮਾਰਨੇ ਪਿਆਰਿਓ ਆਪਣੇ ਪਿਆਰੇ ਦੇ ਵਿਛੋੜੇ ਵਿੱਚ। ਅਤੇ ਨੌ ਨਿਸ਼ਾਨੀਆਂ ਦੱਸੀਆਂ ਸਤਸੰਗੀਓ ਆਸ਼ਕਿਆਂ ਦਾ ਦੀਆਂ। ਆਸਕਾ ਦਰ ਨੌ ਨਿਸ਼ਾਨੀ ਐ ਪਿਸਰ ਰੰਗ, ਜਰਦੋ ਆ ਸਰਦੋ ਚਸਮ ਤਰ। ਕਿ ਹੋਕੇ ਲੈਣੇ ਨੇਤਰ ਸਦਾ ਸਤਸੰਗੀਓ ਗਿੱਲੇ ਰਹਿਣੇ, ਚਸ਼ਮ ਤਾਰ ਭਾਵ ਕਿ ਚਸ਼ਮ ਅੱਖਾਂ ਜਿਹੜੀਆਂ ਹਨ ਇਹ ਹਮੇਸ਼ਾ ਗਿੱਲੀਆਂ ਰਹਿਣੀਆਂ ਸਤਸੰਗੀਓ। ਬੇਕਰਾਰੀ ਇੰਤਜ਼ਾਰੀ, ਬੇਕਰਾਰੀ ਰਹਿਣੀ, ਇੰਤਜ਼ਾਰ ਰਹਿਣਾ, ਖੁਆਬਸ ਹਰਾਮ। ਅਤੇ ਖੁਆਬਸ ਕਹਿੰਦੇ ਪਿਆਰੇ ਨੀਂਦ ਹਰਾਮ ਹੋ ਜਾਣੀ, ਰਾਤ ਨੂੰ ਨੀਂਦ ਲਾਉਣੀ ਪਿਆਰੇ ਦੀ ਯਾਦ ਵਿੱਚ। ਇਹ ਜਿਹੜੇ ਰੱਬ ਦੇ ਆਸ਼ਕ ਨੇ ਨਾ, ਗੁਰੂ ਕੇ ਆਸ਼ਕ ਹੈ ਪਿਆਰੇ, ਉਹਨਾਂ ਦੀਆਂ ਨਿਸ਼ਾਨੀਆਂ ਦੱਸੀਆਂ। ਸੋ ਇਸ ਲਈ ਕਹਿੰਦੇ ਨੇ ਕਿ ਸਾਰੀ ਸਾਰੀ ਰਾਤ ਮੇਰੀ ਲੰਘ ਜਾਂਦੀ ਹੈ ਸੱਚੇ ਪਾਤਸ਼ਾਹ ਜੀ ਦੀ ਯਾਦ ਵਿੱਚ, ਵਿਛੋੜੇ ਵਿੱਚ ਨੀਂਦ ਨਹੀਂ ਆਉਂਦੀ। ਮੋਹ ਰਹਿਣ ਨਾ ਵਿਹਾਵੈ, ਰਹਿਣ ਭਾਵ ਨੀਂਦ ਨਾ ਵਿਹਾਵੈ ਨਹੀਂ ਬਤੀਤ ਹੁੰਦੀ। ਮੋਹ ਰਹਿਣ ਨਾ ਵਿਹਾਵੈ, ਨੀਂਦ ਨਾ ਆਵੈ, ਅਤੇ ਸਾਰੀ ਸਾਰੀ ਰਾਤ ਨੀਂਦ ਨਹੀਂ ਆਉਂਦੀ ਵਿਛੋੜੇ 'ਚ।
1: ਬਿਨ ਦੇਖੇ ਗੁਰ ਦਰਬਾਰੇ ਜੀ,
0: ਬਿਨਾਂ ਗੁਰੂ ਜੀ ਦੇ ਦਰਬਾਰ ਦੇ ਦਰਸ਼ਨ ਕੀਤੇ ਆ। ਭਾਈ ਇਹੋ ਜਿਹੇ ਕਈ ਗੁਰੂ ਦੇ ਲਾਲ, ਗੁਰੂ ਦੇ ਪਿਆਰੇ ਗੁਰਸਿੱਖ ਨੇ, ਸੰਗਤ 'ਚ ਆਪਾਂ ਕਿਉਂ ਆਉਂਦੇ ਹਾਂ, ਲਾਈਵ ਚੱਲਦਾ ਘਰ ਵੀ ਬੈਠ ਕੇ ਸੁਣ ਸਕਦੇ ਹਾਂ। ਨਹੀਂ ਪਿਆਰਿਓ, ਇੱਕ ਦੂਏ 'ਚ ਚੜ੍ਹਨ ਦੀ ਆ। ਇੱਥੇ ਬੜੇ ਪਿਆਰ ਪਿਆਰ ਵਾਲੇ ਗੁਰੂ ਦੇ ਸਿੱਖ ਰਹਿੰਦੇ ਨੇ ਸਤਸੰਗੀਓ, ਬੜੇ ਪਿਆਰ ਵਾਲੇ। ਤਾਂ ਜਿਹੜੇ ਰਾਤ ਸਾਰੀ ਸਾਰੀ ਰਾਤ ਸਿਮਰਨ ਬੰਦਗੀ, ਅੰਮ੍ਰਿਤਸਰ ਚਲੇ ਜਾਓ, ਸਾਰੀ ਰਾਤ ਉੱਥੇ ਸੇਵਾ ਸਿਮਰਨ ਚੱਲਦਾ ਪਿਆਰਿਓ। ਜਿਹੜਾ ਵਿਅਕਤੀ 3 ਵਜੇ ਉੱਠ ਕੇ ਹੋਮੇ ਕਰ ਲੈਂਦਾ, ਮੈਂ ਬੜਾ ਤੜਕੇ ਉੱਠਦਾ, ਅਤੇ ਜਦੋਂ ਜਾਂਦੇ ਦਰਬਾਰ ਸਾਹਿਬ ਉੱਥੇ ਤਾਂ ਸਾਰੀ ਰਾਤ ਸੇਵਾ ਸਿਮਰਨ, ਉੱਥੇ ਅਹੰਕਾਰ ਚੂਰ ਹੋ ਜਾਂਦਾ, ਇੱਕ ਦੂਏ 'ਚ ਚੜ੍ਹਨ ਦੀ ਆ। ਕਿ ਇੱਥੇ ਤਾਂ ਇੱਕ ਤੋਂ ਇੱਕ ਚੜ੍ਹਦੀ ਕਲਾ ਵਾਲੇ ਗੁਰਸਿੱਖ ਸਾਰੀ ਸਾਰੀ ਰਾਤ ਨਹੀਂ ਸੌਂਦੇ ਪਿਆਰਿਓ। ਬੇਨਤੀ ਕੀਤੀ ਸੀ, ਸਾਡੀ ਰਿਹਾਇਸ਼ ਦਰਬਾਰ ਸਾਹਿਬ ਦੇ ਨੇੜੇ ਹੈ, ਸਾਡੇ ਰਿਸ਼ਤੇਦਾਰਾਂ 'ਚ ਕੋਈ ਸਤਸੰਗੀ ਕੋਈ ਪਿਆਰ ਵਾਲਾ ਆ ਗਿਆ ਅਤੇ ਸਵੇਰੇ ਸਵੇਰੇ 6 ਵਜੇ ਦੇ ਕਰੀਬ ਆ ਗਿਆ, ਅਤੇ ਮੈਂ ਕਿਹਾ ਇਹਦੇ ਤੜਕੇ, ਕਹਿੰਦੇ ਰਾਤ ਦੇ ਆਏ ਹਾਂ ਜੀ, ਮੈਂ ਘਰੇ ਆ ਜਾਂਦੇ। ਕਹਿੰਦੇ ਬਾਬਾ ਜੀ ਜੇ ਸੋਣਾ ਹੀ ਸੀ ਘਰ ਨਹੀਂ ਰਹਿ ਜਾਂਦਾ, ਜੇ ਸੋਣਾ ਹੀ ਆ ਦਰਬਾਰ ਸਾਹਿਬ ਆ ਕੇ ਉੱਥੇ ਕਮਰੇ ਲੱਭਦੇ ਫਿਰਨਾ, ਸਰਾਮ ਮਿਲ ਜੇ, ਕੋਈ ਕਮਰਾ ਮਿਲ ਜੇ। ਸਤਸੰਗੀ ਨਹੀਂ, ਗੁਰੂ ਕੇ ਦਰ 'ਤੇ ਆ ਕੇ ਲਾਹਾ ਲੈਣਾ ਚਾਹੀਦਾ। ਸੰਤ ਬਾਬਾ ਕਸ਼ਮੀਰ ਸਿੰਘ ਜੀ ਸਤਸੰਗੀ ਭੂਰੀ ਵਾਲੇ ਮੁੰਬਈ ਜਾਂਦੇ ਨੇ, ਉੱਥੇ ਸੇਵਾ ਲੈਂਦੇ ਨੇ, ਉੱਥੇ ਬਚਨ ਕਰਨ ਲੱਗ ਪਏ। ਕਹਿੰਦੇ ਕਿ ਇਹਨਾਂ ਨੇ ਸਰਾਮ ਬਣਾਈ ਸਤਸੰਗੀ ਉਹ ਮੈਣੀ ਸੰਗਤ ਪਟਨਾ ਸਾਹਿਬ, ਅਤੇ ਸਰਾਮਾਂ ਬੜੀਆਂ ਆਧੁਨਿਕ ਬਣਾਉਂਦੇ ਨੇ ਉਹ। ਕਹਿੰਦੇ ਸਰਾਮ ਬਣਾਈ ਉਹ 'ਚ ਹਰੇਕ ਹੀ ਸਹੂਲਤ ਦਿੱਤੀ ਸੰਗਤ ਨੂੰ, ਕੌਫੀ ਵਾਲੀ ਮਸ਼ੀਨ ਦੇ ਦਿੱਤੀ, ਹੀਟ ਦੇ ਦਿੱਤੀ, AC ਲਾਏ, ਹਰੇਕ ਚੀਜ਼ ਲਾਏ। ਕਹਿੰਦੇ ਇੱਕ ਪ੍ਰੇਮੀ ਹੈ ਬਾਬਾ ਜੀ, ਹੋਰ ਤਾਂ ਸਾਰਾ ਕੁਝ ਠੀਕ, TV ਨਹੀਂ ਲੱਗਾ ਉੱਥੇ। ਵਾਹਿਗੁਰੂ, ਆਪਾਂ ਇਹ ਕੰਮ ਕਰਨ ਆਉਂਦੇ ਹਾਂ, ਇੱਥੇ ਤਾਂ ਸੰਗਤ ਦਾ ਲਾਹਾ ਲੈਣ ਆਈਦਾ ਭਾਈ। ਇਹ ਨਹੀਂ ਕਿ ਜਾਂਦਿਆਂ ਕਮਰਾ ਮਿਲ ਜੇ ਤਾਂ ਛੱਡੋ AC ਅਤੇ ਨਾ ਅੰਦਰਾਂ ਬੈਠੇ ਰਹੋ, ਉੱਥੇ ਨਹੀਂ ਪਿਆਰਿਓ, ਲਾਹਾ ਲੈਣਾ ਚਾਹੀਦਾ ਸੰਗਤ ਦਾ। ਸੋ ਜਦੋਂ ਗੁਰੂ ਦਰਬਾਰ 'ਚ ਆਉਂਦੇ ਹਾਂ, ਜਿੰਨਾ ਲਾਹਾ ਲਿਆ ਜਾ ਸਕੇ ਤਾਂ ਲੈਣਾ ਚਾਹੀਦਾ ਹੈ। ਅਤੇ ਸੋ ਇਸ ਲਈ ਕਹਿੰਦੇ ਨੇ ਕਿ ਬਿਨ ਦੇਖੇ ਗੁਰ ਦਰਬਾਰੇ ਜੀਓ, ਗੁਰੂ ਦੇ ਦਰਬਾਰ ਦੇ ਦਰਸ਼ਨ ਕੀਤੇ ਤੋਂ ਬਿਨਾਂ ਨੀਂਦ ਨਹੀਂ ਆਉਂਦੀ, ਚੈਨ ਨਹੀਂ ਆਉਂਦਾ, ਆਨੰਦ ਨਹੀਂ ਆਉਂਦਾ ਮੈਨੂੰ।
1: ਹੋ ਕੋਲੀ ਜੀ ਓ ਘੋਲ ਘੁਮਾਈ, ਤਿਸ ਸੱਚੇ ਗੁਰ ਦਰਬਾਰੇ ਜੀ ਓ ਰਹਾਓ।
0: ਸੱਚੇ ਪਾਤਸ਼ਾਹ ਜੀ ਨੇ ਲਿਖਿਆ ਹੈ ਇਸ ਪਵਿੱਤਰ ਬਾਣੀ ਦਾ ਤੀਸਰਾ ਬੰਦ, ਤੀਸਰੀ ਪੌੜੀ, ਕਹਿੰਦੇ ਹੋ ਕੋਲੀ ਜੀਓ ਘੋਲ ਘੁਮਾਈ, ਤਿਸ ਸੱਚੇ ਗੁਰ ਦਰਬਾਰੇ ਜੀਓ। ਮੈਂ ਸਦਕੇ ਜਾਵਾਂ, ਬਾਰਨੇ ਜਾਵਾਂ, ਬਲਿਹਾਰ ਜਾਵਾਂ, ਜਿਹੜੀ ਗੁਰੂ ਕੀ ਪਰਕਰਮਾ ਕਰਦੇ ਨੇ ਪਿਆਰਿਓ, ਇਹ ਗੁਰੂ ਤੋਂ ਸਦਕੇ ਜਾਈਦਾ, ਕੁਰਬਾਨ ਜਾਈਦਾ, ਬਾਰਨੇ ਫੇਰਨੇ ਜਾਣਾ, ਸਦਕੇ ਜਾਣਾ, ਬਲਿਹਾਰ ਜਾਣਾ, ਸਤਸੰਗੀਓ। ਵਾਰੀ ਵਹੀਆਂ ਘੋਲੀ ਵਹੀਆਂ ਲਿਖਿਆ ਹੈ, ਉਹ ਖੰਨੀਏ ਵਹੀਆਂ ਵੀ ਲਿਖਿਆ ਸਤਸੰਗੀਓ। ਖੰਨੀਏ ਦਾ ਮਤਲਬ ਹੁੰਦਾ ਆਪਾਂ ਅਰਦਾਸ ਪਹਿਲੇ ਸਮੇਂ 'ਚ ਸੁਣਦੇ ਹੁੰਦੇ ਸੀ, ਅਤੇ ਉੱਥੇ ਜਿਹੜੇ ਪੁਰਾਣੇ ਸਮੇਂ ਦੇ ਗੁਰੂ ਦੇ ਸਿੱਖ ਸੀ ਉਹ ਅਰਦਾਸ ਬੜੀ ਲੰਮੀ ਕਰਦੇ ਸੀ, ਪਿਆਲਾ ਪਿਆਲਾ ਪਾਣੀ, ਖੰਨੀ ਖੰਨੀ ਰੋਟੀ 'ਤੇ ਗੁਜ਼ਾਰੇ ਕੀਤੇ, ਬੱਚਿਆਂ ਦੇ ਟੋਟੇ ਕਰਵਾ ਕੇ ਗਲਾਂ 'ਚ ਹਾਰ ਪਵਾ ਲਏ, ਪ੍ਰਭੂ ਦਾ ਭਾਣਾ ਮੰਨਿਆ, ਸਿੱਖੀ ਕੇਸਾਂ ਨਾਲ ਨਵਾਈ ਨਿਭਾਈ, ਜੰਡਾ ਨਾਲ ਬੰਨ੍ਹ ਕੇ ਸਾੜ ਦਿੱਤੇ ਗਏ, ਉਖਲਾਂ ਵਿੱਚ ਪਾ ਕੇ ਕੀਮਾ ਕੀਮਾ ਕਰ ਦਿੱਤੇ ਗਏ, ਬੜੀ ਲੰਮੀ ਅਰਦਾਸ ਹੁੰਦੀ ਸੀ ਪਿਆਰੇ। ਸੋ ਉਹਦੇ 'ਚ ਆਪਾਂ ਸੁਣਦੇ ਰਹੇ ਹਾਂ ਕਿ ਖੰਨੀ, ਖੰਨੀ ਦਾ ਮਤਲਬ ਹੁੰਦਾ ਰੋਟੀ ਦੇ ਚਾਰ ਪੀਸ ਕਰ ਦੇਣੇ, ਸਤਸੰਗੀ ਉਹਨੂੰ ਕਹਿੰਦੇ ਖੰਨੀ, ਚਾਰ ਟੋਟੇ, ਮਤਲਬ ਮੈਂ ਗੁਰੂ ਤੋਂ ਸਦਕੇ ਵਾਰ ਨੇ ਬਲਿਹਾਰ ਨੇ ਟੋਟੇ ਟੋਟੇ ਹੋ ਜਾਵਾਂ, ਕੁਰਬਾਨ ਹੋ ਜਾਵਾਂ ਸਤਸੰਗੀਓ। ਅਤੇ ਗੁਰੂ ਤੋਂ ਸਦਕੇ ਜਾਣਾ ਤਨ ਕਰਕੇ, ਮਨ ਕਰਕੇ, ਧਨ ਕਰਕੇ, ਗੁਰੂ ਤੋਂ ਸਦਕੇ ਜਾਣਾ। ਰਹਿਤਨਾਮੇ 'ਚ ਲਿਖਿਆ ਸਤਸੰਗੀਓ ਕਿ ਪ੍ਰਭਾਤੇ ਸਮੇਂ ਕਰ ਇਸ਼ਨਾਨ, ਤੀਨ ਪ੍ਰਕਰਮਾ ਕਰੇ ਸੁਜਾਨ। ਤਿੰਨ ਪ੍ਰਕਰਮਾ ਦਾ ਹੁਕਮ ਹੈ ਮਹਾਰਾਜ ਸੱਚੇ ਪਾਤਸ਼ਾਹ ਦਾ, ਜਦੋਂ ਗੁਰੂ ਕੇ ਦਰਬਾਰ 'ਚ ਆਓ, ਸੱਚੇ ਪਾਤਸ਼ਾਹ ਨਮਸਕਾਰ ਕਰੋ, ਤਿੰਨ ਪ੍ਰਕਰਮਾ। ਸੱਚੇ ਪਾਤਸ਼ਾਹ ਅਸੀਂ ਮਨ ਕਰਕੇ, ਤਨ ਕਰਕੇ, ਧਨ ਕਰਕੇ ਤੁਹਾਡੇ ਤੋਂ ਸਦਕੇ ਜਾਂਦੇ ਹਾਂ। ਇਸ ਲਈ ਕਹਿੰਦੇ ਮਹਾਰਾਜ, ਹੋ ਘੋਲੀ ਜੀਓ ਘੋਲ ਘੁਮਾਈ, ਅਤੇ ਸੱਚੇ ਗੁਰਦਰਬਾਰੇ ਜੀਓ। ਮੈਂ ਸੱਚੇ ਪਰਮਾਤਮਾ, ਸੱਚੇ ਗੁਰੂ ਦੇ ਸੱਚੇ ਦਰਬਾਰ ਤੋਂ ਵਾਰ ਨੇ ਬਲਿਹਾਰ ਨੇ ਸਦਕੇ ਕੁਰਬਾਨ ਜਾਂਦਾ ਹਾਂ। ਰਿਹਾਓ ਲਿਖ ਕੇ ਕਿ ਸਤਸੰਗੀ ਇੱਥੇ ਮਹਾਰਾਜ ਨੇ ਬਖਸ਼ਿਸ਼ਾਂ ਕੀਤੀਆਂ ਹਨ। ਇੱਥੇ ਉੱਤੇ ਬੰਦ ਆਇਆ ਸਤਸੰਗੀਓ ਤਿੰਨ, ਪਹਿਲੀ ਚਿੱਠੀ 'ਚ ਇੱਕ ਸੀ, ਦੂਜੀ 'ਚ ਦੋ, ਇਹਦੇ ਤਿੰਨ ਲਿਖੇ ਹਨ।
1: ਚੌਪਈ ਕਹਿ ਸਿੱਖ ਕੋ ਨੀਕੇ ਸਮਝਾਇਓ,
0: ਅਤੇ ਜਿਹੜਾ ਸਿੱਖ ਭੇਜਣਾ ਗੁਰੂ ਜੀ ਨੇ, ਪਹਿਲਾਂ ਵੀ ਉਹ ਭੇਜਿਆ, ਦੂਜੀ ਵਾਰ ਵੀ ਉਹ ਭੇਜਿਆ, ਤੀਸਰੀ ਵਾਰ ਵੀ ਉਸੇ ਸਿੱਖ ਨੂੰ ਭੇਜਣ ਲੱਗੇ, ਗੁਰੂ ਅਰਜਨ ਦੇਵ ਜੀ ਲਾਹੌਰ ਤੋਂ, ਅਤੇ ਕਹਿ ਕੇ ਚੰਗੀ ਤਰ੍ਹਾਂ ਨੂੰ ਤਾਗੀਦ ਕੀਤੀ, ਸਮਝਾਇਆ ਹੈ।
1: ਅਬ ਕੇ ਜਾਹੋ ਗੁਰਸਥਾਇਓ,
0: ਕਹਿਣ ਲੱਗੇ ਗੁਰਸਿੱਖਾ, ਜਿੱਥੇ ਗੁਰੂ ਪਿਤਾ ਸੱਚੇ ਪਾਤਸ਼ਾਹ ਜੀ ਵਿਸ਼ਰਾਮ ਕਰਦੇ ਹੋਣ, ਜਾਂ ਦਰਬਾਰ ਸਜਾਇਆ ਹੋਵੇ, ਜਾਂ ਕੁਛ ਵੀ ਕਰਦੇ ਹੋਣ, ਤੂੰ ਕਿਸੇ ਵੀ ਤਰੀਕੇ ਨਾਲ ਅੱਖ ਬਚਾ ਕੇ ਅਤੇ ਗੁਰੂ ਪਿਤਾ ਜੀ ਦੇ ਕੋਲ ਜਾਣਾ ਹੈ।
1: ਮਿਲਹੋ ਨਾ ਪ੍ਰਿਥੀਏ ਕੋ ਤਹਿ ਜਾਏ,
0: ਗੁਰੂ ਦੇ ਮਨ 'ਚ ਵੈਰ ਨਹੀਂ, ਪਰ ਪਤਾ ਲੱਗ ਗਿਆ ਸਾਡਾ ਭਰਾਤਾ ਕਪਟ ਕਰ ਰਿਹਾ, ਉਹ ਨਹੀਂ ਚਾਹੁੰਦਾ ਕਿ ਅਸੀਂ ਅੰਮ੍ਰਿਤਸਰ ਜਾਈਏ। ਇਸ ਵਾਸਤੇ ਕਹਿਣ ਲੱਗੇ ਗੁਰਸਿੱਖਾ, ਸਾਡੇ ਭਰਾਤਾ ਬਾਬਾ ਪ੍ਰਿਥੀ ਚੰਦ ਜੀ ਉਹਨਾਂ ਤੋਂ ਬਚ ਕੇ ਤੇ ਕਿਸੇ ਤਰੀਕੇ ਨਾਲ ਗੁਰੂ ਜੀ ਕੋਲ ਪਹੁੰਚ।
1: ਜਬ ਗੁਰ ਸੰਗਤ ਬੈਠ ਹੈ ਆਏ,
0: ਜਦੋਂ ਸੱਚੇ ਪਾਤਸ਼ਾਹ ਗੁਰੂ ਪਿਤਾ ਜੀ ਸੰਗਤ ਵਿੱਚ ਆ ਕੇ ਬੈਠਣਾ ਕਰਨ, ਸੰਗਤ ਵਿੱਚ ਭਾਵ ਜਦੋਂ ਦਰਬਾਰ ਸਜਿਆ ਹੋਵੇ ਤੇ ਗੁਰੂ ਜੀ ਮਹਾਰਾਜ ਦਰਬਾਰ 'ਚ ਆਉਣ।
1: ਤਬ ਹੈ ਅਚਾਨਕ ਜਾਵ ਹੋ ਪਾਸ,
0: ਤਦੋਂ ਆਸੇ ਪਾਸੇ ਲੋਕ ਛਿਪ ਕੇ ਬਹਿ ਜਾਵੀ, ਜਦੋਂ ਗੁਰੂ ਪਿਤਾ ਜੀ ਆ ਜਾਣ ਦਰਬਾਰ ਦੇ ਵਿੱਚ, ਅਚਨਚੇਤ ਗੁਰੂ ਮਹਾਰਾਜ ਦੇ ਸਨਮੁਖ ਜਾਣਾ ਹੈ।
1: ਕਰਹੋ ਸਮਰਪਣ ਇਹੋ ਅਰਦਾਸ,
0: ਇਹ ਜਿਹੜੀ ਮੇਰੀ ਅਰਦਾਸ ਬੇਨਤੀ ਦੀ ਚਿੱਠੀ ਹੈ ਨਾ, ਇੱਕ ਘੜੀ ਨਾ ਮਿਲਤੇ ਤਾਂ ਕਲਯੁਗ ਹੋਤਾ, ਜਿਹੜੀ ਅਰਦਾਸ ਬੇਨਤੀ ਦੀ ਚਿੱਠੀ ਹੈ ਇਹ ਗੁਰੂ ਜੀ ਦੇ ਸਮਰਪਿਤ ਕਰ ਦੇਣੀ ਹੈ।
1: ਹਮ ਦਿਸ਼ਤੇ ਬੰਧਨ ਕੋ ਕਰੀ ਹੈ,
0: ਤੇ ਮੇਰੇ ਵੱਲੋਂ ਗੁਰੂ ਅਰਜਨ ਦੇਵ ਜੀ ਕਹਿੰਦੇ ਨੇ, ਗੁਰਸਿੱਖਾ ਮੇਰੇ ਵੱਲੋਂ ਮੇਰੇ ਪਿਤਾ ਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਚਰਨਾਂ ਤੇ ਮੱਥਾ ਟੇਕੀ।
1: ਪਰ ਜੋਰ ਹੋ ਚਰਨਨ ਸਿਰ ਧਰੀ ਹੈ,
0: ਹੱਥ ਜੋੜ ਕੇ ਮੇਰੇ ਵੱਲੋਂ ਮੇਰੇ ਪਿਤਾ ਗੁਰੂ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਤੇ ਮੱਥਾ ਰੱਖੀ।
1: ਦੋਹਰਾ ਮਿਲਹੋ ਨਾ ਪ੍ਰਿਥੀਏ ਕੋ ਪ੍ਰਥਮ, ਸਮਝਾਇਓ ਬਹੁ ਬਾਰ।
0: ਸੱਚੇ ਪਾਤਸ਼ਾਹ ਨੇ ਵਾਰ ਵਾਰ ਸਿੱਖ ਨੂੰ ਤਾਗੀਦ ਕੀਤੀ, ਪੱਕਿਆਂ ਕੀਤਾ, ਚੇਤਾ ਰੱਖੀ, ਗੁਰਸਿੱਖਾ ਸਾਡਾ ਵੱਡਾ ਭਰਾ ਬੜਾ ਪਖੰਡੀ ਹੈ, ਛਲੀਆ ਹੈ, ਫਰੇਬੀ ਹੈ, ਉਹਨੇ ਜਿੰਨੇ ਵੀ ਉੱਥੇ ਮਸੰਦ ਖਰੀਦੇ ਹੋਏ ਨੇ, ਆਪਣੇ ਏਜੰਟ ਛੱਡੇ ਹੋਏ ਨੇ, ਉੱਥੇ ਸਾਰਾ ਦਿਨ ਇਸੇ ਕੰਮ 'ਤੇ ਰਹਿੰਦੇ ਨੇ, ਇਸ ਲਈ ਉਹਨਾਂ ਤੋਂ ਅੱਖ ਬਚਾ ਕੇ, ਸਾਡੇ ਭਰਾ ਤੋਂ ਅੱਖ ਬਚਾ ਕੇ ਤੇ ਗੁਰੂ ਜੀ ਦੇ ਕੋਲ ਚਿੱਠੀ ਭੇਜਣੀ ਹੈ।
1: ਪਤ੍ਰਿਕਾ ਸਿੱਖ ਕਰ ਗੁਰ ਕੋ ਬੰਧਨ ਧਾਰ।
0: ਸਤਸੰਗਿਓ, ਸਿੱਖ ਨੇ ਲੈ ਲਈ ਚਿੱਠੀ ਹੱਥ ਚ ਤੇ ਗੁਰੂ ਅਰਜਨ ਦੇਵ ਜੀ ਭਾਵੇਂ ਉਦੋਂ ਗੁਰੂ ਨਹੀਂ ਸੀ ਪਰ ਗੁਰੂ ਦੇ ਸਮਾਨ ਸਿੱਖ ਸਤਿਕਾਰ ਕਰਦੇ ਸੀ ਗੁਰੂ ਜੀ ਦੇ ਸਾਹਿਬਜ਼ਾਦਿਆਂ ਦਾ। ਤੇ ਸੋ ਗੁਰੂ ਅਰਜਨ ਦੇਵ ਜੀ ਦੇ ਚਰਨਾਂ ਤੇ ਮੱਥਾ ਟੇਕਿਆ ਗੁਰਸਿੱਖ ਨੇ।
1: ਚੌ ਪਈ ਧਿਆਨ ਪਿਤਾ ਗੁਰ ਕੋ ਉਰ ਧਰਿਓ।
0: ਸੋ ਗੁਰੂ ਪਿਤਾ ਜੀ ਦੇ ਚਰਨਾਂ ਦਾ ਧਿਆਨ ਧਰ ਕੇ ਤੇ ਗੁਰੂ

0: ਮਹਾਰਾਜ ਨੂੰ ਬੇਨਤੀਆਂ ਕਰਦੇ ਹਮੇ ਸੱਚੇ ਪਾਤਸ਼ਾਹ ਮੇਰਾ ਹਾਲ ਕਿਉਂ ਨਹੀਂ ਜਾਣਦੇ, ਮੈਂ ਬੜਾ ਤੁਹਾਡੇ ਦਰਸ਼ਨਾਂ ਤੋਂ ਬਿਨਾਂ ਦੁਖੀ ਹਾਂ।
1: ਦੀਨ ਬੰਦ ਪ੍ਰਭ ਅੰਤਰ ਜਾਮੀ,
0: ਇਹ ਸੱਚੇ ਪਾਤਸ਼ਾਹ ਤੁਸੀਂ ਦੀਨ ਬੰਦ ਹੋ, ਨਿਮਾਣਿਆਂ ਦੇ, ਨਿਤਾਣਿਆਂ ਦੇ, ਆਜਾਂ ਦੇ, ਮਸਕੀਨਾਂ ਦੇ ਤੁਸੀਂ ਸੱਚੇ ਪਾਤਸ਼ਾਹ ਰਿਸ਼ਤੇਦਾਰ ਹੋ ਮਹਾਰਾਜ, ਦੀਨ ਬੰਦ ਦੀਨਾਂ ਨਿਮਾਣਿਆਂ ਦੇ ਰਿਸ਼ਤੇਦਾਰ ਹੋ, ਪ੍ਰਭ ਅੰਤਰ ਜਾਮੀ ਅੰਦਰ ਦੀ ਜਾਣਨ ਵਾਲੇ ਹੋ।
1: ਕਿਰਪਾ ਸਿੰਧ ਸੁਖਦਾਇਕ ਸਵਾਮੀ,
0: ਕਿਰਪਾ ਦੇ ਸਿੰਧ ਸਮੁੰਦਰੋਂ ਸੁਖਾਂ ਦੇ ਦਾਇਕ ਮਾਲਕ ਹੋ।
1: ਦਿਨ ਮਹਿ ਖਾਣ ਪਾਨ ਨਹਿ ਭਾਵਤ,
0: ਸੱਚੇ ਪਾਤਸ਼ਾਹ ਮੇਰਾ ਦਿਨੇ ਖਾਣ ਪੀਣ ਨੂੰ ਚੇਤ ਨਹੀਂ ਕਰਦਾ, ਰਾਤ ਨੂੰ ਨੀਂਦ ਨਹੀਂ ਆਉਂਦੀ ਮੈਨੂੰ।
1: ਨਿਸ ਮਹਿ ਪਰੇ ਨੀਂਦ ਨਹਿ ਆਵਤ,
0: ਰਾਤ ਨੂੰ ਸੱਚੇ ਪਾਤਸ਼ਾਹ ਤੁਹਾਡੇ ਵਿਛੋੜੇ ਵਿੱਚ ਮੈਂ ਆਸੇ ਪਾਸੇ ਮਾਰਦਾ ਰਹਿੰਦਾ, ਮੈਨੂੰ ਨੀਂਦ ਨਹੀਂ ਆਉਂਦੀ, ਮੋਹੇ ਰਹਿਣ ਨਾ ਵਿਹਾਵੇ ਨੀਂਦ ਨਾ ਆਵੇ ਬਿਨ ਦੇਖੇ ਗੁਰਦਰਬਾਰੇ ਜੀਓ। ਇਹ ਚਿੱਠੀ ਨਾਲ ਬੇਨਤੀ ਲਿਖ ਕੇ ਮਹਾਰਾਜ ਨੇ ਭੇਜੀ ਹੈ। ਜਿਵੇਂ ਇਹ ਸਿੱਖ ਅੱਖ ਬਚਾ ਕੇ ਗੁਰੂ ਰਾਮਦਾਸ ਜੀ ਦੇ ਚਰਨਾਂ 'ਚ ਪਹੁੰਚੇਗਾ, ਜਿਵੇਂ ਗੁਰੂ ਰਾਮਦਾਸ ਜੀ ਚਿੱਠੀਆਂ ਪੜ੍ਹ ਕੇ ਪਿਆਰ ਦੀ ਖਿੱਚ ਪਵੇਗੀ, ਲਾਹੌਰ ਤੋਂ ਗੁਰੂ ਰਾਮ ਅਰਜਨ ਦੇਵ ਜੀ ਨੂੰ ਬੁਲਾ ਕੇ ਗੁਰਤਾ ਗੱਦੀ ਬਖਸ਼ਣਗੇ। ਬੜਾ ਰੌਚਕ, ਬੜਾ ਪਿਆਰ ਵਾਲਾ ਇਤਿਹਾਸ ਆ ਰਿਹਾ ਹੈ, ਆਉਣ ਵਾਲੇ ਦਿਨ ਸ਼੍ਰਵਣ ਕਰਾਂਗੇ। ਸੱਚੇ ਪਾਤਸ਼ਾਹ ਮਿਹਰ ਕਰਨ, ਨਾਮ ਦਾਨ ਬਖਸ਼ਣ, ਚਰਨਾਂ ਦਾ ਪਿਆਰ ਬਖਸ਼ਣ, ਸਰਬੱਤ ਸੰਗਤਾਂ ਭਾਈ ਇਸੇ ਤਰ੍ਹਾਂ ਵੱਧ ਤੋਂ ਵੱਧ ਹਾਜ਼ਰੀਆਂ ਭਰਿਆ ਕਰੋ, ਗੁਰੂ ਚਰਨਾਂ ਨਾਲ ਜੁੜਿਆ ਕਰੋ। ਰੋਮ ਰੋਮ ਸ਼ੁਕਰ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ, ਆਪ ਸਰਬੱਤ ਸੰਗਤਾਂ ਦਾ, ਪ੍ਰਬੰਧਕ ਵੀਰਾਂ ਦਾ, ਗੁਰੂ ਕੇ ਵਜ਼ੀਰਾਂ ਦਾ, ਸੱਚੇ ਪਾਤਸ਼ਾਹ ਨਾਮਦਾਨ ਗੁਰਸਿੱਖੀ ਜੀਵਨ ਬਖਸ਼ਿਸ਼ ਕਰਨ ਸਤਸੰਗ ਜੀਓ। ਔਰ ਅਗਲਾ ਪ੍ਰੋਗਰਾਮ ਸਤਿਕਾਰਯੋਗ ਗ੍ਰੰਥੀ ਸਾਹਿਬਾਨ ਸਿੰਘ ਸਾਹਿਬ ਗਿਆਨੀ ਮਨਦੀਪ ਸਿੰਘ ਜੀ, ਇਹਨਾਂ ਦੇ ਪਾਸੋਂ ਸ਼੍ਰਵਣ ਕਰੋਂਗੇ। ਸੋ ਸਮਾਪਤੀ ਦੀਆਂ ਪੰਕਤੀਆਂ ਗਾਈਏ। ਫਤਿਹ।

ਤੇ ਸਤਿਕਾਰਯੋਗ ਗਿਆਨੀ ਕੁਲਦੀਪ ਸਿੰਘ ਜੀ ਵਿਦਿਆਰਥੀ ਦਮਦਮੇ ਟਕਸਾਲ ਜਿਨ੍ਹਾਂ ਨੇ ਆਪ ਜੀ ਨੂੰ ਚੱਲ ਰਿਹਾ ਲੜੀਵਾਰ ਇਤਿਹਾਸ ਕਥਾ ਵਿਚਾਰ ਸਰਵਣ ਕਰਵਾਈ ਹੈ, ਸੰਗਤਾਂ ਵੱਲੋਂ ਗਿਆਨੀ ਜੀਆਂ ਦਾ ਬਹੁਤ ਬਹੁਤ ਧੰਨਵਾਦ। ਹੁਣ ਆਪ ਜੀਆਂ ਦੇ ਸਨਮੁੱਖ ਹੋ ਰਹੇ ਨੇ ਬਹੁਤ ਹੀ ਸਤਿਕਾਰਯੋਗ ਗਿਆਨੀ ਬਲਵੀਰ ਸਿੰਘ ਜੀ ਬਿਹਾਰੀਪੁਰ, ਉਹਨਾਂ ਦਾ ਢਾਡੀ ਜਥਾ ਢਾਡੀ ਵਾਰਾਂ ਰਾਹੀਂ ਗੁਰੂ ਚਰਨਾਂ ਨਾਲ ਜੋੜਨਗੇ। ਸਾਧ ਸੰਗਤ ਜੀ, ਉਹ ਕੱਲ੍ਹ ਨੂੰ 8ਵੇਂ ਪਾਤਸ਼ਾਹ ਗੁਰੂ ਹਰਿਕ੍ਰਿਸ਼ਨ ਮਹਾਰਾਜ ਜੀਆਂ ਦਾ ਪ੍ਰਕਾਸ਼ ਦਿਹਾੜਾ ਆ ਰਿਹਾ ਹੈ, ਸਾਰਾ ਦਿਨ ਦੀਵਾਨ ਗੁਰੂ ਮਹਾਰਾਜ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਸੱਜਣਗੇ ਅਤੇ ਕੱਲ੍ਹ ਨੂੰ ਸ਼੍ਰੀ ਅਖੰਡ ਪਾਠ ਸਾਹਿਬ ਜੀ ਵੀ ਪ੍ਰਾਰੰਭ ਹੋ ਰਹੇ ਨੇ। ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਜਿਨ੍ਹਾਂ ਸੰਗਤਾਂ ਨੇ ਮਹਾਰਾਜ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੀ ਸੇਵਾ ਲੈਣੀ ਹੋਵੇ, ਦਫ਼ਤਰ ਦੇ ਨਾਲ ਆਪ ਜੀ ਸੰਪਰਕ ਕਰ ਸਕਦੇ ਹੋ। 25 ਅਗਸਤ ਤੋਂ 30 ਅਗਸਤ

ਦੇਖੋ ਜਾਂ ਜਾਣ ਲੱਗਿਆ ਦੇਖੋ, ਜ਼ਰੂਰ ਦੇਖ ਕੇ ਜਾਓ ਵੀ ਸਿੰਘ ਮਿਹਨਤ ਕਰ ਰਹੇ ਨੇ, ਦੱਸ ਰਹੇ ਨੇ ਕਿ ਸਾਡੇ ਨਾਲ ਆਹ ਕੁਛ ਵਰਤਿਆ ਆ, ਆਹ ਕੁਛ ਸਾਡੇ ਨਾਲ ਹੋਇਆ ਆ, ਇਹਨੂੰ ਭੁੱਲੀਏ ਨਾ, ਤਾਜ਼ਾ ਰੱਖੀਏ ਅਤੇ ਅਗਾਂਹ ਤੋਂ ਆਪਾਂ ਸਾਵਧਾਨ ਰਹੀਏ, ਇੱਕਜੁੱਟ ਹੋ ਕਰਕੇ ਸੇਵਾ ਵਿੱਚ ਹਿੱਸਾ ਪਾਈਏ। ਫਿਰ ਸੰਗਤਾਂ ਨੂੰ ਬੇਨਤੀ ਹੈ ਕਿ ਹਾਲ ਨੰਬਰ 2 ਦੇ ਵਿੱਚ 1984 ਨੂੰ ਸਮਰਪਿਤ ਪ੍ਰਦਰਸ਼ਨੀ ਸਿੰਘਾਂ ਨੇ ਲਾਈ ਹੋਈ ਆ, ਆਪਾਂ ਉਹ ਵੀ ਜ਼ਰੂਰ ਦੇਖਣਾ ਆ। ਹੁਣ ਢਾਡੀ ਵਾਰਾਂ ਰਾਹੀਂ ਗੁਰੂ ਚਰਨਾਂ ਨਾਲ ਜੁੜਦੇ ਹਾਂ, ਸੇਵਾ ਨਿਭਾ ਰਹੇ ਹਨ ਗਿਆਨੀ ਬਲਵੀਰ ਸਿੰਘ ਜੀ ਬਿਹਾਰੀਪੁਰ, ਉਹਨਾਂ ਦਾ ਢਾਡੀ ਜਥਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ولد ولی کل عالم شاہ شہنشاہ دھن گرو گرنتھ صاحب جی مہاراج کمال کریم والیے کل عالم روحانیت دے ساگر پریتاں دے پہرے دار الہی ساجن صاحب شری گرو گرنتھ صاحب جی مہاراج جی دے پاون پوتر دربار اندر جڑ بیٹھے ست سنگی جنو آؤ اپنی رسناواں نوں پوتر کریے من نوں چڑھدیاں کلا وچ لیا کے گج وج کے فتح بلائیے آکیے جی واہگرو جی کا خالصہ واہگرو جی کی فتح ਸਤਿਗੁਰੂ ਅਪਾਰ ਬਖਸ਼ਿਸ਼ ਕਰਨ ਤੁਸੀਂ ਰੂਹਾਨੀਅਤ ਦਾ ਜਾਮ ਪੀਣ ਵਾਸਤੇ ਸਤਿਗੁਰਾਂ ਦੇ ਇਲਾਹੀ ਸ਼ਬਦ ਦੇ ਨਾਲ ਜੁੜਨ ਵਾਸਤੇ ਕੀਰਤਨ ਸੁਣਨ ਵਾਸਤੇ ਕਥਾਵਾਂ ਸੁਣਨ ਵਾਸਤੇ ਗੁਰੂ ਮਹਾਰਾਜ ਜੀ ਦੇ ਦਰਬਾਰ ਦੇ ਵਿੱਚ ਆਉਂਦੇ ਹੋ ਔਰ ਨਾਲ ਢਾਡੀਆਂ ਨੂੰ ਵੀ ਮਾਣ ਬਖਸ਼ ਜਾਂਦੇ ਹੋ ਤੁਸੀਂ ਸਾਡੀਆਂ ਵੀ ਚਾਰ ਗੱਲਾਂ ਸੁਣਨ ਦਾ ਉਪਰਾਲਾ ਕਰ ਲੈਂਦੇ ਹੋ ਸਤਿਗੁਰ ਰਹਿਮਤ ਕਰਨ ਸਭ ਦੀਆਂ ਹਾਜ਼ਰੀਆਂ ਆਪਣੇ ਚਰਨਾਂ 'ਚ ਪ੍ਰਵਾਨ ਕਰਨ ਗੁਰੂ ਪਿਆਰਿਓ ਦੇਖਦੇ ਹਾਂ ਸਵੇਰ ਤੋਂ ਅੰਮ੍ਰਿਤ ਵੇਲੇ ਤੋਂ ਸੰਗਤਾਂ ਦਾ ਹਜ਼ੂਮ ਸ਼ਹਿਨਸ਼ਾਹ ਦੇ ਚਰਨਾਂ ਦੇ ਵਿੱਚ ਆਉਂਦਾ ਹੈ ਬਹੁਤ ਸਾਰੀਆਂ ਸੰਗਤਾਂ ਨਿਸ਼ਕਾਮ ਸੇਵਾ ਕਰਦੀਆਂ ਦੇਖੀਦਾ ਸਤਿਕਾਰਯੋਗ ਮਾਈਆਂ ਗੁਰੂ ਸਾਹਿਬ ਨੂੰ ਚੌਰ ਸਾਹਿਬ ਕਰਦੀਆਂ ਕੜਾਹ ਪ੍ਰਸ਼ਾਦ ਦੀ ਦੇਗ ਵੰਡਦੀਆਂ ਹੋਰ ਸੇਵਾਵਾਂ ਲੰਗਰਾਂ ਦੇ ਵਿੱਚ ਸੇਵਾਵਾਂ ਸਾਡੇ ਵੀਰ ਭਾਈ ਸਾਹਿਬ ਉਹ ਵੀ ਬੇਅੰਤ ਸੇਵਾਵਾਂ ਨਿਭਾਉਂਦੇ ਨੇ ਚੌਰ ਸਾਹਿਬ ਕਰਦੇ ਨੇ ਪ੍ਰਸ਼ਾਦ ਵੰਡਦੇ ਨੇ ਥੱਲੇ ਲੰਗਰ ਵਰਤਾਉਂਦੇ ਨੇ ਭਾਂਡੇ ਮਾਂਜਦੇ ਨੇ ਇਹ ਸਤਿਗੁਰ ਰਹਿਮਤ ਕਰਨ ਇਹ ਗੁਰੂ ਨਾਨਕ ਦੇ ਘਰ ਦੀ ਵਡਿਆਈ ਹੈ ਗੁਰੂ ਪਿਆਰਿਓ ਕਿ ਜਿਹੜਾ ਇੱਥੇ ਸੇਵਾ ਕਰਦਾ ਹੈ ਨਾ ਉਹਨੂੰ ਮਾਣ ਬਖਸ਼ਿਆ ਜਾਂਦਾ ਹੈ ਇਹ ਨਿਮਾਣਿਆਂ ਦਾ ਮਾਣ ਹੈ ਸਾਡਾ ਗੁਰੂ ਇਹ ਗਰੀਬ ਨਿਵਾਜ ਇਹ ਇਸੇ ਕਰਕੇ ਗੁਰੂ ਪਿਆਰਿਓ ਨੂੰ ਗਰੀਬ ਨਿਵਾਜ ਇਹ ਗਰੀਬਾਂ ਨੂੰ ਗਲ ਦੇ ਨਾਲ ਲਾਉਂਦਾ ਆਪਾਂ ਕਿਤੇ ਗਰੀਬ ਬਣ ਕੇ ਕਿਤੇ ਨਿਤਾਣੇ ਬਣ ਕੇ ਸ਼ਹਿਨਸ਼ਾਹ ਦੇ ਚਰਨਾਂ ਦੇ ਵਿੱਚ ਆਈਏ ਅਤੇ ਰਹਿਮਤਾਂ ਦੇ ਨਾਲ ਸਾਡੀਆਂ ਝੋਲੀਆਂ ਭਰ ਦਿੰਦਾ ਆਪਾਂ ਗੁਰੂ ਪਿਆਰਿਓ ਦਰ ਅਸਲ ਅਰਦਾਸਾਂ ਬੇਨਤੀਆਂ ਕਰਨ ਵਾਸਤੇ ਆਏ ਹਾਂ ਪਰਿਵਾਰਾਂ ਦੀ ਚੜ੍ਹਦੀ ਕਲਾ ਵਾਸਤੇ ਅਰਦਾਸ ਕਰਦੇ ਹਾਂ ਅਸੀਂ ਆਪਣੇ ਕਾਰੋਬਾਰਾਂ ਦੀਆਂ ਤਰੱਕੀਆਂ ਵਾਸਤੇ ਅਰਦਾਸਾਂ ਕਰਨ ਵਾਸਤੇ ਆਉਂਦੇ ਹਾਂ ਸਾਡੇ ਬੱਚੇ ਸਾਡੇ ਕਹਿਣੇ ਕਾਰ ਹੁਣ ਐਸੀਆਂ ਦੁਆਵਾਂ ਕਰਦੇ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਜ਼ਰੂਰ ਕਰਿਓ ਨਿੱਤ ਕਰਨੀਆਂ ਚਾਹੀਦੀਆਂ ਔਰ ਇੱਕ ਅਰਦਾਸ ਹੋਰ ਕਰਿਆ ਕਰੋ ਗੁਰੂ ਪਿਆਰਿਓ ਕਿ ਸਾਡੀ ਕੌਮ ਦੇ ਯੋਧੇ ਜਿਹਨਾਂ ਨੂੰ 35-35 ਸਾਲ ਹੋ ਗਏ ਉਹਨਾਂ ਵੀ ਨਿਸ਼ਕਾਮ ਹੀ ਸੇਵਾ ਕੀਤੀ ਸੀ ਉਹਨਾਂ ਕਿਸੇ ਕਿਤੇ ਕਿਤੇ ਪੈਸੇ ਥੋੜੋ ਮੰਗਿਆ ਉਹਨਾਂ ਨੇ ਇਹ ਸੇਵਾਵਾਂ ਕਰਨ ਦੇ ਦੁਸ਼ਟਾਂ ਨੂੰ ਸੋਧਣ ਦੇ ਉਹਨਾਂ ਕਿਤੇ ਉਹ ਆਸ ਥੋੜੋ ਰੱਖੀ ਸੀ ਵੀ ਸਾਨੂੰ ਕੌਮ ਪੈਸੇ ਦੇਵੇਗੀ ਗੁਰੂ ਪਿਆਰਿਓ ਉਹ ਯੋਧੇ ਜਿਹਨਾਂ ਦੇ ਘਰਾਂ ਦੇ ਚੁੱਲ੍ਹਿਆਂ ਦੇ ਵਿੱਚ ਘਾਹ ਉੱਗਿਆ ਹੋਇਆ ਬਜ਼ੁਰਗ ਮਾਪੇ ਵਿਚਾਰੇ ਵਿਲਕਦੇ ਆ ਮੰਜਿਆਂ ਦੇ ਪੈ ਵਿਲਕਦੇ ਆ ਕਿ ਮੇਰਾ ਪੁੱਤ ਮੇਰਾ ਆਖਰੀ ਸਮੇਂ ਮੂੰਹ ਦੇਖਣ ਵਾਸਤੇ ਆ ਜਾਵੇ ਪਰ ਭਾਰਤੀ ਹਕੂਮਤ ਜਿਹੜੀ ਹੈ ਨਾ ਉਹਨਾਂ ਨੂੰ ਛੱਡਣ ਵਾਸਤੇ ਤਿਆਰ ਨਹੀਂ ਔਰ ਉਹਨਾਂ ਦੀ ਰਿਹਾਈ ਵਾਸਤੇ ਵੀ ਇਹ ਕਿਉਂ ਰਿਹਾਈ ਆਪਾਂ ਕਿੱਦਾਂ ਤੁਸੀਂ ਆਖੋਗੇ ਵੀ ਉਹ ਤਾਂ ਉਹਨਾਂ ਨੇ ਛੱਡਣਾ ਨਹੀਂ ਇਹ ਸਾਡਾ ਗੁਰੂ ਬੰਦੀ ਛੋਟ ਹੈ ਇਹ ਦਾਤਾ ਬੰਦੀ ਛੋਟ ਹੈ ਆਪਾਂ ਜੇ ਇਹਦੇ ਚਰਨਾਂ 'ਚ ਅਰਦਾਸ ਕਰੀਏ ਤਾਂ ਸਤਿਗੁਰੂ ਜ਼ਰੂਰ ਰਹਿਮਤ ਕਰਨਗੇ ਜੇ ਇਹ ਪਹਾੜੀ ਰਾਜਿਆਂ ਨੂੰ ਛੁਡਵਾ ਸਕਦਾ ਤਾਂ ਆਪਣੇ ਬੱਚਿਆਂ ਦੇ ਉੱਤੇ ਵੀ ਰਹਿਮਤ ਵਰਤਾ ਸਕਦਾ ਐਸੀਆਂ ਅਰਦਾਸਾਂ ਭਾਵਨਾ ਦੇ ਨਾਲ ਜ਼ਰੂਰ ਕਰਿਆ ਕਿ ਜਿਹੜੇ ਸਾਡੇ ਭਰਾ ਕੌਮ ਦੀ ਖਾਤਰ ਜੁਝਾਰੂ ਸਿੰਘ ਸੰਘਰਸ਼ੀ ਸਿੰਘ ਜਿਨ੍ਹਾਂ ਨੇ ਸਾਰਾ ਕੁਝ ਆਪਣਾ ਕੌਮ ਲਈ ਅਰਪਣ ਕਰ ਦਿੱਤਾ ਪਿਆਰਿਓ ਆਪਾਂ ਮੰਜਿਆਂ ਦੇ ਉੱਤੇ ਆਰਾਮ ਦੇ ਨਾਲ ਸੁੱਖ ਮਾਣਦੇ ਆਪਣੇ ਬੱਚਿਆਂ ਦੇ ਨਾਲ ਖੇਡਦੇ ਹਾਂ ਔਰ ਉਹਨਾਂ ਦੀ ਜਿਹੜੇ ਜੁਝਾਰੂ ਸਿੰਘ ਨਾ ਉਮਰ ਲੰਘ ਗਈ ਵਿਆਹ ਨਹੀਂ ਕਰਵਾ ਸਕੇ ਜੇਲ੍ਹਾਂ ਦੇ ਵਿੱਚ ਉਮਰਾਂ ਲੰਘ ਗਈਆਂ ਨਹੀਂ ਤਾਂ ਚਿੱਤ ਉਹਨਾਂ ਦਾ ਵੀ ਕਰਦਾ ਹੀ ਹੋਵੇਗਾ ਵੀ ਸਾਡੀ ਇੰਨੀ ਇੰਨੀ ਜਾਇਦਾਦ ਆ ਇੰਨੀ ਇੰਨੀ ਜ਼ਮੀਨ ਆ ਸਾਡੀ ਸਾਡੇ ਵੀ ਬੱਚੇ ਖੇਡਣਗੇ ਪਰ ਪਿਆਰਿਓ ਉਹਨਾਂ ਨੇ ਆਪਣੇ ਨਿੱਜ ਨੂੰ ਛੱਡ ਕੇ ਗੁਰੂ ਦੀ ਸੇਵਾ ਨੂੰ ਪਹਿਲ ਦਿੱਤੀ ਸੀ ਸੋ ਐਸੇ ਉਹ ਮਹਾਨ ਕੌਮ ਦੇ ਸੂਰਮੇ ਉਹ ਉਹਨਾਂ ਦੀ ਆਪਾਂ ਰਿਹਾਈ ਵਾਸਤੇ ਜ਼ਰੂਰ ਅਰਦਾਸ ਬੇਨਤੀ ਕਰਿਆ ਕਰੀਏ ਸਤਿਗੁਰ ਕਿਰਪਾ ਕਰਨਗੇ ਖੈਰ ਆਪਾਂ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਉਹਨਾਂ ਦੇ ਜੀਵਨ ਦੀ ਲੜੀ ਸ਼ਾਮਾਂ ਦੇ ਦੀਵਾਨ ਦੇ ਵਿੱਚ ਆਪਾਂ ਆਰੰਭ ਕੀਤੀ ਹੋਈ ਹੈ ਸੱਚ ਦਾ ਸੂਰਜ ਜਦੋਂ ਛਿਪਿਆ ਸੀ ਹਿੰਦ ਵਿੱਚੋਂ ਹੋ ਗਿਆ ਸੀ ਹਨੇਰਾ ਸਾਰੇ ਕੂੜ ਦੇ ਗੁਬਾਰ ਦਾ ਦਇਆ ਦੱਬੀ ਗਈ ਸੀ ਦਰਿੰਦਿਆਂ ਦੇ ਦਲਾਂ ਥੱਲੇ ਜ਼ਾਲਮਾਂ ਦਾ ਰਾਜ ਪਿਆ ਜ਼ੁਲਮ ਗੁਜ਼ਾਰਦਾ ਰਾਜੇ ਬਣੇ ਸ਼ੀਂਹ ਤੇ ਮੁਕੱਦਮ ਸੀ ਕੁੱਤੇ ਬਣੇ ਪੀ ਕੇ ਰੱਤ ਕਾਮਿਆਂ ਦੀ ਜਾਲਮ ਡਕਾਰਦਾ। ਰਾਮ ਨਾਮ ਵੱਲੋਂ ਸ਼ਾਮ ਪੈ ਗਈ ਸੀ ਹਿੰਦ ਵਿੱਚ, ਹਿੰਦੂਆਂ ਤੇ ਜ਼ੋਰ ਪਿਆ ਜ਼ੁਲਮੀ ਕਟਾਰਦਾ। ਸਤੀਆਂ ਤੇ ਸੱਤ ਤੇ ਇੱਜ਼ਤ ਲੁੱਟੀ ਹਿੰਦੂਆਂ ਦੀ, ਮਿੱਟ ਗਈ ਅਣਖ ਤਾਂ ਹਾਂ ਹਰ ਹਿੰਦੂ ਮਾਰਦਾ। ਮਨੁੱਖਤਾ ਨੂੰ ਮਾਲਕਾ ਬਚਾ ਲੈ ਆ ਕੇ ਮਾਤ ਲੋਕ, ਧਰਮ ਦਾ ਧੌਲ ਹੁਣ ਭਾਰ ਨਾ ਸਹਾਰਦਾ। ਜਿੰਮੀ ਦੀ ਪੁਕਾਰ ਸੁਣ ਆਪੇ ਹੀ ਨਰਾਇਣ ਆ ਕੇ, ਦੁਨੀਆਂ ਬਚਾਵਣੇ ਲਈ ਕਲਾ ਕੈਸੀ ਧਰਦਾ। ਹਿਰਦੇ ਦੇ ਹੌਕਿਆਂ ਦੀ ਸੁਣ ਕੇ ਪੁਕਾਰ ਲੋਕੋ, ਪੀੜਾਂ ਨੂੰ ਹਰਨ ਆਇਆ ਪਾਂਧੀ ਜੋ ਪਿਆਰ ਦਾ। ਕਾਲੂ ਦਾ ਦੁਲਾਰਾ ਅਤੇ ਤ੍ਰਿਪਤਾ ਦਾ ਤਾਰਾ ਸੀ ਉਹ, ਭੈਣ ਦਾ ਪਿਆਰਾ ਵੀਰ, ਪਿਤਾ ਸੰਸਾਰ ਦਾ, ਨੈਣਾ ਵਿੱਚ ਜੋਤ ਅਤੇ ਹਿਰਦੇ ਚ ਨੂਰਿਓ ਦੇ, ਰੁਲਦੀ ਮਨੁੱਖਤਾ ਲਈ ਖੇੜਾ ਸੀ ਬਹਾਰ ਦਾ। ਸ਼ੂਦਰਾਂ ਦਾ ਸੰਗੀ, ਸੱਤ ਸੰਗੀ ਸਚਿਆਰਿਆਂ ਦਾ, ਕੂੜ ਤੇ ਕਸੱਤ ਲਈ ਸੀ ਰੂਪ ਤਲਵਾਰ ਦਾ। ਵੇਦਾਂ ਦੀ ਗਿਆਤ ਅਤੇ ਸੱਚੀ ਪ੍ਰਭਾਤ ਸੀ ਉਹ, ਕੱਲ ਚੋ ਹਨੇਰਾ ਚੱਕੂ ਨੂਰ ਨਿਰੰਕਾਰ ਦਾ, ਕੱਲ ਚੋ ਹਨੇਰਾ ਚੱਕੂ ਨੂਰ ਨਿਰੰਕਾਰ ਦਾ। ਸਤਿਗੁਰੂ ਨਾਨਕ ਪ੍ਰਗਟਿਆ, ਮਿੱਟੀ ਧੁੰਦ ਜੱਗ ਚਾਨਣ ਹੋਇਆ। ਉਸ ਸ਼ਹਿਨਸ਼ਾਹ ਰੱਬੀ ਅਵਤਾਰ, ਰੱਬੀ ਪੁਰਸ਼ ਆਪ ਨਰਾਇਣ, ਕਲਾ ਧਾਰ ਜੱਗ ਮੈਂ ਪਰਵਰਿਓ। ਉਸ ਰਹਿਬਰ, ਦੁਨੀਆਂ ਦੇ ਰਹਿਬਰ ਧੰਨ ਗੁਰੂ ਮਹਾਰਾਜ ਜੀ ਦੇ ਆਪਾਂ ਗੁਣ ਗਾਉਣ ਦਾ ਯਤਨ ਕਰੀਦਾ। ਸੋ ਪਿਆਰੇ, ਉਹ ਸੁਲਤਾਨਪੁਰ ਦੀ ਧਰਤੀ ਦੇ ਉੱਤੇ ਆਪਾਂ ਪਹੁੰਚ ਗਏ ਸੀ, ਔਰ ਉੱਥੇ ਦੀਆਂ ਕੁਝ ਘਟਨਾਵਾਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਸੀ। ਇੱਥੋਂ ਹੀ ਮੈਂ ਇਤਿਹਾਸ ਨੂੰ ਅੱਗੇ ਤੋਰਨ ਦਾ ਯਤਨ ਕਰਾਂਗਾ। ਮੋਦੀਖਾਨੇ ਦੇ ਵਿੱਚ ਸਤਿਗੁਰੂ ਸਰਕਾਰੀ ਨੌਕਰੀ ਦੇ ਉੱਤੇ ਵੱਡੇ ਅਫਸਰ ਲੱਗ ਜਾਂਦੇ ਨੇ। ਮੋਦੀਖਾਨੇ ਦਾ ਮੋਦੀ ਭਾਵ ਆਖਦੀ ਹੈ ਸਰਕਾਰੀ ਸਟੋਰ ਦਾ ਸਟੋਰ ਕੀਪਰ, ਵੱਡਾ ਸਟੋਰ ਕੀਪਰ, ਔਰ ਥੱਲੇ 12-14 ਬੰਦੇ ਗੁਰੂ ਬਾਬਾ ਨਾਨਕ ਜੀ ਦੇ ਹੇਠਾਂ ਕੰਮ ਕਰਨ ਵਾਲੇ ਸਨ। ਬੜੀ ਇਮਾਨਦਾਰੀ ਦਾ ਇਹ ਕੰਮ ਸੀ, ਔਰ ਗੁਰੂ ਪਿਆਰਿਓ ਇਹਦੇ ਵਿੱਚ ਸ਼ਿਕਾਇਤਾਂ ਬਹੁਤ ਹੁੰਦੀਆਂ ਸੀ, ਸ਼ੱਕ ਬੜੀ ਕੀਤੀ ਜਾਂਦੀ ਸੀ। ਔਰ ਇਸ ਤੋਂ ਵੀ ਪਹਿਲਾਂ ਜਿਹੜੇ ਕਈ ਮੋਦੀ ਆਏ ਸਨ ਨਾ, ਉਹ ਆਪਣੀ ਰਿਟਾਇਰਮੈਂਟ ਤੋਂ ਪਹਿਲਾਂ ਹੀ ਉਹਨਾਂ ਨੂੰ ਫਾਰਗ ਕਰ ਦਿੱਤਾ ਜਾਂਦਾ ਸੀ, ਕਿਉਂਕਿ ਘਪੜੇ ਹੁੰਦੇ ਸਨ ਸਰਕਾਰੀ ਕੰਮਾਂ ਦੇ ਵਿੱਚ। ਔਰ ਇੱਥੇ ਵੀ ਕੁਦਰਤੀ ਸੁਭਾਵਕ ਹੈ ਕਿ ਇੱਥੇ ਵੀ ਘਪੜੇ ਹੁੰਦੇ ਸੀ, ਤੇ ਗੁਰੂ ਬਾਬੇ ਨਾਨਕ ਨੇ ਜਦੋਂ 13-13 ਕਹਿ ਕੇ ਜਿਹੜਾ ਲੋੜਵੰਦ ਆਉਣਾ ਉਹਨੂੰ ਦੇਣ ਦੇਣਾ, ਅਨਾਜ ਦੇ ਦੇਣਾ, ਤੇ ਸ਼ਿਕਾਇਤਾਂ ਹੋਣ ਲੱਗ ਪਈਆਂ ਦੌਲਤ ਖਾਂ ਲੋਧੀ ਦੇ ਖਾਂ ਪਾਸ, ਖਾਨ ਸਾਹਿਬ ਆ ਜਿਹੜਾ ਨਵਾਂ ਮੋਦੀ ਰੱਖਿਆ ਹੈ ਨਾ ਨੌਜਵਾਨ, ਇਹਨੂੰ ਹਲੇ ਆਪਣੀ ਜ਼ਿੰਦਗੀ ਦਾ ਬਹੁਤਾ ਤਜਰਬਾ ਨਹੀਂ। ਇਹ ਗੁਰੂ ਬਾਬੇ ਨਾਨਕ ਜੀ ਬਾਰੇ ਗੱਲਾਂ ਹੁੰਦੀਆਂ, ਕਹਿੰਦੇ ਉਹਨੂੰ ਹਲੇ ਜ਼ਿੰਦਗੀ ਦਾ ਤਜਰਬਾ ਨਹੀਂ ਗਾ ਬਹੁਤਾ, ਪਰ ਉਹ ਜਿਹੜਾ ਕੋਈ ਆਉਂਦਾ ਹੈ ਉਹਦੇ ਉੱਤੇ ਰੱਬ ਤਰਸ ਕਰਕੇ ਵੰਡੀ ਜਾਂਦਾ, ਤੇ ਤੇਰੇ ਖਜ਼ਾਨੇ ਦੇ ਵਿੱਚੋਂ ਜਲਦੀ ਤੇਰਾ ਅਨਾਜ ਨੂੰ ਮੁੱਕ ਜਾਣਾ, ਫੇਰ ਵਿਹਲਾ ਤੂੰ ਤੁਰਿਆ ਫਿਰੇਗਾ। ਤੇ ਗੁਰੂ ਪਿਆਰੇ, ਉਹ ਗੁਰੂ ਬਾਬੇ ਨਾਨਕ ਦੀ ਪੇਚੀ ਹੋ ਜਾਂਦੀ ਰਹੀ ਹੈ, 2-3 ਵਾਰ ਪੇਚੀ ਹੋਈ ਹੈ। ਨਾਨਕ ਜੀ ਹਿਸਾਬ ਕਰੀਏ, ਤੇ ਗੁਰੂ ਬਾਬਾ ਨਾਨਕ ਜੀ ਨੇ ਜਦੋਂ ਹਿਸਾਬ ਕਰਨ ਵਾਸਤੇ ਬੈਠ ਜਾਣਾ, ਤੇ ਉਦੋਂ ਦੌਲਤ ਖਾਂ ਲੋਧੀ ਵੱਲ ਵਾਧਾ ਨਿਕਲਣਾ, ਤੇ ਸਤਿਗੁਰ ਕਹਿੰਦੇ ਪਤਾ ਕੀ ਸੀ, ਬਈ ਰੱਬ ਦੇ ਨਾਂ ਦੇ ਉੱਤੇ ਦਿੱਤਿਆਂ ਕਦੀ ਘਾਟਾ ਨਹੀਂ ਪੈਂਦਾ। ਬਸ ਇਹੀ ਸਾਡੀ ਕੌਮ ਨੇ ਸਿੱਖਿਆ ਹੋਇਆ ਸਾਡੇ ਗੁਰਦੇਵ ਪਾਤਸ਼ਾਹ ਦੇ ਕੋਲੋਂ, ਕਿ ਰੱਬ ਦੇ ਨਾਂ ਦੇ ਉੱਤੇ ਲੋੜਵੰਦ ਨੂੰ ਦਿੱਤਿਆਂ ਕਦੀ ਘਾਟਾ ਨਹੀਂ ਪੈਂਦਾ। ਸਤਸੰਗ ਜੀ, ਐਸੇ ਕਰਕੇ ਸਾਡੀ ਕੌਮ ਜਿਹੜੀ ਹੈ ਨਾ ਬਚੀ ਜਾਂਦੀ ਹੈ। ਦੁਨੀਆਂ ਦੇ ਉੱਤੇ ਕਿਤੇ ਕੋਈ ਲੰਗਰ ਲੱਗਣਾ ਹੋਵੇ, ਦਵਾਈਆਂ ਕਿਤੇ ਪਚੌੜੀਆਂ ਹੋਣ, ਤੇ ਤੁਹਾਡੀ ਕੌਮ ਮੋਹਰੇ ਕਿਉਂ ਆ ਜਾਂਦੀ ਹੈ? ਕਿਉਂਕਿ ਸੱਚੇ ਸਤਿਗੁਰਾਂ ਦੇ ਸੰਦੇਸ਼, ਉਹਨਾਂ ਦਾ ਗਿਆਨ, ਉਹਨਾਂ ਦਾ ਪਰ ਉਪਕਾਰੀ ਸੁਭਾਅ ਤੁਹਾਡੇ ਹਿਰਦਿਆਂ 'ਚ ਵਸਿਆ ਹੋਇਆ, ਕਿ ਤੁਹਾਡਾ ਸਤਿਗੁਰੂ ਕਹਿ ਗਿਆ ਕਿ ਸੱਚ ਦੀ ਕਿਰਤ ਕਰਦਿਆਂ ਇਹਨੂੰ ਜੇ ਵੰਡ ਕੇ ਛਕਲੀਏ, ਲੋੜਵੰਦਾਂ ਵਿੱਚ ਦੇ ਦਈਏ, ਤਾਂ ਘਾਟਾ ਨਹੀਂ ਪੈਂਦਾ। ਔਰ ਇਸੇ ਕਰਕੇ ਪਿਆਰਿਓ, ਤੁਸੀਂ ਆਪਣਾ ਦਸਵੰਧ ਕੱਢ ਕੇ ਜਿੰਨਾ ਵੱਧ ਤੋਂ ਵੱਧ, ਘੱਟ ਤੋਂ ਘੱਟ ਜਿੰਨਾ ਕਿਤੇ ਲੋੜਵੰਦਾਂ ਨੂੰ ਪਹੁੰਚਾਉਂਦੇ ਹੋ ਨਾ, ਤੇ ਤੁਸੀਂ ਪਹੁੰਚਾਉਣ ਦਾ ਯਤਨ ਕਰਦੇ ਹੋ। ਤੇ ਸਤਸੰਗ ਜੀ, ਬੜਾ ਇਸ ਵੇਲੇ ਇੱਕ ਨਾਜ਼ੁਕ ਦੌਰ ਚੱਲ ਰਿਹਾ, ਮੈਂ ਉਹਦੇ ਵਿੱਚ ਤੁਹਾਡੇ ਥੋੜ੍ਹਾ ਜਿਹਾ ਮੈਂ ਤੁਹਾਡਾ ਧਿਆਨ ਦਿਵਾਉਣ ਦਾ ਯਤਨ ਕਰਾਂ। ਤੁਸੀਂ ਵਿਦੇਸ਼ਾਂ ਵਿੱਚ ਬੈਠੇ ਹੋ ਪਿਆਰਿਓ, ਬੜੀ ਸਮੇਂ ਸਮੇਂ ਮੁਤਾਬਕ ਉਹ ਗੱਲ ਉੱਠਦੀ ਰਹਿੰਦੀ ਹੈ, ਉਹ ਕੀ ਹੈ ਕਿ ਸਾਡੀ ਕੌਮ ਦੇ ਪ੍ਰਚਾਰਕ ਸਿੰਘ, ਖਾਸ ਕਰਕੇ ਗ੍ਰੰਥੀ ਸਿੰਘ ਜਿਹੜੇ ਹੁੰਦੇ ਆ, ਗ੍ਰੰਥੀ ਸਿੰਘ ਇੱਕ ਪਿੰਡ ਦੇ ਵਿੱਚ ਗ੍ਰੰਥੀ ਸਿੰਘ ਹੈ, ਉਹ ਤੜਕੇ ਤੋਂ ਉੱਠ ਕੇ ਸਾਰੇ ਪਿੰਡ ਦੀ ਚੜ੍ਹਦੀ ਕਲਾ ਵਾਸਤੇ ਅਰਦਾਸਾਂ ਬੇਨਤੀਆਂ ਕਰਦਾ, ਤੇ ਲੇਕਿਨ ਉੱਥੇ ਪੰਜਾਬ ਵਿੱਚ ਵਸਦੇ ਜਿਹੜੇ ਹੈ ਨਾ ਪੰਜਾਬੀ, ਉਹ ਕਿੰਨੀ ਕੁ ਉਹਨਾਂ ਨੂੰ ਤਨਖਾਹ ਦੇ ਸਕਦੇ ਆ, ਬਹੁਤ ਮਾਮੂਲੀ ਜੇ ਉਹਨਾਂ ਦਾ, ਕਿਉਂਕਿ ਉਹਨਾਂ ਦਾ ਆਪਣਾ ਕਾਰੋਬਾਰ ਕੋਈ ਇੱਦਾਂ ਦਾ ਬਹੁਤਾ ਵੱਡੇ ਨਹੀਂ ਹੁੰਦੇ ਆ। ਪਰ ਜੇ ਤੁਸੀਂ ਜਾਵੋਗਾ ਨਾ, ਤੇ ਤਕਰੀਬਨ ਮੈਂ ਕਹਿੰਦਾ ਵੀ ਘੱਟ ਤੋਂ ਘੱਟ ਦੇਖਿਆ ਜਾਵੇ ਨਾ ਇੱਕ ਪਿੰਡ ਦੇ ਵਿੱਚੋਂ 20 ਬੰਦੇ ਜ਼ਰੂਰ ਕੈਨੇਡਾ ਅਮਰੀਕਾ ਇੰਗਲੈਂਡ ਦੇ ਵਿੱਚ ਪਹੁੰਚੇ ਹੋਏ ਹੁੰਦੇ ਆ ਜ਼ਰੂਰ। ਤੇ ਜੇ ਤੁਸੀਂ ਉੱਦਮ ਕਰੋ ਜਿੰਨੀ ਕੁ ਤੁਹਾਡੇ ਪਿੰਡਾਂ ਵਿੱਚ ਵਸਣ ਵਾਲੇ ਤੁਹਾਡੇ ਭਰਾ ਆਪਣੇ ਗ੍ਰਾਂਤੀ ਸਿੰਘਾਂ ਨੂੰ ਤਨਖਾਹ ਦਿੰਦੇ ਹੋ ਮੁਬਾਰਕ। ਜੇ ਕਿਸੇ ਤੁਸੀਂ ਕਿਤੇ ਡਿਊਟੀਆਂ ਲਾ ਲਓ ਨਾ, ਤੁਸੀਂ ਡਿਊਟੀਆਂ ਲਾ ਲਓ ਬਈ ਇੱਕ 20 ਬੰਦੇ ਆਪਾਂ ਇੱਕ ਮਹੀਨੇ ਦੀ $100 ਜਿਹੜਾ ਇੱਕ ਸਪੈਸ਼ਲ ਤੌਰ 'ਤੇ ਗ੍ਰਾਂਤੀ ਸਿੰਘ ਨੂੰ ਸਿੱਧਾ ਭੇਜਿਆ ਕਰਨਾ। 6-7 ਹਜ਼ਾਰ ਰੁਪਈਆ ਤੁਹਾਡਾ ਹੋ ਗਿਆ, 6-7-10 ਹਜ਼ਾਰ ਉਹ ਦੇਣਗੇ ਅਤੇ ਉਸ ਗਰੀਬ ਦੇ ਬੱਚੇ ਚੰਗੇ ਪਲ ਸਕਦੇ ਆ। ਅਤੇ ਹੁਣ ਜੇ ਤੁਹਾਨੂੰ ਇਹਦੇ ਵਿੱਚ ਕੀ ਘਾਟਾ ਪੈਣਾ, 20 ਮਹੀਨਿਆਂ ਬਾਅਦ ਤੁਹਾਡੀ ਵਾਰੀ ਆਉਣੀ ਆ। ਫਿਰ ਇੱਕ ਅੱਜ ਦੇ ਤੇ ਆ ਨਾ, 20 ਮਹੀਨਿਆਂ ਬਾਅਦ ਵਾਰੀ ਫੇ ਆਵੇਗੀ $100 ਦੇਣ ਦਾ, ਇਹਦੇ ਵਿੱਚ ਕੀ ਫਰਕ ਪੈ ਜਾਏਗਾ? ਸਾਡੇ ਨਿਆਣੇ ਇੱਕ ਇੱਕ ਦਿਨ ਦੇ ਵਿੱਚ ਹਜ਼ਾਰਾਂ $1,000 ਕਈ ਵਾਰ ਨਜਾਇਜ਼ ਖਰਚੇ ਆਉਂਦੇ ਆ, ਬੰਦਾ ਉੱਥੇ ਸਬਰ ਕਰ ਲੈਂਦਾ। ਪਿਆਰਿਓ, ਇਹ ਬਹੁਤ ਜ਼ਰੂਰੀ ਅਰਜ਼ ਹੈ ਸਾਡੀ ਆਪਣੀ ਕੌਮ ਦੇ ਪ੍ਰਚਾਰਕਾਂ ਨੂੰ, ਖਾਸ ਕਰਕੇ ਮੇਰਾ ਰਾਗੀ ਸਿੰਘਾਂ ਜਿਹੜੇ ਗ੍ਰਾਂਤੀ ਸਿੰਘ ਪਿੰਡਾਂ ਦੇ ਵਿੱਚ ਨਾ।
1: ਯੂ ਆਰ ਲਿਸਨਿੰਗ ਟੂ KRPI 1550 ਰੇਡੀਓ, ਫਰਨਡੇਲ, ਵਾਸ਼ਿੰਗਟਨ।
2: 1550 KRPI ਰੇਡੀਓ ਤੇ ਚੱਲ ਰਿਹਾ ਹੈ ਲਾਈਵ ਫਰੋਮ ਗੁਰੂ ਨਾਨਕ ਸਿੱਖ ਗੁਰਦੁਆਰਾ ਸਾਹਿਬ, ਸਕਾਟ ਰੋਡ, ਸਰੀ।
0: ਨੋਰਮਲ ਸਕੂਲਾਂ ਦੇ ਵਿੱਚ ਚਿੱਤ ਉਹਦਾ ਵੀ ਕਰਦਾ ਹੁੰਦਾ ਹੈ, ਪਰ ਪਿਆਰਿਓ ਅੱਜ ਹਾਲਾਤ ਇਦਾਂ ਦੇ ਬਣ ਗਏ ਸਾਡੇ ਉੱਥੇ ਚੰਗਾ ਕੋਈ ਸਰਮਾਰੇ ਦਾ ਕੋਈ, ਮੈਨੂੰ 20 ਕਿੱਲਿਆਂ ਵਾਲਾ ਕੋਈ ਹੋਵੇ ਸੱਜਣ ਉੱਠ ਕੇ ਬਾਂਹ ਖੜੀ ਕਰਕੇ ਕਿਤੇ ਵੀ ਦੱਸੇ ਕਿ ਮੈਂ ਆਪਣੇ ਪੁੱਤ ਨੂੰ ਗ੍ਰਾਂਤੀ ਬਣਾਉਣਾ, ਕੋਈ ਨਹੀਂ ਤਿਆਰ ਹੁੰਦਾ। ਇਹ ਤੇ ਗੁਰੂ ਪਿਆਰਿਓ ਇਸ ਪਾਸੇ ਵਿਚਾਰੇ ਉਹ ਲੋਕ ਆਉਂਦੇ ਆ ਜਿਹਨਾਂ ਕੋਲ ਕੋਈ ਹੋਰ ਰੁਜ਼ਗਾਰ ਨਹੀਂ, ਪਾਠੀ ਉਹੀ ਬਣਦੇ ਆ ਜਿਹਨਾਂ ਕੋਲ ਹੋਰ ਕੋਈ ਰੁਜ਼ਗਾਰ ਨਹੀਂ। ਸ਼ੌਂਕ ਨਾ ਬਣਨ ਵਾਲੇ ਕਿਤੇ ਲੱਖਾਂ 'ਚੋਂ ਇੱਕ ਹੋਣਗੇ। ਅਤੇ ਜੇ ਕਿਤੇ ਆਪਾਂ ਆਪਣੀ ਕੌਮ ਦੇ ਇਹਨਾਂ ਪ੍ਰਚਾਰਕਾਂ ਨੂੰ ਸਾਂਭ ਲਈਏ, ਖਾਸ ਕਰਕੇ ਪਾਠੀ ਸਿੰਘਾਂ ਨੂੰ, ਅਤੇ ਉਹਨਾਂ ਦੇ ਵੀ ਬੱਚੇ ਅੱਗੇ ਬਣਨ ਵਾਸਤੇ ਤਿਆਰ ਨਹੀਂ। ਔਰ ਉਹ ਪਤਾ ਬੱਚੇ ਕਹਿੰਦੇ, ਬਾਪੂ ਤੂੰ ਕੀ ਖੱਟਿਆ, ਸਾਡੀ ਪੜ੍ਹਾਈ ਦਾ ਖਰਚਾ ਤੂੰ ਨਹੀਂ ਤੋਰ ਸਕਦਾ, ਸਾਰੀ ਉਮਰ ਸਾਈਕਲ 'ਤੇ ਗਜ਼ਾ ਕਰਦਿਆਂ ਤੂੰ ਕਢਾਤੀ ਅਤੇ ਅਸੀਂ ਵੀ ਕੀ ਖੱਟਾਂਗੇ ਗ੍ਰਾਂਤੀ ਬਣ ਕੇ। ਹੁਣ ਗੁਰੂ ਪਿਆਰਿਓ ਗੱਲਾਂ ਬਾਤਾਂ ਵਿੱਚ ਪਤਾ ਕੀ ਕਹਿੰਦਾ, ਇਹ ਸ਼ਹਿਨਸ਼ਾਹ ਦਾ ਵਜ਼ੀਰ ਆ ਜੀ, ਲਓ ਜੀ ਹੁਣ ਇਹ ਫੋਕੀਆਂ ਫੜਾਂ, ਫੋਕੀ ਵਡਿਆਈ ਕਿਸੇ ਨੂੰ ਬਖਸ਼ੀ ਨਾ, ਅਤੇ ਗ੍ਰਾਂਤੀ ਸਾਹਿਬ ਨੂੰ ਆ ਕਹਿੰਦਾ ਇਹ ਜੀ ਗੁਰੂ ਸ਼ਹਿਨਸ਼ਾਹ ਦਾ ਵਜ਼ੀਰ ਆ। ਜੇ ਇਹ ਵਜ਼ੀਰ ਆ ਤਾਂ ਇੱਦਾਂ ਦੀ ਇਹਦੀ ਪਤਲੀ ਹਾਲਤ ਕਿਉਂ? ਜੇ ਇਹ ਵਜ਼ੀਰ ਆ ਤਾਂ ਜਦੋਂ ਤੁੱਕੀ ਦਾ ਵਜ਼ੀਰ ਇੱਥੇ ਮੱਥਾ ਟੇਕਣ ਆ ਜਾਂਦਾ ਤਾਂ ਸਾਰੇ ਉਹਦੇ ਮਗਰ ਕਿਉਂ ਭੱਜ ਪੈਂਦੇ? ਇਹਦੇ ਮਗਰ ਕਿਉਂ ਨਹੀਂ ਭੱਜਦੇ? ਜਦੋਂ ਗ੍ਰਾਂਤੀ ਸਿੰਘ ਆਪਣੀ ਡਿਊਟੀ ਕਰਕੇ ਘਰ ਨੂੰ ਜਾਂਦਾ, ਉਹਨੂੰ ਘਰ ਤੱਕ ਆਪਾਂ ਕਦੀ ਛੱਡਣ ਕੋਈ ਗਏ ਆ? ਉੱਦਾਂ ਜੀ ਇਹ ਵਜ਼ੀਰ ਆ। ਸਤਿਗੁਰੂ ਕਿਰਪਾ ਕਰਨ, ਅਸੀਂ ਸਮਝਣ ਦਾ ਯਤਨ ਕਰੀਏ। ਜੇ ਆਪਾਂ ਹੁਣ ਹੋ ਕੀ ਰਿਹਾ, ਹਾਲਾਤ ਦੱਸਦੇ ਨੇ ਕਿ ਜਿਹੜੇ ਦੂਸਰੀਆਂ ਸਟੇਟਾਂ 'ਚੋਂ ਆਏ ਹੋਏ ਲੋਕ ਨੇ ਨਾ, ਜਿਹਨਾਂ ਨੂੰ ਪ੍ਰਵਾਸੀ ਆਖਦੇ ਹਾਂ, ਉਹ ਇਸ ਪਾਸੇ ਆਉਣ ਲੱਗ ਪਏ। ਉਹਨਾਂ ਨੇ ਆਪਣੇ ਬੱਚਿਆਂ ਦੇ ਕੇਸ ਰੱਖ ਕੇ ਅਤੇ ਗੁਰਦੁਆਰਿਆਂ ਦੇ ਵਿੱਚ ਸੇਵਾਵਾਂ ਲੈਣੀਆਂ ਸ਼ੁਰੂ ਕਰਤੀਆਂ। ਇਹ ਗੱਲ ਦੇਖਣ ਨੂੰ ਚੰਗੀ ਲੱਗਦੀ ਆ, ਬਹੁਤ ਵਧੀਆ ਗੱਲ ਹੈ ਵੀ ਜੇ ਦੂਜੀਆਂ ਸਟੇਟਾਂ ਵਾਲੇ ਗੁਰੂ ਘਰ ਦੇ ਗ੍ਰਾਂਤੀ ਵੰਡ ਸਾਡੀ ਖੈਰ ਸਿੱਖੀ ਦਾ ਕਰਿਆ ਪ੍ਰਚਾਰ ਵੱਧ ਹੋਵੇਗਾ, ਪਰ ਨਹੀਂ, ਉਹ ਕੇਸ ਰੱਖ ਲੈਣਗੇ, ਉਹ ਸ਼੍ਰੀ ਸਾਹਿਬ ਪਾ ਲੈਣਗੇ, ਉਹ ਖੰਡੇ ਦੀ ਪੌਲ ਵੀ ਚੱਕ ਲੈਣਗੇ, ਪਰ ਕੁਝ ਸਮੇਂ ਬਾਅਦ ਤੁਹਾਡੇ ਗੁਰਦੁਆਰਿਆਂ ਦੇ ਵਿੱਚ ਹਿੰਦੂ ਕਰਮ ਕਾਂਡ ਆਰੰਭ ਹੋ ਜਾਣਗੇ। ਜਿੱਦਾਂ ਪਹਿਲਾਂ ਸਾਡੀ ਕੌਮ ਦੇ ਯੋਧਿਆਂ ਨੇ ਨਾ ਬੜੀਆਂ ਜੱਦੋ ਜਹਿਦਾਂ ਕਰਕੇ ਇਹ ਕਰਮ ਕਾਂਡਾਂ ਨੂੰ ਹਟਾਇਆ ਸੀ, ਅਤੇ ਉਦਾਂ ਦੇ ਹੀ ਇਹ ਜਦੋਂ ਇਹ ਉੱਧਰਲੇ ਲੋਕ ਇੱਧਰ ਆ ਜਾਣਗੇ ਅਤੇ ਗੁਰੂ ਪਿਆਰਿਓ ਗੁਰਦੁਆਰਿਆਂ ਦੇ ਵਿੱਚ ਉਹ ਸੇਵਾਵਾਂ ਕਰਦਿਆਂ ਕਰਦਿਆਂ ਆਪਣੇ ਕਰਮ ਕਾਂਡਾਂ ਨੂੰ ਗੁਰੂ ਘਰ ਦੇ ਵਿੱਚ ਲਿਆ ਕੇ ਉਹ ਥੋਪ ਦੇਣਗੇ, ਅਤੇ ਸੰਗਤਾਂ ਨੇ ਚੁੱਪ ਕਰਕੇ ਮੰਨੀ ਜਾਣਾ, ਕਿਉਂਕਿ ਸਿਰਫ ਅਸੀਂ ਤਾਂ ਮੱਥਾ ਟੇਕਣ ਜਾਣਾ ਹੁੰਦਾ, ਇਦੋਂ ਵੱਧ ਸਾਡਾ ਹੋਰ ਕੋਈ ਕੰਮ ਨਹੀਂ। ਸਤਿਗੁਰੂ ਰਹਿਮਤ ਕਰੇ ਅਸੀਂ ਆਪਣੇ ਗੁਰਦੁਆਰਿਆਂ ਦੇ ਸੁਧਾਰ ਵੱਲ ਝਾਤੀ ਮਾਰੀਏ, ਥੋੜ੍ਹਾ ਜਿਹਾ ਧਿਆਨ ਦਈਏ, ਔਰ ਸਤਿਗੁਰੂ ਰਹਿਮਤ ਕਰਨਗੇ। ਜਿਹੜੀ ਮੈਂ ਤੁਹਾਨੂੰ ਬੇਨਤੀ ਕੀਤੀ ਹੈ ਨਾ ਕਿ 20 ਮਹੀਨਿਆਂ ਬਾਅਦ ਇੱਕ ਜਣੇ ਦੀ ਵਾਰੀ ਆਉਂਦੀ ਆ, 20 ਮਹੀਨਿਆਂ ਬਾਅਦ, ਅਤੇ ਕੀ ਫਰਕ ਪੈਣ ਲੱਗਾ $100 ਦੇ ਨਾਲ? ਸਤਿਗੁਰੂ ਕਿਰਪਾ ਕਰਨ ਆਪਾਂ ਉਹਨਾਂ ਦੀ ਬਾਂਹ ਫੜੀਏ। ਸੋ ਮੈਂ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦਾ ਇਤਿਹਾਸ ਤੁਹਾਡੇ ਨਾਲ ਸਾਂਝਾ ਕਰ ਰਿਹਾ। ਸੁਲਤਾਨਪੁਰੋਂ ਕਪੂਰਥਲੇ ਜ਼ਿਲ੍ਹੇ ਦਾ ਸ਼ਹਿਰ ਹੈ, 27 ਕਿਲੋਮੀਟਰ ਪੈਂਦਾ। ਕਪੂਰਥਲੇ ਤੋਂ ਸੁਲਤਾਨਪੁਰ 27 ਕਿਲੋਮੀਟਰ ਹੈ। ਮੈਂ ਬੇਨਤੀ ਕੀਤੀ ਸੀ, ਮੇਰਾ ਆਪਣਾ ਉਹ ਏਰੀਆ ਹੋਣ ਦਾ ਕਰਕੇ ਮੈਨੂੰ ਉੱਥੇ ਬਾਰੇ ਆਮ ਬਾਕੀ ਦੇ ਨਾਲੋਂ ਥੋੜ੍ਹਾ ਜਿਹਾ ਜ਼ਿਆਦਾ ਪਤਾ। ਮੈਂ ਗੁਰਦੁਆਰਾ ਸਾਹਿਬ ਦੇ ਆਲੇ ਦੁਆਲੇ ਦੇ ਜਿੰਨੇ ਗੁਰੂ ਘਰ ਆ ਉਹਨਾਂ ਦੇ ਬਾਰੇ ਮੈਂ ਇਹ ਅੰਦਰ ਘੁੰਮ ਘੁੰਮ ਕੇ ਦੇਖਿਆ, ਇਸ ਕਰਕੇ ਮੈਂ ਆਮ ਨਾਲੋਂ ਵੱਧ, ਜਿਹੜੇ ਤਾਂ ਸੱਜਣ ਉੱਥੇ ਦੇ ਨੇ ਉਹਨਾਂ ਨੂੰ ਬਹੁਤ ਗਿਆਨ ਹੋ ਸਕਦਾ, ਪਰ ਦੂਰ ਵਾਲੀਆਂ ਸੰਗਤਾਂ ਨੂੰ ਇਹੀ ਜਿਹੜਾ ਇਤਿਹਾਸ ਹੁੰਦਾ ਬਹੁਤ ਅੱਖੀਂ ਦੇਖਿਆ, ਜਿਹੜਾ ਅੱਖੀਂ ਦੇਖੀ ਚੀਜ਼ ਹੈ ਨਾ ਉਹ ਬਹੁਤ ਵੱਡਾ ਅਸਰ ਕਰ ਜਾਂਦੀ ਹੈ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਮੋਦੀਖਾਨੇ ਦੇ ਅੰਦਰ ਮੋਦੀ ਲੱਗੇ ਹੋਏ, ਇੱਥੇ ਸ਼ਿਕਾਇਤਾਂ ਹੁੰਦੀਆਂ। ਅਤੇ ਸਤਸੰਗਤ ਜੀ ਇੱਕ ਦਿਨ ਹਾਂ ਇੱਥੇ ਵਿਆਹ ਦੀ ਵੀ ਆਪਾਂ ਜ਼ਿਕਰ ਕੀਤਾ ਸੀ, ਗੁਰੂ ਬਾਬਾ ਨਾਨਕ ਜੀ ਦੀ ਸ਼ਾਦੀ ਵੀ ਸੁਲਤਾਨਪੁਰ ਹੀ ਹੋਈ ਸੀ। ਉਹਨਾਂ ਦੇ ਦੋ ਫਰਜ਼ੰਦ ਹੋਏ ਨੇ, ਬਾਬਾ ਸ਼੍ਰੀ ਚੰਦ ਜੀ, ਬਾਬਾ ਲਖਮੀ ਦਾਸ ਜੀ। ਅਤੇ ਗੁਰੂ ਕੇ ਪਿਆਰ ਵਾਲਿਓ, ਇੱਕ ਦਿਨ ਮੋਦੀਖਾਨੇ ਦੇ ਵਿੱਚੋਂ, ਹੁਣ ਜਦੋਂ ਸਤਸੰਗਤ ਜੀ ਮੋਦੀਖਾਨੇ ਦੇ ਵਿੱਚ ਕਈ ਸ਼ਿਕਾਇਤਾਂ ਹੋ ਗਈਆਂ, ਬਾਬੇ ਜੀ ਨੇ ਆਖ ਦਿੱਤਾ ਹੈ, ਕਹਿੰਦੇ ਵੀ ਅੱਜ ਤੋਂ ਅਸੀਂ ਮੋਦੀਖਾਨਾ ਛੱਡਿਆ, ਬਸ ਕਹਿੰਦੇ ਅੱਜ ਤੋਂ ਅਸੀਂ ਨੌਕਰੀ ਨਹੀਂ ਕਰਨੀ। ਦੌਲਤ ਖਾਂ ਲੋਧੀ ਨੇ ਤਰਲੇ ਕੀਤੇ ਆ, ਕਹਿੰਦੇ ਨਹੀਂ ਨਾਨਕ ਕੋਈ ਗੱਲ ਨਹੀਂ, ਲੋਕੀ ਕਹਿੰਦੇ ਆ ਕਈ ਜਣ, ਪਰ ਮੈਂ ਤੇ ਤੁਹਾਡੇ ਉੱਤੇ ਕੋਈ ਇਲਜ਼ਾਮ ਨਹੀਂ ਨਾ ਲਾਇਆ। ਕਹਿੰਦੇ ਨਹੀਂ ਜੀ, ਬਸ ਜਿਸ ਕਾਰਜ ਵਾਸਤੇ ਅਸੀਂ ਆਏ ਹਾਂ ਬਸ ਉਹ ਕਾਰਜ ਅਸੀਂ ਦੇਖਣਾ। ਹੁਣ ਉਹ ਕਾਰਜ ਕੀ? ਇੱਕ ਦਿਨ ਗੁਰੂ ਬਾਬਾ ਨਾਨਕ ਜੀ ਜਿੱਥੇ ਗੁਰਦੁਆਰਾ ਬੇਰ ਸਾਹਿਬ ਹੈ ਨਾ, ਨਦੀ ਉਸ ਵੇਈ ਪੋਈ, ਉਹ ਜਿਹੜੀ ਵੇਈ ਵਗਦੀ ਹੈ ਨਾ, ਉਹਨੂੰ ਇਤਿਹਾਸ ਦੇ ਵਿੱਚ ਵੇਈ ਪੋਈ ਆਖਿਆ ਜਾਂਦਾ ਹੈ, ਔਰ ਬੜੀ ਸਾਫ਼ ਸੁਥਰੀ ਸੀ। ਅੱਜ ਤੇ ਖੈਰ ਉਹਦੇ ਵਿੱਚ ਵੀ ਇੱਦਾਂ ਦਾ ਹੀ ਬੜਾ ਪ੍ਰਦੂਸ਼ਣ ਫੈਲਿਆ ਹੋਇਆ। ਸੋ ਗੁਰੂ ਪਿਆਰਿਓ, ਗੁਰੂ ਮਹਾਰਾਜ ਨਿਤ ਉਸੇ ਵੇਈ ਪੋਈ ਦੇ ਵਿੱਚ ਇਸ਼ਨਾਨ ਕਰਨ ਵਾਸਤੇ ਜਾਇਆ ਕਰਦੇ ਸਨ, ਅੱਗੇ ਇਸ਼ਨਾਨ ਕਰਕੇ ਵਾਪਸ ਆ ਜਾਂਦੇ ਸੀ, ਨਿਤਨੇਮ ਕਰਕੇ ਉਸ ਵਾਹਿਗੁਰੂ ਦੇ ਨਾਲ ਜੁੜ ਕੇ ਅੱਗੇ ਘਰ ਵਾਪਸ ਆ ਜਾਂਦੇ ਤੇ ਆਪਣੇ ਕੰਮ ਤੇ ਚਲੇ ਜਾਂਦੇ। ਪਰ ਅੱਜ ਗੁਰੂ ਬਾਬਾ ਨਾਨਕ ਜੀ ਵੇਈ ਵਿੱਚ ਵੜਦੇ ਲੋਕਾਂ ਨੇ ਦੇਖੇ, ਪਰ ਨਿਕਲਦੇ ਕਿਸੇ ਨੇ ਨਹੀਂ ਦੇਖਿਆ। ਇੱਕ ਘੰਟਾ ਅੜੀਕ, ਦੋ ਘੰਟਾ ਘੜੀ, ਦੁਪਹਿਰ ਤੱਕ ਸਮਾਂ ਆ ਗਿਆ ਔਰ ਗੁਰੂ ਬਾਬਾ ਨਾਨਕ ਜੀ ਅੱਜ ਵੇਈ ਚੋਂ ਬਾਹਰ ਨਾ ਆਏ। ਰੋਲੀ ਪੈ ਗਈ, ਨਾਨਕ ਡੁੱਬ ਗਿਆ। ਔਰ ਇਹ ਗੱਲ ਬੇਬੇ ਨਾਨਕੀ ਜੀ ਕੋਲ ਕਿਸੇ ਨੇ ਜਾ ਕੇ ਦੱਸੀ ਆ, ਨਾਨਕੀ ਨਾਨਕ ਦਾ ਕੁਛ ਪਤਾ ਲੱਗਾ? ਕਹਿੰਦੀ ਕੀ ਪਤਾ ਲੱਗਣਾ, ਨਾਨਕ ਇੱਥੇ ਬਾਹਰ ਹੋਣੇ ਆ, ਕਿਤੇ ਬੰਦਗੀ ਕਰਦੇ ਹੋਣੇ ਆ, ਉਹਦਾ ਤੁਸੀਂ ਕੀ ਫਿਕਰ ਕਰਦੇ ਹੋ? ਕਹਿੰਦੇ ਨਹੀਂ ਨਾਨਕੀ, ਜੋ ਅਸੀਂ ਦੇਖਿਆ ਤੈਨੂੰ ਉਹ ਦੱਸਣਾ ਚਾਹੁੰਦੇ, ਤੂੰ ਭੈਣ ਆ, ਤੂੰ ਉਹਦੀ ਸਭ ਤੋਂ ਨਜ਼ਦੀਕੀ ਹੈ ਸੁਲਤਾਨਪੁਰ ਦੇ ਵਿੱਚ। ਕਹਿੰਦੇ ਕੀ ਦੇਖਿਆ? ਕਹਿੰਦੇ ਨਾਨਕੀ ਤੇਰਾ ਵੀਰ ਡੁੱਬ ਗਿਆ, ਨਦੀ ਵਿੱਚ ਵੜਦੇ ਨੂੰ ਦੇਖਿਆ, ਨਿਕਲਦੇ ਨੂੰ ਕਿਸੇ ਨੇ, ਬਹੁਤ ਸਾਰੇ ਬੰਦਿਆਂ ਨੇ ਉਹ ਥਾਂ ਨੂੰ ਤੋੜ ਦਿੱਤਾ ਪਰ ਲੱਭਾ ਨਹੀਂ ਹੈ। ਤੇ ਬੇਬੇ ਨਾਨਕੀ ਸਬਰ ਵਾਲੀ ਪਤਾ ਕੀ ਆਖਣ ਲੱਗੇ ਨੇ? ਕਹਿੰਦੇ ਮੇਰਾ ਵੀਰ ਡੁੱਬਿਆ ਨਹੀਂ, ਕਿਸੇ ਡੁੱਬਦੇ ਨੂੰ ਤਾਰਨ ਗਿਆ ਹੋਣਾ, ਐਵੇਂ ਤੁਹਾਨੂੰ ਭੁਲੇਖਾ। ਕਹਿੰਦੇ ਕਿਸੇ ਡੁੱਬਦੇ ਨੂੰ ਬੇੜਾ ਤਾਰਨ ਵਾਸਤੇ ਮੇਰਾ ਨਾਨਕ ਵੀਰ ਗਿਆ ਆ। ਗੁਰੂ ਪਿਆਰੋ, ਇੱਕ ਦਿਨ ਲੰਘ ਗਿਆ, ਦੂਜਾ ਦਿਨ ਲੰਘ ਗਿਆ, ਜਦੋਂ ਤੀਜੇ ਦਿਨ ਵੀ ਸੱਚੇ ਸਤਿਗੁਰੂ ਹਲੇ ਅੰਮ੍ਰਿਤ ਵੇਲੇ ਤੱਕ ਨਾ ਨਾ ਹਲੇ ਪ੍ਰਗਟ ਹੋਏ, ਤੇ ਇੱਥੋਂ ਤੱਕ ਕਿ ਕਈਆਂ ਨੇ ਆ ਕੇ ਬੇਬੇ ਨਾਨਕੀ ਦੇ ਘਰ ਦੇ ਵਿੱਚ 70 ਵਿਛਾਤਾ, ਬੀਬੀਆਂ ਨੇ 70 ਵਿਛਾ ਦਿੱਤੇ। ਨਾਨਕੀ ਨੂੰ ਯਕੀਨ ਨਹੀਂ ਹੋ ਰਿਹਾ, ਪਰ ਜਿਹਨਾਂ ਲੋਕਾਂ ਨੇ ਅੱਖਾਂ ਨਾਲ ਦੇਖਿਆ, ਜਿਹੜੇ ਉੱਥੇ ਲੱਭਦੇ ਆਏ ਆ, ਔਰ ਉਹ ਲੋਕ ਕਹਿੰਦੇ ਨੇ ਨਾਨਕ ਨਹੀਂ ਲੱਭਾ, ਪਤਾ ਨਹੀਂ ਰੁੜ ਕੇ ਉਹਨਾਂ ਦੀ ਡੈਡ ਬਾਡੀ ਕਿੱਥੇ ਚਲੀ ਗਈ ਹੋਣੀ ਆ। ਨਾਨਕੀ ਰੋਂਦੀ ਨਹੀਂ, ਨਾਨਕੀ ਦੇ ਉੱਤੇ ਅਸਰ ਕਿਉਂ ਨਹੀਂ ਹੋ ਰਿਹਾ? ਹੁਣ ਗੁਰੂ ਪਿਆਰ ਨੂੰ, ਸਾਡੇ ਰਿਵਾਜ਼ ਹੁੰਦੇ ਸੀ ਜਦੋਂ ਘਰ ਦੇ ਵਿੱਚ ਕੋਈ ਖਾਸ ਕਰਕੇ ਜਵਾਨ ਮੌਤ ਹੋ ਜਾਂਦੀ ਸੀ ਨਾ, ਤੇ ਕਈ ਵਾਰ ਬੀਬੀਆਂ ਗੁੰਮ ਸੁੰਮ ਹੋ ਜਾਂਦੀਆਂ ਹੁੰਦੀਆਂ ਸੀ, ਰੋਂਦੀਆਂ ਨਹੀਂ ਸੀ ਹੁੰਦੀਆਂ, ਤੇ ਪਿੰਡ ਦੀਆਂ ਬੀਬੀਆਂ ਆ ਕੇ ਰਵਾਇਆ ਕਰਦੀਆਂ ਸਨ, ਇੱਦਾਂ ਦੇ ਵੈਣ ਪਾਇਆ ਕਰਦੀਆਂ ਸੀ ਵੀ ਇਹਦਾ ਕਿਤੇ ਨਾ ਕਿਤੇ ਅੱਖਾਂ ਚੋਂ ਪਾਣੀ ਨਿਕਲੇ ਔਰ ਇਹਦੇ ਕਿਤੇ ਦਿਲ ਦੇ ਉੱਤੇ ਅਸਰ ਨਾ ਹੋ ਜਾਵੇ, ਇਹ ਮੌਤ ਦਾ ਦਿਮਾਗ ਦੇ ਉੱਤੇ ਸਦਮਾ ਨਾ ਲੈ ਬੈਠੇ, ਇਹਦਾ ਰੋਣਾ ਬੜਾ ਜ਼ਰੂਰੀ ਹੈ। ਔਰ ਕਈ ਬੀਬੀਆਂ ਇਸ ਗੱਲ ਦੇ ਵਿੱਚ ਬੜੀਆਂ ਟ੍ਰੇਨ ਹੁੰਦੀਆਂ ਸੀ, ਬੜੇ ਏਦਾਂ ਦੇ ਕੀਰਨੇ ਪਾਉਂਦੀਆਂ ਸੀ ਕਿ ਉਹ ਪੱਥਰ ਦਿਲਾਂ ਨੂੰ ਵੀ ਰੋਣ ਲਾ ਦਿੰਦੀਆਂ ਹੁੰਦੀਆਂ ਸੀ। ਔਰ ਅੱਜ ਬੀਬੀਆਂ ਨੇ ਆ ਕੇ ਬੇਬੇ ਨਾਨਕੀ ਦੇ ਕੋਲ ਕਈ ਤਰ੍ਹਾਂ ਦੇ ਕੀਰਨੇ ਪਾਏ, ਨੀ ਨਾਨਕੀ ਹੁਣ ਤੇਰਾ ਤਲਵੰਡੀ ਜਾਣਾ ਅੱਜ ਤੋਂ ਖਤਮ ਹੋ ਗਿਆ, ਤਲਵੰਡੀ ਵਿੱਚ ਤੇਰੇ ਭਰਾ ਦਾ ਜਿਹੜਾ ਚਿਰਾਗ ਜੁਗਦਾ ਸੀ ਉਹ ਸਦਾ ਵਾਸਤੇ ਬੁੱਝ ਗਿਆ, ਹੁਣ ਤੇਰਾ ਵੀਰ ਦੁਨੀਆਂ ਦੇ ਉੱਤੇ, ਹੁਣ ਤੈਨੂੰ ਕੋਈ ਭੈਣ ਕੌਣ ਆਖੇਗਾ, ਤੈਨੂੰ ਵੀਰ ਕਿਹਨੂੰ ਆਖੇਗੀ, ਜਿਹਨੂੰ ਤੂੰ ਰੱਬ ਵਰਗਾ ਪਿਆਰਾ ਵੀਰ ਸਮਝਦੀ ਸੀ ਉਹ ਅੱਜ ਤੇਰੇ ਵਿੱਚ ਨਹੀਂ ਰਿਹਾ। ਇੱਦਾਂ ਇੱਦਾਂ ਦੀਆਂ ਗੱਲਾਂ ਕਰਦਾ ਜਦੋਂ ਜਦਰ ਕੀਤਾ, ਪਰ ਬੇਬੇ ਨਾਨਕੀ ਦੇ ਉੱਤੇ ਕੋਈ ਅਸਰ ਨਾ ਹੋਇਆ। ਖਬਰ ਆ ਗਈ ਹੈ, ਖਬਰ ਆ ਗਈ, ਕਹਿੰਦੇ ਬਾਬਾ ਨਾਨਕ ਜਿੱਧਰੋਂ ਪਾਣੀ ਆਉਂਦਾ ਸੀ ਉਧਰਲੇ ਪਾਸੇ ਚੜ੍ਹਦੇ ਪਾਸੇ ਪਾਸੇ 3 ਕਿਲੋਮੀਟਰ ਜਿੱਥੋਂ ਦੀ ਘਟਨਾ ਬੇਰ ਸਾਹਿਬ ਤੋਂ ਗੁਰਦੁਆਰਾ ਸੰਤ ਘਾਟ ਹੈ ਚੜ੍ਹਦੇ ਪਾਸੇ ਨੂੰ ਜਿੱਧਰੋਂ ਪਾਣੀ ਆਉਂਦਾ ਸੀ 3 ਕਿਲੋਮੀਟਰ ਤੋਂ ਕਿਸੇ ਨੇ ਰੌਣੀ ਪਾ ਕੇ ਦੱਸ ਦਿੱਤਾ ਵੀ ਨਾਨਕ ਸੁਲਤਾਨਪੁਰ ਦੀਆਂ ਕਬਰਾਂ ਵਿੱਚ ਬੈਠੇ ਨੇ। ਲੋਕਾਂ ਦਾ ਹਜ਼ੂਮ ਉੱਧਰ ਨੂੰ ਭੱਜ ਕੇ ਜਾਣਾ ਸ਼ੁਰੂ ਹੋ ਗਿਆ, ਤੇ ਗੁਰੂ ਮਹਾਰਾਜ ਜੀ ਦਾ ਸੰਗੀ ਭਾਈ ਮਰਦਾਨਾ ਜੀ ਉਹ ਵੀ ਸਬੱਬ ਦੇ ਨਾਲ ਸੁਲਤਾਨਪੁਰ ਆਇਆ ਹੋਇਆ ਸੀ, ਤੇ ਜਦੋਂ ਸੱਚੇ ਸਤਿਗੁਰਾਂ ਨੂੰ ਇਹਨੂੰ ਵੀ ਪਤਾ ਲੱਗਾ ਭਾਈ ਮਰਦਾਨਾ ਜੀ ਨੂੰ ਕਿ ਮੇਰਾ ਰਹਿਬਰ ਧੰਨ ਗੁਰੂ ਨਾਨਕ ਇਸ ਵੇਲੇ ਸੁਲਤਾਨਪੁਰ ਦੀਆਂ ਕਬਰਾਂ ਦੇ ਵਿੱਚੋਂ ਪ੍ਰਗਟ ਹੋਇਆ ਤੇ ਭਾਈ ਮਰਦਾਨਾ ਜੀ ਸੱਚੇ ਸਤਿਗੁਰਾਂ ਨੂੰ ਤਾਕਿਆ ਧਾ ਮਾਰਦਾ ਕਹਿੰਦਾ ਬਾਬਾ ਉਦਾਂ ਕਹਿੰਦਾ ਤੂੰ ਗਰੀਬਾਂ ਦਾ ਯਾਰ ਆ ਪਰ ਮੈਨੂੰ ਕਿਹਦੇ ਆਸਰੇ ਛੱਡ ਕੇ ਗਿਆ ਸੀ ਤੂੰ ਕਿੱਥੋਂ ਆਇਆ ਮੈਨੂੰ ਕਿਉਂ ਨਹੀਂ ਦੱਸਿਆ ਤੂੰ ਕਿੱਥੇ ਗਿਆ ਸੀ ਸਤਿਗੁਰ ਕਹਿੰਦੇ ਮਰਦਾਨਿਆ ਜਿੱਥੇ ਮੈਂ ਗਿਆ ਸੀ ਉੱਥੇ ਤੈਨੂੰ ਮੈਂ ਦੱਸ ਨਹੀਂ ਸਕਦਾ ਬਾਬਾ ਮੇਰੇ ਤੋਂ ਕਿਹੜੀ ਚੋਰੀ ਕਮਾ ਰਿਹਾ ਮੈਨੂੰ ਕਾਹਤੋਂ ਨਹੀਂ ਦੱਸ ਸਕਦਾ ਮੈਂ ਤੇਰਾ ਯਾਰ ਹਾਂ ਆਪਾਂ ਇਕੱਠੇ ਰਹਿੰਦੇ ਹਾਂ ਤੂੰ ਮੈਨੂੰ ਤਲਵੰਡੀ ਦੇ ਵਿੱਚੋਂ ਲੈ ਕੇ ਆਇਆ ਹੋਇਆ ਮੇਰੇ ਤੋਂ ਕਿਹੜੀਆਂ ਗੱਲਾਂ ਲੁਕਾਉਣਾ ਹੈ ਤੇ ਭਾਈ ਮਰਦਾਨਾ ਜੀ ਨੂੰ ਗੁਰੂ ਬਾਬਾ ਨਾਨਕ ਕਹਿੰਦੇ ਮਰਦਾਨਿਆ ਜਿੱਥੇ ਮੈਂ ਗਿਆ ਸੀ ਨਾ ਉੱਥੇ ਜੇ ਤੈਨੂੰ ਲੈ ਜਾਂਦਾ ਤੂੰ ਉੱਥੇ ਗਵਾਚ ਜਾਣਾ ਸੀ ਤੇ ਭਾਈ ਮਰਦਾਨਾ ਜੀ ਕਹਿੰਦੇ ਬਾਬਾ ਤੂੰ ਨਾਲ ਨਹੀਂ ਸੀ ਹੋਣਾ ਕਹਿੰਦੇ ਮੈਂ ਨਾਲ ਹੋਣਾ ਸੀ ਪਰ ਤੂੰ ਗਵਾਚ ਜਾਣਾ ਸੀ ਤੂੰ ਮੇਰੇ ਤੋਂ ਖੋਇਆ ਜਾਣਾ ਸੀ ਕਹਿੰਦੇ ਤੂੰ ਉੱਥੇ ਲਟੇਰੇ ਬੈਠੇ ਸੀ ਨਹੀਂ ਲਟੇਰੇ ਨਹੀਂ ਸੀ ਬੈਠੇ ਮਰਦਾਨਿਆ ਮੈਂ ਸੋਦਰ ਗਿਆ ਸੀ ਮੈਂ ਨਿਰੰਕਾਰ ਦੇ ਪਾਸ ਗਿਆ ਸਾਂ ਆ ਜਿਹੜੀ ਲੁਕਾਈ ਭਟਕੀ ਫਿਰਦੀ ਹੈ ਪਾਪਾਂ ਦੇ ਭਾਰਾਂ ਦੇ ਥੱਲੇ ਜਿਹੜੀ ਡੁੱਬਦੀ ਫਿਰਦੀ ਆ ਇਹ ਉਸ ਵਾਹਿਗੁਰੂ ਨਿਰੰਕਾਰ ਦੇ ਨਾਲ ਵਿਚਾਰਾਂ ਕਰਨ ਵਾਸਤੇ ਗਿਆ ਸੀ ਤੇ ਮਰਦਾਨਾ ਜੀ ਆਖਣ ਲੱਗੇ ਬਾਬਾ ਉੱਥੇ ਮੈਨੂੰ ਲੈ ਜਾਂਦਾ ਮੈਨੂੰ ਕਾਹਤੋਂ ਨਹੀਂ ਲੈ ਕੇ ਗਿਆ ਮੈਂ ਵੀ ਨਿਰੰਕਾਰ ਦੇ ਦਰਸ਼ਨ ਕਰ ਲੈਂਦੇ ਤੇ ਉੱਥੇ ਫਿਰ ਸੱਚੇ ਸਤਿਗੁਰ ਕਹਿੰਦੇ ਮਰਦਾਨਿਆ ਐਸੇ ਗੱਲ ਦੀ ਤੇ ਮੈਨੂੰ ਹੈ ਰੰਜ ਕਿ ਤੂੰ ਉੱਥੇ ਮੇਰੇ ਤੋਂ ਗਵਾਚ ਜਾਣਾ ਸੀ ਬਾਬਾ ਮੈਂ ਕਿਵੇਂ ਗਵਾਚ ਜਾਣਾ ਸੀ ਮਰਦਾਨਿਆ ਉਸ ਨਿਰੰਕਾਰ ਪਾਤਸ਼ਾਹ ਨੇ ਪੁੱਛਣਾ ਸੀ ਨਾਨਕ ਜੀ ਇਹ ਜਿਹੜਾ ਤੁਹਾਡੇ ਨਾਲ ਆਇਆ ਇਹ ਕੌਣ ਹੈ ਤੇ ਮੈਨੂੰ ਦੱਸਣਾ ਪੈਣਾ ਸੀ ਇਹ ਮੇਰਾ ਰਬਾਬੀ ਮਰਦਾਨਾ ਆ ਸਤਿਗੁਰੂ ਅਕਾਲ ਪੁਰਖ ਮੇਰਾ ਰਬਾਬੀ ਮਰਦਾਨਾ ਆ ਤੇ ਉਸ ਅਕਾਲ ਪੁਰਖ ਨੇ ਤੈਨੂੰ ਕਹਿਣਾ ਸੀ ਮਰਦਾਨਿਆ ਫਿਰ ਰਬਾਬ ਦੇ ਦੋ ਕੋਟੇ ਸੁਣਾ ਤੇ ਮਰਦਾਨਿਆ ਜਦੋਂ ਤੂੰ ਰਬਾਬ ਵਜਾਉਣੀ ਸੀ ਤੇ ਨਿਰੰਕਾਰ ਨੂੰ ਤੇਰੀ ਸੋਹਣੀ ਵੱਜਦੀ ਰਬਾਬ ਦੇ ਉੱਤੇ ਉਸ ਨਿਰੰਕਾਰ ਨੇ ਮੋਹਿਆ ਜਾਣਾ ਸੀ ਮੈਨੂੰ ਇਕੱਲੇ ਨੂੰ ਆਉਣਾ ਪੈਣਾ ਸੀ ਨਿਰੰਕਾਰ ਨੇ ਤੈਨੂੰ ਆਪਣੇ ਕੋਲ ਰੱਖ ਲੈਣਾ ਸੀ ਮਰਦਾਨਿਆ ਤੂੰ ਮੇਰੇ ਕੋਲ ਬਹਿ ਕੇ ਰਬਾਬ ਵਜਾਇਆ ਕਰ ਇਸ ਕਰਕੇ ਮੈਂ ਤੈਨੂੰ ਨਹੀਂ ਨਾਲ ਲੈ ਕੇ ਗਿਆ ਤੇ ਗੁਰਦੇਵ ਪਾਤਸ਼ਾਹ ਜਿਸ ਤਰ੍ਹਾਂ ਇਹ ਕਿਸੇ ਕਵੀ ਦੇ ਹਿਰਦੇ ਦੀ ਵੇਦਨਾ ਹੈ ਸੋ ਇੱਕ ਕਵੀ ਆਪਣੇ ਭਾਵਕ ਹੋ ਕੇ ਭਾਈ ਮਰਦਾਨਾ ਜੀ ਦੇ ਨਾਲ ਗੁਰੂ ਨਾਨਕ ਬਾਬਾ ਮਹਾਰਾਜ ਜਿਵੇਂ ਗੱਲਾਂ ਕਰਦੇ ਨੇ ਕਿ ਮੈਂ ਕਿੱਥੇ ਗਿਆ ਸੀ ਉੱਥੇ ਤੇਰੇ ਨਾਲ ਕੀ ਹੋਣਾ ਸੀ ਤੁਹਾਡੀ ਜਿੱਦਾਂ ਉਸ ਕੁੜੀਆਂ

ਭਾਈ ਮਰਦਾਨਾ ਜੀ ਦੇ ਨਾਲ ਗੱਲਾਂ ਬਾਤਾਂ ਗੁਰੂ ਪਿਆਰਿਓ, ਜਦੋਂ ਭਾਈ ਮਰਦਾਨਾ ਜੀ ਦੇ ਜੀਵਨ ਬਾਰੇ ਔਰ ਉਹਨਾਂ ਦੀ ਬੈਕਗ੍ਰਾਊਂਡ ਦੇਖਦੇ ਹਾਂ ਨਾ, ਅਤੇ ਸੱਚੇ ਸਤਿਗੁਰੂ ਦੇ ਮਹਾਰਾਜ ਧੰਨ ਗੁਰੂ ਮਹਾਰਾਜ ਜੀ ਨੂੰ ਅੱਛ ਅੱਛ ਕਰ ਉੱਠੀ ਦਾ, ਬਾਬਾ ਤੂੰ ਸੱਚੀ ਗਰੀਬਾਂ ਦਾ ਯਾਰ ਸੀ, ਤੂੰ ਐਵੇਂ ਲੋਕਾਂ ਨੂੰ ਨਹੀਂ ਆਖਿਆ ਸੀ ਵੀ ਨੀਚਾਂ ਅੰਦਰ ਨੀਚ, ਜਾਤ ਨੀਚੀ ਮਤ ਨੀਚ, ਨਾਨਕ ਤਿੰਨ ਕਹਿ ਸੰਗ ਸਾਥ, ਵੱਡਿਆਂ ਸਿਉਂਕਿਆ ਰੀਸ, ਜਿੱਥੇ ਨੀਚ ਸੰਭਾਲੀਅਨ ਤਿੱਥੇ ਨਦਰ ਤੇਰੀ ਮਕਸੀਸ। ਬਾਬਾ ਜੀ ਤੁਸੀਂ ਤਾਂ ਇੱਕ ਇੱਕ ਸ਼ਬਦ ਕਰਕੇ ਦਿਖਾਇਆ, ਦੁਨੀਆਂ ਦੀ ਇੱਕ ਦੁਰਕਾਰੀ ਹੋਈ ਮਰਾਸੀ ਕੌਮ ਔਰ ਵੱਡੇ ਲੋਕਾਂ ਬ੍ਰਾਹਮਣ ਲੋਕਾਂ ਜਿਹੜੇ ਇਹੋ ਗਰੀਬ ਜਨਤਾ ਦੇ ਪਰਛਾਵਿਆਂ ਤੋਂ ਡਰਦੇ ਸਨ, ਅਤੇ ਖੱਤਰੀਆਂ ਦਾ ਮੁੰਡਾ ਬਾਬਾ ਨਾਨਕ ਜੀ ਉਹਨੂੰ ਆਪਣਾ ਸਦਾ ਵਾਸਤੇ ਯਾਰ ਬਣਾਉਂਦਾ ਹੈ। ਹੁਣ ਪਿਆਰਿਓ ਉਸੇ ਤਲਵੰਡੀ ਵਿੱਚ ਭਾਈ ਮਰਦਾਨਾ ਜੀ ਜੰਮੇ ਸਨ ਜਿੱਥੇ ਧੰਨ ਗੁਰੂ ਬਾਬਾ ਨਾਨਕ ਜੀ ਦਾ ਪ੍ਰਕਾਸ਼ ਹੋਇਆ ਸੀ, ਉਸੇ ਤਲਵੰਡੀ 'ਤੇ। ਇਤਿਹਾਸ ਅਨੁਸਾਰ ਕਿ 9 ਕੁ ਸਾਲ ਵੱਡੇ ਹੋਣਗੇ ਗੁਰੂ ਬਾਬਾ ਜੀ ਤੋਂ ਮਰਦਾਨਾ ਜੀ, ਔਰ ਆਪਣੀ ਮਾਤਾ ਲੱਖੋ ਦੇ ਨਾਲ, ਪਿਤਾ ਬਹਾਦਰੇ ਅਤੇ ਮਾਤਾ ਲੱਖੋ, ਗੁਰੂ ਬਾਬਾ ਨਾਨਕ ਜੀ ਦੇ ਘਰ ਦੇ ਵਿੱਚ ਇਹਨਾਂ ਦੀ ਮਾਤਾ ਲੱਖੋ ਜੀ ਕੰਮ ਕਾਰ ਕਰਨ ਵਾਸਤੇ ਆਉਂਦੇ ਸੀ, ਜਿੱਦਾਂ ਗਰੀਬ ਲੋਕ ਜਾਂਦੇ ਅਮੀਰਾਂ ਦੇ ਘਰ ਕਰਨ ਵਾਸਤੇ, ਉਹਨਾਂ ਦੀ ਰੋਜ਼ੀ ਰੋਟੀ ਵਿਚਾਰਿਆਂ ਦੀ ਹੋ ਗਿਆ, ਭਾਰੀ ਪਹੁੰਚਾ ਕਰ ਦੇਣਾ, ਪ੍ਰਸ਼ਾਦਾ ਪਕਾ ਦੇਣਾ ਜਾਂ ਹੋਰ ਲੀੜੇ ਪਾਤਰ ਧੋ ਦੇਣੇ, ਇਹ ਛੋਟੇ ਮੋਟੇ ਕੰਮਾਂ ਦੇ ਉੱਤੇ ਹੀ ਉਹਨਾਂ ਵੱਡੇ ਲੋਕਾਂ ਦਾ ਕੰਮ ਕਰਕੇ ਗਰੀਬ ਲੋਕਾਂ ਦੇ ਰੁਜ਼ਗਾਰ ਚੱਲਦੇ ਨੇ, ਅੱਜ ਵੀ ਖੈਰ ਚੱਲਦੇ ਨੇ ਪੰਜਾਬ ਵਿੱਚ ਅਜੇ ਉੱਦਾਂ ਹੀ। ਸੋ ਭਾਈ ਮਰਦਾਨਾ ਜੀ ਨੇ ਖੇਡਦਿਆਂ ਖੇਡਦਿਆਂ ਆਪਣੀ ਮਾਤਾ ਦੇ ਨਾਲ, ਲੱਖੋ ਜੀ ਦੇ ਨਾਲ ਗੁਰੂ ਬਾਬੇ ਨਾਨਕ ਦੇ ਘਰ ਆ ਜਾਣਾ, ਮਾਤਾ ਜੀ ਨੇ ਕੰਮ ਕਰਦੇ ਰਹਿਣਾ ਅਤੇ ਮਰਦਾਨਾ ਜੀ ਨੇ ਨੱਠ ਭੱਜ ਜੋ ਬੱਚੇ ਸ਼ਰਾਰਤਾਂ ਕਰਦੇ ਆ ਇਸ ਮਾਹੌਲ ਮੁਤਾਬਕ ਕਰਦੇ ਰਹਿਣਾ, ਅਤੇ ਗੁਰੂ ਬਾਬਾ ਨਾਨਕ ਜੀ ਨੇ ਸ਼ਾਂਤ ਚਿੱਤ ਮਰਦਾਨਾ ਜੀ ਵੱਲ ਦੇਖਦੇ ਰਹਿਣਾ, ਅਤੇ ਜਦੋਂ ਜਾਣ ਲੱਗਣਾ ਨਾ ਅਤੇ ਕਹਿ ਦੇਣਾ, ਮਾਤਾ ਲੱਖੋ ਨੇ ਕਹਿ ਦੇਣਾ, ਮਰ ਜਾਣਿਆ ਆ ਚੱਲੀਏ, ਬਚਪਨ ਦਾ ਨਾਂ ਸੀ ਮਰ ਜਾਣਾ, ਇੱਕ ਇਹ ਵੀ ਕੋਈ ਨਾਂ ਹੁੰਦਾ ਪਿਆਰੋ, ਸੰਗਤ ਸੋਚਦੀ ਵੀ ਇਹ ਵੀ ਮਰ ਜਾਣਾ ਵੀ ਕੋਈ ਨਾਂ ਹੁੰਦਾ, ਹਾਂ ਇਹਦਾ ਨਾਂ ਇਹੀ ਸੀਗਾ ਮਰ ਜਾਣਾ। ਔਰ ਧੰਨ ਗੁਰੂ ਨਾਨਕ ਮਹਾਰਾਜ ਇੱਕ ਦਿਨ ਮਾਤਾ ਜੀ ਨੂੰ ਪੁੱਛਣ ਲੱਗੇ ਲੱਖੋ ਜੀ ਨੂੰ, ਕਹਿੰਦੇ ਤਾਈ ਜੀ ਇਹਨੂੰ ਤੁਸੀਂ ਗਾਲਾਂ ਕਾਹਤੋਂ ਕੱਢਦੇ ਹੋ, ਜਦੋਂ ਇਹਨੂੰ ਲੈ ਕੇ ਜਾਂਦੇ ਗਾਲ ਕਾਹਤੋਂ ਕੱਢਦੇ ਹੋ, ਅਤੇ ਮਾਤਾ ਲੱਖੋ ਜੀ ਆਖਣ ਲੱਗੇ ਨਹੀਂ ਨਾਨਕ ਪੁੱਤ ਮੈਂ ਇਹਨੂੰ ਗਾਲ ਥੋੜ੍ਹੋਂ ਕੱਢਦੀ ਹਾਂ, ਕਹਿੰਦੇ ਮਰ ਜਾਣਾ ਕਹਿੰਦੇ ਹੋ ਔਰ ਇਹ ਗਾਲ ਨਹੀਂ ਤਾਂ ਹੋਰ ਕੀ ਹੈ, ਕਹਿੰਦੇ ਨਹੀਂ ਪੁੱਤ ਇਹਦਾ ਨਾਂ ਹੀ ਮਰ ਜਾਣਾ ਹੈ। ਤਾਈ ਜੀ ਇਹ ਵੀ ਕੋਈ ਨਾਂ ਆ, ਇੱਦਾਂ ਦੇ ਵੀ ਨਾਂ ਹੁੰਦੇ ਆ, ਹਾਂ ਪੁੱਤ ਨਾਨਕ ਜੀ ਇਹਦਾ ਨਾਂ ਹੀ ਮਰ ਜਾਣਾ ਰੱਖਿਆ, ਕਾਹਤੋਂ ਇੱਦਾਂ ਦਾ ਨਾਂ ਕਾਹਤੋਂ ਰੱਖਿਆ, ਕਹਿੰਦੇ ਇਹਦੇ ਇਸ ਤੋਂ ਪਹਿਲਾਂ 6-7 ਭਰਾ ਜੰਮੇ ਮੇਰੇ ਘਰ ਦੇ ਵਿੱਚ ਨਾਨਕ ਜੀ, 6-7 ਬੱਚੇ ਪਹਿਲਾਂ ਹੋਏ ਔਰ ਸਾਰੇ ਹੀ ਮਰ ਗਏ, ਔਰ ਇਹ ਭਾਵੇਂ ਬਚ ਗਿਆ, ਇਹਦਾ ਨਾਂ ਅਸੀਂ ਮਾਰੀ ਮਰ ਜਾਣਾ ਹੀ ਰੱਖ ਦਿੱਤਾ, ਵੀ ਇਹਨੇ ਵੀ ਮਾਰੀ ਜਾਣਾ ਹੈ ਨਾ, ਵੀ ਇਹਨੇ ਵੀ ਇੱਕ ਦਿਨ ਮਾਰੀ ਜਾਣਾ। ਅਤੇ ਗੁਰੂ ਬਾਬਾ ਨਾਨਕ ਜੀ ਰਹਿਮਤ ਦੇ ਘਰ ਦੇ ਵਿੱਚ ਆਖਣ ਲੱਗੇ ਆ ਕਹਿੰਦੇ ਕਹਿੰਦੇ ਤਾਈ ਜੀ ਹੁਣ ਇਹ ਮਰੂਗਾ ਨਹੀਂ, ਹੁਣ ਤੁਸੀਂ ਇਹਦਾ ਨਾਂ ਮਰ ਜਾਣਾ ਲਿਖਿਆ ਨਾ, ਇਹਦਾ ਮਰ ਜਾਣਾ ਨਾਂ ਰੱਖਿਆ ਔਰ ਅਸੀਂ ਇਹਦਾ ਨਾਂ ਰੱਖਦੇ ਨੇ ਮਰਦਾ ਨਾਂ, ਸਤਿਗੁਰਾਂ ਨੇ ਨਾਂ ਰੱਖਤਾ ਮਰਦਾ ਨਾਂ ਮਰਦਾਨਾ, ਇਹ ਬਾਅਦ ਵਿੱਚ ਮਰਦਾਨਾ ਸਤਿਗੁਰਾਂ ਨੇ ਨਾਂ ਰੱਖਿਆ, ਹੁਣ ਇਹ ਕਹਿੰਦੇ ਮਰਦਾ ਨਹੀਂ, ਹੁਣ ਨਹੀਂ ਇਹ ਮਰੂਗਾ, ਜਦ ਤੱਕ ਗੁਰੂ ਬਾਬਾ ਨਾਨਕ ਜੀ ਦਾ ਨਾਂ ਦੁਨੀਆਂ 'ਤੇ ਹੈ ਮਰਦਾਨੇ ਦਾ ਨਾਲ ਹੀ ਰਹਿਣਾ ਆ, ਅਮਰ ਹੋ ਗਿਆ ਬਾਬਾ ਬਾਬੇ ਦੇ ਦਰਸ਼ਨ ਕਰਕੇ ਭਾਈ ਮਰਦਾਨਾ ਜੀ। ਹੁਣ ਮਰਦਾਨਾ ਜੀ ਗੁਰੂ ਬਾਬਾ ਨਾਨਕ ਜੀ ਦੇ ਚਰਨਾਂ 'ਚ ਬੈਠੇ, ਸਾਰਾ ਸ਼ਹਿਰ ਸੁਲਤਾਨਪੁਰ ਉਮੰਡ ਕੇ ਆ ਗਿਆ, ਪਤਾ ਲੱਗਾ ਕਿ ਦੌਲਤ ਖਾਂ ਦਾ ਮੋਦੀ ਬਾਬਾ ਨਾਨਕ ਜਿਹੜਾ 3 ਦਿਨ ਤੋਂ ਅਲੋਪ ਸੀ, ਪਤਾ ਨਹੀਂ ਸੀ ਲੱਗ ਰਿਹਾ ਵੀ ਉਹ ਕਿੱਥੇ ਗਵਾਚ ਗਿਆ, ਨਦੀ ਦੇ ਵਿੱਚ ਡੁੱਬ ਗਿਆ ਸੀ, ਅਤੇ ਅਚੰਬਾ ਇਸ ਗੱਲ ਦਾ, ਉਹ ਤੇ ਕਹਿੰਦੇ ਕਮਰਾ ਵਿੱਚ ਬੈਠਾ, ਹੁਣ ਡੁੱਬ ਗਏ ਤਾਂ ਹੁਣ ਗੁਰੂ ਪਿਆਰਿਓ ਕਿਤੇ ਵੈਸੇ ਬੰਦਾ ਕਿਤੇ ਘਰ ਛੱਡ ਕੇ ਚਲੇ ਗਿਆ ਹੋਵੇ ਉਹ ਆ ਜਾਵੇ ਅਤੇ ਇੰਨੀ ਅਚਰਜ ਨਹੀਂ ਗੱਲ ਹੁੰਦੀ, ਪਰ ਜਿਹਦੇ ਬਾਰੇ ਰੌਲੀ ਪੈ ਚੁੱਕੀ ਹੋਵੇ ਵੀ ਉਹ ਤੇ ਨਦੀ ਦੇ ਵਿੱਚ ਡੁੱਬ ਗਿਆ ਅਤੇ ਉਹ 3 ਦਿਨਾਂ ਬਾਅਦ ਫਿਰ ਉੱਥੇ ਕਬਰਾਂ ਦੇ ਵਿੱਚ ਬੈਠਾ ਹੋਵੇ, ਅਤੇ ਸਤਸੰਗ ਜੀ ਲੋਕ ਕੁਦਰਤੀ ਗੱਲ ਹੈ ਉਹਨਾਂ ਨੂੰ ਦੇਖਣ ਵਾਸਤੇ ਜਾਣਾ ਹੀ ਜਾਣਾ ਸੀ, ਸਾਰੇ ਲੋਕ ਆਲੇ ਦੁਆਲੇ ਦੇ ਇਕੱਠੇ ਹੋ ਗਏ, ਪਿੰਡਾਂ ਦੇ ਪਿੰਡ ਇਕੱਠੇ ਹੋ ਗਏ। ਹੁਣ ਪਿਆਰਿਓ ਇੱਥੇ ਸਾਇੰਸ ਦੇ ਯੁੱਗ ਦੇ ਵਿੱਚ ਕਈ ਗੱਲਾਂ ਇੱਥੇ ਨਿਕਲ ਕੇ ਆ ਜਾਂਦੀਆਂ, ਲਓ ਜੀ 3 ਦਿਨ ਪਾਣੀ ਵਿੱਚ ਕਿੱਦਾਂ ਕੋਈ ਰਹਿ ਸਕਦਾ, ਮੈਂ ਨਹੀਂ ਕਹਿੰਦਾ ਪਾਣੀ ਵਿੱਚ ਰਹਿ ਬਾਬਾ ਜੀ, ਪਰ ਸੁਲਤਾਨਪੁਰ ਦੇ ਲਾਗੇ ਛਾਗੇ ਦੇ ਲੋਕ ਗੁਰੂ ਬਾਬੇ ਨਾਨਕ ਨੂੰ ਸਾਰੇ ਹੀ ਜਾਣਦੇ ਸੀ, ਪਰ ਕਿਸੇ ਨੇ ਨਹੀਂ ਆਖਿਆ ਮੈਂ ਨਾਨਕ ਜੀ ਨੂੰ ਫਲਾਨੀ ਜਗ੍ਹਾ ਦੇ ਉੱਤੇ ਤੁਰੇ ਫਿਰਦੇ ਨੂੰ ਦੇਖਿਆ।
ਤਿੰਨ ਦਿਨ ਦੇ ਵਿੱਚ ਕਿਸੇ ਨੇ ਨਹੀਂ ਸੀ ਆਖਿਆ ਗੁਰੂ ਬਾਬਾ ਨਾਨਕ ਜੀ ਕਿੱਥੇ ਗਏ। ਸੋ ਦਰ ਪਹੁੰਚੇ, ਉਸ ਵਾਹਿਗੁਰੂ ਨਿਰੰਕਾਰ ਦੇ ਚਰਨਾਂ ਵਿੱਚ ਪਹੁੰਚੇ, ਔਰ ਜਿਹੜੀ ਲੁਕਾਈ ਭਟ ਚੁੱਕੀ ਸੀ, ਵਿਗੜ ਚੁੱਕੀ ਲੁਕਾਈ ਵਾਸਤੇ, ਵਿਚਾਰਾਂ ਕਰਨ ਵਾਸਤੇ ਵੀ ਇਹਨੂੰ ਸਿੱਧੇ ਰਸਤੇ ਦੇ ਉੱਤੇ ਕਿੱਦਾਂ ਲਿਆਉਣਾ, ਉਹ ਮਹਾਰਾਜ ਵਾਹਿਗੁਰੂ ਪਰਮਾਤਮਾ ਦੇ ਨਾਲ ਕੋਈ ਬਚਨ ਬਲਾਸ ਸੋ ਦਰ ਤੇਰਾ। ਸੋ ਜਦੋਂ ਸੋ ਦਰ ਜਾਂਦੇ ਆ ਨਾ, ਤਾਂ ਫਿਰ ਆ ਕੇ ਸਤਿਗੁਰ ਕਹਿੰਦੇ ਸੋ ਦਰ ਤੇਰਾ ਕੇ ਆ, ਸੋ ਕਰਕੇ ਆ, ਇਹ ਸਾਰਾ ਗੁਰਬਾਣੀ ਦੇ ਵਿੱਚ। ਹੁਣ ਇੱਥੇ ਆ ਕੇ ਸੁਲਤਾਨਪੁਰ ਦੀਆਂ ਕਬਰਾਂ ਵਿੱਚ ਪੈ ਆ ਕੇ ਤੇ ਸੱਚੇ ਸਤਿਗੁਰਾਂ ਨੇ ਇੱਕ ਨਾਰਾ ਦਿੱਤਾ, ਉਹ ਨਾਰਾ ਕੀ ਸੀ? ਨਾ ਕੋਈ ਹਿੰਦੂ ਨਾ ਕੋਈ ਮੁਸਲਮਾਨ। ਤੇ ਇਹ ਗੱਲ ਹੋਰ ਵੀ ਅਚੰਭੇ ਵਾਲੀ ਸੀ ਤੇ ਸੱਚੇ ਸਤਿਗੁਰਾਂ ਨੇ ਇਸ ਨਾਰੇ ਨੂੰ ਸੁਣ ਕੇ ਤੇ ਕਿਵੇਂ ਸਾਰੇ ਸ਼ਹਿਰ ਦੇ ਵਿੱਚ ਹਲਚਲ ਮੱਚ ਜਾਂਦੀ ਆ। ਸੋ ਢਾਡੀ ਜਥਾ ਉਸ ਵੇਲੇ ਦੀਆਂ ਸਦਰਾਂ ਨੂੰ ਤੁਹਾਡੇ ਨਾਲ ਕਿਉਂ ਕਹੀ।

0: ਢਾਡੀ ਜਥੇ ਵੱਲੋਂ ਇੱਥੇ ਸਮਾਪਤੀ ਹੈ ਜੀ। ਗੁਰੂ ਬਾਬਾ ਨਾਨਕ ਜੀ ਸੁਲਤਾਨਪੁਰ ਦੀਆਂ ਕਬਰਾਂ ਦੇ ਵਿੱਚੋਂ ਪ੍ਰਗਟ ਹੁੰਦੇ। ਪਿਆਰੇ, ਉਹ ਕੋਈ ਸਮਾਂ ਇੱਦਾਂ ਦਾ ਹੁੰਦਾ ਸੀ, ਆਪਣੇ ਨਿਆਣਿਆਂ ਨੂੰ ਕਬਰਾਂ ਵੱਲ ਜਾਂ ਸਿਵਿਆਂ ਵੱਲ ਭੇਜਿਆ ਨਹੀਂ ਸੀ ਜਾਂਦਾ, ਡਰਿਆ ਕਰਦੇ ਸੀ ਲੋਕ। ਕਿਤੇ ਦੇਖਣ ਦੁਪਹਿਰੇ ਕੋਈ ਦਰਖਤਾਂ ਦਾ ਪੱਤਾ ਹਿੱਲ ਪੈਣਾ ਨਾ ਸਿਵਿਆਂ ਦੇ ਵਿੱਚੋਂ, ਤਾਂ ਕਹਿਣਾ ਉੱਥੇ ਭੂਤ ਦੇਖਿਆ, ਇੰਨਾ ਡਰ ਪਿਆ ਹੁੰਦਾ ਸੀ। ਅਤੇ ਹੁਣ ਜਦੋਂ ਗੁਰੂ ਬਾਬਾ ਨਾਨਕ ਜੀ ਪ੍ਰਗਟ ਹੋਏ ਆ, ਅਤੇ ਕੁਦਰਤੀ ਗੱਲ ਹੈ ਕਿ ਉਦੋਂ ਵੀ ਲੋਕ ਡਰ, ਰੌਲਾ ਪੈ ਚੁੱਕਾ ਸੀ ਤਿੰਨ ਦਿਨ ਬਈ ਨਾਨਕ ਜਿਹੜੇ ਆ ਉਹ ਵੇਈ ਦੇ ਵਿੱਚ ਡੁੱਬ ਗਏ ਨੇ। ਅਤੇ ਹੁਣ ਜਦੋਂ ਪ੍ਰਗਟ ਹੋਏ ਤਾਂ ਐਟੋਮੈਟਿਕ ਲੋਕਾਂ ਨੇ ਕਿਹਾ, ਕਿਸੇ ਨੇ ਆਖਿਆ ਵੀ ਨਾਨਕ ਜੀ ਤਾਂ ਮੈਂ ਤਾਂ ਉੱਥੇ ਬੈਠੇ ਦੇਖਿਆ, ਕਹਿੰਦੇ ਨਹੀਂ ਨਹੀਂ ਭੂਤ ਹੋਣਾ ਆ। ਸੋ ਪਿਆਰਿਓ, ਸਤਿਗੁਰੂ ਕਿਰਪਾ ਕਰਨ, ਹੁਣ ਗੁਰੂ ਮਹਾਰਾਜ ਲੋਕਾਂ ਦੇ ਭੂਤ ਕੱਢਣ ਵਾਸਤੇ ਆਏ, ਬੇਤਾਲਿਆਂ ਨੂੰ ਤਾਲ ਦੇਣ ਵਾਸਤੇ ਆਏ, ਅਤੇ ਦੁਨੀਆਂ ਨੇ ਵੀ ਕੀ ਆਖ ਦਿੱਤਾ, ਸਤਿਗੁਰੂ ਆਪ ਹੀ ਦੱਸਦੇ ਨੇ ਕਿ ਕਹਿੰਦੇ ਮੈਨੂੰ ਕੋਈ ਭੂਤ ਨਾ ਕਹਿੰਦਾ, ਕੋਈ ਬੇਤਾਲਾ ਕਹਿੰਦਾ। ਸੋ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ, ਗੁਰੂ ਮਹਾਰਾਜ ਕਿਰਪਾ ਕਰਨ। ਸੋ ਢਾਡੀ ਜਥੇ ਨੂੰ ਇੱਥੇ ਆਪਾਂ ਸਮਾਪਤੀ ਕਰਦੇ ਹਾਂ ਜੀ। ਇੱਕ ਦੋ ਮਿੰਟ ਉੱਤੇ ਦੋ ਚਾਰ ਹੋ ਗਏ, ਅਸੀਂ ਮਾਫ਼ੀ ਚਾਹੁੰਦੇ ਹਾਂ। ਸੋ ਭਾਈ ਸਾਹਿਬ ਜੀ, ਭਾਈ ਮਨਦੀਪ ਸਿੰਘ ਜੀ ਅਗਲਾ ਪ੍ਰੋਗਰਾਮ ਆਪ ਸਿੱਖ ਸੰਗਤਾਂ ਨੂੰ ਦੱਸਣਗੇ। ਸੋ ਬਹੁਤ ਬਹੁਤ ਧੰਨਵਾਦ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਇਹਨਾਂ ਬਹੁਤ ਹੀ ਸਤਿਕਾਰਯੋਗ ਗਿਆਨੀ ਬਲਵੀਰ ਸਿੰਘ ਜੀ ਬਿਹਾਰੀਪੁਰ, ਉਹਨਾਂ ਦਾ ਢਾਡੀ ਜਥਾ ਢਾਡੀ ਵਾਰਾਂ ਰਾਹੀਂ ਗੁਰੂ ਚਰਨਾਂ ਨਾਲ ਜੋੜ ਰਹੇ ਸਨ, ਬਹੁਤ ਬਹੁਤ ਧੰਨਵਾਦ। ਹੁਣ ਸੰਗਤ ਜੀ ਉਹ ਗੁਰਬਾਣੀ ਪਾਠ ਬਹੁਤ ਪ੍ਰਾਰੰਭ ਹੋਣ ਲੱਗਿਆ ਹੈ। ਗਿਆਨੀ ਗੁਰਵਿੰਦਰ ਸਿੰਘ ਜੀ ਸੱਜ ਗਏ ਨੇ, ਗਿਆਨੀ ਜਾਮਲ ਸਿੰਘ ਜੀ ਸੱਜ ਗਏ ਨੇ, ਗਿਆਨੀ ਸਤਵਿੰਦਰ ਸਿੰਘ ਭੰਡਾਰੀ ਉਹ ਵੀ ਸੱਜ ਗਏ ਨੇ। ਹੁਣ ਜੁੜਦੇ ਹਾਂ ਮੂਲ ਮੰਤਰ ਸਾਹਿਬ ਦੇ ਪਾਠ ਦੇ ਨਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਵਾਹਿਗੁਰੂ ਜੀ

ਗੁਰੂ ਜੀ ਕੀ ਫਤਿਹ। ਪਰਮ ਸਨਮਾਨ ਯੋਗ ਗੁਰੂ ਕੀ ਸਾਜੀ ਨਿਵਾਜੀ ਗੁਰੂ ਕਾ ਖਾਸ ਰੂਪ ਸਾਧ ਸੰਗਤ ਦੀਨ ਦੁਨੀਆ ਦੇ ਰਹਿਬਰ ਚਵਰ ਛਤਰ ਤਖਤ ਦੇ ਮਾਲਕ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਪਾਰ ਕਿਰਪਾ ਮਿਹਰ ਅਹਿਮਤ ਦਾ ਸਦਕਾ ਸਤਿਗੁਰਾਂ ਦੇ ਹਜ਼ੂਰ ਸੁੰਦਰ ਦੀਵਾਨ ਸੱਜੇ ਹਨ। ਸੱਜੇ ਹੋਏ ਦੀਵਾਨਾਂ ਦੇ ਅੰਦਰ ਸਾਧ ਸੰਗਤ ਜੀ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਕਿਰਪਾ ਸਦਕਾ ਆਪਾਂ ਪਾਵਨ ਗੁਰਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਬੋਧ ਕਰ ਸੁਣ ਰਹੇ ਹਾਂ। ਸਤਿਗੁਰੂ ਜੀ ਦੀ ਮਹਾਨ ਕਿਰਪਾ ਸਦਕਾ 1027 ਅੰਕ ਤੱਕ ਸਤਿਗੁਰੂ ਜੀ ਨੇ ਸਾਨੂੰ ਸੁਭਾਗ ਬਖਸ਼ਿਆ ਹੈ ਪਾਵਨ ਗੁਰਬਾਣੀ ਪੜ੍ਹਨ ਦਾ। 1027 ਅੰਕ ਤੋਂ ਮਾਰੂ ਰਾਗ ਦੇ ਵਿੱਚ ਬਾਣੀ ਚੱਲ ਰਹੀ ਹੈ, ਗੁਰਬਾਣੀ ਪ੍ਰਾਰੰਭ ਹੋ ਰਹੀ ਹੈ। ਮਾਰੂ ਮਹੱਲਾ ਪਹਿਲਾ। ਹਰ ਸਾ ਮੀਤ ਨਾਹੀ ਮੈਂ ਕੋਈ, ਜੇਨ ਤਨ ਮਨ ਦੀਆ ਸੁਰਤ ਸਮੋਈ। ਇੱਥੋਂ ਪਾਵਨ ਸ਼ਬਦ ਪ੍ਰਾਰੰਭ ਹੋ ਰਹੇ ਹਨ। ਆਓ ਸ਼ਰਧਾ ਪ੍ਰੇਮ ਭਾਵਨਾ ਸਹਿਤ ਸਰਵਣ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀਆਂ ਦੇ ਚਰਨਾਂ ਨਾਲ ਜੁੜੀਏ ਜੀ।

0: ਸੀਹ ਹਾਹੇ ਦੀ ਆਵਾਜ਼ ਪੂਰੀ ਲਾਉਣੀ ਚੌਰਾਸੀਹ ਨਰਕ ਸਾਕਤ ਭੋਗ ਆਈਐ ਜੈਸਾ ਕੀਚੈ ਤੈਸੋ ਪਾਈਐ ਹੌਲੀ ਪੜੋ ਥੋੜ੍ਹਾ ਜਿਹਾ ਹਾਂਜੀ
1: ਸਤ

0: ਬੇਨ ਹਰ ਰਸ ਮੁਕਤ ਨਾ ਕੀਨਾ ਹੈ।
1: ਲੇਖਾ ਲੀਜੈ ਇੱਥੇ ਵਿਸ਼ਰਾਮ, ਤਿਲ ਜਿਉ ਪੀੜੀ, ਪੀੜੀ ਪਾਠ ਕਰਨਾ, ਪੀੜੀ ਨਹੀਂ ਕਰਨਾ। ਪੀੜੀ ਦਾ ਅਰਥ ਹੋਰ ਹੁੰਦਾ ਹੈ, ਪੀੜੀ ਦਾ ਅਰਥ ਹੁੰਦਾ ਜਿਵੇਂ ਤਿਲਾਂ ਨੂੰ ਕੋਹਲੂ ਦੇ ਵਿੱਚ ਪੀੜਿਆ ਜਾਂਦਾ ਹੈ, ਪੀੜੀ ਪੋਲਾ ਉਚਾਰਨ ਕਰਨਾ। ਮਾਤ ਪਿਤਾ ਕਲੱਤਰ ਸੁੱਤ ਬੇਲੀ ਨਾਹੀ, ਇਹ ਕੋਈ ਵੀ ਇਹਨਾਂ 'ਚੋਂ ਬੇਲੀ ਨਾਹੀ, ਇੱਥੇ ਜਾ ਕੇ ਵਿਸ਼ਰਾਮ ਲਾਉਣਾ, ਬੇਲੀ 'ਤੇ ਨਹੀਂ ਰੁਕ ਜਾਣਾ। ਬੇਨ ਹਰ

0: ਦਰਸ਼ਨ ਪਾਵ ਹੋ ਸਹਿਜ ਮਹੱਲ ਹੋ।
1: ਹਾਂਜੀ, ਜਿਵੇਂ ਚੱਲਹ ਉਵੇਂ ਹੀ ਮਹੱਲਹ, ਮਹਿਲਾ ਹੋ ਨਹੀਂ ਕਹਿਣਾ, ਹਾਹੇ ਤੇ ਅਧਿਕ ਦਾ ਪ੍ਰਭਾਵ ਦੇ ਕੇ ਮਹੱਲਾ ਹੋ। ਹਰ ਹਰ ਨਾਮ ਵੱਖਰ ਲੈ ਚੱਲਹ, ਦਰਸ਼ਨ ਪਾਵਹ ਸਹਿਜ ਮਹੱਲਹ। ਚਾਲ ਦੇ ਮੁਤਾਬਕ ਮਹੱਲਹ ਹੀ ਉਚਾਰਨ ਕਰਨਾ ਜੀ।
0: ਗੁਰਮੁਖ ਖੋਜ

0: ਮਹੱਲਾ ਪਹਿਲਾ ਅਸੁਰ ਸੰਘਾਰਨ ਰਾਮ ਹਮਾਰਾ।
1: ਸੰਘਾਰਨ ਪਾਠ ਹੀ ਕਰਨਾ, ਟਿੱਪੀ ਲਾ ਕੇ ਸੰਘਾਰਨ ਨਹੀਂ ਕਰਨਾ। ਜੇ ਸੰਘਾਰਨ ਪਾਠ ਹੋਵੇ ਤੇ ਉੱਤੇ ਸੱਸੇ ਦੇ ਟਿੱਪੀ ਹੋਣੀ ਚਾਹੀਦੀ ਹੈ। ਸੋ ਟਿੱਪੀ ਨਾ ਹੋਣੇ ਕਰਕੇ ਅਸੁਰ ਸੰਘਾਰਨ ਪਾਠ ਵੀ ਆ ਬੋਲ ਕੇ ਸੁਰ ਨਹੀਂ ਬੋਲਣਾ, ਅਸੁਰ ਪਾਠ ਇਕੱਠਾ ਹੀ ਕਰਨਾ। ਅਸੁਰ ਸੰਘਾਰਨ ਰਾਮ ਹਮਾਰਾ,
0: ਘਾਟ ਘਾਟ ਰਮਈਆ ਰਾਮ ਪਿਆਰਾ, ਨਾਲੇ ਅਲੱਖ ਨਾ ਲਖੀਐ ਮੂਲੇ, ਗੁਰਮੁਖ ਲਿਖ ਵਿਚਾਰਾ ਹੇ। ਗੁਰਮੁਖ ਸਾਧੂ ਸਰਨ ਤੁਮਾਰੀ, ਕਰ ਕਿਰਪਾ ਪ੍ਰਭ ਪਾਰ ਉਤਾਰੀ, ਅਗਨ ਪਾਣੀ ਸਾ

0: ਸੂਰਜ ਤਪੈ ਅਗਨ ਵੇਖ ਝਾਲਾ ਅਪਤ ਪਸੂ ਮਨ ਮੁਖ ਬੇਤਾਲਾ।
1: ਅਪਾਤ ਪਾਠ ਪੋਲਾ ਕਰਨਾ, ਸੂਰਜ ਤਪੈ ਅਗਨ ਵੇਖ ਝਾਲਾ, ਵੇਖ ਪਾਠ ਵੀ ਪੋਲਾ, ਝਾਲਾ ਪਾਠ ਕੱਸ ਕੇ ਕਰਨਾ। ਅਪਾਤ ਐੜੇ ਨੂੰ ਅਗੇਤਰ ਲਾ ਕੇ ਅਪਾਤ ਪਸੂ, ਜਦੋਂ ਪੱਪੇ 'ਤੇ ਅਦਕ ਲਾਵਾਂਗੇ ਪੱਤ ਦਾ ਅਰਥ ਹੁੰਦਾ ਹੈ ਪੱਤੇ, ਅਤੇ ਪੱਤ ਦਾ ਅਰਥ ਪੋਲਾ ਉਚਾਰਨ ਹੋਵੇ ਤਾਂ ਉਹਦਾ ਅਰਥ ਹੁੰਦਾ ਹੈ ਇੱਜ਼ਤ। ਸੋ ਅਪਾਤ ਪਸੂ ਮਨਮੁਖ ਬੇਤਾਲਾ, ਮਨਮੁਖ ਜਿਹੜਾ ਇਹ ਬਿਤਾਲਿਆਂ ਦੇ ਵਾਂਗਰਾਂ ਤੁਰਿਆ ਫਿਰਦਾ ਹੈ, ਪਸ਼ੂਆਂ ਦੇ ਵਾਂਗਰਾਂ ਬਿਨਾਂ ਪੱਤ ਤੋਂ, ਗੁਰਮੁਖ ਦੇ ਕੋਲ ਹੀ ਪੱਤ ਹੁੰਦੀ ਹੈ। ਅਪਾਤ ਪਸੂ ਮਨਮੁਖ ਬੇਤਾਲਾ,

0: ਪੜ ਪੜ ਪਾਹੀ
1: ਪੜ ਪੜ ਬੋਲੇ ਹਾਂਜੀ
0: ਅੰਮ੍ਰਿਤ ਨਾਮ ਗੁਰੂ ਵਰਦਾਨਾ ਨਾਮ ਜਪਹੋ ਸੁਖ ਸਾਰਾਹੀ
1: ਮਨਮੁਖ ਦਾਜੈ ਪੜ ਪੜ ਪਾਹੀ ਪੜ ਪੈ ਪੈ ਕੇ ਪਾਹੀ ਮੱਚ ਜਾਂਦੇ ਹਨ ਪੋਲਾ ਪੜ ਪੜ ਨਹੀਂ ਉਚਾਰਨ ਕਰਨਾ ਜਿਵੇਂ ਉਚਾਰਨ ਕੀਤਾ ਗਿਆ ਹੈ ਇਵੇਂ ਹੀ ਕਰਨਾ

0: ਹੋ ਰੇ ਮਨ ਮੁਗਧ ਇਆਨੇ ਘਰ ਰਹੋ ਰਹੋ ਤੇ ਵਿਸ਼ਰਾਮ ਸਾਧ ਸੰਗਤ ਦੀ ਲਾਉਣਾ ਘਰ ਰਹੋ ਰੇ ਮੁਗਧ ਮਨ ਰੇ ਮਨ ਮੁਗਧ ਇਆਨੇ ਰਾਮ ਜਪਹੋ ਅੰਤਰਗਤ ਧਿਆਨੇ ਹਾਂਜੀ
1: ਘਰ ਰਹੋ ਰੇ ਮਨ ਮੁਗਧ ਇਆਨੇ ਰਾਮ ਜਪਹੋ ਅੰਤਰਗਤ ਧਿਆਨੇ ਲਾਲਚ ਛੋੜ ਚਹੋ ਅਪਰੰਪਰ ਇਉ ਪਾਵਹੁ ਮੁਕਤ ਦੁਆਰਾ ਹੀ ਜਿਸ ਬਿਸਰਿਆ

0: ਗੁਰਮੁਖ ਹਰ ਰਸ ਅੰਤਰ ਡੀਠਾ, ਅਹਿਨਿਸ ਰਾਮ ਰਹੋ ਰੰਗ ਰਾਤੇ, ਇਹੋ ਜਪ ਤਪ ਸੰਜਮ ਸਾਰਾ ਹੈ।
1: ਹਾਂਜੀ, ਅਹਿਨਿਸ ਨਾਮ ਰਹੋ, ਦੋ ਹਾਹੇ ਇਕੱਠੇ ਆਏ ਹਨ, ਦੋਵਾਂ ਅੱਖਰਾਂ ਦੀ ਆਵਾਜ਼ ਸ਼ੁੱਧ ਆਉਣੀ ਚਾਹੀਦੀ ਹੈ। ਅਹਿਨਿਸ ਰਾਮ ਰਹੋ ਰੰਗ ਰਾਤੇ, ਇਹੋ ਜਪ ਤਪ ਸੰਜਮ ਸਾਰਾ ਹੈ।
0: ਰਾਮ ਨਾਮ ਗੁਰਬਚਨੀ ਬੋਲੋ, ਸੰਤ ਸਭਾ ਮਹਿ ਇਹੋ ਰਸ ਟੋਲੋ।
1: ਹਾਂਜੀ, ਸਭਾ ਪਾਠ ਭੁੱਲਾ ਹੀ ਕਰਨਾ, ਸਭਾ ਨਹੀਂ ਕਹਿਣਾ, ਸੰਤ ਸਭਾ ਮਹਿ ਇਹੋ ਰਸ ਟੋਲੋ।
0: ਗੁਰਮਤ ਖੋਜ

0: ਜਾਵ ਹੈ ਗ੍ਰਭ ਜੋਨ ਨਰਕ ਮਝਾਰਾ ਹੈ
1: ਜੋਨੀ
2: ਗ੍ਰਭ ਜੋਨੀ
0: ਬੇਨ ਸਿਮਰਨ ਆਵਹਿ ਪੁਨ ਜਾਵ ਹੈ ਗ੍ਰਭ ਜੋਨੀ ਨਰਕ ਮਝਾਰਾ ਹੈ।
1: ਹਾਂਜੀ ਸੰਗਤ ਜੀ, ਜਿਵੇਂ ਗ੍ਰਭ ਪਾਠ ਆਇਆ ਚਰਨਾਂ ਦੇ ਵਿਚਰਾਰੇ ਦੇ ਨਾਲ, ਬਹੁਤ ਵਾਰ ਪਿੱਛੇ ਅਸੀਂ ਪਾਠ ਗਰਭ ਜਿਹੜਾ ਹੈ ਪੂਰੇ ਰਾਰੇ ਨਾਲ ਪੜ੍ਹ ਕੇ ਆਏ ਹਾਂ, ਪਰ ਇੱਥੇ ਗਰੀਬ ਨਿਵਾਸ ਜੀਆਂ ਨੇ ਚਰਨਾਂ ਦੇ ਵਿਚਰਾਰੇ ਦੀ ਬਖਸ਼ਿਸ਼ ਕੀਤੀ ਹੈ। ਸੋ ਚਰਨਾਂ ਦੇ ਵਿੱਚ ਹੀ ਪੜ੍ਹਨਾ, ਸਾਕਤ ਜਾਮ ਬਿਨ ਸਿਮਰਨ ਆਵਹਿ ਫੁਨ ਜਾਵਹਿ ਗ੍ਰਭ ਜੋਨੀ ਨਰਕ ਮਝਾਰਾ ਹੀ।
0: ਸਾਕਤ

ਘਾਟ ਘਾਟ ਰੂਪ ਅਨੂਪ ਦਇਆਲਾ ਜੋ ਤੁਦ ਭਾਵੈ ਤਵੈ ਚਲਾਵ ਹੈ ਸਭ ਤੇਰੋ ਕੀਆ ਕਮਾਤਾ ਹੈ ਅੰਤਰ ਜੋਤ ਭਲੀ ਜਗ ਜੀਵਨ ਸਭ ਘਟ ਭੋਗੈ ਹਰ ਰਸ ਪੀਵਨ ਆਪੇ ਲੇਵੈ ਆਪੇ ਦੇਵੈ ਤਿਹ ਲੋਈ ਜਗਤ ਪਿਤ ਦਾਤਾ ਹੈ ਜਗਤ ਉਪਾਏ

0: ਅਸਰ ਅੱਲਾ।
1: ਹਾਂਜੀ, ਵਿਸ਼ਰਾਮ ਮਹਿੰਗਾ ਸਾਧ ਸੰਗਤ ਦੀ ਅਗਨੀ ਤੇ ਜਿਵੇਂ ਵਿਸ਼ਰਾਮ ਲਾਇਆ ਗਿਆ ਹੈ, ਯਾਦ ਰੱਖਣਾ ਚਾਰ ਨਦੀ ਅਗਨੀ, ਚਾਰ ਨਦੀਆਂ ਅੱਗ ਦੀਆਂ ਬਲ ਰਹੀਆਂ ਹਨ, ਅਸਰਾਲਾ ਫਿਰ ਅੱਗੇ ਜਾ ਕੇ ਪਾਠ ਕਰਨਾ। ਹਾਂਜੀ,
0: ਕੋਈ ਗੁਰਮੁਖ ਬੂਝੈ ਸਭ।
2: ਯੂ ਆਰ ਲਿਸਨਿੰਗ ਟੂ KRPI 1550 ਰੇਡੀਓ, ਫਰਨਡੇਲ, ਵਾਸ਼ਿੰਗਟਨ।
3: 1550 KRPI ਰੇਡੀਓ ਤੇ ਚੱਲ ਰਿਹਾ ਹੈ ਲਾਈਵ ਫਰੋਮ ਗੁਰੂ ਨਾਨਕ ਸਿੱਖ ਗੁਰਦੁਆਰਾ ਸਾਹਿਬ, ਸਕਾਟ

0: ਗੁਰੂ ਸਮਝਾਏ ਉੱਜੜ ਜਾਦੇ ਮਾਰਗ ਪਾਏ ਤਿਸ ਗੁਰ ਸੇਵ ਸਦਾ ਦਿਨ ਰਾਤੀ ਦੁੱਖ ਭੰਜਨ ਸੰਗ ਸਿਖਾਤਾ ਹੈ ਗੁਰ ਕੀ ਭਗਤ ਕਰਹਿ ਕਿਆ ਪ੍ਰਾਣੀ ਬ੍ਰਹਮੈ ਇੰਦਰ ਮਹੇਸ਼ ਨਾ ਜਾਣੀ ਸਤਿਗੁਰ ਅਲਖ ਕਹੋ ਕਿਉ ਲਖੀਐ ਜਿਸ ਬਖਸੇ ਤਿਸਹਿ ਪਛਾਤਾ ਹੈ ਅੰਤਰ ਪ੍ਰੇਮ ਪ੍ਰਾਪਤ ਦਰਸਨ ਗੁਰਬਾਣੀ ਸਿਉ ਪ੍ਰੀਤ ਸੁਪਰਸਨ
1: ਸੁਪਰਸਨ ਪਾਠ ਇਕੱਠਾ ਹੈ ਸੋ ਪਰਸਨ ਰਾਰਾ ਵੀ ਪੂਰਾ ਹੈ ਸੋ ਸੁਪਰਸਨ ਵੀ ਨਹੀਂ ਕਰ ਜਾਣਾ ਅਤੇ ਸੋ ਪਰਸਨ ਵੀ ਨਹੀਂ ਕਰਨਾ ਸੋ ਪਰਸਨ ਇਕੱਠਾ ਹੀ ਪਾਠ ਸਾਰਾ ਕਰਨਾ ਗੁਰਬਾਣੀ ਸਿਉ ਪ੍ਰੀਤ ਸੁਪਰਸਨ ਐਹ ਨਿਰਮ

ਵੱਡੀ ਵਾਵੇ ਤੇ ਅਦਕ ਲਾ ਕੇ ਤੇ ਢੱਡੇ ਨੂੰ ਬਿਹਾਰੀ ਲਾਉਣੀ ਵੱਡੀ ਨਹੀਂ ਕਹਿਣਾ। ਵੱਡੀ ਦਾ ਅਰਥ ਹੁੰਦਾ ਵੱਡੀ, ਮਤਲਬ ਕੋਈ ਚੀਜ਼ ਨੂੰ ਵੱਡਿਆਂ ਕਰਨਾ। ਵੱਡੀ ਦਾ ਅਰਥ ਹੈ ਵੀ ਜਿਵੇਂ ਉਹ ਸਾਧ ਸੰਗਤ ਜੀ, ਆਪਾਂ ਪੰਜਾਬੀ ਦਾ ਹੀ ਆਮ ਸ਼ਬਦ ਵਾਲੀ ਕਿਸੇ ਨੂੰ ਵੱਡੀ ਦੇਣੀ, ਜਿਹਨੂੰ ਰਿਸ਼ਵਤ ਕਹਿ ਦੇਣੀ। ਲੈ ਕੇ ਵੱਡੀ ਦੇਣ ਉਗਾਹੀ ਦੁਰਮਤ ਕਾ ਗੱਲ ਫਾਹਾ ਹੈ।

0: ਨੰਦਰ ਹੀ ਉਚਾਰਨ ਕਰਨਾ ਬੜੇ ਪਿਆਰ ਸਹਿਤ ਗਿਆਨੀ ਜੀ ਨੇ ਉਚਾਰਨ ਕੀਤਾ ਹੈ ਗਗ ਨੰਦਰ ਨੰਨੇ ਦੇ ਟਿੱਪੀ ਦੇ ਸਹਿਤ ਜਿਵੇਂ ਉਚਾਰਨ ਕੀਤਾ ਹੈ ਸਾਚਾ ਵਾਸਾ ਪੁਰ ਗਗ ਨੰਦਰ
1: ਅਸਥਿਰ ਥਾਨ ਸਦਾ ਨਿਰਮਾਇਲ ਆਪੇ ਆਪ ਉਪਾਏ ਦਾ ਅੰਦਰ ਕੋਟ ਛੱਜੇ ਹਟ ਨਾਲੇ
0: ਛੱਜੇ ਛੱਛੇ ਤੇ ਅਧਕ ਲਾ ਕੇ ਛੱਜੇ ਤੇ ਹਟਨਾਲੇ ਪਾਠ ਇਕੱਠਾ ਹੀ ਕਰਨਾ ਜਿਵੇਂ ਕੀਤਾ ਗਿਆ।

ਖੰਡ ਪਤਾਲ ਸਪਤ ਨਹੀਂ ਸਾਗਰ, ਨਦੀ ਨਾ ਨੀਰ ਵਹਾਏ ਦਾ, ਨਾ ਤਦ ਸੁਰਗ ਮੱਛ ਪਏ ਆਲਾ, ਦੋਜਕ ਪਿਸਤ ਨਹੀਂ ਖੈ ਕਾਲਾ, ਨਰਕ ਸੁਰਗ ਨਹੀਂ ਜੰਮ

0: ਜੋਤ ਸਰੂਪ ਸਦਾ ਸੁਖ ਦਾਤਾ ਸੱਚੇ ਸੋਭਾ ਪਾਏ ਦਾ ਗੜ ਮਹਿ ਹਾੜ ਪਟਨ ਵਾ ਪਾਰਾ।
1: ਹਾਂਜੀ, ਮਹਿ ਪਾਠ ਤੇ ਜਿਵੇਂ ਵਿਸ਼ਰਾਮ ਲਾਇਆ ਗਿਆ ਹੈ, ਛੋਟੀਆਂ ਪੰਕਤੀਆਂ ਜਿਹੜੀਆਂ ਹੁੰਦੀਆਂ ਸਾਧ ਸੰਗਤ ਜੀ ਉਹਦੇ 'ਚ ਵਿਸ਼ੇਸ਼ ਵਿਸ਼ਰਾਮ ਦਾ ਧਿਆਨ ਰੱਖਣ ਦੀ ਜ਼ਰੂਰਤ ਹੁੰਦੀ ਹੈ। ਜਿਵੇਂ ਗਿਆਨੀ ਜੀ ਨੇ ਉਚਾਰਨ ਕਰਕੇ ਮਹਿ ਤੇ ਵਿਸ਼ਰਾਮ ਲਾਇਆ, ਯਾਦ ਰੱਖਣ ਵਾਲਾ ਵਿਸ਼ਰਾਮ ਹੈ, ਹਾਟ ਤੇ ਨਹੀਂ ਜਾ ਕੇ ਵਿਸ਼ਰਾਮ ਲਾਉਣਾ।

0: ਆਸ ਗਰਾਸ ਸਦਾ ਫੁਨ ਹੁਕਮੇ ਦੇਖ ਦਿਖਾਏ ਦਾ ਫੁਨ ਤੇ ਹੀ ਵਿਸ਼ਰਾਮ ਲਾਉਣਾ।
1: ਹੁਕਮ ਉਪਾਏ ਦਸ ਅਵਤਾਰਾ
0: ਅਵਤਾਰਾ ਪਾਠ ਵੀ ਸ਼ੁੱਧ ਪਾਠ ਹੈ ਊੜੇ ਦੀ ਔਂਕੜ ਦੇ ਸਹਿਤ ਔਂਕੜ ਦੇ ਸਹਿਤ ਪਾਠ ਸ਼ੁੱਧ ਹੈ ਕਈਆਂ ਸਰੂਪਾਂ ਚ ਦੁਲੈਂਕੜ ਹੈ ਅਵਤਾਰਾ ਔਂਕੜ ਦੇ ਸਹਿਤ ਪਾਠ ਸ਼ੁੱਧ ਹੈ।
1: ਦੇਵ

0: ਨਾਲੇ ਤੇ ਬਿੰਦੀ ਹੈ ਨਾਲੇ ਅਨੰਨੇ ਤੇ ਅਦਕ ਦਾ ਪ੍ਰਭਾਵ ਦੇ ਕੇ ਜਿਵੇਂ ਗਿਆਨੀ ਜੀ ਨੇ ਉਚਾਰਨ ਕੀਤਾ ਹੈ ਇਸੇ ਤਰ੍ਹਾਂ ਨੱਥੀ ਹੀ ਉਚਾਰਨ ਕਰਨਾ।
1: ਕਾਇਆ ਕੋਟ ਗੜਾ ਮਹਾਰਾਜਾ ਨੇ ਬਖਵਾਸ ਭਲਾ ਦਰ

0: ਅਮਰ ਅਤੀਤਾ ਗੁਰਮੁਖ ਨਿਜ ਘਰ ਪਾਏ ਦਾ ਸਾਮ ਵੇਦ ਰੁਗ ਜਜੁਰ ਅਥਰਬਣ।
1: ਹਾਂਜੀ ਹਾਂਜੀ, ਕਈਆਂ ਸਰੂਪਾਂ ਦੇ ਵਿੱਚ ਰੇਗ ਰਾਰੇ ਨੂੰ ਸਿਹਾਰੀ ਦੇ ਸਹਿਤ ਪਾਠ ਛਾਪਿਆ ਗਿਆ ਹੈ। ਉੱਦਾਂ ਵੀ ਸਾਧ ਸੰਗਤ ਜੀ, ਇਹ ਪਾਠ ਆਮ ਜਦੋਂ ਅਸੀਂ ਰਿਗ ਵੇਦ ਦਾ ਨਾਂ, ਚਾਰ ਵੇਦ ਸਨਾਤਨ ਮਤ ਦੇ ਵਿੱਚ ਮੰਨੇ ਜਾਂਦੇ ਹਨ, ਸਾਮ ਰੇਗ ਜਜੁਰ ਅਤੇ ਅਥਰਬਣ, ਚਾਰਾਂ ਵੇਦਾਂ ਦੀ ਇੱਥੇ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਗਿਣਤੀ ਦੱਸ ਰਹੇ ਹਨ। ਪਰ ਇੱਥੇ ਗਰੀਬ ਨਿਵਾਸ ਜੀਆਂ ਦਾ ਜਿਹੜਾ ਉਚਾਰਨ ਕੀਤਾ ਹੋਇਆ ਸ਼ੁੱਧ ਪੁਰਾਤਨ ਪਾਠ ਰਾਰੇ ਨੂੰ ਔਂਕੜ ਅਤੇ ਗੱਗੇ ਨੂੰ ਔਂਕੜ ਦੇ ਸਹਿਤ ਰੋਗ ਪਾਠ ਹੈ। ਉੱਦਾਂ ਹੁਣ ਸਰੂਪਾਂ ਦੇ ਵਿੱਚ ਰਿਗ, ਕਿਉਂਕਿ ਆਮ ਸ਼ਬਦਾਵਲੀ ਦੇ ਵਿੱਚ ਵੀ ਰਿਗ ਹੈ, ਸਾਰੇ ਬੰਨੇ ਰਿਗ ਪਾਠ ਛਪਿਆ ਮਿਲ ਰਿਹਾ ਨਵਿਆਂ ਸਰੂਪਾਂ 'ਚ, ਪਰ ਪੁਰਾਤਨ ਸਰੂਪਾਂ ਦੇ ਵਿੱਚ ਰੋਗ ਪਾਠ ਹੀ ਛਪਿਆ ਮਿਲਦਾ। ਸਾਮ ਵੇਦ ਰੋਗ ਜੁਜਰ ਅਥਰਬਣ, ਐੜੇ ਨੂੰ ਅਗੇਤਰ ਲਾ ਕੇ ਅਥਰਬਣ, ਅਥਰਬਣ ਨਹੀਂ ਕਹਿਣਾ, ਐੜੇ ਨੂੰ ਅਗੇਤਰ ਲਾ ਕੇ ਪੋਲਾ ਹੀ ਅਥਰਬਣ। ਇਹ ਚਾਰ ਵੇਦ ਹਨ, ਚਾਰਾਂ ਵੇਦਾਂ ਦੇ ਨਾਮ ਇਸ ਪ੍ਰਕਾਰ ਜੋ ਆਪ ਜੀਆਂ ਨੇ, ਪਹਿਲਾ ਸਾਮ ਹੈ, ਦੂਜਾ ਰੇਗ ਜਜੁਰ ਅਤੇ ਅਥਰਬਣ। ਹਾਂਜੀ,
0: ਬ੍ਰਹਮੇ ਮੋਖ ਮਾਇਆ ਹੈ ਤ੍ਰੈ ਗੁਣ, ਤਾਂ ਕੀ ਕੀਮਤ ਕਹਿ ਨਾ ਸਕੈ ਕੋ, ਤਿਉ ਬੋਲੇ ਜਿਉ ਬੋਲਾਏ ਦਾ, ਸੁਨੋ ਸੁਨੋ ਸਬਤ ਪਾਤਾਲ ਉਪਾਏ, ਸੁਨੋ ਪਵਣ ਰੱਖੇ।

0: ਰਾਗ ਤਿਸਕੀ
1: ਛਾਇਆ ਸਹੀ ਪੜੋ ਪੰਕਤੀ ਧਰੋ
0: ਜੀਆ ਅੰਦਰ ਜੋਗਤ ਸਮਾਈ ਰਹਿਓ ਨਿਰਾਲਮ ਰਾਇਆ ਜਾਗ ਤਿਸਕੀ ਛਾਇਆ ਜਿਸ ਬਾਪ ਨਾ ਮਾਇਆ ਨਾ ਤਿਸ ਭੈਣ ਨਾ ਭਰਾਓ ਕਮਾਇਆ ਨਾ ਤਿਸ ਓਪਤ ਖਪਤ ਕੁਲ ਜਾਤੀ ਉਹ ਅਜਰਾਵਰ ਮਨ ਭਾਇਆ
1: ਉਹ ਅਜਰਾਵਰ ਅਜਰਾਵਰ ਪਾਠ ਇਕੱਠਾ ਹੀ ਕਰਨਾ ਸਾਰਾ ਜਿਵੇਂ ਕੀਤਾ ਗਿਆ
0: ਤੂੰ ਅਕਾਲ ਪੁਰਖ ਨਾ ਹੀ ਸਿਰ ਕਾਲਾ ਤੂੰ ਪੁਰਖ ਅਲੇਖ ਅਗੰਮ ਨਿਰਾਲਾ
1: ਅਗੰਮ ਪਾਠ ਹੀ ਕਰਨਾ ਇੱਥੇ ਅਗਮ ਨਹੀਂ ਕਰਨਾ ਗੱਗੇ ਦੇ ਟਿੱਪੀ ਦੇ ਸਹਿਤ ਤੂੰ ਪੁਰਖ ਅਲੇਖ ਅਗੰਮ ਨਿਰਾਲਾ
0: ਸਤ ਸੰਤੋਖ ਸ਼ਬਦ ਅਤ ਸੀਤਲ ਸਹਿਜ ਭਾਏ ਲਿਵ ਲਾਇਆ ਤ੍ਰੈ ਵਰਤਾਏ ਚੌਥੇ ਘਰ ਵਾਸਾ ਕਾਲ ਬਿਕਾਲ ਕੀਏ ਇੱਕ ਗ੍ਰਾਸਾ ਨਿਰਮਲ ਜੋਤ ਸਰਬ ਜਗ ਜੀਵਨ ਗੁਰ ਅਨਹਦ ਸ਼ਬਦ ਦਿਖਾਇਆ ਉਤਮ ਜਨ ਸੰਤ ਭਲੇ ਹਰ ਪਿਆਰੇ ਹਰ ਰਸ ਮਾਤੇ ਪਾਰ ਉਤਾਰੇ ਨਾਨਕ ਰੇਣ ਸੰਤ ਜਨ ਸੰਗਤ ਹਰ ਗੁਰ ਪ੍ਰਸਾਦੀ ਪਾ

0: ਕਾਇਆ
1: ਕਾਇਆ ਗੜ ਗੜ ਪਾਠ ਭਾਰਾ ਕਰਨਾ ਜਿਵੇਂ ਉਚਾਰਨ ਕੀਤਾ ਗਿਆ ਹੈ। ਕਾਇਆ ਗੜ ਮਹਿਲ ਮਹਿਲੀ ਪ੍ਰਭ ਸਾਚਾ, ਮਹਿਲ ਪਾਠ ਵੀ ਮਹਿਲ ਹੀ ਕਰਨਾ, ਮਹੱਲ ਜਾਂ ਮਹੱਲੀ ਇੱਥੇ ਪਾਠ ਨਹੀਂ ਕਰਨੇ। ਕਾਇਆ ਗੜ ਮਹਿਲ ਮਹਿਲੀ ਪ੍ਰਭ ਸਾਚਾ, ਸੱਚ ਸਾਚਾ ਤਖਤ ਰਚਾਇਆ।
0: ਚਤੁਰ ਦਸ ਹਾਟ ਦੀਵੇ ਦੋਏ ਸਾਖੀ, ਸੇਵਕ ਪੰਚ ਨਾਹੀ ਬੇਖ ਚਾਖੀ, ਅੰਤਰ ਵਸਤ

ਨਾਨਕ ਖੋਜ ਲਹੋ ਘਰ ਆਪਣਾ, ਹਰ ਆਤਮ ਰਾਮ ਨਾਮ ਨਾਮ ਪਾਇਆ। ਨਾਨਕ ਖੋਜ ਲਹੋ ਘਰ ਆਪਣਾ, ਹਰ ਆਤਮ ਰਾਮ ਨਾਮ ਪਾਇਆ। ਸਰਬ ਨਿਰੰਜਨ ਪੁਰਖ ਸੁਜਾਨਾ, ਅਦਲ ਕਰੇ ਅਦਲ ਕਰੇ।

0: ਸੱਚ ਹਰ ਨਾਮ ਸੱਚ ਹੈ ਸਰਣਾ ਸੱਚ ਗੁਰ ਸ਼ਬਦ ਜਿਤੈ ਲਗ ਤਰਣਾ ਸੱਚ ਗੁਰ ਸ਼ਬਦ ਜਿਤੈ ਲਗ ਤਰਣਾ
1: ਜਿਤੈ ਪਾਠ ਕੋਲਾ ਹੀ ਕਰਨਾ ਸੱਚ ਗੁਰ ਸ਼ਬਦ ਜਿਤੈ ਲਗ ਤਰਣਾ
0: ਅਕਾਥ ਕਥੈ ਦੇਖੈ ਅਪਰੰਪਰ ਫੁਨ ਗਰਭ ਜੋ ਗਰਭ ਨਾ ਜੋਨੀ ਜਾਇਆ ਅਕਾਥ ਕਥੈ ਦੇਖੈ ਅਪਰੰਪਰ ਫੁਨ ਗਰਭ ਨਾ ਜੋਨੀ ਜਾਇਆ ਸੱਚ ਬੇਨ ਸਤ ਸੰਤੋਖ ਨਾ ਪਾਵੈ ਬੇਨ ਗੁਰ ਮੁਕਤ ਨਾ

0: ਧਨ ਧਾਰੇ
1: ਗੋਵਰਧਨ
0: ਗੋਵਰਧਨ ਗੁਰਮਤ ਕ੍ਰਿਸ਼ਨ ਗੋਵਰਧਨ ਧਾਰੇ
1: ਗੋ ਬੋਲ ਕੇ ਵਰਧਨ ਗੋ ਧੱਦਾ ਜਿਹੜਾ ਹੈ ਇਹ ਸਾਧ ਸੰਗਤ ਜੀ ਜਿਵੇਂ ਗੋਵਰਧਨ ਇਵੇਂ ਦੱਦਾ ਧੱਦਾ ਸਾਂਝਾ ਪੜ੍ਹਨਾ ਧਨ ਨਹੀਂ ਕਹਿਣਾ ਇਹਨੂੰ ਸੋ ਇਸ ਕਰਕੇ ਪਿਆਰ ਇਹ ਇੱਕ ਪਰਬਤ ਜੋ ਬਿੰਦਰਾਬਨ ਦੇ ਨੇੜੇ ਹੈ ਉਹ ਜਿਹਦੇ 'ਤੇ ਕ੍ਰਿਸ਼ਨ ਜੀ ਨੇ ਮੀਂਹ ਤੋਂ ਬਚਾਉਣ ਵਾਸਤੇ ਉਂਗਲ 'ਤੇ ਉਹਨੂੰ ਚੁੱਕ ਲਿਆ ਸੀ ਉਹਦੀ ਗੱਲ ਹੋ ਰਹੀ ਆ ਇਸ ਪਰਬਤ ਦਾ ਨਾਮ ਹੈ ਗੁਰਮਤ ਕ੍ਰਿਸ਼ਨ ਗੋਵਰਧਨ ਧਾਰੇ
0: ਗੁਰਮਤ ਸਾਇਰ ਪਾਹਣ ਤਾਰੇ ਗੁਰਮਤ ਲੇਹ ਪਰਮ ਪਦ ਪਾਈਐ ਨਾਨਕ ਗੁਰ ਪਰਮ ਚੁਕਾਇਆ
2: ਉੱਪਰ ਵਾਲੀ ਪੰਕਤੀ ਦੇ ਵਿੱਚ ਇੱਕ ਸਤਿਗੁਰੂ ਜੀ ਦਾ ਬਚਨ ਆਇਆ ਜਿਸ ਰਾਮ ਨਾਮ ਨਾਹੀ ਮਤ ਗੁਰਮਤ ਸੋ ਜਮਪੁਰ ਬੰਧ ਚਲਾਇਆ ਸਤਿਗੁਰੂ ਜੀ ਦੇ ਕਹਿਣ ਤੋਂ ਭਾਵ ਇਹ ਹੈ ਕਿ ਗੁਰੂ ਕੇ ਸਿੱਖੋ ਗੁਰੂ ਕੀ ਮਤ ਦੇ ਅਨੁਸਾਰ ਪਰਮਾਤਮਾ ਦਾ ਨਾਮ

ਸਾਥ ਬਖਸ਼ ਦਿਓ। ਇਸ ਪ੍ਰਕਾਰ ਸਤਿਗੁਰੂ ਜੀ ਨੇ ਬੇਨਤੀ ਪੂਰਵਕ ਬਚਨ ਕੀਤੇ ਸਨ। ਗੁਰੂ ਸਤਿਗੁਰੂ ਜੀ ਤਾਂ ਹੁਕਮ ਕਰਦੇ ਹਨ ਸਦਾ ਵਾਸਤੇ, ਪਰ ਸਾਨੂੰ ਦਾਸਾ ਭਾਵ ਸਿਖਾਉਣ ਵਾਸਤੇ ਬਚਨ ਕੀਤੇ ਸਨ। ਪੰਜ ਪਿਆਰੇ ਸਿੰਘ ਸਾਹਿਬਾਨਾਂ ਦੇ ਪਾਸੋਂ ਸਤਿਗੁਰੂ ਜੀ ਨੇ ਆਪ ਅੰਮ੍ਰਿਤ ਦੀ ਦਾਤ ਪ੍ਰਾਪਤ ਕੀਤੀ ਅਤੇ ਚਾਰ ਸਾਹਿਬਜ਼ਾਦੇ ਸੰਪੂਰਨ ਪਰਿਵਾਰ ਦੇ ਸਹਿਤ ਸਤਿਗੁਰੂ ਜੀ ਨੇ ਅੰਮ੍ਰਿਤ ਦੀ ਦਾਤ ਪ੍ਰਾਪਤ ਕੀਤੀ ਸੀ। ਉਸੇ ਹੀ ਤਹਿਤ ਇਹ ਸਤਿਗੁਰੂ ਜੀ ਦੇ ਬਚਨ ਹਨ। ਗੁਰਮਤ ਦੇ ਅਨੁਸਾਰ ਨਾਮ ਜਪੀਏ, ਬੰਦਗੀ ਕਰੀਏ ਤਾਂ ਪਾਰ ਉਤਾਰਾ ਹੋ ਸਕਦਾ ਹੈ। ਆਓ ਜੀ।

0: ਪੜ੍ਹ ਦਿੱਤਾ ਅਤੇ ਅਰਥ ਹੋਵੇਗਾ ਮਨਮੁਖ। ਜਦੋਂ ਅਲੱਗ ਅਲੱਗ ਪੜ੍ਹਾਂਗੇ, ਮਨ ਦਾ ਅਰਥ ਮਨ ਹੈ ਅਤੇ ਮੁਖ ਦਾ ਅਰਥ ਮੂੰਹ ਹੈ। ਸੋ ਇਸ ਕਰਕੇ ਇੱਥੇ ਪਹਿਲਾਂ ਵੀ ਬਹੁਤ ਵਾਰ ਬੇਨਤੀ ਕੀਤੀ, ਜਦੋਂ ਨੰਨੇ ਨੂੰ ਮੰਮੇ ਦੇ ਮਨ ਦੇ ਨੰਨੇ ਨੂੰ ਸਿਹਾਰੀਆ ਜਾਵੇ, ਉਦੋਂ ਸਾਰੇ ਗੁਰੂ ਗ੍ਰੰਥ ਸਾਹਿਬ 'ਚ ਪਾਠ ਜਿਹੜਾ ਮਨ ਅਲੱਗ ਕਰਕੇ ਪੜ੍ਹਨਾ, ਮਨਮੁਖ ਇਕੱਠਾ ਨਹੀਂ ਪੜ੍ਹਨਾ। ਮਨ ਮੁਖ ਨਾਮ ਜਪ ਹੋ ਜਗ ਜੀਵਨ ਰਿਧ ਅੰਤਰ ਅਲੱਖ ਲਿਖਾਇਆ।
1: ਮਨ ਮੁਖ ਨਾਮ ਜਪਹੁ ਜਗ ਜੀਵਨ ਰਿਧ ਅੰਤਰ ਅਲੱਖ ਲਿਖਾਇਆ। ਗੁਰਮੁਖ ਬੂਝੈ ਸਭ

0: ਭਗਤ ਸਬਾਇਆ ਜਿਨ ਜਪ ਜਪਿਓ ਸਤਿਗੁਰ ਮਤ ਵਾਕੇ ਜਮ ਕੰਕਰ ਕਾਲ ਸੇਵਕ ਭਗਤਾ ਕੇ
1: ਵਾਕੇ ਪਾਠ ਜਿਹੜਾ ਇਕੱਠਾ ਹੀ ਕਰਨਾ ਜਿਵੇਂ ਕੀਤਾ ਹੈ ਵਾਕੇ ਅਤੇ ਜ਼ਿਆਦਾ ਸਾਧ ਸੰਗਤ ਜੀ ਦੂਰ ਵਾ ਕੇ ਨਿਖੇੜਨਾ ਨਹੀਂ ਪਰ ਅਗਲਾ ਜਿਹੜਾ ਹੈ ਉਹ ਤਾ ਕੇ ਲਮਕਾ ਕੇ ਸੰਬੰਧਕ ਰੂਪ ਦੇ ਵਿੱਚ ਬੋਲਣਾ
0: ਜਮ ਕੰਕਰ ਕਾਲ ਸੇਵਕ ਭਗਤਾ ਕੇ ਊਤਮ ਸੰਗਤ ਗਾਤਮਿਤ ਊਤਮ ਜਗ ਪਹੁਜਲ ਪਾਰ ਤਰਾਇਆ ਇਹੋ ਪਹੁਜਲ ਜਗਤ ਸ਼ਬਦ ਗੁਰ ਤਰੀਐ ਅੰਤਰ ਕੀ ਦੁਬਿਧਾ ਅੰਤਰ ਜਰੀਐ ਪੰਚ ਬਾਣ ਲੇ ਜਮ ਕਉ ਮਾਰੈ ਗਗਨ ਅੰਤਰ ਤਣਖ ਚੜਾਇਆ ਸਾਕਤ ਨਰ ਸ਼ਬਦ ਸੁਰਤ ਕਿਉ ਪਾਈਐ ਸ਼ਬਦ

ਸੋ ਨਿਰਭਉ ਗੁਰ ਸ਼ਬਦ ਪਛਾਣੈ, ਅੰਤਰ ਦੇਖ ਨਿਰੰਤਰ ਬੂਝੈ, ਅੰਤ ਨਾ ਮਨ ਡੋਲਾਇਆ, ਨਿਰਭਉ ਸੋ ਆਬ ਅੰਤਰ ਵਸਿਆ, ਐਹਨਿਸ ਨਾਮ ਨਿਰੰਜਨ ਰਸਿਆ, ਨਾਨਕ ਹਰ ਜਸ ਸੰਗ

ਕੰਨੇ ਦੇ ਸਹਿਤ ਜਿਵੇਂ ਗਿਆਨੀ ਜੀ ਨੇ ਉਚਾਰਨ ਕੀਤਾ ਹੈ ਆ ਭਾਗਾ, ਪਾਠ ਇਕੱਠਾ ਹੀ ਹੈ ਪਰ ਐੜੇ ਨੂੰ ਕੰਨਾ ਜ਼ਰੂਰ ਲਾਉਣਾ। ਆ ਭਾਗਾ ਅਤੇ ਮੂਓ ਇਹ ਵੀ ਧਿਆਨ ਦੇ ਨਾਲ ਉਚਾਰਨ ਕਰਨਾ। ਮੰਮੇ ਨੂੰ ਦੁਲੈਂਕਰ ਅਤੇ ਊੜਾ ਖੁੱਲ੍ਹੇ ਮੂੰਹ ਵਾਲਾ, ਊੜੇ ਨੂੰ ਹੋੜੇ ਦੇ ਵਾਂਗਰਾਂ ਆਵਾਜ਼, ਜਿਵੇਂ ਹੋੜੇ ਖੁੱਲ੍ਹੇ ਮੂੰਹ ਵਾਲੇ ਤੋਂ ਭਾਵ ਹੋੜਾ ਹੁੰਦਾ। ਮੂਓ ਊੜੇ ਨੂੰ ਥੋੜ੍ਹਾ ਜਿਹਾ ਲਮਕਾ ਕੇ, ਹਾਂਜੀ ਆ

0: KRPI ರೇಡಿಯೋ ತೆ ತುಸಿ ಸುನ್ ರಹೇ ಲೈವ್ ಫ್ರಮ್ ಗುರು ನಾನಕ್ ಸಿಖ್ ಗುರುದ್ವಾರಾ ಸಾಹಿಬ್ ಸ್ಕಾಟ್ ರೋಡ್ ಸರಿ.
1: ಯುಆರ್ ಲಿಸ್ನಿಂಗ್ ಟು KRPI 1550 ರೇಡಿಯೋ ಫರ್ನ್ಡೇಲ್ ವಾಷಿಂಗ್ಟನ್.
2: ಓಂಕಾರ ಸಪ್ನಾ ಕರ್ತಾ ಪುರಖ್ ನಿರಭೋ ನಿರವೈರ್ ಅಕಾಲ ಮೂರತ್ ಅಜೋನಿ ಸೈಭಂ ಗುರುಪ್ರಸಾದ್. ಅವತಾರಿ ಪುರುಷಾನು ಸುತೇ ಸಿದ್ ಜಗತ್ ವಲ್ಲೋ ಕುಛ ಉಪನಾಮ ಮಿಲ್ದೇ ನೇ ಜಿನು ತಹಲ್ಲುಸ್ ಕಹಿಂದೇ ನೇ. ಕೋಯಿ ಖಾಸಿಯತ್ ದೇಖ ಕೇ ਕੋਈ ਅਹਿਮੀਅਤ ਦੇਖ ਕੇ ਉਹਨਾਂ ਨੂੰ ਨਾਮ ਦਿੱਤਾ ਜਾਂਦਾ ਹੈ। ਸਮੁੱਚੀ ਜ਼ਿੰਦਗੀ ਮਰਿਆਦਾ ਵਿੱਚ ਬੱਜੀ ਹੋਈ ਦੇਖ ਕੇ ਜਗਤ ਦੇ ਮੂੰਹੋਂ ਨਿਕਲਿਆ ਮਰਿਆਦਾ ਪੁਰਸ਼ੋਤਮ ਰਾਮ। ਜ਼ਿੰਦਗੀ ਇੱਕ ਖੇਲ ਹੈ, ਤਮਾਸ਼ਾ ਹੈ। ਜਨਮ ਨਫਾ ਵੀ ਖੇਲ, ਨੁਕਸਾਨ ਵੀ ਖੇਲ, ਜਵਾਨੀ ਵੀ ਖੇਲ, ਬੁਢੇਪਾ ਵੀ ਖੇਲ। ਜਿਸਨੇ ਐਸਾ ਸਮਝਿਆ, ਜਾਣਿਆ ਔਰ ਜੀਵਿਆ, ਦੇਸ਼ ਵਾਸੀਆਂ ਨੇ ਉਸਨੂੰ ਕਿਹਾ ਲੀਲਾ ਪੁਰਸ਼ੋਤਮ ਸ੍ਰੀ ਕ੍ਰਿਸ਼ਨ। ਪਰ ਜਿਸਨੇ ਮਹਿਸੂਸ ਕੀਤਾ, ਅਨੁਭਵ ਕੀਤਾ, ਜਗਤ ਦੁੱਖ ਹੈ, ਜਗਤ ਰੋਗ ਹੈ, ਜਗਤ ਮਿੱਥੇ ਹੈ, ਜਗਤ ਤੇ ਵਗਦੇ ਹੋਏ ਹੰਝੂ ਨੇ, ਜਗਤ ਤੇ ਇੱਕ ਪੀੜਾ ਹੈ, ਇੱਕ ਵੇਦਨਾ ਹੈ, ਜੋ ਸਮਸਤ ਜਗਤ ਦੀ ਪੀੜਾ ਨਾਲ ਭਰ ਗਿਆ ਔਰ ਬੁਲੰਦ ਬਾਂਗ ਕਹਿਣ ਲਗਾ ਜਗਤ ਇੱਕ ਪੀੜਾ ਹੈ, ਇੱਕ ਦੁੱਖ ਹੈ, ਇੱਕ ਰੋਗ ਹੈ। ਔਰ ਉਸ ਰੋਗ ਦਾ ਸਮਾਧਾਨ ਲੈ ਕੇ, ਉਸ ਰੋਗ ਦੀ ਔਸ਼ਧੀ ਲੈ ਕੇ ਜਿਸਨੇ ਦੇਸ਼ ਦੇਸ਼ਾਂਤਰਾਂ ਦਾ ਰਟਨ ਕੀਤਾ ਔਰ ਰੋਗੀਆਂ ਨੂੰ ਸਵਸਥ ਕਰਦਾ ਰਿਹਾ, ਸਮਸਤ ਦੁਨੀਆਂ ਦੀ ਜ਼ਬਾਨ ਤੋਂ ਇਹ ਸ਼ਬਦ ਬੁਲੰਦ ਬਾਂਗ ਬੁਲੰਦ ਹੋਇਆ, ਬਾਬਾ ਵੈਦ ਰੋਗੀਆਂ ਦਾ, ਬਾਬਾ ਵੈਦ ਰੋਗੀਆਂ। ਇਹ ਤੇ ਐਸਾ ਬਾਬਾ ਆਇਆ ਜੋ ਰੋਗੀਆਂ ਲਈ ਵੈਦ ਹੈ, ਇਸ ਦੇ ਕੋਲ ਔਸ਼ਧੀ ਹੈ। ਪ੍ਰਥਮ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਇਸ ਗੱਲ ਨੂੰ ਸਮਝਣਾ ਹੋਵੇਗਾ, ਜਗਤ ਇੱਕ ਪੀੜਾ ਹੈ। ਤੋ ਜਗਤ ਤੋਂ ਮੁਰਾਦ ਕੀ ਲਈਏ? ਮਨੁੱਖ, ਮਨੁੱਖ ਸਵੈਮ ਇੱਕ ਪੀੜਾ ਹੈ, ਮਨੁੱਖ ਹੀ ਸਮੱਸਿਆ ਹੈ। ਇਹ ਨਹੀਂ ਕਿ ਮਨੁੱਖ ਦੀਆਂ ਸਮੱਸਿਆਵਾਂ ਨੇ, ਨਹੀਂ, ਮਨੁੱਖ ਖੁਦ ਹੀ ਇੱਕ ਸਮੱਸਿਆ ਹੈ। ਐਸਾ ਹੈ ਕਿ ਮਨੁੱਖ ਦੀਆਂ ਵੇਦਨਾਵਾਂ ਨੇ, ਮਨੁੱਖ ਦੇ ਦੁੱਖ ਨੇ, ਐਸਾ ਨਹੀਂ, ਮਨੁੱਖ ਖੁਦ ਹੀ ਇੱਕ ਦੁੱਖ ਹੈ, ਮਨੁੱਖ ਖੁਦ ਹੀ ਇੱਕ ਪੀੜਾ ਹੈ, ਮਨੁੱਖ ਖੁਦ ਹੀ ਇੱਕ ਵੇਦਨਾ ਹੈ। ਜਦ ਮਨੁੱਖ ਹੈ ਤੋ ਪੀੜਾ ਹੈ, ਮਨੁੱਖ ਹੈ ਤੋ ਦੁੱਖ ਹੈ। ਔਰ ਗੁਰੂ ਨਾਨਕ ਇਸ ਦੀ ਸ਼ੁਰੂਆਤ ਇੰਜ ਕਰਦੇ ਨੇ, ਜਨਮ ਦੁੱਖ ਹੈ, ਜੀਵਨ ਦੁੱਖ ਹੈ, ਮਰਨ ਦੁੱਖ ਹੈ, ਸੁੱਖ ਤੇ ਕਿਧਰੇ ਵੀ ਨਹੀਂ ਦਿਖਾਈ ਦਿੰਦਾ। ਜਨਮ ਵੀ ਪੀੜਾ ਹੈ, ਜੀਵਨ ਵੀ ਪੀੜਾ ਹੈ, ਮਰਨ ਵੀ ਪੀੜਾ ਹੈ। ਇੱਕ ਭ੍ਰਾਂਤੀ ਹੈ ਮਨੁੱਖਾਂ ਨੂੰ, ਜਨਮ ਸੁੱਖ ਹੈ, ਜੀਵਨ ਸੁੱਖ ਹੈ, ਸਿਰਫ ਮੌਤ ਪੀੜਾ ਹੈ। ਤੋ ਜੀਵਨ ਭਰ ਜਨਮ ਦਿਨ ਮਨਾਉਣਾ ਹੈ, ਕਿਉਂਕਿ ਜਨਮ ਸੁੱਖ ਹੈ। ਜੀਵਨ ਦੀ ਲਾਲਸਾ ਰੱਖਣੀ ਹੈ, ਕਿਉਂਕਿ ਜੀਵਨ ਰਸ ਹੈ, ਮੌਤ ਪੀੜਾ ਹੈ, ਇਸਨੂੰ ਭੁਲਾਉਣਾ ਹੈ। ਮੌਤ ਵੇਦਨਾ ਹੈ, ਇਸਨੂੰ ਗਲਤ ਕਰਨਾ ਹੈ। ਮੌਤ ਹੀ ਦੁੱਖ ਹੈ, ਇਹ ਚੇਤੇ ਨਾ ਆਵੇ। ਮਨੁੱਖ ਨੇ ਸ਼ਮਸ਼ਾਨ ਘਾਟ ਵੀ ਬਸਤੀਆਂ ਤੋਂ ਦੂਰ ਬਣਾਏ, ਕਬਰਿਸਤਾਨ ਵੀ ਸ਼ਹਿਰਾਂ ਤੋਂ ਦੂਰ ਬਣਾਏ। ਜਿਵੇਂ ਜਾਗਦੇ ਮਨੁੱਖ ਦਿਖਾਈ ਦੇਣ, ਕਬਰਿਸਤਾਨ ਨਾ ਦਿਖਾਈ ਦੇਣ। ਹੱਸਦੇ ਖਿੜਦੇ ਚਿਹਰੇ ਦਿਖਾਈ ਦੇਣ, ਜਲਦੀਆਂ ਹੋਈਆਂ ਲਾਸ਼ਾਂ ਨਾ ਦਿਖਾਈ ਦੇਣ। ਔਰ ਘਰ ਵਿਚ ਕੋਈ ਮ੍ਰਿਤੂ ਹੋ ਗਈ ਹੈ ਤਾਂ ਕੋਸ਼ਿਸ਼ ਕੀਤੀ ਜਾਂਦੀ ਹੈ ਸਾਰਿਆਂ ਦੇ ਅੰਤਿਸ਼ ਕਰਨ ਵਿਚ ਮੌਤ ਬੈਠ ਜਾਏ ਉਸ ਤੋਂ ਪਹਿਲੇ ਇਸ ਨੂੰ ਘਰੋਂ ਕੱਢੋ, ਇਸ ਤੋਂ ਪਹਿਲੋਂ ਕੱਢੋ, ਜਲਾ ਕੇ ਖਾਕ ਕਰ ਦੋ। ਜੀਵਨ ਚੇਤੇ ਰਹਿ, ਜਨਮ ਚੇਤੇ ਰਹਿ, ਮਰਨ ਭੁਲਾਓ ਭੁਲਾਓ। ਇਹ ਪਹਿਲਾ ਅਵਤਾਰੀ ਪੁਰਸ਼ ਰੂਹੇ ਜ਼ਮੀਨ ਤੇ ਆਇਆ ਜਿਸਨੇ ਮਨੁੱਖਤਾ ਦੇ ਸਾਹਮਣੇ ਬੁਲੰਦ ਵਾਂਗ ਹੋ ਕੇ ਕਿਹਾ, ਜਨਮ ਦੁੱਖ ਹੈ। ਸ਼ਾਇਦ ਤੁਸੀਂ ਸਾਰੇ ਦੁੱਖ ਦਾ ਹੀ ਜਨਮ ਦਿਨ ਮਨਾ ਰਹੇ ਹੋ ਔਰ ਦੁੱਖ ਦੇ ਜਨਮ ਦੀ ਖੁਸ਼ੀਆਂ ਮਨਾਉਂਦਿਆਂ ਹੋਇਆਂ ਹੀ ਨੱਚ ਰਹੇ ਹੋ, ਟੱਪ ਰਹੇ ਹੋ। ਐਸਾ ਕਿਉਂ ਹੋ ਰਿਹਾ ਹੈ? ਦਰਅਸਲ ਬੋਧ ਨਹੀਂ ਹੈ, ਸਮਝ ਨਹੀਂ ਹੈ। ਮਨੁੱਖ ਨੂੰ ਦੁੱਖ ਦੀ ਵੀ ਸਮਝ ਨਹੀਂ। ਅਗਰ ਦੁੱਖ ਦੀ ਸਮਝ ਆਉਂਦੀ ਤਾਂ ਸ਼ਾਇਦ ਉਸਨੂੰ ਇਹ ਸਮਝ ਆ ਜਾਂਦੀ, ਜਨਮ ਦੁੱਖ ਹੈ, ਜਨਮ ਦੁੱਖ ਹੈ। ਜਨਮ ਦਾ ਬੋਧ ਨਹੀਂ ਹੈ, ਇਸ ਵਾਸਤੇ ਦੁੱਖ ਦਾ ਬੋਧ ਨਹੀਂ ਹੈ। ਦੁੱਖ ਦਾ ਬੋਧ ਨਹੀਂ ਹੈ, ਇਸ ਵਾਸਤੇ ਜਨਮ ਦਾ ਬੋਧ ਨਹੀਂ ਹੈ। ਜੀਵਨ ਦੀ ਲਾਲਸਾ ਹੈ, ਦੁੱਖ ਦਾ ਗਿਆਨ ਨਹੀਂ ਹੈ, ਇਸ ਵਾਸਤੇ ਕਹਿ ਸਕਦੇ ਹਾਂ ਜੀਵਨ ਦਾ ਵੀ ਗਿਆਨ ਨਹੀਂ। ਔਰ ਧਾਰਮਿਕ ਦਾਰਸ਼ਨਿਕ ਐਸਾ ਕਹਿੰਦੇ ਨੇ, ਜੋ ਮੇਰੀ ਸਮਝ ਦੇ ਚ ਨਹੀਂ ਉਹ ਨਹੀਂ ਹੈ, ਕਮ ਸੇ ਕਮ ਮੇਰੀ ਦੁਨੀਆਂ ਦੇ ਉੱਤੇ ਨਹੀਂ ਹੈ। ਹੋਵੇਗਾ ਪਰਮਾਤਮਾ, ਹੋਵੇਗਾ ਕਿਧਰੇ ਸੁੱਖ, ਹੋਵੇਗਾ ਦੁੱਖ, ਹੋਵੇਗਾ ਕਲੇਸ਼, ਪਰ ਮੇਰੀ ਸਮਝ ਦੇ ਚ ਨਹੀਂ ਤੋ ਨਹੀਂ ਹੈ। ਜੈਸੇ ਪੱਥਰ ਦੀ ਦੁਨੀਆਂ ਚ ਕੋਈ ਕਲੇਸ਼ ਨਹੀਂ ਹੈ, ਕੋਈ ਸੁੱਖ ਨਹੀਂ ਹੈ, ਨਾ ਸੁੱਖ ਦਾ ਬੋਧ, ਨਾ ਦੁੱਖ ਦਾ ਬੋਧ, ਨਾ ਦਿਨ ਦਾ ਗਿਆਨ, ਨਾ ਰਾਤ ਦਾ ਗਿਆਨ, ਨਾ ਸਰਦੀ ਮਹਿਸੂਸ ਹੁੰਦੀ ਹੈ, ਨਾ ਗਰਮੀ ਮਹਿਸੂਸ ਹੁੰਦੀ ਹੈ। ਪੱਥਰ ਹੀ, ਸਿਰਫ ਪੱਥਰ ਨਹੀਂ, ਬਹੁਤੇ ਦਿਲ, ਬਹੁਤੇ ਦਿਮਾਗ ਮਨੁੱਖਾਂ ਦੇ ਪੱਥਰ ਹੀ ਨੇ, ਬਿਲਕੁਲ ਪੱਥਰ ਨੇ। ਅਗਰ ਦੁੱਖ ਦਾ ਬੋਧ ਨਹੀਂ ਹੈ ਔਰ ਵਾਕਈ ਨਹੀਂ ਹੈ, ਔਰ ਸੁੱਖ ਦਾ ਗਿਆਨ ਨਹੀਂ ਹੈ ਔਰ ਵਾਕਈ ਨਹੀਂ ਹੈ, ਤਾਂ ਇਸ ਦਿਲ ਨੂੰ ਕਿਆ ਕਹੀਏ, ਇਸ ਦਿਮਾਗ ਨੂੰ ਕਿਆ ਆਖੀਏ? ਇਹ ਤੇ ਪੱਥਰ ਹੈ। ਜੋ ਮੇਰੀ ਸਮਝ ਦੇ ਚ ਨਹੀਂ ਉਹ ਨਹੀਂ ਹੈ, ਕਮ ਸੇ ਕਮ ਮੇਰੀ ਦੁਨੀਆਂ ਦੇ ਚ ਤੇ ਨਹੀਂ ਹੈ, ਕਿਉਂਕਿ ਮੈਨੂੰ ਉਸ ਦੀ ਸਮਝ ਨਹੀਂ ਹੈ। ਜਿਸ ਜਿਸ ਚੀਜ਼ ਦੀ ਮੈਨੂੰ ਸਮਝ ਨਹੀਂ ਹੈ ਉਹ ਨਹੀਂ ਹੈ ਮੇਰੀ ਦੁਨੀਆਂ ਚ। ਅਗਰ ਪਰਮਾਤਮਾ ਵੀ ਮੇਰੀ ਸਮਝ ਦੇ ਚ ਨਹੀਂ ਹੈ ਤਾਂ ਕਮ ਸੇ ਕਮ ਮੇਰੀ ਦੁਨੀਆਂ ਦੇ ਚ ਪਰਮਾਤਮਾ ਨਹੀਂ ਹੈ, ਭਾਵੇਂ ਹੋਵੇ, ਭਾਵੇਂ ਜਗਤ ਦੇ ਚ ਹੈ, ਪਰ ਮੇਰੀ ਦੁਨੀਆਂ ਦੇ ਚ ਨਹੀਂ ਹੈ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ, ਬਹੁਤੀ ਮਨੁੱਖਤਾ ਤੋਂ ਬਿਨਾਂ ਜੀ ਰਹੀ ਹੈ, ਔਰ ਸਮਝ ਨਹੀਂ ਤੋ ਪਰਮਾਤਮਾ ਨਹੀਂ, ਜਾਂ ਇੰਜ ਕਹਿ ਲਈਏ ਬਹੁਤੀ ਮਨੁੱਖਤਾ ਪਰਮਾਤਮਾ ਦੇ ਹੁੰਦਿਆਂ ਹੋਇਆ ਪਰਮਾਤਮਾ ਤੋਂ ਬਿਨਾਂ ਜੀ ਰਹੀ ਹੈ। ਜੈਸੇ ਅੰਧਾ ਸੂਰਜ ਦੇ ਹੁੰਦਿਆਂ ਹੋਇਆ ਸੂਰਜ ਤੋਂ ਬਿਨਾਂ ਜੀਵਦਾ ਹੈ, ਰੋਸ਼ਨੀ ਤੇ ਚਾਰੋਂ ਪਾਸੇ ਫੈਲੀ ਹੋਈ ਹੈ, ਪ੍ਰਕਾਸ਼ ਤੇ ਡੁੱਲ ਡੁੱਲ ਕੇ ਪੈ ਰਿਹਾ ਹੈ, ਪਰ ਅੰਧਾ ਇਤਨੇ ਪ੍ਰਕਾਸ਼ ਦੇ ਹੁੰਦਿਆਂ ਹੋਇਆ ਪ੍ਰਕਾਸ਼ ਤੋਂ ਬਿਨਾਂ ਜੀ ਰਿਹਾ ਹੈ। ਪਰਮਾਤਮਾ ਦੇ ਹੁੰਦਿਆਂ ਹੋਇਆ ਬਹੁਤੀ ਮਨੁੱਖਤਾ ਪਰਮਾਤਮਾ ਤੋਂ ਬਿਨਾਂ ਜੀ ਰਹੀ ਹੈ। ਇੱਕ ਸੱਚਾਈ ਹੈ, ਇੱਕ ਹਕੀਕਤ ਹੈ, ਔਰ ਇਤਨੀ ਵੀ ਅਗਰ ਸਮਝ ਆ ਜਾਏ ਤਾਂ ਸਮਝ ਲੈਣਾ ਚਾਹੀਦਾ ਹੈ, ਸਮਝ ਦੀ ਦੁਨੀਆਂ ਆਰੰਭ ਹੋ ਗਈ, ਸਮਝ ਦੇ ਮਾਰਗ ਤੇ ਮਨੁੱਖ ਚੱਲ ਪਿਆ। ਕਿਹੜੀ ਸਮਝ? ਜੋ ਮੇਰੀ ਸਮਝ ਦੇ ਚ ਨਹੀਂ ਉਹ ਨਹੀਂ ਹੈ, ਇਹ ਸਭ ਤੋਂ ਵੱਡੀ ਸਮਝ ਹੈ। ਜੋ ਮੇਰੀ ਸਮਝ ਦੇ ਚ ਨਹੀਂ, ਜੋ ਮੇਰੇ ਬੋਧ ਦੇ ਚ ਨਹੀਂ ਉਹ ਨਹੀਂ ਹੈ, ਇਹ ਸਭ ਤੋਂ ਵੱਡਾ ਗਿਆਨ ਹੈ। ਕਹਿੰਦੇ ਨੇ ਗਿਆਨ ਦੀ ਯਾਤਰਾ ਅਗਿਆਨ ਦੇ ਬੋਧ ਤੋਂ ਸ਼ੁਰੂ ਹੁੰਦੀ ਹੈ, ਰੋਸ਼ਨੀ ਦੀ ਯਾਤਰਾ ਅੰਧੇਰੇ ਦੀ ਸਮਝ ਤੋਂ ਸ਼ੁਰੂ ਹੁੰਦੀ ਹੈ। ये भी ठीक है कि अंधे नूं अंधेरे दा कोई ज्ञान नहीं, जो जन्म तो अंधा है उन्हूं अंधेरे दा कोई ज्ञान नहीं, क्योंकि अंधेरे नूं देखण वास्ते भी ते अखां विच रोशनी चाहीदी है, अखां विच नूर चाहीदा है। बहुती दुनिया मूर्खता विच जीवदी है पर मूर्खता दिखाई नहीं देंदी, बहुती दुनिया गलतियां विच जीवदी है गलतियां महसूस नहीं होंदियां, बहुती दुनिया पाप दे जीवदी है पाप पाप नहीं दिखाई देंदा, जैसे जन्म तो जो अंधा है उन्हों अंधेरे दा कोई ज्ञान नहीं, पापियां नू पाप दा कोई बोध नहीं, मूर्खां नू मूर्खता दी कोई समझ नहीं। गलतियां बार बार जो हो रही ने गलती गलती नहीं दिखाई दे रही, ए इस तरह जैसे जन्म दे अंधे नू अंधेरा नहीं दिखाई देंदा। अगर गलती महसूस होने लग पई है, भूल दिखाई देन लग पई है, मूर्खता महसूस होने लग पई है, तो धार्मिक अनुभवी पुरुष कहंदे ने हुण इस नूं मूर्ख नहीं कहना चाहिदा, हुण इस नूं अंधा नहीं कहना चाहिदा, क्यों इस नूं अंधेरा ते दिखाई देन लग पिया, वरना अंधे नूं ते अंधेरा भी नहीं दिखाई देंदा। हुण इस नूं मूर्ख नहीं कहना चाहिदा क्योंकि इस नूं मूर्खता गलतियां भटकन पाप दिखाई देन लग पैंदा। पाप दिखाई दिस दिन देंदे ने पुन दी तड़प उसे दिन पैदा होंदी है, गलती दिखाई जिस दिन देंदी है सुधार दी तड़प उसे पीड़ा कल कलेश जिस दिन दिखाई देंदा है, परमात्मा दी प्यास उसे दिन पैदा होंदी है, उस तो पहला होंदी नहीं, किसी कीमत ते नहीं होंदी। इस वास्ते देखदे हां अनंत अवतारी पुरुष आए ने समझान लिए, हजारों खिजर पैदा कर चुकी है नस्ल आदम की, ये सब तस्लीम लेकिन आदमी अब तक भटकता है। ये ठीक है कि ऐसे जमांदरू अंधे बहुत थोड़े ने, बहुत थोड़े ने, जिन्हानू अंधेरा भी ना दिखाई देंदा हो, बहुत थोड़े ने, बहुत थोड़े ने ऐसे अंधे जिन्हानू अंधेरा ना दिखाई देंदी होवे, पर ऐसे अंधेयां नाल संसार भरिया पिया जिन्हानू अपनी मूर्खता नहीं दिखाई देंदी, अपने कीते हुए गुनाह नहीं दिखाई देंदे, भुल्लां नहीं दिखाई देंदियां, सवेरे तो शाम तक भुल्लां विच जीवना, रात दी आरंभता तो समाप्ति तक गलतियां विच जीवना, सवेरे उठदियां सार जागना, गलतियां विच जागना गलतियां विच जीवना, और रात नूं सौण लग्यां इंज कह लो भुल्लां विच सौना, नींद भी भुल विच जागृति भी भुल विच, ऐसे मनुख दा सौना ते जागना व्यर्थ भटकना, ऐसे मनुख दी नींद विच सुपने भी ऐसे भयंकर आवणगे कि इह सुत्ता होया भी तड़पदा रहेगा, बेचैन ते व्याकुल रहेगा जैसे कि दिन दे समय। शिख सादी साहब कहा करदे सन मूर्ख मनुख दा सब तो वड्डा गुण है चुप रहना, क्यों बोलदे मूर्खता प्रगट होंदी, बोलदे मूर्खता प्रगट होंदी, होर ते कुछ प्रगट करन दा वसीला है नहीं, देखदे हां मूर्खता प्रगट नहीं होंदी, सुन की रहा मूर्खता प्रगट नहीं होंदी, चल केड़े पासे रहा मूर्खता प्रगट नहीं होंदी, मूर्खता प्रगट होंदी है बोल के। मूर्ख दा सब तो वड्डा गुण है चुप रहना, पर जे किधरे के चुप रहना मेरा गुण है समझ लो मूर्खता उसकी समाप्त हो गई, मूर्खता उसकी खत्म हो गई, उन्हों को झलक मिल गई। सतसंग दा यही लाभ है, सतपुरशां दी सोबत दा यही पाठ पठन दा यही लाभ है, किसे दिन मनुख नूं अपनी मूर्खता दिखाई दे जाए, ई जिहड़ी आम कथा कहानियां सतसंग विच गल कीती जा रही है, परमात्मा दिखाई दे जाए, परमात्मा दिखाई दे जाए। नहीं, ते नंबर दो ते नंबर तीन ते गल है। पहली गल ते ये है, अंधेरा दिखाई दे जाए, मूर्खता दिखाई दे जाए। परमात्मा दे अखरी अर्थ ने प्रकाश, पर जिसनू अंधेरा नहीं दिखाई दे रहा, उनू प्रकाश कित्थे दिखाई दे रहा। दूसरा, अंधेरे विच चलना चलना नहीं होंदा, भटकना होंदा। रस्ता दिखाई नहीं दे रहा, मैं चल रहा, ठीक है मैं चल रहा, कना भटकना। ना मंजिल दिखाई देंदी है, ना रस्ता दिखाई दे रहा। सारी जिंदगी मनुख दी कृत विच बतीत होंदी है, ना कृत दिखाई देंदी है, ना कृत दा अंजाम दिखाई देंदा, ना कर्म दिखाई देंदा, ना कर्म दी आखिरत दिखाई देंदी है। तो इनू करना कहोगे? नहीं, ये तो भटकना है। इनू चलना आखोगे? ये तो भटकना है। हजार अंधे दूसरी समझ विच आ रहे हैं, टकरा ही जाणगे। जगत टकराव है, कौमा टकरा रही हैं, देश टकरा रहे हैं, परिवार टकरा रहे ने, व्यक्ति टकरा रहे ने, क्योंकि अंधेरा ही अंधेरा है। भगत शर्मा ने मन रहे संसार अंध गएरा, समस्त संसार अंधेरे दि जी रहे, अंधकार दिच जी रहे, मूर्खता दिच जी रहे, अचेतपणे दिच जी रहे। इस वास्ते इसका सारे का सारा करना गलत है। अंधे का चलना भटकना है, मूर्ख का पूजा पाठ भी व्यर्थ है, मूर्खता दिच कीता होया दान वो भी व्यर्थ है। मूर्ख दे हर कर्म दिच हंकार दी बू आवेगी, निरंकार दी सुगंध नहीं। मूर्ख दी हर कृत दे चाण बिल्कुल बदबू ही होवेगी, वासना दी प्रार्थना दी सुगंध नहीं होवेगी, प्रार्थना दी महक नहीं होवेगी। इस वास्ते मेरे देखे उन्ना दे चों एक ही सुरमोर पुन है, सुचेत हो जाना, सावधान हो जाना, समझ आ जानी। एक कोई गुनाह है जो सारे गुनाहां दी जन नहीं है, एक कोई पाप है जो सारे पापां दा पितामा है, वो है अज्ञान, वो है मूढ़ता। बस इसे तो सारे गुनाह जन्म लेंदे ने, इसे तो जो है सारे पाप जन्म लेंदे ने। और एक कहण दे कोई संकोच नहीं, जो मेरी समझ दे नहीं, नहीं है, नहीं है, नहीं है। जैसे नानके दादके सौरे पशुमां दे भी हैगे ने, नानी उन्हां दी भी है, सस दी उन्हां दी भी है, भैण भरा उन्हां दे भी हैं, चाचे ताए मामे मामियां मासियां उन्हां दी भी हैगियां ने। समझ नहीं है, समझ नहीं है। क्योंकि समझ नहीं है तो पशुआं दी दुनिया दे च परिवार नहीं है, नहीं है। अगर समझ नहीं है तो फिर मनुखां दी दुनिया दे च निरंकार नहीं है, नहीं है। परिवार दे होंदे आया पशु परिवार तो बिना जीवदा है, निरंकार दे होंदे आया मनुख निरंकार तो बिना जीवदा है, ईश्वर तो बिना जीवदा है। जी रहा है ईश्वर तो बिना, जी रहा है पशु जैसे भैन बिरा दे संबंधा तो बिना जी रहा है, मामे चाचे ताए ताइया दे संबंध तो बिना जी रहा है, नानके दादके सौरे होंदे होया भी उना दे बोध तो बिना जी रहा है। परमात्मा दे होंदे होया मनुख परमात्मा दे बोध तो बिना जी रहा है। शायद इस वास्ते ही गुरु नानक ते धन गुरु गोबिंद सिंह जी महाराज ने ऐलानिया कह दिता, ज्ञान ही गुरु है, गुरु ज्ञान है, ज्ञान गुरु आत्म उपदेशो नाम विबोध लगाओ। अंधे चान रखिए दीवे बले पचास, गुरु नानक देव जी महाराज कहंदे ने पंजा जल दे चिराग सामने ने। अगर मनुख अंधा है तो पंजा दीवे व्यर्थ हो गए। पता नहीं मनुखता दे सामने कितने अवतार व्यर्थ हो गए ने, कितने जलदे हुए दीवे व्यर्थ हो गए ने। जलदे रह, वंडदे रह रोशनी, और जिंदगी दे दीवे विच वो अपना खून जलांदे रह, अपना समा जलांदे रह, अपनी शक्ति जलांदे रह, और उस तो जो रोशनी पैदा होंदी रही, कोशिश से उन्हें जगत नू मिले, पर गुरु नानक कहंदे ने अंधे चानन रखिए दीवे बले पचास, जलदे पंजा दीवे, व्यर्थ ने अंधे दे सामने पतवी मरण नाकारा कर चुकी है, बिल्कुल नाकारा कर चुकी है। कहंदे ने जिस क्लास तेच, जिस स्कूल दी क्लास तेच बच्चे बहुत फेल हो जान, रह जान, पास ना हो सकन, स्कूल दे मुंतजिम सोचदे ने टीचर बदलिए, उस्ताद बदलिए, अध्यापक बदलिए, इतने बच्चे फेल हो जांदे ना, शायद ठीक ढंग नाल पढ़ा नहीं रहा। ठीक ढंग नाल कितना भी पढ़ाया जाए, अगर कोई ठीक ढंग नाल पढ़दा ही नहीं तो फिर की होवेगा, फिर की होवेगा। प्रकृति अध्यापक बदलती रही और इक्को ही श्रेणी दे सनातन मत दे चवी अवतार आए। गुरु नानक ने दस रूप धारण किए, धन गुरु नानक देव जी महाराज, गुरु अंगद देव जी दे रूप च, गुरु अमरदास जी दे रूप च, फिर गुरु रामदास जी दे रूप च, फिर गुरु अर्जन देव जी महाराज दे रूप च, फिर छेवें पातशाह धन गुरु हरगोबिंद साहब जी महाराज दे रूप च, फिर शमा जली गुरु, फिर बालक गुरु धन गुरु हरकृष्ण जी महाराज दीपक लेके अगे आए, फिर सच दी मशाल लेके अगे आए गुरु तेग बहादुर साहब जी, फिर रोशन जमीर बनके, रोशन चिराग बनके, महा सूरज बनके प्रगट होए धन गुरु गोविंद सिंह जी महाराज। पर मनुखता दी दुनिया च अंधेरा ही अंधेरा है, अंधेरा ही अंधेरा है। जरदरस्त आए, ईसा आए, मुहम्मद आए, मूसा आए, एक कहण दे कोई संकोच नहीं, अरब सारा अज भी अंधेरे च, मध्य पूरज अज भी सारा अंधेरे च, अवतारा दी धरती कैलाण वाली ए हिंदुस्तान, ए भारत अगले लाउत्से जैसे महान विचारक दार्शनिक ते संत चीन दी धरती ने पैदा कीते ने, समस्त चीन अज भी अंधेरे च, अज भी अंधेरे च। सूफिया नू जन्म देन वाली ईरान दी धरती, शेख सादी, हाफिज, मौलाना रूम, शमस तवरेज, और इसे तरीके दे नाल हाफिज उमर खयाम, एक तो एक महान दीवा जलिया उस धरती देच, ईरान अज भी परबल अंधकार देच है, भटक रहे। हजारा चिराग बेकार हो जाणगे उना मनुखां दे सामने जो अंधे ने, अंधे ने, अंधे ने। ये अंधा पन केड़ी गल दा है, क्या प्रकृति अंधिया नू जन्म देंदी है? नहीं, किधरे हजारा बच्चियां दे चों ऐसा सी देख सकदे हां जो जन्म तो अंधा होवे। प्रकृति ते सुजाखियां नू पैदा कर दी है, प्रकृति ते दोष आयद नहीं कर सकदे, परमात्मा ते ज्ञानियां नू पैदा करदा है। बीज मंत्र सर्व को ज्ञान, गऊ दे बछड़े ने जन्म लिया, थोड़ी देर बाद उठदा है और गऊ दे अस्तना दी तरफ जो है लपकदा है। इसनू ज्ञान किसने दे दिता? तेरी खुराक इना अस्तना दे च है, तेरा रिजक अस्तना दे च पे है, ते फिर इसनू चूंगण दा बोध किसने दे दिता? ये ते सब प्रकृति दे रही है। रिजक दी तलाश दा बोध परमात्मा दे रहा है, राजक रहीम दी तलाश दा बोध भी राजक रहीम दे रहा है, परमात्मा दे रहा है। सबनू ज्ञान दे रहा है, सबनू सूझ दे रहा है। पर ये अंधापन क्यों है? ਇੱਕ ਤੇ ਉਹ ਅੰਧਾ ਹੈ ਜਿਸ ਨੂੰ ਕਹਿ ਦਈਏ ਜਿਹਦੀ ਅੱਖਾਂ ਵਿੱਚ ਰੋਸ਼ਨੀ ਹੈ ਹੀ ਨਹੀਂ, ਇੱਕ ਉਹ ਅੰਧਾ ਹੈ ਜੋ ਅੱਖਾਂ ਖੋਲੇ ਹੀ ਨਾ, ਅੱਖਾਂ ਖੋਲੇ ਹੀ ਨਾ। ਬਸ ਇਨ੍ਹਾਂ ਹੀ ਅੰਧਿਆਂ ਦੀ ਤਾਦਾਦ ਜ਼ਿਆਦਾ ਹੈ ਜੋ ਦੀਵੇ ਦੇ ਜਲਦੇ ਹੋਇਆਂ ਅੱਖਾਂ ਖੋਲਦੇ ਹੀ ਨਹੀਂ, ਖੋਲਦੇ ਹੀ ਨਹੀਂ, ਔਰ ਲੰਬੇ ਸਮੇਂ ਤੱਕ ਅੱਖਾਂ ਬੰਦ ਕਰਨ ਕਰਕੇ ਅੱਖਾਂ ਵਿੱਚ ਵੇਖਣ ਦੀ ਤਾਪ ਵੀ ਗਵਾ ਬੈਠਦੇ ਨੇ, ਤਾਪ ਗਵਾ ਬੈਠਦੇ ਨੇ, ਔਰ ਫਿਰ ਜੀਵਨ ਇਸ ਤਰ੍ਹਾਂ ਜੀਵਦੇ ਨੇ ਬਕੌਲੇ ਧੰਨ ਗੁਰੂ ਅਰਜਨ ਦੇਵ ਜੀ ਜੈਸੇ ਉੱਲੂ। ਸੂਰਜ ਚੜਿਆ ਹੋਇਆ ਹੈ, ਚਾਨਣਾ ਹੈ, ਪਰ ਉੱਲੂ ਦੀ ਦੁਨੀਆਂ 'ਚ ਅੰਧੇਰਾ ਹੈ। ਜੇ ਉੱਲੂ ਦੀ ਦੁਨੀਆਂ ਵਿੱਚ ਅੰਧੇਰਾ ਹੈ ਤੇ ਉਸ ਮਨੁੱਖ ਨੂੰ ਕੀ ਆਖਾਂਗੇ ਜਿਸਦੇ ਜੀਵਨ ਵਿੱਚ ਅੰਧੇਰਾ ਹੀ ਅੰਧੇਰਾ ਹੈ। ਕੈਸਾ ਤੇ ਨਹੀਂ, ਕਿਉਂਕਿ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਆਖਿਆ ਤੋ ਕਹਿਣ ਵਿੱਚ ਕੋਈ ਸੰਕੋਚ ਨਹੀਂ, ਉੱਲੂ ਅੰਧੇਰੇ ਵਿੱਚ ਜੀ ਰਿਹਾ, ਅੰਧੇਰੇ ਵਿੱਚ ਜੀ ਰਿਹਾ। ਬਹੁਤੀ ਮਨੁੱਖਤਾ ਅੰਧਕਾਰ ਵਿੱਚ ਜੀ ਰਹੀ ਹੈ, ਕਿਉਂਕਿ ਅੰਧਕਾਰ ਵਿੱਚ ਜੀ ਰਹੀ ਹੈ ਤੇ ਇਹਨੂੰ ਉੱਲੂ ਕਹਿਣ ਵਿੱਚ ਕੀ ਸੰਕੋਚ ਹੈ। ਸੰਪਤ ਦੌਲ ਝੂਲ ਸੰਗ ਝੂਲਤ ਮਾਇਆ ਮਗਨ ਫਿਰਤ ਗੁਗਨਾ। ਪੰਜਾਬੀ ਵਿੱਚ ਉੱਲੂ ਨੂੰ ਗੁੱਗੂ ਕਹਿੰਦੇ ਨੇ, ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਵਾਕ। ਸੰਪਤ ਦੌਲ ਝੂਲ ਸੰਗ ਝੂਲਤ ਮਾਇਆ ਮਗਨ ਫਿਰਤ ਗੁਗਨਾ। ਕੋਈ ਪਰਮਾਤਮਾ ਦੀ ਸਮਝ ਨਹੀਂ, ਅੰਧੇਰਾ ਹੀ ਜ਼ਿੰਦਗੀ ਬਣ ਗਈ ਹੈ, ਅੰਧੇਰਾ ਹੀ ਆਨੰਦ ਬਣ ਗਿਆ, ਅੰਧੇਰਾ ਹੀ ਸੁੱਖ ਬਣ ਗਿਆ। ਕਿਤਨਾ ਤਰਸ ਆਏਗਾ ਉਸ ਮਨੁੱਖ ਦੀ ਜ਼ਿੰਦਗੀ ਤੇ, ਭਟਕਣਾ ਹੀ ਜਿਸਦੀ ਜ਼ਿੰਦਗੀ ਬਣ ਜਾਏ, ਭਟਕਣਾ ਹੀ ਜਿਸਦੀ ਚਾਲ ਬਣ ਜਾਏ, ਟਕਰਾਓ ਹੀ ਜਿਸਦਾ ਜੀਵਨ ਦਾ ਆਧਾਰ ਬਣ ਜਾਏ, ਤੇ ਕਲ ਕਲੇਸ਼ ਜਿਹਦੀ ਜ਼ਿੰਦਗੀ ਦਾ ਲਕਸ਼ ਬਣ ਜਾਏ। ਕਿਤਨਾ ਤਰਸ ਆਏਗਾ, ਕਿਤਨੀ ਦਇਆ ਆਏਗੀ। ਇਸ ਦਇਆ ਨੂੰ ਹਿਰਦੇ ਵਿੱਚ ਧਾਰਨ ਕਰਕੇ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਸੁਲਤਾਨ ਦੀ ਧਰਤੀ ਤੋਂ ਚੱਲ ਪਏ ਨੇ, ਔਸ਼ਧੀਆਂ ਨਾਲ ਭਰਿਆ ਹੋਇਆ ਝੋਲਾ ਲੈ ਕੇ, ਆਪਣੇ ਹਿਰਦੇ ਵਿੱਚ ਤਰ੍ਹਾਂ ਤਰ੍ਹਾਂ ਦੀ ਔਸ਼ਧੀ ਰੱਖ ਕੇ। ਜਗਤ ਇੱਕ ਰੋਗ ਹੈ, ਮਨੁੱਖ ਇੱਕ ਖੁਦ ਸਮੱਸਿਆ ਹੈ, ਤੇ ਸਾਰੀਆਂ ਸਮੱਸਿਆਵਾਂ ਦਾ ਸਮਾਧਾਨ ਲੈ ਕੇ ਨੌ ਖੰਡ ਪ੍ਰਿਥਵੀ ਦੇ ਭਰਮਣ ਲਈ ਚੱਲ ਪਏ ਨੇ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ। ਜਿੱਥੇ ਜਿੱਥੇ ਔਸ਼ਧੀ ਕਾਰਗਰ ਸਾਬਤ ਹੋਈ, ਮਨੁੱਖਤਾ ਦੀ ਜ਼ਬਾਨ ਚੋਂ ਨਿਕਲਿਆ, ਬਾਬਾ ਵੈਦ ਰੋਗੀਆਂ ਦਾ, ਬਾਬਾ ਵੈਦ ਰੋਗੀਆਂ ਦਾ, ਬਾਬਾ ਵੈਦ ਰੋਗੀਆਂ ਦਾ।
3: You're listening to KRPI 1550 Radio, Ferndale, Washington.
4: Need help navigating our ever-changing real estate market? Grudale Baud of RE/MAX Real Estate Services is among the top 1% of all Lower Mainland realtors. Whether you're thinking of buying or selling residential properties, commercial properties, or farmland, call the agent with 30 years of experience to help you. Grudale Baud, your realtor for life. Call Dale at 604-303-7653 or go online at grudalebaudgroup.com.
5: ਸਮੁੰਦ ਸ਼ਾਹ ਸੁਲਤਾਨ ਗਿਰਹਾ ਸੇਤੀ।

0: You're listening to KRPI 1550 Radio, Ferndale, Washington.
1: ਤੁਹਾਡਾ ਘਰ ਤੁਹਾਡੀ ਸਭ ਤੋਂ ਵੱਡੀ ਇਨਵੈਸਟਮੈਂਟ ਤੁਹਾਡਾ ਸਭ ਤੋਂ ਵੱਡਾ ਐਸੈਟ ਹੁੰਦਾ ਹੈ।
2: ਇਸ ਨੂੰ ਖਰੀਦਣ ਜਾਂ ਵੇਚਣ ਲਈ ਤੁਹਾਨੂੰ ਚਾਹੀਦਾ ਹੈ ਇੱਕ ਅਜਿਹਾ ਰੀਅਲਟਰ ਜੋ ਤੁਹਾਡੇ ਲਈ ਕੰਮ ਕਰੇ, ਜਿਸ ਤੇ ਤੁਸੀਂ ਭਰੋਸਾ ਕਰ ਸਕੋ, ਜੋ ਤਜਰਬੇਕਾਰ ਹੋਵੇ। ਅਜਿਹੇ ਹੀ ਇੱਕ ਰੀਅਲਟਰ ਹਨ ਗੁਰਦਿਆਲ ਸਿੰਘ ਬਾਦ, ਜੋ ਆਪਣੇ 35 ਸਾਲਾਂ ਤੋਂ ਵੱਧ ਦੇ ਤਜਰਬੇ ਨਾਲ ਰੀਮੈਕਸ ਦੇ ਟਾਪ ਪ੍ਰੋਡਿਊਸਿੰਗ ਰੀਅਲਟਰਸ ਵਿੱਚ ਸ਼ਾਮਿਲ ਹਨ।
1: ਮਾਰਕੀਟ ਦੀ ਪੂਰੀ ਸਮਝ ਅਤੇ ਤੁਹਾਡੇ ਭਰੋਸੇ ਤੇ ਪੂਰੇ ਉਤਰਨਗੇ ਗੁਰਦਿਆਲ ਸਿੰਘ ਬਾਦ।
2: ਸੋ ਹਰ ਤਰ੍ਹਾਂ ਦੀ ਰੈਜ਼ੀਡੈਂਸ਼ੀਅਲ, ਕਮਰਸ਼ੀਅਲ, ਇੰਡਸਟਰੀਅਲ, ਫਾਰਮ ਅਤੇ ਇਨਵੈਸਟਮੈਂਟ ਪ੍ਰਾਪਰਟੀ ਸੰਬੰਧੀ ਸਹੀ ਸਲਾਹ ਲਈ ਅੱਜ ਹੀ ਗੁਰਦਿਆਲ ਸਿੰਘ ਬਾਦ ਨੂੰ
1: 604-351-5111 ਤੇ ਕਾਲ ਕਰੋ। 604-351-5111 ਗੁਰਦਿਆਲ ਸਿੰਘ ਬਾਦ।

0: सतनाम करता पुरुष निरभो निरवैर काल मुहूर्त अजोनी सैभं गुरु प्रसाद।
1: गुरु रूप सत्संग जी पते प्रवान करने
2: वाहेगुरु जी का खालसा वाहेगुरु जी की फतह।
1: मनुख एक ऐसा जन्म है, सहजे सहजे मनुख कई तरह की होर जिंदगी नो जन्म देता है। मनुख दे अंदरों ही समाज का जन्म होया, मनुख दे अंदरों ही राजनीति का जन्म होया, मनुख दे अंदरों ही धर्म का जन्म होया। समाजिक जीवन नो जन्म देता है मनुख ने, राजनैतिक जीवन नो जन्म देता है मनुख ने, और धार्मिक जीवन नो जन्म देता है मनुख ने। मनुख का जन्म होया है, फिर मनुख ने समाज नो जन्म देता है, मनुख ने राजनीति नो जन्म देता है, मनुख ने धर्म नो जन्म देता है। राजनीति ते समाज नो इस वक्त ना लई, क्योंकि आपां धार्मिक मंदिर दे च बैठे हैं ते महान धर्म दे सागर, धर्म दे केंद्र धन गुरु हर राय साहब जी महाराज का प्रकाश उत्सव मना रहे हैं। इस वास्ते गल ते धर्म दी करांगे। जिन्हां कोल धार्मिक जीवन है वो कोई करोड़ां च इक कद नहीं, हजारां च सैकड़ां च इक कद नहीं। जन नानक कोटन में किन्हों गुरमुख होए पछान, कोटन में नानक को नारायण जय चित। गुरु ते एक वादस करोड़ां च कोई इक कद नारायण जिस दे चेते दे चे, नारायण जिदी समझ दे चे। गुरुद्वारे बैठा है, गुरु दी गोद च बैठा है, कुछ भी नहीं पता है मेरा गुरु है ना। गुरु दी अजमत दा पता ना, गुरु दी महानता दा पता ना, गुरु दे ज्ञान दा पता। इस वास्ते अक्सर मैं ये दो बोल हर जगह बोलदा और हर वक्त बोलदा, जो मेरी समझ दे च नहीं होवेगा। परमात्मा है, परमात्मा जर्रे जर्रे च है, रोम रोमे च होवे पिया, जो मेरी समझ दे च नहीं है। दूसरा जो मेरे चेते दे च नहीं है, जो मेरी सिमृति दे च नहीं है। होवेगा जर्रे जर्रे च परमात्मा, मेरी समझ च नहीं है। होवेगा रोम रोम दे च परमात्मा, मेरी सिमृति दे च नहीं है। दुनिया भर दे अवतारी पुरशां ने आख्या याद करो, चेते करो। संस्कृत च कहिंदे ने सिमरन करो, सिमरन करो, चेते करो, याद करो। इस वास्ते है मैं दोहरावां शब्दां नूं, असीं ईश्वर नूं गवाया नहीं, गवा नहीं सकते, भुलाया है, भुला सकते हैं, भुल गए हैं। भुलिया क्यों? समझ दे च नहीं। कहिंदे ने दो जगह ते परमात्मा नहीं है, उंज व्यापक है, सब जगह है, पर दो जगह ते नहीं है। केड़ी दो जगह ते नहीं है? समझ दे च नहीं है, चेते दे च नहीं है, बाकी सब जगह है। ऐसी कोई जगह नहीं जिथे रब नहीं है। पर फिर भी धार्मिक विद्वान कहने दो थावां ते ते नहीं है, बाकी सब जगह है। समझ दे च नहीं है, चेते दे च नहीं है। पशु दी जिंदगी दसदी है, इनू मां बहन दी समझ नहीं, इनू परिवार दी समझ नहीं। मनुख दी जिंदगी दसदी, इनू निरंकार दी समझ नहीं है, नहीं है। इहदा व्यवहार दसदा, इहदी तर्ज जिंदगी दसदी है, इहदी जीवन शैली दसदी है, परमात्मा दी समझ नहीं। धन गुरु अर्जन देव जी महाराज कहिंदे जन्म ते हो गए, ते हुण मैं इह वी अर्ज करां, जन्म बच्चे दी तरह हुंदा है। कदी कदी संसार विच कुछ इस तरह दे महान रूहां दा जन्म भी होया, ਜਿਨ੍ਹਾਂ ਨੂੰ ਅਸੀਂ ਕਹਿ ਸਕਦੇ ਹਾਂ ਬੁੱਢਿਆਂ ਦੀ ਤਰ੍ਹਾਂ ਜਨਮ ਹੋਇਆ। ਚੀਨ ਦੇ ਵਿੱਚ ਕਹਿੰਦੇ ਨੇ ਲਾਓਸ ਸੇ ਜਿਹੜਾ ਸੰਤ ਹੋਇਆ ਕਹਿੰਦੇ ਨੇ ਬੁੱਢਿਆਂ ਦੀ ਤਰ੍ਹਾਂ ਪੈਦਾ ਹੋਇਆ। ਤੇ ਬੁੱਢੇ ਤੋਂ ਮੁਰਾਦ ਜਨਮ ਤੋਂ ਸਮਝਦਾਰ ਸੀ, ਜਨਮ ਤੋਂ ਗਿਆਨੀ ਸੀ, ਜਨਮ ਤੋਂ ਸੂਝਵਾਨ ਸੀ, ਜਨਮ ਤੋਂ ਦੂਰ ਦ੍ਰਿਸ਼ ਸੀ। ਭੱਟ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ ਤੈ ਜਨਮਤ ਗੁਰਮਤ ਬ੍ਰਹਮ ਪਛਾਣਿਓ। ਇਹ ਗੁਰੂ ਅਰਜਨ ਦੇਵ ਜੀ ਤੁਸੀਂ ਤੇ ਜੰਮਦਿਆਂ ਹੀ ਬ੍ਰਹਮ ਗਿਆਨੀ। हे गुरु अर्जन देव जी महाराज थोड़े शरीर का जन्म होया, शरीर के नाल नाल धर्म का जन्म होया, तें जन्म गुरमत ब्रह्म पछाणे। कहिंदे ने धन गुरु अर्जन देव जी महाराज 25 साल दे सन। गुरु अमरदास जी महाराज का सिंघासन गोविंदवाल साहब की गल है, चढ़न की कोशिश पे करते सन, उपर तखत ते चढ़न की कोशिश पे करते सन। ਭੱਜੇ ਹੋਏ ਮਾਤਾ ਬਾਣੀ ਜੀ ਆਏ, ਉਹਨਾਂ ਨੇ ਚੁੱਕ ਲਿਆ, ਆਖਿਆ ਲਾਲ ਜੀ ਇਹ ਗੁਰੂ ਨਾਨਕ ਦਾ ਤਖਤ ਹੈ, ਇਹ ਤੀਜੇ ਗੁਰੂ ਨਾਨਕ ਦਾ ਸਿੰਘਾਸਣ ਹੈ, ਇਸ ਤੇ ਬੈਠਣ ਦੀ ਕੋਸ਼ਿਸ਼ ਨਾ ਕਰਾਂ, ਇਸ ਤੇ ਆਇਂਦਾ ਨਾ ਚੜਨਾ। ਪਿਆਰ ਨਾਲ ਡਾਂਟਦੇ ਆਇਆ ਬੱਚੇ ਨੂੰ ਕਹਿ ਰਿਹਾ, ਬਾਲਕ ਗੁਰੂ ਅਰਜਨ ਦੇਵ ਜੀ ਇਸ ਤਖਤ ਤੇ ਨਹੀਂ ਬੈਠਣਾ, ਚੜ੍ਹਨ ਦੀ ਕੋਸ਼ਿਸ਼ ਨਾ ਕਰਨੀ, ਇਹ ਗੁਰੂ ਨਾਨਕ ਦਾ ਸਿੰਘਾਸਣ ਹੈ। ਗੁਰੂ ਅਮਰਦਾਸ ਜੀ ਮਹਾਰਾਜ ਸੁਤੇ ਸਿਦਾ ਗਏ, ਬਾਣੀ ਦੇ ਹੱਥੋਂ 25 ਸਾਲ ਦੇ ਇਸ ਬੱਚੇ ਨੂੰ ਲੈ ਕੇ ਬਾਲਕ ਗੁਰੂ ਅਰਜਨ ਦੇਵ ਜੀ ਨੂੰ ਸਿੰਘਾਸਣ ਤੇ ਬਿਠਾ ਦਿੱਤਾ, ਆਖਿਆ ਬਹੁਤਾ ਬਾਣੀ ਕਾ ਬਹੁਤਾ, ਇਹ ਤੇ ਬਾਣੀ ਦਾ ਜਹਾਜ਼ ਹੈ, ਜੇ ਇਹ ਨਹੀਂ ਸਿੰਘਾਸਣ ਤੇ ਬੈਠੇਗਾ ਤੇ ਹੋਰ ਕੌਣ ਬੈਠੇਗਾ, ਇਹ ਤੇ ਧੁਰ ਦਰਗਾਹੋਂ ਬੈਠੇ ਹੋਇਆ ਹੈ, ਇਹਨੂੰ ਤੇ ਰੱਬ ਨੇ ਬਿਠਾਇਆ, ਇਹਨੂੰ ਤੇ ਪ੍ਰਮਾਤਮਾ ਨੇ ਬਿਠਾਇਆ, ਇਹ ਤੇ ਪ੍ਰਭੂ ਦੀ ਗੋਦ ਵਿੱਚ ਹੈ, ਔਰ ਇਸ ਦੇ ਆਸਰੇ ਤੇ ਪਤਾ ਨਹੀਂ ਕਿਤਨਿਆਂ ਨੂੰ ਪ੍ਰਮਾਤਮਾ ਦੀ ਗੋਦ ਹਾਸਲ ਹੋਵੇਗੀ। ਇਹ ਤੇ ਬਹੁਤ ਹੈ, ਇਹ ਤੇ ਜਹਾਜ਼ ਹੈ, ਇਹਦੇ ਆਸਰੇ ਪਤਾ ਨਹੀਂ ਕਿਤਨੇ ਪਾਰ ਹੋਣਗੇ, ਇਹ ਨਹੀਂ ਬੈਠੇਗਾ ਤੇ ਕੌਣ ਬੈਠੇਗਾ। ਜਨਮ ਤੋਂ ਬਜ਼ੁਰਗ ਕੋਈ ਕਰੋੜਾਂ ਚ ਇੱਕ ਅੱਧ ਕਦੀ ਕਦੀ, ਜਨਮ ਸਾਰਿਆਂ ਦੇ ਬੱਚੇ ਦੀ ਤਰ੍ਹਾਂ ਹੁੰਦਾ, ਸਰੀਰਕ ਤੌਰ ਤੇ ਵੀ ਬੱਚੇ, ਦਿਮਾਗੀ ਤੌਰ ਤੇ ਵੀ ਬੱਚੇ, ਨਾ ਸਮਝੀ ਕੁਛ ਵੀ ਪਤਾ ਨਹੀਂ। ਕਦੀ ਕਦਾਈ ਸੰਸਾਰ ਦੇ ਇਤਿਹਾਸ ਵਿੱਚ ਕੋਈ ਬੁੱਢਿਆਂ ਦੀ ਤਰ੍ਹਾਂ ਪੈਦਾ ਹੁੰਦਾ ਹੈ। ਚੀਨ ਦੇ ਚ ਕਥਾ ਹੈ ਬਈ ਲਾਭ ਸੇ ਬੁੱਢਿਆਂ ਦੀ ਤਰ੍ਹਾਂ ਪੈਦਾ ਹੋਇਆ, ਭਾਵ ਜਨਮ ਤੋਂ ਗਿਆਨੀ ਹੋ। ਕਬੀਰ ਬਾਰੇ ਕਹਿੰਦੇ ਨੇ ਕਮਲ ਤੋਂ ਪੈਦਾ ਹੋਇਆ, ਵਿਸ਼ਨੂੰ ਨੂੰ ਕਹਿੰਦੇ ਨੇ ਕਮਲ ਤੋਂ ਪੈਦਾ ਹੋਇਆ, ਬ੍ਰਹਮੇ ਨੂੰ ਕਹਿੰਦੇ ਨੇ ਕਮਲ ਤੋਂ ਪੈਦਾ ਹੋਇਆ, ਨਹੀਂ ਜਨਮ ਤੋਂ ਕਮਲ ਜੈਸੇ ਸਨ, ਡੁੱਬੇ ਨਹੀਂ, ਗਰਕ ਨਹੀਂ ਹੋਏ, ਸਮਝ ਸੀ। ਜੈਸੇ ਪਾਣੀ ਵਿੱਚ ਕਮਲ ਡੁੱਬਦਾ ਨਹੀਂ, ਜਿਹੜੇ ਮਨੁੱਖ ਸੰਸਾਰ ਵਿੱਚ ਡੁੱਬਣ ਨਾ, ਪਦਾਰਥਾਂ ਵਿੱਚ ਡੁੱਬਣ ਨਾ, ਉਹ ਕਮਲ ਦੀ ਤਰ੍ਹਾਂ ਹੁੰਦੇ ਤੇ ਡੁੱਬੇ ਹੋਏ ਨੇ, ਸਹਿਜੇ ਸਹਿਜੇ ਫਿਰ ਤੈਰਨਾ ਤੇ ਨਿਰਲੇਪ ਹੋਣਾ ਸਿੱਖਦੇ ਨੇ, ਪਰ ਕੋਈ ਜਨਮ ਤੋਂ ਵੀ ਨਿਰਲੇਪ ਹੁੰਦਾ, ਉਹਨਾਂ ਨੂੰ ਕਹਿੰਦੇ ਨੇ ਇਹਨਾਂ ਦਾ ਜਨਮ ਤੇ ਕਮਲ ਤੋਂ ਹੋਇਆ, ਬਾਹੂ ਕਮਲ ਜੈਸੇ ਨੇ, ਕਮਲ ਡੁੱਬਦਾ ਨੇ। ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਹਮ ਦੇ ਖਾਂ ਤੈਂ ਡੁੱਬੇ ਆਏ, ਪਹਿਲੇ ਪਾਤਸ਼ਾਹ ਜੀ ਦਾ ਵਾਰ, ਮਹਾਰਾਜ ਕਹਿੰਦੇ ਮੈਂ ਤੇ ਦੇਖਦਾ ਡੁੱਬੇ ਪਏ, ਡੁੱਬੇ ਪਏ। ਸੁਤੇ ਸਿੱਧ ਗੱਲ ਆ ਗਈ ਤਾਂ ਮੈਂ ਅਰਜ਼ ਕਰਾਂ, ਪਾਣੀ ਵਿੱਚ ਕੁੱਤੇ ਤੈਰਦੇ ਨੇ, ਗਊਆਂ ਵੀ ਤੈਰਦੀਆਂ ਨੇ, ਮੱਝਾਂ ਵੀ ਤੈਰਦੀਆਂ ਨੇ, ਪਾਣੀ ਵਿੱਚ ਚੀਤੇ ਵੀ ਤੈਰ ਕੇ ਲੰਘ ਜਾਂਦੇ ਨੇ। ਮੈਂ ਕੇਰਲਾ ਵਿੱਚ ਦੇਖ ਕੇ ਦੰਗ ਹੋਇਆ ਸੀ, ਬਹੁਤ ਪੁਰਾਣੀ ਗੱਲ, 60 ਫੁੱਟ ਡੂੰਘਾ ਪਾਣੀ ਹਾਥੀ ਨਹਾਵੇ ਪਿਆ ਤੇ ਨਹਾ ਕੇ ਬਾਹਰ ਨਿਕਲਿਆ, ਹਾਥੀ ਤੈਰ ਰਹੇ, ਪਹਾੜ ਵਰਗਾ ਸਰੀਰ ਤੈਰ ਰਹੇ, ਹਾਥੀ ਤੈਰ ਰਹੇ ਨੇ, ਗਊਆਂ ਤੈਰਦੀਆਂ ਨੇ, ਘੋੜੇ ਤੈਰਦੇ ਨੇ, ਮੱਝਾਂ ਤੈਰਦੀਆਂ ਨੇ, ਕੁੱਤੇ ਤੈਰਦੇ ਨੇ, ਸ਼ੇਰ ਤੈਰਦੇ ਨੇ, ਚੀਤੇ ਤੈਰਦੇ ਨੇ, ਮਨੁੱਖ ਡੁੱਬਦੇ ਨੇ, ਬੰਦਾ ਡੁੱਬਦਾ, ਸਿਰਫ ਮਨੁੱਖ ਡੁੱਬਦਾ। ਕਿਆ ਪਾਣੀ ਦਾ ਮਨੁੱਖਾਂ ਨਾਲ ਵੈਰ ਹੈ, ਮੱਝਾਂ ਤੇ ਤੈਰਦੀਆਂ, ਘੋੜੇ ਤੇ ਤੈਰਦੇ ਨੇ, ਹਾਥੀ ਤੇ ਤੈਰਦੇ ਨੇ, ਗਊਆਂ ਤੇ ਤੈਰਦੀਆਂ ਨੇ, ਕੁੱਤੇ ਵੀ ਤੈਰਦੇ ਨੇ, ਬੰਦਾ ਡੁੱਬਦਾ। ਕਿਆ ਪਾਣੀ ਦਾ ਮਨੁੱਖਾਂ ਨਾਲ ਵੈਰ ਹੈ? ਨਹੀਂ, ਮਨੁੱਖ ਵੀ ਜ਼ਿੰਦਾ ਹੀ ਡੁੱਬਦਾ ਹੈ, ਮੁਰਦੇ ਤੇ ਤੈਰਦੇ ਨੇ, ਤੈਰਦੇ ਮੁਰਦਾ ਤੇ ਤੈਰਦੇ। ਯੂਪੀ ਦੇ ਅੰਦਰ ਮੱਧ ਭਾਰਤ ਦੇ ਚ ਸਨਾਤਨ ਮਤ ਦੇ ਕੋਈ ਹਿੰਦੂ ਸਨ, ਅਗਰ ਚਲਾਣਾ ਕਰ ਜਾਂਦਾ, ਦੇਹੀ ਛੱਡ ਜਾਂਦਾ, ਉਹਨੂੰ ਜਲ ਪ੍ਰਵਾਹ ਕਰਦੇ ਨੇ, ਦਾਹ ਸੰਸਕਾਰ ਨਹੀਂ ਕਰਦੇ, ਜਲ ਪ੍ਰਵਾਹ ਕਰਦੇ। ਪਰ ਜਦ ਜਲ ਪ੍ਰਵਾਹ ਕਰਦੇ ਨੇ ਤੇ ਮਣ ਮਣ ਦੋ ਦੋ ਮਣ ਦੇ ਨਾਲ ਪੱਥਰ ਬਣਦੇ ਨੇ, ਕਿਉਂ? ਲਾਸ਼ ਤੈਰਨ ਲੱਗ ਪੈਂਦੀ ਨੇ, ਹਾਲਾਂਕਿ ਲਾਸ਼ ਜ਼ਿੰਦਾ ਮਨੁੱਖ ਨਾਲੋਂ ਭਾਰੀ ਹੋ ਜਾਂਦੀ, ਵਜ਼ਨ ਵੱਧ ਜਾਂਦਾ ਹੈ, ਲੇਕਿਨ ਤੈਰਦੀ ਹੈਰਾਨਗੀ ਹੈ। ਜ਼ਿੰਦਾ ਡੁੱਬਦੇ ਨੇ, ਮੁਰਦੇ ਤੈਰਦੇ। ਪਾਣੀ ਦਾ ਮਨੁੱਖ ਨਾਲ ਵੀ ਵੈਰ ਹੈ, ਅਗਰ ਮਨੁੱਖ ਨਾਲ ਵੈਰ ਹੈ ਤਾਂ ਫਿਰ ਮੁਰਦੇ ਵੀ ਡੁੱਬਣੇ ਚਾਹੀਦੇ ਸੀ, ਮੁਰਦਾ ਤੇ ਨਹੀਂ ਡੁੱਬਦਾ। ਜੀਵਦਾ ਮਨੁੱਖ ਕਿਉਂ ਡੁੱਬਦਾ? ਇਹ ਆਪਣਾ ਬੈਲੈਂਸ ਵਿਗਾੜ ਬੈਠਦਾ, ਤਵਾਜ਼ਨ ਖੋ ਬੈਠਦਾ, ਸੰਤੁਲਨ ਗਵਾ ਬੈਠਦਾ, ਤਾਂ ਡੁੱਬਦਾ। ਲੋਕ ਇਸਦਾ ਤਵਾਜ਼ਨ ਡਾਵਾਂ ਡੋਲ ਕਰ ਦਿੰਦਾ, ਸੀਮਾ ਤੋਂ ਵਧਿਆ ਹੋਇਆ ਅਹੰਕਾਰ ਇਸਦਾ ਬੈਲੈਂਸ ਵਿਗਾੜ ਦਿੰਦਾ, ਸੀਮਾ ਤੋਂ ਵਧੀ ਹੋਈ ਵਾਸ਼ਨਾ ਇਹਦਾ ਸੰਤੁਲਨ ਡਾਵਾਂ ਡੋਲ ਕਰ ਦਿੰਦਾ, ਡੁੱਬ ਜਾਂਦਾ। ਹਮ ਦੇ ਖਾਂ ਤੈ ਡੁੱਬੇ ਆਇਆ, ਇਹਦੇ ਡੁੱਬ ਗਏ। ਡੁੱਬੇ ਦੀ ਪਹਿਚਾਣ ਕੀ ਹੋਵੇਗੀ? ਉਹਦਾ ਨਿਤਨੇਮ ਡੁੱਬ ਗਿਆ ਹੋਵੇਗਾ, ਨਹੀਂ ਕਰਦਾ ਹੋਵੇਗਾ। ਰਹਿਤ ਬੈ ਡੁੱਬ ਗਈ ਹੋਵੇਗੀ, ਅੰਮ੍ਰਿਤ ਵੇਲਾ ਡੁੱਬ ਗਿਆ ਹੋਵੇਗਾ, ਗੁਰੂ ਭਗਤੀ ਡੁੱਬ ਗਈ ਹੋਵੇਗੀ, ਸੀਲ ਸੰਜਮ ਡੁੱਬ ਗਿਆ ਹੋਵੇਗਾ, ਦਇਆ ਵਿਸ਼ਾਲਤਾ ਸਮਦ੍ਰਿਸ਼ਟੀ ਡੁੱਬੀ ਹੋਈ ਹੋਵੇਗੀ। ਹਮ ਦੇ ਖਾਂ ਤੈ ਡੁੱਬੇ। ਮਹਾਰਾਜ ਕਹਿੰਦੇ ਮੈਂ ਤੇ ਦੇਖਦਾ ਡੁੱਬੇ ਹੋਏ, ਦੁਨੀਆਂ ਡੁੱਬੀ ਹੋਈ ਹੈ, ਗਰਕ ਹੋਈ ਹੈ। ਡੁੱਬੇ ਦੀ ਪਹਿਚਾਣ ਕੀ ਹੈ? ਉਹਦੇ ਕੋਲ ਨਿਤਨੇਮ ਨਹੀਂ ਹੋਵੇਗਾ, ਅੰਮ੍ਰਿਤ ਵੇਲਾ ਨਹੀਂ ਹੋਵੇਗਾ, ਜਪ ਤਪ ਨਹੀਂ ਹੋਵੇਗਾ, ਸੀਲ ਸੰਜਮ ਨਹੀਂ ਹੋਵੇਗਾ, ਦੈਵੀ ਗੁਣ ਨਹੀਂ ਹੋਣਗੇ। ਡੁੱਬਿਆ ਹੋਵੇਗਾ, ਗਰਕ ਹੋਇਆ ਹੋਵੇਗਾ। ਕਦੀ ਕਦਾਈ ਕੋਈ ਇੱਕ ਅੱਧ ਮਨੁੱਖ ਆਪਣਾ ਤਵਾਜ਼ਨ, ਆਪਣਾ ਬੈਲੈਂਸ ਠੀਕ ਰੱਖਦਾ ਹੈ, ਡੁੱਬਦਾ ਨਹੀਂ, ਉਸੇ ਨੂੰ ਅਸੀਂ ਕਹਿੰਦੇ ਹਾਂ ਨਿਰਲੇਪ ਹੈ, ਕਮਲ ਦੀ ਤਰ੍ਹਾਂ। ਪਾਣੀ ਵੱਧਦਾ, ਕਮਲ ਹੋਰ ਉੱਪਰ ਉੱਠਦਾ, ਧਨ ਘਰ ਦੇ ਚ ਵਧ ਰਿਹਾ, ਡੁੱਬਦਾ ਨਹੀਂ ਪਿਆ, ਪ੍ਰਭਤਾ ਵਧ ਰਹੀ ਹੈ, ਡੁੱਬਦਾ ਨਹੀਂ ਪਿਆ। ਨਹੀਂ ਤੇ ਕੋਈ ਪ੍ਰਭਤਾ ਚ ਡੁੱਬੇ ਹੋਏ ਨੇ, ਕੋਈ ਧਨ ਸੰਪਦਾ ਦੇ ਡੁੱਬੇ ਹੋਏ ਨੇ, ਕੋਈ ਰੂਪ ਰੰਗ ਦੇ ਡੁੱਬੇ ਹੋਏ, ਹਮ ਦੇ ਖਾਂ ਤੈ ਡੁੱਬੇ। ਮਹਾਰਾਜ ਕਹਿੰਦੇ ਮੈਂ ਦੇਖਦਾ ਦੁਨੀਆਂ ਤੇ ਡੁੱਬੀ ਪਈ। ਧਾਰਮਿਕ ਜੀਵਨ ਤੇ ਕੁਝ ਗੁਣਾਂ ਤੇ ਖੜਾ ਹੈ। ਸੂਰਜ ਆਪਣਾ ਨੂਰ ਵੰਡਦਾ ਹੈ ਸੰਸਾਰ ਦੇ ਚ ਕਿਰਨਾਂ ਦੇ ਰਾਹ, ਪਰਮਾਤਮਾ ਦਾ ਪ੍ਰਕਾਸ਼ ਹਿਰਦੇ ਚ ਪਹੁੰਚਦਾ ਹੈ ਗੁਣਾਂ ਦੇ ਰਾਹ। ਗੁਣਾਂ ਤੋਂ ਪਤਾ ਚੱਲਦਾ ਇੱਥੇ ਚਾਨਣਾ ਹੈ। ਸਾਰੀ ਰੋਸ਼ਨੀ ਸੂਰਜ ਦੀ ਹੈ, ਸਾਰੇ ਗੁਣ ਪਰਮਾਤਮਾ ਦੇ ਨੇ। ਸਭ ਗੁਣ ਤੇਰੇ ਮੈਂ ਨਾਹੀਂ ਕੋਈ, ਵਿਣ ਗੁਣ ਕੀਤੇ ਭਗਤ ਨਾ ਹੋ। ਮੇਰੇ ਘਰ ਦੇ ਚ ਚਾਨਣਾ ਹੈ, ਪਰ ਚਾਨਣਾ ਤੇ ਸੂਰਜ ਦਾ ਮੇਰਾ ਤੇ ਨਹੀਂ। ਅਗਰ ਹਿਰਦੇ ਦੇ ਚ ਗੁਣ ਆ ਜਾਣ, ਗੁਣ ਪਰਮਾਤਮਾ ਦੇ ਨੇ, ਠੀਕ ਹੈ। ਗੁਣ ਰੋਸ਼ਨੀ ਨੇ, ਔਗਣ ਅੰਧੇਰਾ। ਜਿਤਨੇ ਔਗਣ ਹੋਣਗੇ ਉਤਨੇ ਹੀ ਉਹ ਭਟਕਦਾ ਹੋਇਆ ਮਨੁੱਖ ਹੋਵੇਗਾ, ਅੰਧੇਰਾ ਹੋਵੇਗਾ। ਜਿਤਨਾ ਗੁਣ ਹੋਣਗੇ ਉਤਨਾ ਹੀ ਉਹਦੀ ਜ਼ਿੰਦਗੀ ਦੇ ਵਿੱਚ ਚਾਨਣਾ ਹੋਵੇਗਾ, ਪ੍ਰਕਾਸ਼ ਹੋਵੇਗਾ। ਔਰ ਜੀਵਨ ਸਹੀ ਮਾਰਗ ਤੇ ਚੱਲ ਰਿਹਾ ਹੋਵੇਗਾ। ਤਾਂ ਮੈਂ ਫਿਰ ਦੁਹਰਾਵਾਂ, ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ, ਹੇ ਪ੍ਰਭੂ ਮੈਂ ਤੇਰੇ ਮਾਰਗ ਤੇ ਚੱਲ ਤੇ ਪਿਆ। ਚੱਲਦੀ ਕੀ ਹੈ? ਸੁਰਤ ਚੱਲਦੀ ਹੈ। ਤੁਸੀਂ ਚੱਲ ਕੇ ਆ ਗਏ, ਸਰੀਰ ਚੱਲ ਕੇ ਆ ਗਿਆ, ਪੈਰ ਚੱਲ ਕੇ ਆ ਗਏ ਨੇ, ਇਹਦੇ ਨਾਲ ਹਾਜ਼ਰੀ ਅਸੀਂ ਭਰੀ ਹੈ। ਅਸੀਂ ਗੁਰੂ ਦੀ ਹਜ਼ੂਰੀ ਚ ਨਹੀਂ ਗਏ, ਗੁਰੂ ਦੀ ਹਜ਼ੂਰੀ ਚ ਸੁਰਤ ਜਾਂਦੀ ਹੈ, ਸ਼ਬਦ ਨਾਲ ਸੁਰਤ ਜੁੜੇਗੀ, ਹੱਥ ਪੈਰ ਨਹੀਂ ਜੁੜਦੇ। ਇਸ ਵਾਸਤੇ ਹਾਜ਼ਰੀ ਭਰਨਾ ਹੋਰ ਗੱਲ ਹੈ, ਗੁਰੂ ਦੀ ਹਜ਼ੂਰੀ ਵਿੱਚ ਚਲੇ ਜਾਣਾ ਹੋਰ ਗੱਲ ਹੈ। ਅਗਰ 10,000 ਬੰਦੇ ਹਾਜ਼ਰੀ ਪਏ ਭਰਦੇ ਨੇ, ਗੁਰੂ ਦੀ ਹਾਜ਼ਰੀ ਪਏ ਭਰਦੇ ਨੇ, ਇੱਕ ਦੋ ਬੰਦੇ ਆਉਣਗੇ ਜਿਨ੍ਹਾਂ ਨੂੰ ਗੁਰੂ ਦੀ ਹਜ਼ੂਰੀ ਨਸੀਬ ਹੋ ਗਈ। ਕਲਗੀਧਰ ਪਿਤਾ ਦੇ ਰਸਨਾ ਤੋਂ ਇਹ ਬੋਲ ਨਿਕਲਿਆ ਸੀ, ਹਾਜ਼ਰ ਗੈਰ ਹਾਜ਼ਰ, ਗੈਰ ਹਾਜ਼ਰ ਹਾਜ਼ਰ। ਸ਼ਾਇਦ ਜਿਨ੍ਹਾਂ ਨੇ ਸਾਖੀ ਸੁਣੀ, ਹਾਜ਼ਰ ਗੈਰ ਹਾਜ਼ਰ, ਗੈਰ ਹਾਜ਼ਰ ਹਾਜ਼ਰ, ਜਿਤਨੇ ਬੈਠੇ ਹੋਏ ਸਨ ਉਹਨਾਂ ਦੀ ਸੁਰਤ ਉੱਥੇ ਨਹੀਂ ਸੀ, ਧਿਆਨ ਉੱਥੇ ਨਹੀਂ ਸੀ, ਸੁਰਤ ਸ਼ਬਦ ਵਿੱਚ ਨਹੀਂ ਸੀ। ਹਾਜ਼ਰ ਗੈਰ ਹਾਜ਼ਰ ਕੁਛ ਨਹੀਂ ਪਹੁੰਚ ਸਕੇ ਸਨ, ਉਹਨਾਂ ਦਾ ਧਿਆਨ ਉੱਥੇ ਸੀ। ਗੈਰ ਹਾਜ਼ਰ ਹਾਜ਼ਰ, ਚੱਲਣਾ ਤੇ ਸੁਰਤ ਨੇ ਨਾ, ਸੁਰਤ ਅਗਰ ਸ਼ਬਦ ਦੀ ਤਰਫ ਚੱਲ ਪਈ ਹੈ ਤੇ ਮੈਂ ਇਹ ਵੀ ਤਰ੍ਹਾਂ ਦੁਹਰਾ ਦਿਆਂ ਤਾਂ ਕਿ ਗੱਲ ਪੂਰੀ ਸਮਝ ਵਿੱਚ ਆਵੇ। ਸੁਰਤ ਦੇ ਤਿੰਨ ਅਰਥ ਨੇ, ਸੁਰਤ ਸੁਣਨਾ, ਸੁਰਤ ਸਮਝਣਾ, ਸੁਰਤ ਜੁੜਨਾ। ਸਰੋਤੇ ਸ਼ਬਦ ਤੋਂ ਬਣੇ ਹੈ ਸੁਰਤ, ਬਈ ਇਹ ਤੇ ਸਰੋਤਾ ਹੈ, ਇਹ ਤੇ ਸੁਰਤ ਦੇ ਚ ਸੁਣ ਰਿਹਾ। ਇੱਕ ਸੈਕਿੰਡ ਦੇ ਤਿੰਨ ਘਟਨਾਵਾਂ ਘਟਦੀਆਂ ਨੇ ਇੱਕੋ ਹੀ ਸਮੇਂ। ਸੁਰਤ ਸੁਣਨਾ, ਸੁਰਤ ਸਮਝਣਾ, ਸੁਰਤ ਜੁੜਨਾ, ਇਹ ਤੇ ਸਰੋਤਾ ਹੈ, ਸੁਰਤ ਦੇ ਚ ਹੈ। ਅਗਰ ਇਹ ਸੁਰਤ ਦੇ ਚ ਹੈ ਤਾਂ ਇਹਨੂੰ ਸੁਰਤ ਆ ਜਾਏਗੀ, ਅਗਰ ਸੁਰਤ ਆ ਗਈ ਤਾਂ ਸੁਰਤ ਜੁੜ ਜਾਏਗੀ। ਸੁਰਤ ਸੁਣਨਾ, ਸੁਰਤ ਸਮਝਣਾ, ਸੁਰਤ ਜੁੜਨਾ, ਇਹ ਤਿੰਨ ਘਟਨਾਵਾਂ ਇੱਕ ਸੈਕਿੰਡ ਦੇ ਚ ਘਟਦੀਆਂ ਨੇ। ਜਿਸ ਵਕਤ ਮਨੁੱਖ ਸੁਣਦਾ ਹੈ ਉਸੇ ਵਕਤ ਹੀ ਸਮਝ ਆ ਜਾਂਦੀ ਹੈ, ਉਸੇ ਵਕਤ ਹੀ ਜੁੜ ਜਾਂਦਾ ਹੈ। ਇਹ ਘਟਨਾ ਇੱਕ ਸੈਕਿੰਡ ਦੇ ਚ ਘਟਦੀ, ਇੱਕ ਸੈਕਿੰਡ ਦੇ ਚ ਘਟਦੀ। ਇੱਧਰ ਜ਼ਬਾਨ ਨੇ ਆਖਿਆ ਵਾਹਿਗੁਰੂ, ਇੱਧਰ ਮਨ ਨੇ ਸੁਣਿਆ, ਇੱਧਰ ਮਨ ਨੇ ਸੁਣਿਆ, ਇੱਧਰ ਮਨ ਨੂੰ ਸਮਝ ਆ ਗਈ, ਇੱਧਰ ਮਨ ਨੂੰ ਸਮਝ ਆਈ, ਮਨ ਸ਼ਬਦ ਵਿੱਚ ਲੀਨ ਹੋ ਗਿਆ, ਜੁੜ ਗਿਆ। ਮਨ ਤੋਂ ਜੋਤ ਸਰੂਪ ਹੈ ਆਪਣਾ ਮੂਲ ਪਛਾਣ, ਜੁੜ ਗਿਆ ਜੋਤੀ ਜੋਤ ਰਲੀ ਸੰਪੂਰਨ। ਇਹ ਜੋਤ ਦੇ ਜੋਤ ਹੋ ਗਏ, ਜੀਵਨ ਯਾਤਰਾ ਸੰਪੂਰਨ ਹੋ ਗਈ। ਹੁੰਦੀ ਇੱਕ ਛਿੰਨ ਵਿੱਚ ਹੈ, ਨਿਰਮਾਣ ਕੀਰਤਨ ਗਾਓ ਕਰ ਤੇਕਾ ਨਿਮਕ ਸਿਮਰਤ ਜਿਤ ਛੂਟ ਹੈ। ਨਿਮਕ ਨਿਮਕ ਇੱਕ ਸੈਕਿੰਡ ਹੈ। ਇੱਕ ਚਿੱਤ ਜੈ ਇੱਕ ਛਿੰਨ ਤੇ ਆਇਓ, ਕਾਲ ਫਾਸ ਕੇ ਬੀਚ ਨਾ ਆਇਓ। ਇੱਕ ਛਿੰਨ ਇੱਕ ਨਿਮਕ, ਇਹਨੂੰ ਅਤਕਥਨੀ ਨਾ ਸਮਝ ਲੈਣਾ। ਕਿਸੇ ਕਮਰੇ ਵਿੱਚ 50 ਸਾਲ ਦਾ ਅੰਧੇਰਾ ਹੋਵੇ, ਗੁਪ ਅੰਧੇਰਾ ਹੋਵੇ, ਉਸ ਅੰਧੇਰੇ ਨੂੰ ਕੱਢਣ ਵਾਸਤੇ 50 ਸਾਲ ਲੱਗਣਗੇ? ਨਹੀਂ, ਇੱਕ ਸੈਕਿੰਡ ਲੱਗੇਗਾ, ਬੱਤੀ ਜੁਲਾਈ ਦੇ ਗਿਆ। ਜਨਮਾਂ ਜਨਮਾਂਤਰਾਂ ਦੇ ਪਾਪ ਦੁੱਖ ਸੰਤਾਪ ਤੇ ਅੰਧੇਰਾ, ਇਹਨੂੰ ਕੱਢਣ ਵਾਸਤੇ ਕਈ ਜਨਮ ਲੱਗਣਗੇ? ਨਹੀਂ, ਇੱਕ ਸੈਕਿੰਡ ਲੱਗੇਗਾ। ਟੁੱਕ ਦਮ ਕਰਾਰੀ ਜੋ ਕਰੋ ਹਾਜ਼ਰ ਹਜ਼ੂਰ ਖੁਦਾ, ਇੱਕ ਦਮ ਦੇ ਟਿਕ ਜਾਓ ਖੁਦਾ ਹਾਜ਼ਰ ਨਾ। ਤੇ ਇੱਕ ਦਮ ਹੀ ਅੱਜ ਹੈ, ਬਾਬਾ ਫਰੀਦ ਕਹਿੰਦੇ ਨੇ, ਆਜ ਮਿਲਾਵਾ ਸ਼ੇਖ ਫਰੀਦ ਟਾਕਮ ਗੂੰਜਣੀਆਂ ਮਨੋ ਮਚਿੰਦਰੀਆਂ। ਮੈਂ ਪਾਣੀ ਹੁਣ ਪੀਵਾਂ, ਪਿਆਸ ਕੱਲ ਮਿਟੇਗੀ ਕਿ ਹੁਣੇ ਮਿਟਦੀ? ਮੈਂ ਭੋਜਨ ਹੁਣ ਛਕਾਂ, ਹੁਣੇ ਭੁੱਖ ਮਿਟਦੀ ਹੈ ਜਾਂ ਮਹੀਨੇ ਬਾਅਦ ਮਿਟਦੀ ਹੈ? ਮੈਂ ਨਾਮ ਹੁਣ ਜਪਾਂ, ਫਲ ਅਗਲੇ ਜਨਮ ਵਿੱਚ ਮਿਲੇਗਾ? ਸਾਲ ਦੋ ਸਾਲ ਬਾਅਦ ਮਿਲੇਗਾ? ਇਹਨਾਂ ਗੱਲਾਂ ਨੇ ਮਨੁੱਖ ਨੂੰ ਨਿਰਾਸ਼ ਕੀਤਾ ਹੋਇਆ। ਇਹ ਵੀ ਮੈਂ ਅਰਜ਼ ਕਰਾਂ, ਐਸੀ ਗੱਲ ਨਹੀਂ ਹੈ। ਐਕਰ ਕਰੇ ਸੋ ਐਕਰ ਪਾਏ ਮਹਾਰਾਜ ਦਾ ਤਤ ਛਿੰਨ। ਟੁੱਕ ਦਮ ਕਰਾਰੀ ਜੋ ਕਰੋ, ਇੱਕ ਦਮ ਵਿੱਚ ਕਿਧਰੇ ਟਿਕ ਜਾਓ, ਹਾਜ਼ਰ ਹਜ਼ੂਰ ਖੁਦਾ। ਮੈਂ ਪਾਣੀ ਹੁਣ ਪੀਵਾਂ ਤੇ ਪਿਆਸ ਮਹੀਨੇ ਬਾਅਦ ਮਿਟੇਗੀ? ਮੈਂ ਰੋਟੀ ਹੁਣ ਖਾਵਾਂ ਤੇ ਭੁੱਖ ਕੱਲ ਮਿਟੇਗੀ? ਲੋਕੀ ਕਹਿੰਦੇ ਨੇ ਕੋਈ ਨੀ, ਸਹਿਜੇ ਸਹਿਜੇ ਹੋ ਜਾਏਗਾ, ਗਾਸੀ ਲੱਗ ਜਾਂਦੀ ਹੌਲੇ ਹੌਲੇ। ਬੰਦੇ ਨੂੰ ਤਾਪ ਚੜਿਆ ਹੋਵੇ ਬੜਾ ਜ਼ੋਰ ਦਾ, ਤੇ ਉਹ ਡਾਕਟਰ ਨੂੰ ਕਹਿੰਦੇ ਜਰਾ ਹੌਲੇ ਹੌਲੇ ਬੁਖਾਰ ਮੇਰਾ ਉਤਾਰੀ, ਮਹੀਨਾ ਦੋ ਮਹੀਨਾ ਤੜਪਦਾ ਰਹਾਂ। ਕਹਿੰਦੇ ਛੇਤੀ ਕਰ, ਜਲਦੀ ਠੀਕ ਕਰ। ਵਿਕਾਰਾਂ ਦਾ, ਅਗਿਆਨਤਾ ਦਾ ਤਾਪ ਮਨ ਨੂੰ ਚੜਿਆ ਹੋਵੇ, ਹੌਲੇ ਹੌਲੇ ਹੋ ਜਾਏਗਾ, ਆਹਿਸਤਾ ਆਹਿਸਤਾ ਹੋ ਜਾਏਗਾ। ਕਿ ਠੀਕ ਨਹੀਂ ਹੋਣਾ ਚਾਹੁੰਦਾ ਇਹ ਰੋਗੀ, ਰੋਗ ਨਾਲ ਵੀ ਮੋਹ ਕਰ ਬੈਠਾ। ਮਨੋਚਿੰਤਕ ਐਸਾ ਕਹਿੰਦਾ, ਲੰਬੀ ਬਿਮਾਰੀ ਵਿੱਚ ਜੀਣ ਵਾਲੇ ਮਰੀਜ਼ ਬਿਮਾਰੀ ਨਾਲ ਸਹਿਮਤ ਹੋ ਕੇ ਜੀਵਦੇ ਨੇ ਔਰ ਨਿਰਾਸ਼ ਹੋ ਜਾਂਦੇ ਨੇ ਵੀ ਠੀਕ ਨਹੀਂ ਹੋਵਾਂਗੇ। ਕੋਈ ਦੱਸੇ ਵੀ ਸਹੀ ਉਹਨਾਂ ਨੂੰ, ਇਹ ਦਵਾਈ ਲੈ ਲਓ, ਇਹ ਦਵਾਈ ਲੈ ਲਓ, ਉਹਨਾਂ ਦੇ ਅੰਦਰ ਨਿਰਾਸ਼ਾ ਹੈ। ਰੋਗ ਵਿੱਚ ਜੀਣ ਦੀ ਆਦਤ ਬਣ ਗਈ, ਵਿਕਾਰਾਂ ਦੇ ਜੀਣ ਦਾ ਸੁਭਾਅ ਬਣ ਗਿਆ, ਹੁਣ ਠੀਕ ਹੋਣ ਦਾ ਖਿਆਲ ਵੀ ਨਹੀਂ ਔਰ ਠੀਕ ਹੋ ਸਕਾਂਗੇ ਐਸਾ ਭਰੋਸਾ ਵੀ ਨਹੀਂ ਪੈਂਦਾ। ਨਹੀਂ ਠੀਕ ਹੋ ਸਕਾਂਗੇ, ਇਹਦੇ ਜੀਵਣਾ ਪੈਗਾ। ਜੈਸੇ ਜਰਮਨੀ ਦੇ ਪ੍ਰਸਿੱਧ ਡਾਕਟਰ ਹੋ ਗੁਜ਼ਰੇ, ਫਰਾਇਡ ਨੇ ਕਿਹਾ, ਹੰਕਾਰ ਵਿੱਚ, ਕਾਮ ਵਿੱਚ, ਕ੍ਰੋਧ ਵਿੱਚ, ਲੋਭ ਵਿੱਚ ਜੀਣਾ ਪੈਗਾ, ਇਹਦਾ ਕੋਈ ਇਲਾਜ ਨਹੀਂ। ਥੋੜਾ ਜਿਹਾ ਇਹਨਾਂ ਨੂੰ ਮਦਨ ਕੀਤਾ ਜਾ ਸਕਦਾ, ਬਾਕੀ ਇਹਨਾਂ ਦਾ ਤਿਆਗ ਨਹੀਂ ਹੋ ਸਕਦਾ। ਜੀਵਨ ਨੂੰ ਛੱਡ ਨਹੀਂ ਸਕਦੇ, ਇਹਨਾਂ ਦੇ ਜੀਵਣਾ ਹੀ ਹੈ। ਯੂਰਪ ਦੇ ਪੜ੍ਹੇ ਲਿਖੇ ਬੰਦਿਆਂ ਨੂੰ ਇਸ ਫਰਾਇਡ ਨੇ ਬੜਾ ਨਿਰਾਸ਼ ਕੀਤਾ, ਜੀਵਣਾ ਹੀ ਹੈ, ਇਹਦੇ ਜੀਵਣਾ ਪੈਗਾ। ਉਹਨੇ ਐਲਾਨੀਆਂ ਕਿਹਾ, ਭਾਰਤ ਦੇ ਸੰਤ ਗਲਤ ਕਹਿੰਦੇ ਨੇ, ਮਨ ਵਿੱਚ ਰਾਮ ਹੈ। ਕਹਿੰਦਾ ਨਹੀਂ, ਮਨ ਵਿੱਚ ਕਾਮ ਹੈ। ਮਨ ਵਿੱਚ ਨਿਰੰਕਾਰ ਹੈ, ਕਹਿੰਦਾ ਕਤਾ ਹੀ ਨਹੀਂ, ਮਨ ਵਿੱਚ ਹੰਕਾਰ ਹੈ। ਪੁੰਜ ਕਹਿੰਦਾ, ਕਹਿੰਦਾ ਮੈਂ ਮਨ ਨੂੰ ਭੁੱਲ ਕੇ ਦੇਖਿਆ, ਸਿਵਾਏ ਹੰਕਾਰ ਤੋਂ ਹੋਰ ਕੁਛ ਵੀ ਨਹੀਂ। ਮੈਂ ਮਨ ਨੂੰ ਭੁੱਲ ਕੇ ਦੇਖਿਆ, ਸਿਵਾਏ ਵਾਸਨਾ ਤੋਂ ਹੋਰ ਕੁਛ ਵੀ ਨਹੀਂ। ਮੈਂ ਮਨ ਨੂੰ ਭੁੱਲ ਕੇ ਦੇਖਿਆ, ਕਹਿੰਦਾ ਸਿਵਾਏ ਕਾਮ ਤੋਂ ਹੋਰ ਕੁਛ ਨਹੀਂ। ਐਵੇਂ ਕਹੀ ਜਾਂਦੇ ਨੇ, ਰਾਮ ਹੈ ਰਾਮ ਹੈ, ਮਨ ਤੋਂ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਇੱਕ ਸੀਮਾ ਤੱਕ ਉਹ ਠੀਕ ਕਹਿੰਦਾ, ਇੱਕ ਸੀਮਾ ਤੱਕ। ਜੈਸੇ ਸਾਗਰ ਦੇ ਉੱਪਰ ਉੱਪਰ ਤੇ ਲਹਿਰਾਂ ਨੇ, ਜਾਂ ਕੁਝ ਲੱਭਣਗੀਆਂ ਮਛਲੀਆਂ ਨੇ, ਸੰਖ ਨੇ, ਸਿਪੀਆਂ ਨੇ, ਮੋਤੀ ਤੇ ਗਹਿਰੇ ਕਰਦੇ ਕਿਸੇ ਕਿਸੇ ਦੇ ਹੱਥਾਂ। ਉੱਪਰ ਉੱਪਰ ਤੇ ਵਾਕਈ ਮਨ ਵਿੱਚ ਖਾਹਿਸ਼ਾਂ ਨੇ, ਕਾਮਨਾਵਾਂ ਨੇ, ਵਾਸ਼ਨਾਵਾਂ ਨੇ, ਜੋ ਬਹੁਤ ਗਹਿਰੇ ਡੁਬਕੀ ਲਾ ਲੈਂਦੇ ਨੇ, ਉਹਨਾਂ ਨੂੰ ਰਾਮ ਨਾਮ ਦਾ ਹੀਰਾ ਮਿਲ ਜਾਂਦਾ ਹੈ। ਤਨ ਮੈਂ ਮਨੁਆ, ਮਨ ਮੈਂ ਸਾਚਾ, ਸੋ ਸਾਚਾ ਮਿਲ ਸਾਚੇ ਰਾਚਾ। ਤਨ ਵਿੱਚ ਮਨ ਹੈ, ਮਨ ਵਿੱਚ ਸੱਚ, ਤਨ ਵਿੱਚ ਮਨ ਹੈ, ਮਨ ਵਿੱਚ ਪ੍ਰਭੂ ਹੈ, ਮਨ ਤੋਂ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਖੇਡ ਸਾਰੀ ਪਹਿਚਾਣਨ ਦੀ ਹੈ, ਪਹਿਚਾਣਨ ਦੀ ਹੈ। ਜਿਸ ਨੂੰ ਮੈਂ ਨਹੀਂ ਜਾਣਦਾ ਉਹ ਨਹੀਂ ਹੈ, ਜਿਸ ਨੂੰ ਮੈਂ ਨਹੀਂ ਸਮਝਦਾ ਉਹ ਨਹੀਂ ਹੈ, ਜੋ ਮੇਰੇ ਚੇਤੇ ਚ ਨਹੀਂ ਉਹ ਨਹੀਂ ਹੈ, ਜੋ ਮੇਰੀ ਸਿਮਰਤੀ ਚ ਨਹੀਂ ਉਹ ਨਹੀਂ ਹੈ, ਜੋ ਮੇਰੀ ਸਮਝ ਦੇ ਚ ਨਹੀਂ ਉਹ ਨਹੀਂ ਹੈ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ, ਹੇ ਪ੍ਰਭੂ, ਚੱਲ ਤੇ ਪਿਆ ਤੇਰੇ ਮਾਰਗ ਤੇ, ਪਰ ਉਸ ਬੱਚੇ ਦੀ ਤਰ੍ਹਾਂ ਜਿਸਨੇ ਅੱਜ ਚੱਲਣਾ ਸਿੱਖਿਆ। ਦੋ ਸਾਲ ਬਾਅਦ, ਢਾਈ ਸਾਲ ਬਾਅਦ, ਡੇਢ ਸਾਲ ਬਾਅਦ ਬੱਚੇ ਚੱਲਦੇ ਨੇ, ਪੈਰ ਪੁੱਟਦੇ ਨੇ, ਖੜੇ ਹੋਏ। ਕਿ ਚਾਰ ਪੰਜ ਸਾਲ ਦਾ ਬੱਚਾ ਹੋਵੇ ਤੇ ਬੱਚਾ ਚੱਲੇ ਨਾ, ਮਾਂ ਬਾਪ ਨੂੰ ਚਿੰਤਾ ਹੋ ਜਾਂਦੀ ਹੈ। ਗੱਲ ਕੀ ਹੈ, ਬੱਚਾ ਖੜਾ ਨਹੀਂ ਹੁੰਦਾ, ਪੈਰ ਨਹੀਂ ਪੁੱਟਦਾ। ਚਾਰ ਸਾਲ ਦਾ ਹੋ ਗਿਆ, ਪੰਜ ਸਾਲ ਦਾ ਹੋ ਗਿਆ, ਡਾਕਟਰਾਂ ਕੋਲ ਲੈ ਜਾਂਦੇ ਨੇ, ਵੈਦ ਕੋਲ ਲੈ ਜਾਂਦੇ। ਤਿੰਨ ਸਾਲ ਦਾ ਹੋ ਗਿਆ, ਚਾਰ ਸਾਲ ਦਾ ਹੋ ਗਿਆ, ਮੂੰਹ ਅੱਖਰ ਨਹੀਂ ਨਿਕਲਦਾ, ਬੋਲਦਾ ਨਹੀਂ। ਮਾਂ ਬਾਪ ਨੂੰ ਚਿੰਤਾ ਹੋ ਜਾਂਦੀ ਹੈ। ਜਿਸ ਦਿਨ ਬੱਚੇ ਦੀ ਜ਼ਬਾਨ ਤੋਂ ਪਹਿਲਾ ਬੋਲ ਨਿਕਲਦਾ, ਅਕਸਰ ਮਾਂ ਹੀ ਨਿਕਲਦਾ। ਘਰ ਵਿੱਚ ਖੁਸ਼ੀਆਂ ਮਨਾਈਆਂ ਜਾਂਦੀਆਂ, ਘਰ ਵਿੱਚ ਪ੍ਰਸ਼ਾਦ ਵੰਡਦੇ ਨੇ, ਮਿਠਾਈਆਂ ਵੰਡਦੇ ਨੇ, ਨੱਚਦੇ ਨੇ, ਟੱਪਦੇ ਨੇ, ਬੱਚਾ ਬੋਲਣ ਲੱਗਦਾ। ਜਿਸ ਦਿਨ ਬੱਚਾ ਕਦਮ ਪੁੱਟੇ, ਬੱਚੇ ਨੇ ਕਦਮ ਪੁੱਟੇ, ਚੱਲਣ ਲੱਗਦਾ। ਚਲੋ ਇੱਕ ਕਦਮ ਹੀ ਸਹੀ, ਕਦਮ ਤੇ ਪੁੱਟੇ, ਖੜਾ ਤੇ ਹੋਇਆ। ਕੋਈ ਤੀਹ ਚਾਲੀ ਸਾਲ ਤੋਂ ਗੁਰਦੁਆਰੇ ਆ ਰਿਹਾ ਹੋਵੇ ਤੇ ਅਜੇ ਵੀ ਸੁਰਤ ਨਹੀਂ ਚੱਲੀ ਸ਼ਬਦ ਦੀ ਤਰਫ, ਯਕੀਨ ਜਾਣੋ ਗੁਰੂ ਨੂੰ ਵੀ ਚਿੰਤਾ ਹੋ ਜਾਂਦੀ ਹੈ। ਗੱਲ ਕੀ ਹੈ, ਇੰਨੇ ਚਿਰ ਹੋ ਗਿਆ ਗੁਰਦੁਆਰੇ ਆਉਂਦੇ, 50 ਸਾਲ ਹੋ ਗਏ ਗੁਰਦੁਆਰੇ ਆਉਂਦੇ ਆ, अजे भी अमृत वेले उठ के रसना वाहेगुरु वाहेगुरु नहीं जपदे, गुरु नू भी चिंता हो जाती है, बोलना ही नहीं आया। बाबा बोलना क्या कहिए, जैसे राम नाम रव रहे, इन्हू बोलना ही नहीं आया, ये बोलता ही नहीं। 50 साल का हो गया बोलता नहीं पे, 30-35 साल हो गए ने, इन्हू ये चलता ही नहीं। चलना ते सुरत ने, जपना ते रसना ने, रसना नाम जपो तब मतिए, इन बिद अमृत पाओ, जपना रसना ना लो। और जपण दे जो ढंग इस्तेमाल करना है, गुरु नानक ने दस दिता है, गाविए सुनिए मन रखिए, जबान गायन करे ते मन सुने, मन स्रोता बने जबान वक्ता बने। अगर जबान वक्ता बन के मन स्रोता बन गया, ये पुरुष पहुंच गया। जबान वक्ता ते बनी है, मन स्रोता नहीं बने, ये चलते पे पहुंचे कोई। जबान वक्ता ही नहीं बने, जपदा ही नहीं। ये तो उस बच्चे की तरह होया, 4-5 साल का हो गया, मुंह बोल नहीं निकलते पे, मां बाप नो चिंता है, गल की है बोलता नहीं। डिगना की है ते चलना की है, सत्संग विच आया है, चल पे है, को संगत विच बैठा है डिग गया, सच बोले है, चल पे है, झूठ बोल रहे हैं डिग पे, दान कीता है, चल पे है, बेईमानी कर रहे हैं डिग पे, अमृत दी प्यास पैदा हुई है, चल पे है, शराब दी तलब जाग पई है डिग पे। जिंदगी भर ये चलना डिगना, चलना डिगना, यही होता है। हाथ देच गुटका है, चल पे है, पर गंदे गीत अलाप रहे है डिग पे। तुसी देख सकते हो, चल देने डिग देने चल दे, सारी जिंदगी चल पेने डिग पेने, कदम अगे तरफ उड़ दे डिग दे पिछे दी तरफ, फिर उत्थे ही आ जाने ने जिथो चले। और सारा दिन कोई मनुख एक कदम अगे एक कदम पिछे पुटे, किथे पहुंचेगा, किधरे पहुंचेगा, चल चल के थकेगा, चल चल के टूटेगा, पहुंचेगा किधरे नहीं। दावे नाल मैं कह सकदा, 40-40 साल तो जड़े गुरुद्वारे आ रहे ने, 40 साल पहले क्रोधी सन, अज भी क्रोधी ने, 40 साल पहले लोभी सन, अज भी लोभी ने, 40 साल पहले झूठे सन, अज भी झूठे ने, और 40 साल पहले वासना दे भरे हुए सन, अज भी ने। कल ते कुछ भी ना बने, मेहनत ते बड़ी की थी, थके भी ने, टूटे भी ने, 40 साल पहले हंकारी सन, अज भी हंकारी, खेड़ते कुछ भी ना, चले ने, चल चल के थके ने, टूटे ने, पहुंचे किधरे भी, किधरे भी। हे प्रभु, मैं ते चलना ते डिगदा, तू मेर कर, तू मेरी बांह पकड़, ता ही खेड़ बने। दास गोविंद फतेह सतगुर की बांह दे मोहे निस्तार, गुरु गोविंद सिंह जी ने, हे प्रभु अपनी बांह दे, अपनी बांह पकड़ा ते डिगण तो बची। मेरे कोल ओ कन नहीं जो तेरे बोल सुन सकन, मनुख कोल जिहड़े कन ने ये पुत्र नू सुन सकदे ने, मित्र नू सुन सकदे ने, पत्नी नू सुन सकदे ने, पति नू सुन सकदे ने, भरा नू सुन सकदे ने, मित्रां नू सुन सकदे ने, गुरु नू नहीं सुनदे। ये हकीकत है महाराज, मेरे कोल ओ कन नहीं सतगुर कहंदे जो तैनू सुन सकां, मेरे कोलो जबान भी कोई नहीं जो मैं अपने बोल तेरे तक पहुंचा सका। मेरे बोल पुत्रां तक पहुंचते हैं, परिवार तक पहुंचते हैं, मित्रां तक पहुंच जाते हैं, पड़ोसियों तक पहुंच जाते हैं, हे प्रभु तेरे तक नहीं पहुंचते। मेरे को इतनी तौफीक ही कोई नहीं कि मैं बोल तेरे तक पहुंचा, पहुंच दिए गल रब तक। दिल से जो बात निकलती है असर रखती है, पर नहीं ताकते परवास मगर रखती है, जा का कहा दरगे चले। महाराज कहने जेदा बोले होया दरगाह दे चल रहा है, परमात्मा सुन रहा है, ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਮੈਂ ਐਵੇਂ ਨਹੀਂ ਬੋਲਣਾ, ਦੇ ਕੰਨ ਸੁਣੋ ਅਰਦਾਸ ਸੀ, ਮੈਂ ਤੇਰੇ ਕੰਨ ਵਿੱਚ ਗੱਲ ਕਰਨੀ ਹੋਵੇ ਥੋੜ੍ਹੀ ਕਰਨੀ, ਤੂੰ ਸੁਣ ਤੇ ਮੈਂ ਬੋਲ। ਭਗਤ ਬੋਲਦੇ ਨੇ ਪ੍ਰਭੂ ਸੁਣਦਾ, ਕਿਉਂ ਉਹਨਾਂ ਦੇ ਬੋਲ ਪ੍ਰਭੂ ਤੱਕ ਪਹੁੰਚਦੇ ਨੇ, ਦਿਲ ਚੋਂ ਨਿਕਲੀ ਹੋਈ ਗੱਲ ਪਰਮਾਤਮਾ ਤੱਕ ਪਹੁੰਚਦੀ ਹੈ, ਜ਼ਬਾਨ ਤੋਂ ਨਿਕਲੀ ਹੋਈ ਗੱਲ ਤੇ ਸਿਰਫ ਕੰਨਾਂ ਤੱਕ ਪਹੁੰਚਦੀ ਹੈ, ਨਹੀਂ ਪਹੁੰਚਦੀ ਦਿਲ ਤੱਕ, ਨਹੀਂ ਪਹੁੰਚਦੀ। ਦਿਲ ਸੇ ਜੋ ਬਾਤ ਨਿਕਲਤੀ ਹੈ ਅਸਰ ਰੱਖਤੀ ਹੈ, ਪਰ ਨਹੀਂ ਤਾਕਤੇ ਪਰਵਾਸ ਮਗਰ ਰੱਖਦੀ। ਮੇਰੇ ਕੋਲ ਉਹ ਅੱਖਾਂ ਵੀ ਕੋਈ ਨਹੀਂ ਜੋ ਤੈਨੂੰ ਵੇਖ ਸਕਦੀਆਂ ਨੇ, ਜੋ ਪਰਮਾਤਮਾ ਨੂੰ ਵੇਖਦੀਆਂ ਨੇ ਉਹ ਅੱਖਾਂ ਇਤਨੀਆਂ ਨਿਰਮਲ ਹੋ ਜਾਂਦੀਆਂ ਨੇ, ਇਤਨੀਆਂ ਪਵਿੱਤਰ ਹੋ ਜਾਂਦੀਆਂ ਨੇ, ਇਤਨੀਆਂ ਸੁੰਦਰ ਹੋ ਜਾਂਦੀਆਂ ਨੇ, ਉਹੀ ਨੇਤਰ ਖੂਬਸੂਰਤ ਨੇ ਜਿਨ੍ਹਾਂ ਚ ਪਰਮਾਤਮਾ ਵਸਦਾ ਹੈ। ਉਹ ਨੇਤਰ ਤੇ ਕਰੂਪ ਨੇ, ਮਹਿਲੇ ਨੇ ਜਿਨ੍ਹਾਂ ਦੇ ਅੰਦਰ ਵਾਸ਼ਨਾ ਹੈ, ਜਿਨ੍ਹਾਂ ਦੇ ਅੰਦਰ ਅਨਰਥ। ਸਾਹਿਬ ਕਹਿੰਦੇ ਉਹ ਸੁੰਦਰ ਨੇਤਰ ਵੀ ਮੇਰੇ ਕੋਲ ਨਹੀਂ ਜੋ ਤੈਨੂੰ ਦੇਖ ਸਕਣ। ਗੁਰੂ ਗ੍ਰੰਥ ਸਾਹਿਬ ਦੇ ਪਹਿਲੇ ਟੀਕਾਕਾਰ ਭਾਈ ਗੁਰਦਾਸ ਨੇ ਆਪਦੀ ਗਿਆਤ ਲਈ ਅਰਜ਼ ਕਰਾਂ, ਮੇਰੇ ਦੇਖੇ ਮੇਰੀ ਸਟੱਡੀ ਦੇ ਜੋ ਆਇਆ ਗਾਲਬਨ 150 ਸ਼ਬਦਾਂ ਦੇ ਅਰਥ ਭਾਈ ਗੁਰਦਾਸ ਜੀ ਨੇ ਆਪ ਕੀਤੇ ਨੇ। ਜਿਹੜੇ ਜਿਹੜੇ ਸ਼ਬਦ ਅਰਥ ਕਰਨ ਲੱਗੇ ਗੁਣੀ ਗਿਆਨੀ ਭੁਲੇਖਾ ਖਾ ਸਕਦੇ ਸਨ, ਲੋਕੀ ਧੋਖਾ ਖਾ ਸਕਦੇ ਸਨ, ਭਾਈ ਗੁਰਦਾਸ ਜੀ ਨੇ ਉਹਨਾਂ ਨੂੰ ਖੋਲ੍ਹਿਆ। ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ, ਇਸ ਸਲੋਕ ਨੂੰ ਵੀ ਖੋਲਦੇ ਨੇ। ਪਵਨ ਗੁਰੂ ਗੁਰ ਸ਼ਬਦ ਹੈ, ਵਾਹਿਗੁਰੂ ਜਪ ਮੰਤਰ ਸੁਣਾਇਆ, ਧਰਤੀ ਮਾਤਾ ਮਹਿਤ ਕਰ ਓਤ ਪੋਤ ਸੰਯੋਗ ਬਣਾਇਆ। ਅਸੀਂ ਜੋ ਬੋਲਦੇ ਹਾਂ ਪਵਨ ਕਰਕੇ ਬੋਲਦੇ ਹਾਂ, ਦੇਹੀ ਮਾਟੀ ਬੋਲੇ ਪਵਨ। ਪਵਨ ਨਾ ਹੋਏ ਬੋਲ ਨਹੀਂ ਸਕਦੇ। ਦੇਖੋ ਲਾਸ਼ ਪਈ ਆਉਂਦੀ ਪਾਣੀ ਤੇ ਸਰੀਰ ਚ ਹੈ, ਮਿੱਟੀ ਦਾ ਢਾਂਚਾ ਵੀ ਪਿਆ, ਪਵਨ ਨਹੀਂ ਰਹੇਗੀ ਤੋ ਬੋਲਣਾ ਕੋਈ ਨਹੀਂ।

0: ਨੂੰ ਨਹੀਂ ਵੇਖਿਆ ਜਿਹਨੂੰ ਵੇਖਣ ਤੋਂ ਬਾਅਦ ਕੁਝ ਹੋਰ ਵੇਖਣ ਦੀ ਤਮੰਨਾ ਰਹਿ ਨਹੀਂ ਜਾਂਦੀ। ਤੋ ਸਹਿਜੇ ਸਹਿਜੇ ਜਿਸ ਦਿਨ ਪ੍ਰਮਾਤਮਾ ਦਿਖਾਈ ਦੇ ਜਾਂਦਾ, ਪ੍ਰਮਾਤਮਾ ਸੁਣਾਈ ਦਿੰਦਾ, ਪ੍ਰਮਾਤਮਾ ਸੋਚ ਮੰਡਲ ਦੇ ਚ ਆ ਜਾਂਦਾ, ਉਹ ਮਨੁੱਖ ਧਾਰਮਿਕ ਤਲ ਤੇ ਬਾਲਗ ਹੋ ਜਾਂਦਾ, ਬਜ਼ੁਰਗ ਹੋ ਜਾਂਦਾ। ਸਤਿਗੁਰ ਇਹ ਬਜ਼ੁਰਗੀ ਸਾਰਿਆਂ ਦੀ ਝੋਲੀ ਚ ਪਾਵਨ, ਤਾਂ ਕਿ ਸਾਰੇ ਪੂਰਨ ਪੁਰਖ ਕਹਿਲਾ ਸਕਣ, ਹਰ ਇਨਸਾਨ ਮੁਕੰਮਲ ਹੋਵੇ, ਹਰ ਪੁਰਸ਼ ਪੂਰਨ ਹੋਵੇ।
1: You're listening to KRPI 1550 Radio, Ferndale, Washington.

0: You're listening to KRPI 1550 Radio, Ferndale, Washington.
1: 1746 ਸਿੱਖ ਸ਼ਹੀਦ ਹੁੰਦਾ ਰਿਹਾ, 1846 ਸਿੱਖ ਸ਼ਹੀਦ ਹੋਇਆ, ਅੱਜ ਫਿਰ ਸਾਰੀ ਕੌਮ ਸ਼ਹੀਦ ਹੋ ਰਹੀ ਹੈ। ਇਹ ਆਪਣਾ ਕੰਮ ਕੇਵਲ ਸ਼ਹੀਦ ਕਰਾਉਣਾ।

0: You're listening to KRPI 1550 Radio, Ferndale, Washington.
1: ਇਹ ਜਿਹੜੇ 24 ਘੰਟੇ ਜੋ 2.5 ਘੰਟੇ ਲੇਖੇ ਲਾਉਣੇ ਨੇ ਸਵੇਰੇ ਕਿੰਨਾ ਸਮਾਂ ਦਈਏ ਮੈਨੂੰ ਕੁਝ ਮਿਲਿਆ ਇਹ ਗੁਰੂ ਅਮਰਦਾਸ ਜੀ ਦੇ ਇਤਿਹਾਸ ਵਿੱਚ ਆ ਜਿੰਨੀਆਂ ਬੀਬੀਆਂ ਬੈਠੀਆਂ ਜੇ ਤੁਸੀਂ ਜਿੰਨੇ ਵਜੇ ਸਵੇਰੇ ਉੱਠਦੀਆਂ ਜੇ ਇਸ਼ਨਾਨ ਕਰਦੀਆਂ ਜੇ ਉਸ ਤੋਂ ਬਾਅਦ ਸਾਰੀਆਂ ਚੈੱਕ ਕਰੋ ਬੀਬੀਆਂ ਵੀਰ ਕਿੰਨਾ ਟਾਈਮ ਗੁਰੂ ਨੂੰ ਦੇ ਕੇ ਰਸੋਈ 'ਚ ਵੜਦੀਆਂ ਜੀ ਕਿੰਨਾ ਸਮਾਂ ਦੇ ਕੇ ਚਾਹ ਪਾਣੀ ਸ਼ੁਰੂ ਕਰਦੀਆਂ ਜੇ ਕਿੰਨਾ ਸਮਾਂ ਦੇ ਕੇ ਬੱਚਿਆਂ ਨੂੰ ਸਕੂਲੇ ਰਸੋਈ ਦਾ ਕਾਰਜ ਆਰੰਭ ਕਰਦੀਆਂ ਜੀ ਅੱਜ ਸੁਣ ਲਿਓ ਇਤਿਹਾਸਕ ਗੱਲ ਚਾਰ ਪੰਜ ਸਿੱਖ ਆਏ ਸੀ ਗੁਰੂ ਅਮਰਦਾਸ ਜੀ ਕੋਲ ਉਹਨਾਂ ਨੇ ਆਖਿਆ ਸੀ ਮਹਾਰਾਜ ਆਇਆ ਗਿਆ ਬੜਾ ਰੁਝੇਵਾਂ ਬਹੁਤ ਏ ਕੰਮ ਕਾਰ ਥੋੜਾ ਸਖਤ ਏ ਥਕਾਵਟ ਵੀ ਹੋ ਜਾਂਦੀ ਏ ਆਇਆ ਗਿਆ ਵੀ ਬੜਾ ਮਹਾਰਾਜ ਹਰ ਵੇਲੇ ਨਾਮ ਨਹੀਂ ਜਪਿਆ ਜਾਂਦਾ ਅਸੀਂ ਨਰਕਾਂ ਨੂੰ ਜਾਵਾਂਗੇ ਸੁਣਿਓ ਸੰਗਤ ਜੀ ਗੁਰੂ ਅਮਰਦਾਸ ਜੀ ਨੇ ਜਿਹੜਾ ਜਵਾਬ ਦਿੱਤਾ ਮੈਂ ਕਹਿੰਦਾ ਇਹਨਾਂ ਦਾ ਕੀਰਤਨ ਦਰਬਾਰ ਕਰਾਇਆ ਸਫਲ ਹੋ ਜਾਏਗਾ ਅੱਜ ਉਹ ਜਵਾਬ ਹਿਰਦੇ ਤੇ ਲਿਖ ਕੇ ਲੈ ਜਾਓ ਉਹਨੂੰ ਮੰਨਣਾ ਉਹ ਕਹਿੰਦੇ ਮਹਾਰਾਜ ਰੁਝੇਵੇਂ ਬੜੇ ਹਰ ਲੈ ਨਹੀਂ ਜਪਿਆ ਜਾਂਦਾ ਕਿਵੇਂ ਅਸੀਂ ਨਰਕਾਂ ਨੂੰ ਜਾਵਾਂਗੇ ਗੁਰੂ ਅਮਰਦਾਸ ਜੀ ਨੇ ਜਵਾਬ ਦਿੱਤਾ ਉਹ ਚਾਰ ਪੰਜ ਗੁਰਸਿੱਖਾਂ ਨੂੰ ਕੀ ਜਵਾਬ ਦਿੱਤਾ ਕਹਿੰਦੇ ਬੇੜੀ ਮਹਾਰਾਜ ਕਹਿੰਦੇ ਬੇੜੀ ਸਾਰੀ ਪਾਣੀ ਚ ਡੁੱਬੀ ਹੋਵੇ ਚਾਰ ਉਂਗਲਾਂ ਵੀ ਬਾਹਰ ਹੋਵੇ ਕਿਨਾਰੇ ਤਾਂ ਵੀ ਲਾ ਦਿੰਦੀ ਗੱਜ ਕੇ ਆਖੋ ਸਤਨਾਮ ਮਹਾਰਾਜ ਕਹਿੰਦੇ ਬੇੜੀ ਸਾਰੀ ਪਾਣੀ ਚ ਡੁੱਬੀ ਹੋਵੇ ਚਾਰ ਉਂਗਲਾਂ ਵੀ ਬਾਹਰ ਹੋਵੇ ਕਿਨਾਰੇ ਤਾਂ ਵੀ ਲਾ ਦਿੰਦੀ ਉਹ ਕਹਿੰਦੇ ਮਹਾਰਾਜ ਸਮਝੇ ਨਹੀਂ ਸੁਣਿਓ ਮਹਾਰਾਜ ਕਹਿੰਦੇ ਬਹੁਤ ਰੁਝੇਵੇਂ ਆ ਹਾਂਜੀ ਮਹਾਰਾਜ ਬਹੁਤ ਆਇਆ ਗਿਆ ਜੀ ਮਹਾਰਾਜ ਗੁਰੂ ਅਮਰਦਾਸ ਜੀ ਕਹਿੰਦੇ ਸਿੱਖੋ ਜਿੰਨੇ ਮਰਜ਼ੀ ਰੁਝੇਵੇਂ ਹੋਣ ਜਿੰਨਾ ਮਰਜ਼ੀ ਆਇਆ ਗਿਆ ਹੋਵੇ ਜਿੰਨਾ ਮਰਜ਼ੀ ਖਲੇਰਾ ਹੋਵੇ ਅੰਮ੍ਰਿਤ ਵੇਲੇ ਦੀਆਂ ਚਾਰ ਘੜੀਆਂ ਵੇਖੋ ਮਹਾਰਾਜ ਜਵਾਬ ਦਿੱਤਾ ਬੇੜੀ ਸਾਰੀ ਪਾਣੀ ਚ ਡੁੱਬੀ ਹੋਵੇ ਚਾਰ ਉਂਗਲਾਂ ਵੀ ਬਾਹਰ ਹੋਵੇ ਕਿਨਾਰੇ ਲਾ ਦੇਗੀ ਮਹਾਰਾਜ ਕਹਿੰਦੇ ਜਿਸ ਜੀਵ ਦੀ ਰੁਝੇਵਿਆਂ ਦੇ ਵਿੱਚ ਬੇੜੀ ਗ੍ਰਿਸਤੀ ਦੀ ਡੁੱਬੀ ਪਈ ਏ ਬਹੁਤ ਰੁਝੇਵੇਂ ਨੇ ਗ੍ਰਿਸਤੀ ਦੇ ਆਪਣੇ ਇਸ ਗ੍ਰਿਸਤੀ ਦੇ ਰੁਝੇਵਿਆਂ ਚੋਂ ਅੰਮ੍ਰਿਤ ਵੇਲੇ ਦੀਆਂ ਚਾਰ ਘੜੀਆਂ ਕਿਸੇ ਨੂੰ ਨਾ ਦੇਵੇ ਬਾਣੀ ਨੂੰ ਸਿਮਰਨ ਨੂੰ ਦੇਵੇ ਮਹਾਰਾਜ ਕਹਿੰਦੇ ਕਿਨਾਰੇ ਉਹ ਵੀ ਲੱਗ ਜਾਏਗਾ ਆਖੋ ਸਤਨਾਮ ਹੁਣ ਉਹ ਚਾਰ ਘੜੀਆਂ ਬਣਦੀਆਂ ਜੀ 24 ਮਿੰਟ ਦੀ ਇੱਕ ਘੜੀ ਏ ਇਤਿਹਾਸਕ ਗੱਲ ਸੁਣ ਰਹੇ ਹੋ ਇਹਨੂੰ ਮੰਨਣਾ ਕੱਲ ਤੋਂ ਆਪਾਂ ਗੁਰੂ ਦੇ ਓਟ ਆਸਰੇ ਨਾਲ 24 ਮਿੰਟ ਦੀ ਇੱਕ ਘੜੀ ਏ ਤੇ 24 × 48 ਤੇ 48 × 96 96 ਮਿੰਟ ਅੰਦਾਜ਼ਾ ਡੇਢ ਘੰਟਾ ਬਣ ਗਿਆ ਇਹ ਗੁਰੂ ਅਮਰਦਾਸ ਜੀ ਦਾ ਬਚਨ ਹੈ ਜਿੰਨਾ ਮਰਜ਼ੀ ਰੁਝੇਵਾਂ ਹੋਵੇ ਕੋਸ਼ਿਸ਼ ਕਰੋ ਇਸ਼ਨਾਨ ਤੋਂ ਬਾਅਦ ਚਾਰ ਘੜੀਆਂ ਦੇ ਕੇ ਰਸੋਈ ਸ਼ੁਰੂ ਹੋਵੇ ਗੱਜ ਕੇ ਆਖੋ ਸਤਨਾਮ ਚਾਰ ਘੜੀਆਂ ਦੇ ਕੇ ਨਾਸ਼ਤਾ ਪਾਣੀ ਸ਼ੁਰੂ ਹੋਵੇ ਆ ਦੁਕਾਨਦਾਰ ਬੈਠੇ ਹੋ ਚਾਰ ਘੜੀਆਂ ਦੇ ਕੇ ਨੌਕਰੀ ਤੇ ਜਾਣਾ ਦੁਕਾਨ ਤੇ ਜਾਣਾ ਦਫ਼ਤਰ ਜਾਣਾ ਗੁਰੂ ਅਮਰਦਾਸ ਜੀ ਕਹਿੰਦੇ ਜਿਹੜਾ ਇੰਨਾ ਕੁ ਆਪਣੇ ਮਨ ਨੂੰ ਬੰਨ ਕੇ ਰੱਖਦਾ ਕਿਨਾਰੇ ਉਹ ਵੀ ਲੱਗ ਜਾਏਗਾ ਕਹਿ ਦਿਓ ਗੱਜ ਕੇ ਸਤਨਾਮ ਤੇ ਬਾਕੀ ਦਿਨੇ ਸਮਾਂ ਪਾ ਕੇ 2.5 ਘੰਟੇ ਪੂਰੇ ਕਰ ਲਿਆ ਕਰੋ ਇਹ ਘੱਟ ਤੋਂ ਘੱਟ ਜਿਹੜੇ ਤੁਹਾਡੇ ਚੋਂ ਇਸ ਤੋਂ ਵੀ ਵੱਧ ਅਭਿਆਸੀ ਬੈਠੇ ਹੋਣ ਉਹ ਉੱਥੇ ਹੀ ਰਹੋ ਜਿਨ੍ਹਾਂ ਦਾ ਚਾਰ ਘੜੀਆਂ ਤੋਂ ਵੀ ਘੱਟ ਨੇਮ ਏ ਸਵੇਰ ਵੇਲੇ ਦੇਖੋ ਤੁਹਾਡੇ ਚੋਂ ਜਿਹੜਾ ਇੱਕ ਜਪਜੀ ਸਾਹਿਬ ਦਾ ਪਾਠ ਕਰਕੇ ਰਸੋਈ ਸ਼ੁਰੂ ਕਰ ਦਿੰਦਾ ਅਸੀਂ ਉਹਦੇ ਵੀ ਚਰਨ ਧੋ ਕੇ ਪੀਨੇ ਆ ਸ਼ੁਕਰ ਏ ਲੱਗਾ ਪਰ ਇੱਕ ਮਨ ਨੂੰ ਕਹਿਓ ਵੀ ਮਨਾ ਇਹ ਇਤਿਹਾਸਕ ਬਚਨ ਨੇ ਕਿ ਘੱਟ ਤੋਂ ਘੱਟ ਚਾਰ ਘੜੀਆਂ ਇਸ਼ਨਾਨ ਤੋਂ ਬਾਅਦ ਫਿਰ ਕੋਈ ਦੁਨਿਆਵੀ ਕੰਮ ਗੱਜ ਕੇ ਆਖੋ ਸਤਨਾਮ ਅਸੀਂ ਰਾਤੀ ਕੌਲਸਰ ਸੀ ਬੀਬੀ ਕੌਲਾਂ ਜੀ ਦੇ ਗੁਰਦੁਆਰੇ ਰਾਤੀ ਉੱਥੇ ਸ਼੍ਰੋਮਣੀ ਕਮੇਟੀ ਵੱਲੋਂ ਲੜੀ ਦਾ ਪ੍ਰੋਗਰਾਮ ਸੀ ਗੁਰੂ ਰਾਮਦਾਸ ਜੀ ਦੇ ਆਗਮਨ ਦਿਨ ਦਾ। ਇਹ ਮੈਂ ਗੁਰੂ ਦੀ ਹਜ਼ੂਰੀ 'ਚ ਕਹਿ ਰਿਹਾ ਜੇ। ਸਮਾਪਤੀ ਵੇਲੇ ਇੱਕ 12 ਸਾਲ ਦੀ ਬੱਚੀ ਆ ਗਈ, 11-12 ਸਾਲ ਦੀ, ਮੈਨੂੰ ਆ ਕੇ ਕਹਿੰਦੀ ਵੀਰ ਜੀ ਗੱਲ ਕਰਨੀ ਹੈ। ਮੈਂ ਕਿਹਾ ਦੱਸੋ। ਕਹਿੰਦੀ 11-12 ਸਾਲ ਦੀ ਬੱਚੀ ਮੈਨੂੰ ਕਹਿੰਦੀ ਮੈਂ ਨਾ 2 ਵਜੇ ਰੋਜ਼ ਉੱਠਣਾ ਚਾਹੁੰਦੀ ਹਾਂ, ਉੱਠਿਆ ਨਹੀਂ ਜਾਂਦਾ, ਦੱਸੋ ਕੀ ਕੰਮ ਕਰਾਂ ਮੈਂ, 2 ਵਜੇ ਉੱਠ ਕੇ ਜੁੜਿਆ ਕਰਾਂ। ਵੇਖੋ 11-12 ਸਾਲ ਦੀ ਬੱਚੀ, ਅੰਮ੍ਰਿਤਸਰ ਦੀ ਨਹੀਂ ਸੀ, ਰਾਤੀ ਸੰਗਤ ਬਾਹਰੋਂ ਬਹੁਤ ਆਈ ਹੋਈ ਸੀ, ਅੱਜ ਵੀ ਆਈ ਹੋਈ ਹੈ, ਕੋਈ ਜੈਪੁਰ ਤੋਂ ਸੀ, ਕੋਈ ਪਾਣੀਪਤ ਤੋਂ, ਕੋਈ ਹੋਰ ਇਲਾਕਿਆਂ ਤੋਂ, ਸੰਗਤ ਬਹੁਤ ਬਾਹਰੋਂ ਆਈ ਸੀ। ਉਹ ਬੱਚੀ ਆ ਗਈ ਮੈਨੂੰ ਕਹਿੰਦੀ ਮੈਂ ਤਾਂ ਅੰਮ੍ਰਿਤ ਵੇਲੇ 2 ਵਜੇ ਉੱਠਿਆ ਨਹੀਂ ਜਾਂਦਾ, ਤੇ ਮੈਨੂੰ ਕੋਈ ਇਹੋ ਜਿਹਾ ਰਾਹ ਦੱਸੋ ਵੀ ਉਹ 2 ਵਜੇ ਦਾ। ਤੇ ਫਿਰ ਮੈਂ ਉਹ ਬੱਚੀ ਨੂੰ ਕਿਹਾ, ਮੈਂ ਕਿਹਾ ਤੈਨੂੰ ਮੈਂ ਕੀ ਰਾਹ ਦੱਸਾਂ, 2 ਵਜੇ ਤੱਕ ਮੈਂ ਵੀ ਨਹੀਂ ਪਹੁੰਚਿਆ ਜੇ ਆਖੋ ਸਤਨ। ਮੈਂ ਕਿਹਾ ਜੇ ਆਪਾਂ ਨਹੀਂ ਪਹੁੰਚੇ ਤੈਨੂੰ ਕੀ ਰਾਹ ਦੱਸੀ ਹੈ, ਪਰ ਤੇਰੇ ਇੰਨੀ ਕੁ ਉਮਰ ਵਿੱਚ, ਇੰਨੀ ਉਮਰ 'ਚ ਹੋਣਾ ਹੀ ਇਹ ਖਿਆਲ। ਇਹ ਮੈਂ ਤਾਂ ਬੋਲਿਆ ਕਿ ਤੁਹਾਡੇ ਚੋਂ ਕੋਈ ਰੂਹ ਪਹਿਲਾਂ ਹੀ 2-3 ਵਜੇ ਉੱਠਣ ਵਾਲੀ ਹੋਵੇ, 3:30 ਉੱਠਣ ਵਾਲੀ ਹੋਵੇ, 3-4 ਘੰਟੇ ਦੇ ਕੇ ਉਹ ਰਸੋਈ ਤੇ ਕੰਮ ਸ਼ੁਰੂ ਕਰੇ, ਉਹ ਘਟਾ ਨਾ ਦੇਣਾ। ਜਿਨ੍ਹਾਂ ਦਾ ਬਹੁਤ ਘੱਟ ਹੈ ਉਹਨਾਂ ਲਈ ਇਹ ਬੇਨਤੀ ਹੈ, 4 ਘੜੀਆਂ ਘੱਟ ਤੋਂ ਘੱਟ ਆਖੋ ਸਤਨਾਮ। ਇਹ ਹੈ ਐਸੇ ਗੁਰ ਕੋ ਬਲ ਬਲ ਜਾਈਏ, ਆ ਹੈ ਗੁਰੂ ਤੋਂ ਬਲ ਬਲ ਜਾਣਾ। ਹੁਣ ਦੂਜੀ ਬੇਨਤੀ ਨਿੱਕੀ ਜੀ ਕਰਕੇ ਸਮਾਪਤੀ ਹੈ, ਉਹ ਕੀ, ਜੇ ਤੁਹਾਨੂੰ ਸਾਰੀ ਸੰਗਤ ਨੂੰ ਵਾਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਨਾਲ ਇਸ਼ਕ ਹੈ, ਵਾਕੇ ਕਲਗੀਆਂ ਦੇ ਵਾਲੇ ਦੇ ਨਾਲ ਇਸ਼ਕ ਹੈ, ਤੇ ਇਹੋ ਜਿਹਾ ਬਲ ਬਲ ਜਾਓ। ਇਹ ਸੰਗਤ ਨੂੰ ਬੇਨਤੀ ਕਰ ਰਿਹਾ, 1-5 ਮਿੰਟ ਰਾਤੀ, ਭਾਵੇਂ 9 ਵਜੇ, ਭਾਵੇਂ 9:15, ਭਾਵੇਂ 8:30, ਭਾਵੇਂ 8:15, ਭਾਵੇਂ 9:15, 9:30। ਇਹ ਸੰਗਤ ਸਾਰੀ ਨੂੰ ਬੇਨਤੀ ਹੈ ਕਿ ਰਾਤੀ 5 ਮਿੰਟ ਆਪਣੇ ਬੱਚਿਆਂ ਨੂੰ ਜ਼ਰੂਰ ਦਿਓ, ਉਹਨਾਂ ਦੀ ਕਾਪੀ ਲਾਓ, ਜੇ ਪਿਆਰ ਹੈ ਗੁਰੂ ਨਾਲ ਤੇ 5 ਮਿੰਟ ਬੱਚਿਆਂ ਨੂੰ ਇੰਨਾ ਹੀ ਪੁੱਛ ਲਓ, ਬੇਟਾ ਅੱਜ ਕਿੰਨਾ ਨੇਮ ਕੀਤਾ, ਆਖੋ ਸਤਨਾਮ। ਤੈਨੂੰ 8 ਪੌੜੀਆਂ ਯਾਦ ਨੇ, ਤੂੰ ਅਗਲੇ ਹਫ਼ਤੇ 9ਵੀਂ ਸੁਣਾਉਣੀ, ਮੈਂ ਕਾਪੀ ਤੇ ਲਿਖ ਲਈ। ਤੂੰ ਅੱਜ ਕਿੰਨਾ ਮੂਲ ਮੰਤਰ ਜਪਿਆ, ਤੂੰ ਅੱਜ ਕਿੰਨਾ ਗੁਰ ਮੰਤਰ ਜਪਿਆ, 1-5 ਮਿੰਟ ਦੇ ਦਿਓਗੇ ਨਾ ਬੱਚਿਆਂ ਨੂੰ। ਤੇ ਸੰਗਤ ਜੀ ਮੈਂ ਕਹਿੰਦਾ ਆਪਣੇ ਘਰ ਜਿਹੜਾ ਨਾ ਉਹਦਾ ਨਕਸ਼ਾ ਹੀ ਬਦਲ ਜਾਊ, ਆਖੋ ਸਤਨਾਮ। ਬੱਚੇ ਦੇ ਇੱਕ ਦਿਮਾਗ 'ਚ ਹੋਊਗਾ, ਮੇਰੇ ਪਿਤਾ ਨੇ, ਮੇਰੀ ਮਾਤਾ ਨੇ ਮੈਨੂੰ 5 ਮਿੰਟ ਰਾਤੀ ਪਿਆਰ ਨਾਲ ਪੁੱਛਣਾ ਪਿਆਰ ਨਾਲ ਹੀ ਹੈ। ਹੁਣ ਦੂਜਾ ਕੰਮ ਗਿਆ, ਹੁਣ ਚਪੇੜ ਚਪੂੜ ਵਾਲਾ ਜ਼ਮਾਨਾ ਗਿਆ, ਗੱਜ ਕੇ ਆਖੋ ਸਤਨਾਮ। ਹੁਣ ਉਹ ਗੱਲਾਂ ਨਹੀਂ ਵੀ ਹੁਣ ਚਪੇੜ ਦਿਖਾਈਏ ਤੇ ਉਹ ਕਰੀਏ, ਹੁਣ ਤੇ ਬੱਚਿਆਂ ਨੂੰ ਫਰੈਂਡ ਬਣਾ ਕੇ ਰੱਖਣਾ ਪੈਂਦਾ, ਫਰੈਂਡ ਬਣਾ ਕੇ। ਹੁਣ ਬੱਚਿਆਂ ਨੂੰ ਇਹ ਨਹੀਂ ਕਹਿਣਾ ਤੂੰ ਆ ਕਰਨਾ, ਨਹੀਂ ਮੈਂ ਵੀ ਇੰਜ ਹੀ ਕਰਦਾ ਆਪਣੇ। ਹੁਣ ਬੱਚਿਆਂ ਨੂੰ ਇਹ ਨਹੀਂ ਕਹਿਣਾ ਪੈਂਦਾ ਆ ਕਰਨਾ ਤੂੰ, ਹੁਣ ਆ ਕਹੀਦਾ ਬੇਟਾ ਤੇਰੀ ਮਰਜ਼ੀ ਹੋਵੇ ਇੰਜ ਕਰ ਲਈਏ, ਆਖੋ ਸਤਨਾਮ। ਫਿਰ ਮੰਨ ਵੀ ਜਾਂਦੇ ਆ ਵੀ ਤੇਰੀ ਮਰਜ਼ੀ ਹੋਵੇ ਇੰਜ ਕਰ ਲਈਏ, ਹੁਣ ਫਰੈਂਡ ਬਣਾਉਣ ਦਾ ਸਮਾਂ ਰਹਿ ਗਿਆ। ਮੈਂ ਛੋਟਾ ਹੁੰਦਾ ਸੀ ਨਾ, ਮੈਂ ਇੱਥੇ ਪੜਿਆ ਗਿਆਨ ਆਸ਼ਰਮ ਜੀ ਆ ਤੁਹਾਡੇ ਕੋਲ ਹੀ, ਤੇ ਉਹ ਇੱਥੇ ਜਿਹੜੇ ਫਿਰ ਮਾਸਟਰ ਸੀ ਨਾ ਉਹ ਮੇਰੀ ਇਹ ਉਂਗਲ 'ਚ ਪੈਨਸਲ ਪਾਉਂਦੇ ਸੀ, ਫਿਰ ਇੱਧਰੋਂ ਪੈਨਸਲ ਤੇ ਪੂਰਾ ਨੱਪ ਕੇ ਆ ਤੂੰ ਕੁਐਸਚਨ ਨਹੀਂ ਕੀਤਾ ਤੇ ਅੱਜ ਕੱਲ੍ਹ ਕਿਤੇ ਕਰਦੇ ਹੋ, ਹਾਂ ਤੇ ਹੁਣੇ ਪੁਲਿਸ ਆ ਜਾਂਦੀ ਸਕੂਲੇ। ਹੁਣ ਟਾਈਮ ਬਦਲ ਗਿਆ, ਅੱਗੇ ਤੇ ਪੂਰਾ ਮਾਸਟਰ ਕੁੱਟਦੇ ਹੁੰਦੇ ਸੀ ਆਪੋ ਸਤਨਾਮ, ਹੱਥ ਵੀ ਚੱਕਦੇ ਸੀ ਤੇ ਕਈ ਕੁਝ ਡਰ ਵੀ ਸੀ ਸੋਟੀ ਵੀ ਅੱਜ। ਹੁਣ ਤੁਸੀਂ ਵੇਖ ਲਓ ਜਰਾ ਜਾ ਕੋਈ ਟੀਚਰ ਮਾੜਾ ਜਾ ਕਰ ਵੀ ਦੇਵੇ ਤੇ ਸਿੱਧੀ ਦੂਸਰੀ ਬਾਤ ਹੈ, ਸਮਾਂ ਬਦਲ ਗਿਆ। ਹੁਣ ਬੱਚਿਆਂ ਨੂੰ ਫਰੈਂਡ ਬਣਾਉਣਾ ਪੈਣਾ, ਹੁਣ ਉਹ ਗੱਲਾਂ ਗਈਆਂ ਦਬਕੇ ਵਾਲੀਆਂ। ਇਹ 5 ਮਿੰਟ ਜ਼ਰੂਰ ਦਿਓ ਬੱਚਿਆਂ ਨੂੰ, ਜੇ ਇਸ਼ਕ ਕਲਗੀਆਂ ਵਾਲੇ ਨਾਲ, ਬਾਜਿਆਂ ਵਾਲੇ ਨਾਲ, ਉਹਦੀ ਕਾਪੀ ਲਾਓ। ਜਿੰਨੀ ਕੁ ਉਮਰ ਦਾ ਬੱਚਾ ਉਹਨੂੰ 8 ਪੌੜੀਆਂ ਯਾਦ ਹੈ, ਕਹੋ ਵੀ ਅਗਲੇ ਹਫ਼ਤੇ ਤੂੰ 9ਵੀਂ ਸੁਣਾਉਣੀ ਹੈ, ਕੁਝ ਪਿਆਰ, ਅੱਜ ਕਿੰਨਾ ਮੂਲ ਮੰਤਰ ਜਪਿਆ, ਅੱਜ ਕਿੰਨਾ ਗੁਰ ਮੰਤਰ ਜਪਿਆ, ਕੁਝ ਨਾ ਕੁਝ ਅਸਰ ਜ਼ਰੂਰ ਹੋਊ ਬੱਚੇ ਤੇ ਉਹਦੇ ਦਿਮਾਗ ਤੇ। ਬੰਦਾ ਹੋਵੇ ਤੇ ਕਹਿ ਦੇਵੇ ਵੀ ਕਿਸੇ ਹੋਰ ਕੋ ਕਰਾ ਲਓ, ਪਰ ਗੁਰੂ ਨਾਨਕ ਦੇ ਘਰ ਦੀ ਪੜ੍ਹਾਈ ਹੈ,
2: ਨਾ ਦਿਨੇ ਆਰਾਮ ਨਾ ਰਾਤੀ ਆਰਾਮ। ਬਾਬਾ ਈਸ਼ਰ ਸਿੰਘ ਦੀਆਂ ਪੈਰਾਂ ਦੇ ਜਿਹੜੀ ਅੱਡੀਆਂ ਸੀ ਨਾ ਉਹਦੇ ਵਿੱਚ ਵੀ ਇਹ ਪੋਟੇ ਪੋਟੇ ਜਿੰਨੀ ਡੂੰਘ ਸੀ ਇੰਨੀਆਂ ਵਿਆਈਆਂ। ਆਖੋ ਸਤਨਾਮ ਦਿਨੇ ਰਾਤ ਸੇਵਾ। ਪਰ ਮਨ ਇੱਥੇ ਰੱਖਿਆ ਜੇ ਮੁਰਸ਼ਦ ਨੇ ਦੂਰ ਖਲੋਤੇ ਝਿੜਕ ਦੇਤੀ ਤਾਂ ਵੀ ਤੇਰਾ, ਨੇੜੇ ਖਲੋ ਕੇ ਦੇਤੀ ਤਾਂ ਵੀ ਤੇਰਾ। ਆ ਸਿੱਖੀ ਹੈ,

ਮੈਨੂੰ ਜੀ ਸੇਵਾ ਬਖਸ਼ੋ। ਕੌਣ ਕਹਿ ਰਹੇ ਹੈ? ਭਾਈ ਕਨਈਆ ਜੀ, ਗੁਰੂ ਤੇਗ ਬਹਾਦਰ ਮਹਾਰਾਜ। ਹੋਏ ਹੋਏ ਹੋਏ ਹੋਏ।

0: ਘੋੜਿਆਂ ਨੂੰ ਨਵਾਣ ਦੀ ਵੀ ਦਿੱਤੀ, ਘੋੜਿਆਂ ਦੀ ਲਿੱਦ ਚੁੱਕਣ ਦੀ ਵੀ ਦਿੱਤੀ। ਮੈਂ ਥੋੜਾ ਸਮਾਂ ਪੂਰਾ ਸੂਰਾ ਹੁੰਦਾ ਉੱਥੇ ਆਵਾਂ, ਜਿਹੜੀ ਅੱਜ ਗੱਲ ਮਾੜੀ ਛਿੜ ਪਈ। ਕਨਈਆ ਸੇਵਾ ਕਰਨੀ ਫਿਰ ਚੱਲ, ਥੱਲੋਂ ਪਹਾੜੀ ਤੋਂ ਪਾਣੀ ਲਿਆ, ਤੁਹਾਨੂੰ ਪਤਾ ਪਹਾੜੀ ਆਨੰਦਪੁਰ, ਉਹ ਪਾਣੀ ਲਿਆਉਣਾ ਜੀ ਉੱਤੇ। ਅੱਧਾ ਘੰਟਾ ਜਾਣ ਲੱਗ ਜਾਣਾ, ਘੰਟਾ ਉੱਤੇ ਆਉਣ ਲੱਗ ਜਾਣਾ, ਤੇ ਗਾਗਰ ਪੂਰੀ ਚੁੱਕ ਕੇ ਲਿਆਉਣੀ ਪਾਉਣੀ ਦੀ। ਗੁਰੂ ਤੇਗ ਬਹਾਦਰ ਮਹਾਰਾਜ ਨੇ ਸਾਰਾ ਪਾਣੀ ਡੋਲ ਦੇਣਾ।
1: ਕਿਹੜੀ ਪੜ੍ਹਾਈ ਹੈ,
0: ਪੜੋ ਇਤਿਹਾਸ। ਇੱਕ ਦਿਨ ਨੀ ਡੋਲਿਆ, ਦੋ ਦਿਨ ਨੀ ਡੋਲਿਆ, ਇੱਕ ਹਫਤਾ ਨੀ ਡੋਲਿਆ, ਇੱਕ ਮਹੀਨਾ ਨੀ ਡੋਲਿਆ, ਕਈ ਹਫਤੇ ਉਹ ਲਿਆਉਂਦੇ ਆ, ਡੋਲੀ ਜਾਂਦੇ ਆ।
1: ਕਿਹੜੀ ਪੜ੍ਹਾਈ ਹੈ,
0: ਗੁਰੂ ਵੇਖਦਾ ਫੁਰਨਾ ਦੇ ਨਹੀਂ ਲਿਆਂਦਾ ਮਨ ਚ, ਚੰਗੇ ਮਹਾਰਾਜ ਤੁਸੀਂ ਐਡਾ ਔਖਾ ਪਾਣੀ ਲਿਆਉਣਾ, ਮੈਂ ਗਾਗਰ ਲਿਆਉਣਾ ਵਾ, ਘੰਟਾ ਅੱਧਾ ਘੰਟਾ ਜਾਂਦਿਆਂ ਲੱਗਦਾ, ਘੰਟਾ ਉੱਤੇ ਆਉਂਦਿਆਂ ਲੱਗਦਾ, ਜਾਂ ਛਕੋ ਜਾਂ ਸੰਗਤ ਨੂੰ ਛਕਾਓ, ਤੁਸੀਂ ਮੇਰਾ ਲਿਆਂਦਾ ਜਲ ਡੋਲ ਦੇ। ਇੱਕ ਦਿਨ ਨਹੀਂ, ਫਿਰ ਹਫਤਾ ਨਹੀਂ, ਮਹੀਨਾ ਨਹੀਂ, ਕਈ ਹਫਤੇ ਉਹ ਜਲ ਲਿਆਉਂਦੇ ਮਹਾਰਾਜ ਡੋਲ। ਭਾਈ ਕਨਈਆ ਜੀ ਨੇ ਫੁਰਨਾ ਨਹੀਂ ਬਣਨ ਦਿੱਤਾ ਵੀ ਮੈਂ ਸੇਵਾ ਕਰ ਰਿਹਾ, ਤੁਸੀਂ ਅੱਗੋਂ ਉਹਦਾ ਮੁੱਲ ਹੀ ਕੋਈ ਨਹੀਂ। ਨਹੀਂ, ਆ ਪੜ੍ਹਾਈ ਸੀ, ਮੈਂ ਉਹ ਗੁਣਾਂ ਦਾ ਭਰਿਆ। ਹੋਏ ਹੋਏ ਹੋਏ, ਇਹ ਪਤਾ ਨਹੀਂ ਅੱਠ ਹਫਤੇ ਕਿ ਦਸ ਹਫਤੇ ਕਿ ਬਾਰਾਂ ਹਫਤੇ, ਫਿਰ ਮਹਾਰਾਜ ਵੇਖ ਲਿਆ ਹੋਇਆ ਹੋਇਆ, ਇੱਕ ਵਾਰੀ ਨਹੀਂ ਬੋਲਿਆ, ਇੱਕ ਵਾਰੀ ਨਹੀਂ ਬੋਲਿਆ। ਡੋਲ ਕਿਉਂ ਦਿੰਦੇ ਹੋ, ਨੱਬੇ ਦਿਨ, ਨੱਬੇ ਦਿਨ ਡੋਲ ਕਿਉਂ ਦਿੰਦੇ ਹੋ? ਬਸ ਫਿਰ ਹੋ ਗਏ ਪ੍ਰਸੰਨ। ਆ ਬੋਸਟਨ ਦੀ ਸੰਗਤ ਜਿਨ੍ਹਾਂ ਦਾ 400 ਸਾਲ ਮਨਾ ਰਹੀ, ਫਿਰ ਹੋ ਗਏ ਪ੍ਰਸੰਨ। ਕਹਿੰਦੇ ਆ ਭਾਈ ਕਨਈਆ, ਅਸੀਂ ਤੈਨੂੰ ਚੈੱਕ ਕਰ ਰਹੇ ਸਾਂ, ਤੂੰ ਪਾਸ ਹੋ ਗਿਆ, ਅੱਜ ਤੈਨੂੰ ਉਹ ਦਾਤ ਦੇ ਦਈਏ, ਹੁਣ ਤੂੰ ਦੂਜਿਆਂ ਨੂੰ ਜੋੜਨ ਵਾਲਾ ਬਣ ਜਾ। ਹੋਏ ਹੋਏ, ਨਿਹਾਲ ਉਹ ਫਿਰ ਇਹੋ ਜਿਹੇ ਹੱਥ ਦੋਵੇਂ ਸਿਰ ਤੇ ਧਰੇ ਕਿ ਭਾਈ ਕਨਈਆ ਜੀ ਨੂੰ ਬ੍ਰਹਮ ਗਿਆਨ ਦੀ ਪ੍ਰਾਪਤੀ। ਜਾਓ ਆਪਣੇ ਇਲਾਕੇ ਚ, ਹੁਣ ਜਿਸ ਚੀਜ਼ ਦੀ ਲੋੜ ਹੋਵੇ ਉਹ ਇਲਾਕੇ ਚ। ਕਿਹੜਾ ਇਲਾਕਾ ਸੀ ਮੇਰੇ ਦਿਮਾਗ ਚੋਂ ਨਿਕਲ ਗਿਆ, ਫਿਰ ਭਾਈ ਕਨਈਆ ਆਪਣੇ ਇਲਾਕੇ ਗਏ ਤੇ ਉੱਥੇ ਇੱਕ ਜਗ੍ਹਾ ਪਾਣੀ ਦੀ ਬੜੀ ਥੋੜ ਸੀ। ਫਿਰ ਭਾਈ ਕਨਈਆ ਜੀ ਨੇ ਰੋਜ਼ ਉੱਥੇ ਦੋ ਤਿੰਨ ਗਾਗਰਾਂ ਭਰਨੀਆਂ, ਲੋਕਾਂ ਨੇ ਲਾਭ ਲੈਣਾ। ਹੁਣ ਗੁਰੂ ਤੇਗ ਬਹਾਦਰ ਜੀ ਨੇ ਬੈਟਰੀਆਂ ਚਾਰਜ ਕਰਕੇ ਭੇਜਿਆ ਸੀ, ਹੌਲੀ ਹੌਲੀ ਸੇਵਕੀ ਸ਼ੁਰੂ ਹੋ ਗਈ, ਇੱਕ ਦੋ ਦਸ ਵੀਹ ਸੌ ਉਹ ਵੀ ਨਾਲ ਸੇਵਾ ਕਰਨ ਲੱਗ ਪਏ। ਫਿਰ ਸੌ ਸੌ ਗਾਗਰ ਜਲਦੀ ਉਹ ਇਲਾਕੇ ਚ ਪਾਣੀ ਨਹੀਂ, ਅੱਜ ਸਾਨੂੰ ਪਾਣੀ ਮਿਲ ਜਾਂਦਾ ਸੀ, ਸੌਖੇ ਆ। ਉਦੋਂ ਕੋਈ ਪੋਜੀਸ਼ਨ ਹੋਰ ਸੀ। ਫਿਰ ਇਹੋ ਜਿਹਾ ਚੱਲਿਆ ਗੁਰੂ ਗੋਬਿੰਦ ਸਿੰਘ ਜੀ ਵੇਲੇ, ਫਿਰ ਹਰ ਇੱਕ ਨੂੰ ਪਾਣੀ ਪਿਆਰੇ, ਤੇ ਫਿਰ ਆਖਿਆ ਮੈਂ ਕਿਸੇ ਸਿੱਖ ਨੂੰ ਵੀ ਨਹੀਂ ਪਿਆਇਆ, ਕਿਸੇ ਮੁਸਲਮਾਨ ਨੂੰ ਵੀ ਨਹੀਂ ਪਿਆਇਆ। ਗੁਰੂ ਗੋਬਿੰਦ ਸਿੰਘ ਮਹਾਰਾਜ ਜਿਹੜਾ ਬੁੱਕ ਕੱਢਦਾ ਸੀ, ਮੈਨੂੰ ਤੇਰਾ ਰੂਪ ਨਜ਼ਰ ਆਉਂਦਾ ਸੀ, ਤੂੰ ਬੁੱਕ ਕੱਢ ਰਿਹਾ। ਇਹ ਗੱਲ ਨੂੰ ਛੋਟਾ ਨਾ ਲਿਓ। ਗੁਰੂ ਗੋਬਿੰਦ ਸਿੰਘ ਜੀ ਨੇ ਭਾਈ ਕਨਈਆ ਜੀ ਦੀ ਪਾਣੀ ਦੀ ਸੇਵਾ ਤੋਂ, ਉਹ ਨਿਰਵੈਰਤਾ ਤੋਂ ਖੁਸ਼ ਹੋ ਕੇ ਝਿੜਕਾਂ ਦਿੱਤੀਆਂ, ਸੇਵਾ ਬੰਦ ਕੀਤੀ ਨਹੀਂ, ਮਲਮ ਦੀ ਡੱਬੀ ਦੇ ਦਿੱਤੀ। ਇਹ ਵੀ ਲਾਇਆ ਕਰ, ਇਹ ਗੱਲ ਨੂੰ ਬਰੀਕੀ ਨਾ ਲਿਓ। ਤੁਸੀਂ ਜਦੋਂ ਕੋਈ ਗੁਰੂ ਘਰ ਸੇਵਾ ਨਿਮਾਣੇ ਹੋ ਕੇ ਕਰੋਗੇ, ਨਿਰਵੈਰ ਹੋ ਕੇ ਕਰੋਗੇ, ਇਹ ਮੇਰਾ ਭੂਰੀ ਵਾਲਿਆਂ ਦਾ ਵਚਨ ਹੋਇਆ ਸੀ ਬਾਬਾ ਭੂਰੀ ਵਾਲੇ ਕਹਿੰਦੇ, ਗੁਰੂ ਜਦੋਂ ਖੁਸ਼ ਹੋਵੇ ਨਿਸ਼ਾਨੀ ਕੀ ਹੈ? ਕਹਿੰਦੇ ਜੇ ਗੁਰੂ ਸੇਵਾ ਤੋਂ ਖੁਸ਼ ਹੋ ਜਾਵੇ ਤੇ ਹੋਰ ਸੇਵਾ ਝੋਲੀ ਚ ਪਾ ਦੇ, ਹੋਰ ਸੇਵਾ ਪਾ ਦੇ। ਗੁਰੂ ਗੋਬਿੰਦ ਸਿੰਘ ਜੀ ਨੇ ਹੋਰ ਸੇਵਾ ਪਾਤੀ ਝੋਲੀ ਚ, ਲੈ ਹੁਣ ਮਲਮ ਦੀ ਡੱਬੀ ਵੀ ਆਖੋ ਸਤਨਾ, ਅੱਗੇ ਪਾਣੀ ਸੀ, ਇਹ ਵੀ ਆਪਣਾ ਪੰਥ ਪ੍ਰਕਾਸ਼ਿਓ, ਤੁਸੀਂ ਵੀ ਆਪਣਾ ਪੰਥ, ਤੁਹਾਡਾ ਵੀ ਪੰਥ ਚੱਲੇਗਾ। ਉਹ ਭਾਈ ਘਨੱਈਆ ਜੀ ਦੀ ਟਕਸਾਲ, ਸਾਡੇ ਗੁਰੂ ਗੋਬਿੰਦ ਸਿੰਘ ਦਾ ਭਜਨ ਵਰਤ ਰਿਹਾ, ਆਖੋ ਸਤਨਾਮ। ਪਰ ਝੋਲੀਆਂ ਕਿੱਥੋਂ ਭਰੀਆਂ? 90 ਦਿਨ ਪਾਣੀ ਲਿਆਉਂਦੇ ਰਹੇ, ਗੁਰੂ ਤੇਗ ਬਹਾਦਰ ਡੋਲਦੇ ਰਹੇ, ਅੰਦਰ ਕੋਈ ਮਾਣ ਤੇ ਨਹੀਂ। ਆ ਪੜ੍ਹਾਈ ਮਹਾਰਾਜ ਕਰਾਣ, ਸਿਰੇ ਤੇ ਵੀ ਪਹੁੰਚ ਜਾਓ।

ਜੇ ਵੀਰਵਾਰ ਆਉਂਦੇ ਹੋ ਹਰ ਸਤਸੰਗ ਦੇ ਰੂਪ ਵਿੱਚ ਤੇ ਰੱਜ ਰੱਜ ਕੇ ਕਮਾਈ ਕਰੇ ਨਾਮ ਦੀ ਰੱਜ ਰੱਜ ਕੇ। ਜਰਾ ਜੀ ਝੋਕ ਆਵੇ ਘਰ ਨਿਤਨੇਮ ਕਰਦੇ ਆ ਜਪਜੀ ਸਾਹਿਬ ਕਰਦੇ ਆ, ਨਿਤਨੇਮ ਕਰ ਲਿਆ ਹੁਣ 10 ਜਪਜੀ ਸਾਹਿਬ ਕਰਨੇ ਆ, ਦੂਜੇ ਪਾਠ ਤੇ ਝੋਕ ਸ਼ੁਰੂ ਹੋ ਗਈ ਹੈ, ਖਲੋ ਕੇ ਸ਼ੁਰੂ ਹੋ ਜਾਓ, ਛਿੱਟੇ ਮਾਰ ਲੋ ਸਾਈ ਦੇ ਕੰਮ ਨੂੰ ਰੱਜ ਰੱਜ ਕੇ ਨਾਮ ਬਾਣੀ ਦਾ ਪਹਿਰਾ ਰੱਖਣਾ ਹੈ। ਛੋਟੀ ਸ਼ੀਦਾਂ ਭਜਨ ਕੀਤਾ ਸੀ, ਕਈ ਭੁੱਲਾਂ ਗਏ ਹੋਣ, ਸਾਰਾ ਕੁਝ ਕਰਨ ਤੋਂ ਬਾਅਦ ਲੌਕ ਕਰ ਦਿਆ ਕਰ, ਉਹ ਕੀ ਤੁਸੀਂ ਪੰਜ ਬਾਣੀਆਂ ਪੜ੍ਹੀਆਂ, ਸੁਮਨੀ ਸਾਹਿਬ ਦਾ ਪਾਠ ਕੀਤਾ, 10 ਜਪਜੀ ਸਾਹਿਬ ਕੀਤੇ, ਉਸ ਤੋਂ ਪਹਿਲੇ ਘੰਟਾ ਡੇਢ ਸਿਮਰਨ ਕੀਤਾ, ਹੁਣ ਸਾਰਾ ਕੁਝ ਕਰਕੇ ਅਖੀਰ ਤੇ ਸਲੋਕ ਪਵਨ ਗੁਰੂ ਪੜ੍ਹ ਕੇ ਸਾਰਾ ਨਾਨਕ ਦੇ ਮੁਖੋਜਲੇ ਕੇਤੀ ਛੁੱਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ, ਅੱਗੇ ਫਿਰ ਲੌਕ ਕਰ ਦਿਆ ਕਰੋ, ਇਹ ਦੋ ਪੰਕਤੀਆਂ ਪੜ੍ਹ ਦਿਆ ਕਰੋ ਕਰ

ਜੋ ਪੰਜ ਬਾਣੀਆਂ ਪੜ੍ਹਾਈ, ਜੋ ਸੁਮਨੀ ਸਾਹਿਬ, ਜੋ ਜਪਜੀ ਸਾਹਿਬ, ਜੋ ਸਿਮਰਨ, ਇਹਨੂੰ ਲੋਕ ਕਰ ਦਿਆ ਕਰੋ। ਕਰਨ ਕਰਾਵਣ ਆਪੇ ਆਪ ਸਦਾ ਸਦਾ, ਇਹ ਸੱਚੇ ਪਾਤਸ਼ਾਹ ਸਭ ਤੂੰ ਕਰਾਇਆ। ਜੇ ਅੰਦਰੋਂ ਪੜੋਗੇ ਨਾ, ਕਰਨ ਕਰਾਉਣ ਵਾਲਾ ਤੂੰ ਏ, ਮੈਂ ਤੇ ਔਗਣਾਂ ਦਾ ਭਰਿਆ, ਤੁਹਾਡਾ ਕੀਤਾ ਹੋਇਆ ਇਹੋ ਜਿਹਾ ਲੋਕ ਹੋ ਜਾਏਗਾ, ਇਹੋ ਜਿਹਾ ਜਮਾ ਹੋ ਜਾਏਗਾ। ਮਰਨ ਤੋਂ ਬਾਅਦ ਅਸੀਂ ਬਾਅਦ ਚ ਪਹੁੰਚਾਂਗੇ, ਉਹ ਤੁਹਾਡੀਆਂ ਘੜੀਆਂ ਲੋਕ ਹੋਈਆਂ ਪਹਿਲੇ ਪਹੁੰਚ ਜਾਣ, ਲੋਕ ਹੋਈਆਂ। ਤੇ ਜੇ ਉਹਦਾ ਮਾਣ ਆ ਗਿਆ ਫਿਰ ਡੁੱਲ ਜਾਂਦੀ। ਇਹ ਪੜ੍ਹਾਈ ਬਹੁਤ ਜ਼ਰੂਰੀ ਹੈ।

ਲੈ ਪਰ ਨਾਮ ਦੇ ਮੋਤੀ ਨੂੰ ਛੱਡ ਦੇ। ਜੇ ਕੋਈ ਉਹਦੇ ਸਾਹਮਣੇ ਕੀਮਤੀ ਗੱਜ, ਇਹ ਵੀ ਮੋਤੀ ਹੈ, ਸਾਹਮਣੇ ਲਿਆ ਕੇ ਰੱਖੇ, ਤੂੰ ਪਰਮਾਤਮਾ ਦੀ ਇਬਾਦਤ ਛੱਡ ਦੇ। ਸਾਹਿਬ ਕਹਿੰਦੇ ਨੇ ਜਿਹੜੇ ਪ੍ਰੇਮਾ ਭਗਤੀ ਕਰਨ ਵਾਲੇ ਨੇ, ਉਹ ਕਹਿ ਰਹੇ ਨੇ ਉਹ ਹਾ ਪ੍ਰੇਮ ਪ੍ਰੀ ਕਣਕ ਮਨ ਗਜ ਮੋਤੀਆਂ ਲਾਲਨ ਨਹਿ ਨਹਾ ਨਹੀਂ। ਜੇ ਕੋਈ ਕਹਿ ਚੱਲ ਹੀਰੇ ਮੋਤੀ ਛੱਡ, ਤੈਨੂੰ ਆ ਤਖਤ ਦੇ ਦਿੰਦੇ ਆ, ਤੈਨੂੰ ਆ ਦੁਨੀਆਂ ਦਾ ਹਰ ਸਵਾਦ ਹੰਡਾਉਣ ਵਾਸਤੇ ਭੋਗਾਂ ਵਾਸਤੇ ਪਦਾਰਥ ਦੇ ਦਿੰਦੇ ਆ। ਅੱਗੋ ਉੱਤਰ ਮਿਲਦਾ, ਰਾਜ ਨਾ ਭਾਗ ਨਾ ਹੁਕਮ ਨਾ ਸਾਧਨ ਕਿਚ ਕਿਚ ਨਾ ਚਾਹੀ। ਨਾਨਕ ਨਾਮ ਨਿਰੰਜਨ ਜਾਣਿਓ ਕਿੰਨੀ ਭਗਤ ਪ੍ਰੇਮ ਲਿਵਲਾਈ। ਉਹ ਹਾਂ ਪ੍ਰੇਮ ਪਿਰੀ ਕਣਕ ਮਨ ਗਜ ਮੋਤੀਆਂ ਲਾਲਨ ਨਹਿ ਨਾ ਨਹੀਂ। ਰਾਜ ਨਾ ਭਾਗ ਨਾ ਹੁਕਮ ਨਾ ਸਾਧਨ ਕਿਚ ਕਿਚ ਨਾ ਚਾਹੀ। ਉਹਨੂੰ ਚਾਹੀਦਾ ਕਿ ਇਹ ਚਰਨਨ ਸ਼ਰਨਨ ਸੰਤਨ ਬੰਧਨ ਸੁਖੋ ਸੁਖ ਪਾਹੀ। ਕਹਿਣ ਲੱਗੇ ਨਾਨਕ ਤਪਤ ਹਰੀ ਮਿਲੇ ਪ੍ਰੇਮ ਪ੍ਰੀ ਇਹ ਵੇ ਪ੍ਰੇਮਾ ਭਗਤੀ, ਮੈਨੂੰ ਤੇਰੇ ਚਰਨਾਂ ਦੀ ਸ਼ਰਨ ਚਾਹੀਦੀ ਹੈ। ਨਾਨਕ ਨਾਮ ਨਿਰੰਜਨ ਜਾਣਿਓ ਕਿੰਨੀ ਭਗਤ ਪ੍ਰੇਮ ਲਿਵਲਾਈ। ਭਗਤੀ ਪ੍ਰੇਮਾ ਲਾ ਲਿਵ ਲਾ ਕੇ ਕੀਤੀ ਤੇ ਮੇਰੇ ਸੱਚੇ ਪਾਤਸ਼ਾਹ ਨੇ ਫਿਰ ਬਾਣੀ ਵਿੱਚ ਕਿਹਾ, ਰੇ ਮਨ ਐਸੀ ਹਰਸ਼ੋ ਪ੍ਰੀਤ ਕਰ ਜੈਸੀ ਚਾਤਰਕ ਮੈਂ ਸਾਰ ਭਾਰ ਥਲ ਹਰੀ ਆਵਲੇ। ਪਰ ਪ੍ਰੇਮਾ ਭਗਤੀ ਕਰਨ ਵਾਲਾ ਬੂੰਦ ਨੂੰ ਇੱਕ ਬੂੰਦ ਨਾ ਪਵਹੀ, ਕਿ ਜਿਤਨੇ ਮਰਜ਼ੀ ਪਾਣੀ ਦੇ ਭੰਡਾਰ ਹੋਣ ਪਰ ਚਾਤਰਕ ਦੀ ਪਿਆਸ ਕੇਵਲ ਸਵਾਂਤੀ ਬੂੰਦ ਹੀ ਬੁਝਾਏ। ਸਾਹਿਬ ਨੇ ਪਹਿਲਾ ਪ੍ਰਮਾਣ ਕਮਲ ਫੁੱਲ ਦਾ ਦਿੱਤਾ, ਦੂਸਰਾ ਕਿਰਪਾਲੂ ਦਾਤਾ ਜੀ ਨੇ ਮੱਛੀ ਦਾ ਦਿੱਤਾ, ਤੀਸਰਾ ਪ੍ਰਮਾਣ ਸੱਚੇ ਪਾਤਸ਼ਾਹ ਨੇ ਮਿਹਰ ਕੀਤੀ ਚਾਤਰਕ ਦਾ ਦਿੱਤਾ, ਤੇ ਚੌਥਾ ਪ੍ਰਮਾਣ ਦਿੱਤਾ ਪ੍ਰੇਮਾ ਭਗਤੀ ਹੈ ਕਿ ਪ੍ਰੇਮਾ ਭਗਤੀ ਕੀਤੀ। ਤੇ ਗੁਰੂ ਨਾਨਕ ਸਾਹਿਬ ਦੇ ਅੰਮ੍ਰਿਤ ਬਚਨ ਅਸੀਂ ਪੜ੍ਹਨੇ, ਪਿਆਰਿਓ ਪ੍ਰੇਮਾ ਭਗਤੀ ਹੈ ਕਿ ਆਪਣੀ ਤਾਂ ਇੱਕ ਜ਼ਬਾਨ ਵੀ ਟਿਕ ਕੇ ਗੁਰੂ ਗੁਰੂ ਨਹੀਂ ਜਪਦੀ। ਜੇ ਕਿਤੇ ਟਿਕਣ ਦਾ ਯਤਨ ਕਰੀਏ ਇਹ 5-7 ਮਿੰਟਾਂ ਵੀ ਥੱਕ ਜਾਂਦੀ ਹੈ। ਟਿਕ ਕੇ ਬੰਦੇ ਤੋਂ ਰੱਬ ਰੱਬ ਕਿਹਾ ਹੀ ਨਹੀਂ ਜਾਂਦਾ। ਸਾਰਾ ਦਿਨ ਆਦਮੀ ਤੋਂ ਗੱਲਾਂ ਕਰਾਣੀਆਂ ਹੋਣ, ਨਿੰਦਿਆ ਕਰਨੀ ਹੋਵੇ। ਮੈਂ ਕਈ ਵਾਰੀ ਅਰਜ਼ ਕਰਨਾ, ਬੰਦਾ ਬਿਮਾਰ ਹੋਵੇ ਨਾ, ਹਮਦਰਦੀ ਪ੍ਰਗਟ ਕਰਨ ਜਾਈਏ ਤੇ ਉਹ ਬੜਾ ਐਸਤਾ ਐਸਤਾ ਬੋਲੇਗਾ। ਘਰ ਦੇ ਵੀ ਕਹਿਣਗੇ ਬੁਲਾਇਓ ਨਾ, ਡਾਕਟਰ ਸਾਹਿਬ ਨੇ ਰੋਕਿਆ ਹੈ ਵਰਜਿਆ ਹੈ ਇਹਨਾਂ ਬੋਲਣਾ ਨਹੀਂ। ਆਮ ਗੱਲਾਂ ਕਰਦਿਆਂ ਐਸਤਾ ਐਸਤਾ ਬੋਲੇਗਾ, ਕਿਤੇ ਥੋੜਾ ਜਿਹਾ ਨਿੰਦਿਆ ਦੀ ਕੋਈ ਤਵਾ ਲੱਗਣ ਦਾ ਦੇਰ ਹੈ। ਸੱਚ ਜਾਣਿਓ ਪਤਾ ਨਹੀਂ ਕਿੱਥੋਂ ਆਵਾਜ਼ ਨਿਕਲਦੀ, ਉਹੀ ਬੰਦਾ ਉੱਚੀ ਉੱਚੀ ਬੋਲਣ ਲੱਗ ਪੈਂਦਾ ਹੈ। ਕੀ ਕਦੀ ਸਾਡੀ ਜ਼ਬਾਨ ਪਰਮਾਤਮਾ ਨੀ ਇੰਨਾ ਉੱਚਾ ਬੋਲਦੀ ਹੈ? ਰਸਨਾ ਸੰਸਾਰ ਲਈ ਕੂਕੇਗੀ, ਰੱਬ ਲਈ ਕਦੀ ਨੀ ਕੂਕਦੀ। ਹਾਂ, ਜਿਹਦੀ ਕੂਕਣ ਲੱਗ ਪਏ ਪ੍ਰੇਮਾ ਭਗਤੀ ਵਿੱਚ, ਬਾਬਾ ਨਾਨਕ ਜੀ ਕਹਿੰਦੇ ਨੇ ਫਿਰ ਉਹਦੀ ਇੱਕ ਜ਼ਬਾਨ ਹੀ ਕੇਵਲ ਨੀ ਕੂਕਦੀ, ਸਿਰ ਤੋਂ ਪੈਰਾਂ ਤੱਕ ਜਿਤਨੇ ਉਹਦੇ ਰੋਮ ਨੇ ਹਰ ਰੋਮ ਹੀ ਜ਼ਬਾਨ ਬਣ ਕੇ ਕੂਕਣ ਲੱਗ ਪੈਂਦਾ। ਇਹ ਵੇ ਪ੍ਰੇਮਾ ਭਗਤੀ। ਬਾਬਾ ਜੀ ਨੇ ਅੰਮ੍ਰਿਤ ਬਾਣੀ ਵਿੱਚ ਇੱਕ ਬਚਨ ਕਿਹਾ, ਹੇ ਜੇ ਵੇ ਗੁਰੂ ਅਰਜਨ ਸਾਹਿਬ ਸ਼ਲੋਕ ਸੈਸਕ੍ਰਿਤੀ, ਹੇ ਰਸ ਗਏ ਮਧੁਰ ਪ੍ਰੈ ਤੋਇੰਗ, ਹੇ ਜ਼ਬਾਨ ਹੇ ਰਸਾਂ ਨੂੰ ਚੱਖਣ ਵਾਲੀਏ, ਤੈਨੂੰ ਗੱਲਾਂ ਚੰਗੀਆਂ ਲੱਗਦੀਆਂ ਨੇ, ਤੈਨੂੰ ਭੋਜਨ ਪ੍ਰਸ਼ਾਦ ਪਾਣੀ ਚੰਗੇ ਲੱਗਦੇ ਨੇ। ਹੇ ਜੇ ਵੇ ਹੇ ਰਸ ਗਏ ਮਧੁਰ ਪ੍ਰੈ ਤੋਇੰਗ ਸਤ ਹਤੰਗ, ਜਦੋਂ ਕਿਤੇ ਸਤਨਾਮ ਵਾਹਿਗੁਰੂ ਦੀ ਗੱਲ ਚੱਲੇ ਇੰਜ ਲੱਗਦਾ ਜਿਵੇਂ ਤੇਰੀ ਮੌਤ ਹੋ ਗਈ ਹੈ, ਤੂੰ ਮੂੰਹ ਵਿੱਚ ਹੈ ਹੀ ਨਹੀਂ, ਇੰਜ ਲੱਗਦਾ ਜਿਵੇਂ ਤੇਰੀ ਅੰਦਰ ਦੀ ਤਾਕਤ ਹੀ ਖਤਮ ਹੋ ਗਈ। ਹੇ ਜੇਵੇ ਹੇ ਰਸਗੇ ਮਦਰ ਪ੍ਰੈ ਤੋਇੰਗ ਸਤ ਹਤੰਗ, ਸਤ ਵਿੱਚ ਤੇਰੀ ਮੌਤ ਹੋ ਗਈ। ਪਰਮ ਬਾਦੰਗ, ਜੇ ਪਰਮ ਬਾਦਰ ਤੇ ਵੱਡੇ ਤੋਂ ਵੱਡਾ ਝਗੜਾ ਖੜਾ ਕਰਨਾ ਹੋਵੇ ਤੇ ਜ਼ਬਾਨ ਤੀਲੀ ਨੂੰ ਤਾਂ ਕਸਾਣਾ ਪੈਂਦਾ ਹੈ, ਤਾਂ ਉਹ ਅੱਗ ਲਾਉਂਦੀ ਏ। ਸਿਰਫ ਤੂੰ ਤਾਂ ਆਪਣੀ ਇੱਕ ਨਿੱਕੀ ਜੀ ਤੀਸੀ ਖਲਾਣ ਦੀ ਦੇ ਰਹੇ ਤੇ ਕਈ ਪੁਸ਼ਤਾਂ ਦੇ ਆਪਸ ਵਿੱਚ ਪਵਾੜੇ ਪਾ ਕੇ ਰੱਖਦੇ ਨੇ। ਧਿਆਨ ਦਿਆ, ਜੇ ਜ਼ਬਾਨ ਦੀ ਸ਼ਕਤੀ, ਜੇ ਰਸਨਾ ਦੀ ਤਾਕਤ, ਜੇ ਜੇਵਾਂ ਦੀ ਤਾਕਤ ਇੱਕ ਥੋੜੀ ਜੀ ਤੀਸੀ ਖਲਾਏ ਤੇ ਕਈ ਜਨਮਾਂ ਦੇ ਪਵਾੜੇ, ਕਈ ਪੁਸ਼ਤਾਂ ਦੀ ਆਪਸ ਵਿੱਚ ਕਤਲੋ ਗਾਰਤ ਤੱਕ ਗੱਲ ਪਹੁੰਚ ਜਾਂਦੀ ਏ। ਜੇ ਜ਼ਬਾਨ ਇੰਨੀ ਵੱਡੀ ਦੂਰੀ ਵੀ ਪਾ ਸਕਦੀ ਏ, ਚੇਤੇ ਰੱਖਿਓ ਇਹਦੇ ਕੋਲ ਸ਼ਕਤੀ ਏ, ਜੇ ਰੱਬ ਰੱਬ ਜਪਣ ਲੱਗ ਪਏ ਤੇ ਕਰੋੜਾਂ ਜਨਮਾਂ ਦੀ ਦੂਰੀ ਮਿਟਾ ਵੀ ਸਕਦੀ ਹੈ। ਕੱਲੀ ਦੂਰੀ ਪਾਉਂਦੀ ਨਹੀਂ, ਇਹ ਦੂਰੀ ਮਿਟਾ ਵੀ ਸਕਦੀ ਹੈ। ਹਜ਼ੂਰ ਨੇ ਬਾਣੀ ਵਿੱਚ ਮਿਹਰ ਕੀਤੀ, ਜਦੋਂ ਉਹਨਾਂ ਨੇ ਪ੍ਰੇਮਾ ਭਗਤੀ ਵੀ ਜੁੜੇ ਤੇ ਬਾਬਾ ਨਾਨਕ ਜੀ ਨੂੰ ਜੇ ਕੋਈ ਪੁੱਛਦਾ ਹੈ

0: ਕਿ ਸਤਿਗੁਰੂ ਜੀ ਪਰਮਾਤਮਾ ਨੂੰ ਪਾਉਣ ਦਾ ਮਾਰਗ ਕੀ ਹੈ? ਤੇ ਸੱਚੇ ਪਾਤਸ਼ਾਹ ਕਹਿੰਦੇ ਨੇ ਇਹ ਮਾਰਗ ਹੈ ਇੱਕ ਦੂ ਜੀਵੋ ਲੱਖ ਹੋ ਹੈ, ਕਿੰਨੀ ਭਗਤ ਪ੍ਰੇਮ ਲਿਵਲਾਈ, ਇੰਨੀ ਭਗਤੀ ਕੀਤੀ, ਇੱਕ ਜ਼ਬਾਨ ਤੋਂ ਲੱਖ ਜੀਵ ਹੋ ਗਈ, ਲੱਖ ਦੀਵ ਤੋਂ 20 ਲੱਖ ਹੋ ਗਈ, ਤੇ ਉਸ 20 ਲੱਖ ਜੀਵ ਵਿੱਚੋਂ ਇੱਕ ਇੱਕ ਜੀਵ ਨਾਲ ਲੱਖ ਲੱਖ ਵਾਰੀ ਜਗਤ ਦੇ ਮਾਲਕ ਦਾ ਨਾਮ ਜਪਿਆ, ਤੇ ਬਾਬਾ ਨਾਨਕ ਜੀ ਕਹਿੰਦੇ ਨੇ ਇੰਨੀ ਕਮਾਈ ਕਰੇ ਤਾਂ ਜਗਤ ਦੇ ਮਾਲਕ ਵੀ ਤੂੰ ਮਿਲ ਸਕਦਾ, ਕਿ ਇਹੋ ਜੀ ਪ੍ਰੇਮਾ ਭਗਤੀ ਕੋਈ ਕਰ ਸਕੇਗਾ? ਬਾਬੇ ਨਾਨਕ ਜੀ ਦਾ ਆਪਣਾ ਅਨੁਭਵ ਹੈ, ਇੱਕ ਦੋ ਜੀਵੋ ਲੱਖ ਹੋਵੇ, ਲੱਖ ਹੋਵੇ ਲਖਵੀਸ, ਲੱਖ ਲੱਖ ਗੇੜਾ ਆਖੀਆਂ, ਇੱਕ ਨਾਮ ਜਗਦੀਸ਼ ਪਿਆਰਿਆ, ਇਹ ਤਰਾਹ ਪਤ ਪਵੜੀਆਂ ਚੜੀਆ ਹੋਏ ਆਕੀਸ, ਇਹਨੇ ਰਸਤਾ ਇਹੀ ਮਾਰਗ ਪਿਆਰੇ ਨੂੰ ਪਾਉਣ ਦਾ, ਤੇ ਜੇ ਅੰਦਰ ਤੇਰਾ ਰੁੱਖ ਹੈ ਤੇ ਬਾਹਰੋਂ ਪ੍ਰੇਮਾ ਭਗਤੀ ਵਾਲੇ ਦੀ ਰੀਸ ਕਰਨਾ, ਫਿਰ ਸੁਣ ਗੱਲਾਂ ਆਕਾਸ਼ ਕੀ ਕੀਤਾ ਆਈ ਰੀਸ, ਨਾਨਕ ਨਦਰੀ ਪਾਈ ਹੈ। ਪ੍ਰੇਮਾ ਭਗਤੀ ਉਹਦੀ ਨਦਰ ਨਾਲ ਮਿਲਦੀ ਹੈ, ਉਹਦੀ ਬਖਸ਼ਿਸ਼ ਨਾਲ ਮਿਲਦੀ ਹੈ। ਕੂੜਾ ਕੂੜੀ ਠੀਸ, ਠੀਸ ਦਾ ਅਖਰੀ ਅਰਥ ਹੁੰਦਾ ਗੱਪ ਮਾਰਨਾ। ਕਹਿੰਦੇ ਨੇ ਜੇ ਉਹਦੀ ਨਦਰ ਨਾਲ ਤੇਰੇ ਕੋਲ ਪ੍ਰੇਮਾ ਭਗਤੀ ਨਹੀਂ, ਐਵੇਂ ਜ਼ਮੀਨ ਤੇ ਰੇਂਗਣ ਵਾਲੇ ਕੀੜੇ, ਤੂੰ ਅਸਮਾਨ ਵਿੱਚ ਉੱਡਣ ਵਾਲੇ ਪੰਛੀਆਂ ਦੀ ਰੀਸ ਨਾ ਕਰ। ਸੁਣ ਗੱਲਾਂ ਆਕਾਸ਼ ਕੀ ਕੀਤਾ ਆਈ ਰੀਸ, ਉਹ ਤਾਂ ਪ੍ਰੇਮਾ ਭਗਤੀ ਆ ਜਿਹੜੀ ਅਵਸਥਾ ਤੈਨੂੰ ਦੱਸੀ, ਇੱਕ ਦੂ ਜੀਵੋ ਲੱਖ ਹੋਏ, ਇਹ ਨਾਨਕ ਨਦਰੀ ਪਾਈ ਹੈ, ਉਹਦੀ ਕਿਰਪਾ ਨਾਲ ਮਿਲਦੀ ਹੈ। ਤੇ ਜੇ ਕਿਰਪਾ ਤੋਂ ਬਿਨਾ ਕੂੜਾ ਕੂੜੀ ਠੀਸ, ਕੂੜੇ ਬੰਦੇ ਦੀ ਕੂੜੀ ਗੱਪ ਹੋਵੇਗੀ, ਕੂੜੇ ਬੰਦੇ ਦਾ ਕੂੜ ਹੋਵੇਗਾ। ਮੈਂ ਬੇਨਤੀ ਜਿਹੜੀ ਕਰ ਲੱਗਾ, ਸਤਿਗੁਰੂ ਨੇ ਪ੍ਰੇਮਾ ਭਗਤੀ ਕੀਤੀ, ਉਸ ਭਗਤੀ ਦੀ ਇੱਕ ਮਿਸਾਲ ਹਜ਼ੂਰ ਨੇ ਖੋਰ ਦਿੱਤੀ। ਦਾਤਾਰ ਕਹਿੰਦੇ ਨੇ ਕਿ ਦੁੱਧ ਨੂੰ ਚੋ ਕੇ ਲਿਆਉਂਦੇ ਨੇ, ਜ਼ਿਮੀਦਾਰ ਚੋਂਦਾ, ਗਵਾਲੇ ਘਰਾਂ ਵਿੱਚ ਚੋਂਦੇ ਨੇ, ਜਿਸ ਬਰਤਨ ਵਿੱਚ ਦੁੱਧ ਚੋ ਕੇ ਲਿਆਂਦਾ ਉਸ ਬਰਤਨ ਵਿੱਚੋਂ ਦੁੱਧ ਦੂਜੇ ਬਰਤਨ ਵਿੱਚ ਪਲਟਿਆ ਜਾਂਦਾ ਹੈ, ਭਾਂਡੇ ਵਿੱਚ ਪਲਟਦੇ ਨੇ। ਹੁਣ ਜਿਸ ਭਾਂਡੇ ਵਿੱਚ ਦੁੱਧ ਚੋਇਆ ਉਹਦੇ ਅੰਦਰ ਦੁੱਧ ਉਹਦੇ ਬਰਤਨ ਦੇ ਨਾਲ ਉਹਦੇ ਕੰਢਿਆਂ ਨਾਲ ਜ਼ਰੂਰ ਲੱਗਾ ਹੈ। ਤੇ ਸਿਆਣੀਆਂ ਸਵਾਣੀਆਂ ਆਪਣੇ ਹੱਥ ਵਿੱਚ ਲੈ ਕੇ ਪਾਣੀ ਤੇ ਉਸ ਬਰਤਨ ਦੇ ਵਿੱਚ ਬਾਲਟੀ ਵਿੱਚ ਭਾਂਡੇ ਵਿੱਚ ਛੱਤੇ ਮਾਰ ਕੇ ਉਸ ਦੇ ਅੰਦਰ ਲੱਗੇ ਹੋਏ ਦੁੱਧ ਨੂੰ ਉਤਾਰਦੀਆਂ ਸਨ, ਤੇ ਉਸ ਪਾਣੀ ਨੂੰ ਕਿਹਾ ਜਾਂਦਾ ਸੀ ਦੁੱਧ ਵਿੱਚ ਹੰਗਾਲ ਪਾ ਦਿੱਤਾ ਹੈ। ਇਹ ਬੜਾ ਪੁਰਾਤਨ ਸ਼ਬਦ ਹੈ ਤੁਹਾਡਾ ਸੱਭਿਆਚਾਰ ਦਾ। ਕਹਿੰਦੀਆਂ ਸਨ ਦੁੱਧ ਵਿੱਚ ਹੰਗਾਲ ਪਾਇਆ ਹੈ, ਜਦੋਂ ਹੰਗਾਲ ਦੁੱਧ ਵਿੱਚ ਪਾ ਦਿੱਤਾ, ਹੰਗਾਲ ਦਰਦ ਜੀ ਉਹ ਦੁੱਧ ਨਾਲ ਮਿਲਿਆ ਹੋਇਆ ਪਾਣੀ, ਹੰਗਾਲ ਪਾ ਦਿੱਤਾ ਦੁੱਧ ਵਿੱਚ, ਤੇ ਦੁੱਧ ਨੂੰ ਪਰਤ ਕੇ ਉਹਨਾਂ ਨੇ ਚੁੱਲ੍ਹੇ ਤੇ ਰੱਖਿਆ। ਪ੍ਰੇਮਾ ਭਗਤੀ ਕੀ ਹੈ? ਬਾਬਾ ਨਾਨਕ ਜੀ ਨੇ ਕੱਲਾ ਰੱਬ ਨੂੰ ਵਾਹਿਗੁਰੂ ਵਾਹਿਗੁਰੂ ਜ਼ਬਾਨ ਨਾਲ ਕਹਿਣ ਨਾਲ ਨਹੀਂ ਪਿਆਰਿਓ, ਉਸ ਪ੍ਰੇਮਾ ਭਗਤੀ ਵਿੱਚ ਆਪਣਾ ਸਭ ਕੁਝ ਹੀ ਕੁਰਬਾਨ ਕੀਤਾ ਜਾਂਦਾ ਹੈ, ਆਪਣਾ ਸਭ ਕੁਝ ਫਿਦਾ ਕੀਤਾ। ਹੁਣ ਉਸ ਦੁੱਧ ਨੂੰ ਜਿਹੜਾ ਹੰਗਾਲ ਵਾਲਾ ਸੀ ਚੁੱਲ੍ਹੇ ਦੇ ਉੱਤੇ ਰੱਖਿਆ, ਅੱਗ ਦੀ ਲਾਟ ਨਿਕਲੀ, ਅੱਗ ਦੇ ਨਾਲ ਪਹਿਲਾਂ ਉਸ ਵਿੱਚ ਮਿਲਿਆ ਹੋਇਆ ਜਿਹੜਾ ਹੰਗਾਲ ਪਾਣੀ ਸੀ ਉਹ ਪਾਪ ਬਣ ਕੇ ਉੱਡਣ ਲੱਗਾ। ਜਦੋਂ ਪਾਣੀ ਪਾਪ ਬਣ ਕੇ ਉੱਡਿਆ ਤੇ ਆਖਰ ਬਾਬਾ ਜੀ ਦੇ ਸਮਝਾਉਣ ਦਾ ਤਰੀਕਾ ਕਿ ਪ੍ਰੇਮਾ ਭਗਤੀ ਕੀ ਹੈ, ਕਹਿੰਦੇ ਨੇ ਅਸੀਂ ਉਸ ਪਾਣੀ ਨੂੰ ਪੁੱਛ ਲਿਆ ਕਿ ਦੇਖ ਦੁੱਧ ਤਾਂ ਕੀਮਤੀ ਸੀ, ਤੂੰ ਤਾਂ ਆਪਣੀ ਖੁਸ਼ਕਿਸਮਤੀ ਸਮਝ ਕਿ ਪਾਣੀ ਦਾ ਛੱਟਾ ਸੈਂ ਤੂੰ, ਤੇ ਤੈਨੂੰ ਦੁੱਧ ਵਿੱਚ ਮਿਲਦਿਆਂ ਸਾਰ ਦੁੱਧ ਨੇ ਦੇਖ ਆਪਣੇ ਵਿੱਚ ਥਾਂ ਦਿੱਤੀ। ਇਹ ਤੇ ਕੋਈ ਥਾਂ ਦਿੰਦਾ ਇੱਕ ਦੂਜੇ ਨੂੰ? ਕਹਿਣ ਲੱਗੇ ਪਾਣੀ ਤੈਨੂੰ ਤੇਲ ਵਿੱਚ ਮਿਲਾਇਆ ਜਾਏ, ਕਦੀ ਤੇਲ ਤੈਨੂੰ ਥਾਂ ਦਏਗਾ? ਤੈਨੂੰ ਘਿਓ ਦੇ ਮੱਖਣ ਵਿੱਚ ਮਿਲਾਇਆ ਜਾਏ, ਕਦੀ ਮੱਖਣ ਤੈਨੂੰ ਥਾਂ ਦਏਗਾ? ਕਦੀ ਘਿਓ ਤੈਨੂੰ ਥਾਂ ਦਏਗਾ? ਦੂਜੇ ਤਰਲ ਪਦਾਰਥ ਕਦੀ ਤੈਨੂੰ ਥਾਂ ਦੇਣਗੇ? ਦੇਖ ਤੂੰ ਦੁੱਧ ਦਾ ਅੰਦਰ ਕਿੰਨਾ ਕੁ ਖੁੱਲ ਦਿਲਾ ਹੈ, ਉਹ ਤੈਨੂੰ ਆਏ ਨੂੰ ਉਹਨੇ ਆਪਣੇ ਵਿੱਚ ਥਾਂ ਦੇ ਦਿੱਤੀ। ਥਾਂ ਨਾ ਕੇਵਲ ਦਿੱਤੀ, ਉਹਨੇ ਕਿਹਾ ਠੀਕ ਤੇਰਾ ਰੂਪ ਮੇਰੇ ਤੋਂ ਵੱਖਰਾ ਹੈ, ਜੇ ਮੇਰੇ ਕੋਲ ਆ ਗਿਆ ਮੈਂ ਤੈਨੂੰ ਆਪਣਾ ਰੂਪ ਦੇਣਾ ਵਾ। ਪਾਣੀ ਨੂੰ ਦੁੱਧ ਨੇ ਆਪਣਾ ਰੂਪ ਦਿੱਤਾ, ਕੱਲਾ ਰੂਪ ਹੀ ਨਹੀਂ, ਪਾਣੀ ਇਕੱਲੇ ਦੀ ਕੀਮਤ ਨਹੀਂ ਸੀ, ਪਰ ਜਦੋਂ ਦੁੱਧ ਵਿੱਚ ਮਿਲਿਆ ਦੁੱਧ ਨੇ ਕਿਹਾ ਜੇ ਮੈਂ 5 ਲੀਟਰ ਦੀ ਮੇਰੀ ਮਪਾਈ ਹੈ ਤੇ ਤੂੰ 1 ਲੀਟਰ ਹੈ ਤੇ ਆਪਾਂ ਹੋ ਗਏ 6 ਕਿਲੋ, 6 ਲੀਟਰ ਹੋ ਗਏ। ਚੇਤੇ ਰੱਖੀ ਮੈਂ ਆਪਣਾ ਮੁੱਲ ਥੋੜਾ ਜਿਹਾ ਕਟਵਾ ਲਾਂਗਾ ਪਰ ਤੇਰੀ ਕੀਮਤ ਨਾਲ ਜ਼ਰੂਰ ਪਵਾਂਗਾ। ਤੇ ਪੈਂਦੀ ਹੈ ਦੁੱਧ ਦੀ ਨਾਲ ਪਾਣੀ ਦੀ ਕੀਮਤ ਪੈ ਗਈ, ਤੇ ਬਾਬਾ ਜੀ ਕਹਿਣ ਲੱਗੇ, ਉਹ ਬੇਵਫਾ ਦੇਖ ਥਾਂ ਦਿੱਤਾ ਜਿੰਨੇ, ਨਾਮ ਆਪਣਾ ਤੈਨੂੰ ਦਿੱਤਾ, ਦੁੱਧ ਪਾਣੀ ਨਾ ਰਹਿਣ ਦਿੱਤਾ ਤੈਨੂੰ, ਆਪਣਾ ਰੂਪ ਦਿੱਤਾ, ਆਪਣੀ ਕੀਮਤ ਘਟਾ ਕੇ ਉਹਨੇ ਤੇਰੀ ਨਾਲ ਕੀਮਤ ਪਵਾ ਲਈ, ਤੇ ਇੰਨਾ ਬੇਵਫਾ ਹੈ ਕਿ ਸੇਕ ਲੱਗਣ ਦੀ ਦੇਰ ਤੋਂ ਪਹਿਲਾਂ ਉੱਡ ਗਏ। ਹਜ਼ੂਰ ਕਹਿੰਦੇ ਨੇ ਉਸ ਪਾਣੀ ਦਾ ਉੱਤਰ ਸੀ ਬਾਣੀ ਦੇ ਬਚਨ ਨੇ, ਕਹਿੰਦਾ ਇਸੇ ਕਰਕੇ ਤਾਂ ਉੱਡਿਆ ਵਾ ਕਿ ਜਿੰਨੇ ਮੈਨੂੰ ਰੂਪ ਦਿੱਤਾ, ਰੰਗ ਦਿੱਤਾ, ਕੀਮਤ ਪਾਈ, ਮੇਰਾ ਚਿੱਤ ਕਰਦਾ ਮੈਂ ਇਹਨੂੰ ਸੇਕ ਲੱਗਣ ਤੋਂ ਪਹਿਲਾਂ ਪਹਿਲਾਂ ਆਪਣੇ ਆਪ ਨੂੰ ਕਿਉਂ ਨਾ ਸਾੜ ਦੇਵਾਂ, ਕਿਉਂਕਿ ਮੈਂ ਆਪਣੇ ਪਿਆਰੇ ਦਾ ਸੇਕ ਨਹੀਂ ਸੇਕ ਸਕਦਾ, ਮੈਂ ਆਪਣੇ ਆਪ ਨੂੰ ਕੁਰਬਾਨ ਕਰ ਸਕਣਾ। ਇਹ ਵੀ ਪ੍ਰੇਮਾ ਭਗਤੀ, ਨਾਨਕ ਨਾਮ ਨਿਰੰਜਨ ਜਾਣਿਓ ਕਿੰਨੀ ਭਗਤ ਪ੍ਰੇਮ ਲਿਵ ਲਾਈ, ਤੇ ਪ੍ਰੇਮ ਲਿਵ ਲਾ ਕੇ ਭਗਤੀ ਕਰਕੇ ਸਾਨੂੰ ਕਿਹਾ ਰੇ ਮਨ ਐਸੀ ਖਰਸ਼ੋਂ ਪ੍ਰੀਤ ਕਰ, ਕੈਸੀ ਜੈਸੀ ਜਲ ਦੁੱਧ ਹੋਏ, ਜਿਵੇਂ ਦੁੱਧ ਦੀ ਤੇ ਪਾਣੀ ਦੀ ਪ੍ਰੀਤ ਹੈ। ਤੇ ਫਿਰ ਦੇਖੋ ਇੱਥੇ ਆ ਕੇ ਮੁਕੰਮਲ ਪ੍ਰੀਤ ਬਣਦੀ ਹੈ, ਜਿਵੇਂ ਮੈਂ ਉਦਾਹਰਨਾਂ ਪਹਿਲਾਂ ਦਿੱਤੀਆਂ ਨੇ। ਜੇ ਹੁਣ ਮੈਂ ਇਹ ਕਹੀ ਜਾ ਕਮਲ ਦਾ ਫੁੱਲ ਖਿੜਿਆ ਤੇ ਪਤੰਗਾ ਉਹਦੇ ਤੇ ਆ ਗਿਆ, ਤੇ ਆਪ ਕਹੋਗੇ ਵੇਖੋ ਬੰਦਾ ਕਿਹੋ ਜੀ ਗੱਲ ਕਰਦਾ, ਕਮਲ ਦੇ ਫੁੱਲ ਤੇ ਭਵਰੇ ਹੁੰਦੇ ਨੇ, ਪਤੰਗੇ ਤਾਂ ਦੀਵੇ ਤੇ ਜਾਂਦੇ। ਜੇ ਮੈਂ ਕਹਾਂ ਜੀ ਦੀਵਾ ਬਲਿਆ ਤੇ ਕੀੜੀਆਂ ਆ ਗਈਆਂ, ਤੁਸੀਂ ਕਹੋਗੇ ਮੂਰਖਤਾ ਹੀ ਵਾਲੀ ਗੱਲ, ਦੀਵੇ ਤੇ ਕੀੜੀਆਂ, ਕੀੜੀਆਂ ਤਾਂ ਮਿੱਠੇ ਤੇ ਜਾਣਗੀਆਂ। ਹੁਣ ਸ਼ਬਦ ਸੁਰਤ ਕਿੰਨੀ ਵਰਖਾਈ, ਤਾਂ ਤੇ ਅੰਗਦ ਅੰਗ ਸੰਗ ਭਇਓ ਸ਼ਾਇਰ, ਉਹ ਸਮੁੰਦਰ ਬਣੇ ਤੇ ਸਮੁੰਦਰ ਦੇ ਵਿੱਚ ਨੀਆਂ ਨਹੀਂ ਰੱਖੀਆਂ ਜਾਂਦੀਆਂ, ਸਮੁੰਦਰ ਲੋਕਾਂ ਦੇ ਘਰ ਨਹੀਂ ਬਣਾਉਂਦਾ, ਸਮੁੰਦਰ ਆਪਣੇ ਵਿੱਚੋਂ ਬੱਦਲ ਪੈਦਾ ਕਰਕੇ ਕੇਵਲ ਬਰਸਾਤ ਹੀ ਕਰਦਾ ਹੈ। ਤਾਂ ਤੇ ਅੰਗਦ ਅੰਗ ਸੰਗ ਭਇਓ ਸ਼ਾਇਰ, ਸਮੁੰਦਰ ਬਣ ਗਏ। ਤਿੰਨ ਸ਼ਬਦ ਸੁਰਤ ਕਿੰਨੀ ਵਰਖਾਈ, ਉਸ ਗੁਰੂ ਅੰਗਦ ਸਾਹਿਬ ਨੇ ਇੰਨੀ ਕਿਰਪਾ ਕੀਤੀ, ਉਹਨਾਂ ਨੇ ਸ਼ਬਦ ਤੇ ਸੁਰਤ ਦੀ ਵਰਖਾ ਕਰ ਦਿੱਤੀ। ਆਓ ਇਹਦੀ ਪ੍ਰੋੜਤਾ ਗੁਰੂ ਗ੍ਰੰਥ ਸਾਹਿਬ ਕਰਨਗੇ। ਕਹਿਣ ਲੱਗੇ ਲੰਗਰ ਚੱਲੈ ਗੁਰ ਸ਼ਬਦ ਹਰ, ਤੋਟ ਨਾ ਆਵੀ ਖੱਤੀ ਹੈ। ਜਿਹੜੀ ਖੱਤੀ ਬਾਬਾ ਨਾਨਕ ਖੱਟ ਕੇ ਗਏ ਨੇ ਨਾ, ਉਹਦਾ ਤੋਟਾ ਨਹੀਂ ਆਉਣਾ। ਇਸ ਤੋਂ ਪਹਿਲੀ ਇੱਕ ਬਚਨ ਹੈ, ਨੀਂਵ ਕਿਹਨੇ ਰੱਖੀ, ਨਾਨਕ ਰਾਜ ਚਲਾਇਆ ਸੱਚ ਕੋਟ ਸਤਾਣੀ ਨੀਂਵ ਦੈ, ਬਾਬੇ ਨਾਨਕ ਨੇ ਨੀਂਵ ਰੱਖੀ। ਹੁਣ ਅੱਗੇ ਇਹ ਸਪਸ਼ਟ ਹੋਵੇਗਾ ਕਿ ਗੁਰੂ ਨਾਨਕ ਸਾਹਿਬ ਝੜੀ ਲਾਉਂਦੇ ਪਏ ਨੇ ਗੁਰੂ ਅੰਗਦ ਸਾਹਿਬ ਕੇ ਨੀਂ ਰੱਖ ਰਹੇ ਨੇ। ਬਚਨ ਹੈ ਲੰਗਰ ਚੱਲੈ ਗੁਰ ਸ਼ਬਦ ਹਰ, ਤੋਟ ਨਾ ਆਵੀ ਖੱਟੀਐ, ਖਰਚੈ ਦਿੱਤ ਕਸਮ ਦੀ, ਕਸਮ ਦੀ ਦਰ ਤੇ ਬਾਬੇ ਨਾਨਕ ਦੀ ਰੱਬ ਦੀ ਦਿੱਤੇ ਹੋਏ ਖਰਚੇ ਨੂੰ ਗੁਰੂ ਨਾਨਕ ਸਾਹਿਬ ਦੀ ਜੋਤ ਗੁਰੂ ਅੰਗਦ ਸਾਹਿਬ ਵੰਡਣ ਲੱਗੇ ਨੇ। ਖਰਚੇ ਦਿੱਤ ਕਸਮ ਦੀ ਆਪ ਖੈਦੀ ਖੈਰ ਦਬਟੀਐ। ਹੁਣ ਦੇਖੋ ਸ਼ਬਦ ਨੇ ਖਰਚੇ, ਖਰਚਣ ਵਾਸਤੇ ਦਿੱਤਾ ਬਾਬੇ ਨਾਨਕ ਨੇ ਖਜ਼ਾਨਾ, ਨਾਲ ਕਹਿ ਦਿੱਤਾ ਆਪ ਖੈਦੀ ਆਪ ਖਾਇਆ ਜੇ, ਖੈਰ ਖੈਰਦਰ ਤੇ ਜਿਹੜੇ ਮੰਗਣ ਆਉਣਗੇ ਉਹਨਾਂ ਦੀ ਝੋਲੀ ਵਿੱਚ ਪਾਇਆ ਜੇ। ਹਜ਼ੂਰ ਨੇ ਕਿਹਾ ਕਿ ਲੰਗਰ ਚੱਲੈ ਗੁਰ ਸ਼ਬਦ ਹਰ, ਤੋਟ ਨਾ ਆਵੀ ਖੱਟੀਐ, ਖਰਚੈ ਦਿੱਤ ਕਸਮ ਦੀ ਆਪ ਖੈਦੀ ਖੈਰ ਦਬਟੀਐ। ਇੱਥੇ ਇੱਕ ਬਚਨ ਕੀਤਾ, ਕਹਿਣ ਲੱਗੇ ਮੇਰੇ ਦਾਤਾ ਜੀ ਕਿ ਆਪ ਜੀ ਉੱਤੇ ਇੰਨੀ ਕਿਰਪਾ ਵੀ ਹੁੰਦੀ, ਹੋਵੇ ਸਿਫਤ ਖਸਮ ਦੀ, ਨੂਰ ਅਰਸੋਂ ਕੁਰਸੋਂ ਝੱਟੀਐ, ਨੂਰ ਦੀ ਵਰਖਾ ਹੋ ਰਹੀ ਹੈ। ਗੁਰੂ ਅੰਗਦ ਸਾਹਿਬ ਉਸੇ ਵਰਖਾ ਨੂੰ ਲੋਕਾਂ ਤੱਕ ਪਹੁੰਚਾ ਰਹੇ ਨੇ, ਕਿਉਂਕਿ ਗੁਰੂ ਨਾਨਕ ਸਾਹਿਬ ਨੇ ਉਹਨੂੰ ਆਪਣਾ ਅੰਗ ਬਣਾਇਆ ਹੈ। ਹੋਵੇ ਸਿਫਤ ਖਸਮ ਦੀ, ਨੂਰ ਅਰਸੋਂ ਕੁਰਸੋਂ ਝੱਟੀਐ, ਤੁਧ ਡਿੱਠੇ ਸੱਚੇ ਪਾਤਸ਼ਾਹ, ਮਲ ਜਨਮ ਜਨਮ ਦੀ ਕੱਟੀਐ। ਇੱਕ ਬਚਨ ਆਪ ਰੋਜ਼ ਹੋਰ ਪੜ੍ਹਦੇ ਹੋ, ਬਰਿਆ ਦਰਗਹਿ ਗੁਰੂ ਕੀ ਕੁਦਰਤੀ ਨੂਰ। ਹੁਣ ਵਰਿਆ ਵਰਿਆ ਨਹੀਂ, ਵਰਿਆ ਵਰਿਆ ਦਰ ਤੇ ਵਰ ਰਿਹਾ ਹੈ, ਵਰਖ ਰਿਹਾ ਹੈ। ਕੀ ਵਰਖਦਾ ਹੈ? ਕੁਦਰਤੀ ਨੂਰ, ਪਰਮਾਤਮਾ ਦੇ ਘਰ ਵਿੱਚੋਂ ਰੁਖਾਨੀਅਤ ਦੇ ਬੱਦਲ ਬਣ ਕੇ ਗੁਰੂ ਅੰਗਦ ਸਾਹਿਬ ਉਹਨਾਂ ਦੀ ਬਰਸਾਤ ਪੈ ਕਰਾਉਂਦੇ ਨੇ, ਤੇ ਜਿਹੜਾ ਆਉਂਦਾ ਉਹਨੂੰ ਨਾਮ ਨਾਲ ਭੇਜ ਦਿੰਦੇ। ਤਾਂ ਤੇ ਅੰਗਦ ਅੰਗ ਸੰਗ ਭਇਓ ਸ਼ਾਇਰ, ਤਿੰਨ ਸ਼ਬਦ ਸੁਰਤ ਕਿੰਨੀ ਵਰਖਾਈ। ਤੇ ਗੁਰੂ ਨਾਨਕ ਸਾਹਿਬ ਨੇ ਕੀ ਕੀਤਾ? ਇਹਨੂੰ ਭਾਈ ਗੁਰਦਾਸ ਜੀ ਨੇ ਆਪਣੀ ਰਚਨਾ ਵਿੱਚ ਕਿਹਾ, ਕਹਿਣ ਲੱਗੇ ਪਿਆਰਿਓ ਕਿ ਗੁਰੂ ਨਾਨਕ ਸਾਹਿਬ ਨੇ ਮਿਹਰ ਕੀਤੀ, ਪਾਰਸ ਹੋਵਾ ਪਾਰਸੋਂ, ਗੁਰਪਦੇਸ਼ ਗੁਰ ਪਰਚੇ, ਗੁਰਪਦੇਸ਼ ਵਿੱਚ ਰਹਿਣਾ ਹੈ, ਚੰਦਨ ਹੋਵਾ ਚੰਦਨੋਂ ਹੈ, ਦੀਪਕ ਤੇ ਦੀਪਕ ਪ੍ਰਗਾਸਿਆ ਹੈ। ਹੁਣ ਧੰਨ ਗੁਰੂ ਅੰਗਦ ਸਾਹਿਬ ਸ਼ਬਦ ਸੁਰ ਦੀ ਖੇਡ ਨਹੀਂ ਵਰਤਾਉਂਦੇ, कैसी वर्खा पे कर दे जी। भाई पारो वर्गा आंदा ते ओ जदो आके पुछदा महाराज हंस और परम हंस की है, ते बाबा नानक जी दी जोत गुरु अंगद साहब वर्खा करके कहंदे ने के पारो ते भाई पारो जुलका सी। पारो हंस हुंदे ने जिहड़े दुध पानी नखेड़दे ने, ते परम हंस हुंदे ने जिउंदे जिउंदे जी अपने शरीर विचों बदेक हो जांदे ने। ते तुर पिया कहंदा फिर परम हंस सी ते नहीं बनना। बाबा जी ने कृपा की, गुरु अंगद साहब की नदर नाल गुरु अमर सादास दे वेले परम हंस बनिया। ते भाई गुरदास ने अपनी रचना विच क्या कहन लगे, पारो जुलका परम हंस पूरे सतगुर कृपा धारी। पूरे गुरु ने मेहर की। एक प्रमाण मैं होर दे के अगे चलना कि गुरु ने मैले हिरदिया विच नाम की वर्खा कर दी गुरु अंगद साहब ने। हुण भाई जोध रसोईया है, ते भाई गुरदास ने बचन भी कहे कि जोध रसोईया देवता गुर सेवा कर दुत्तर तारी पूरे सतगुर पै सवारी। जोध रसोईया देवता ए असल सी ब्राह्मण। इस भाई जोध ने इनी लंगर भी सेवा की कि माता खीवी जी नाल दो सिख होर सन जेड़े सेवा करते सन, एक भाई केदारू केदारा ते दूजा भाई साहब भाई जोध। ए जोध ब्राह्मण सी, ए जोध खैरा जट नहीं, क्योंकि दो जोध सन। एक बाबे नानक दा सिख सी जिदे तो पौड़ी सुन के बाबा लहणा जी करतारपुर गए, वो खैरा सी खडूर साहब दा रहण वाला। ए भाई जोध ब्राह्मण सी, ए बाहरों आया सी। मेरे गुरु अंगद साहब किवें वर्खा करदे ने नाम दी। भाई जोध आया, इहने बाणी सुनी कीर्तन सुनिया, मन च आया भी लंगर च सेवा करा। सादे कपड़े पा के माता खीवी नाल सारा दिन भाई जोध ते भाई केदारा लंगर विच रहिंदे सन। ते भाई जोध दे मन विच कदी आ जाणा ते नीवियां जातां वाले भी इत्थे आए, क्योंकि ब्राह्मण सी कई जन्मां दा उहदे अंदर ए सी खून ए सी कि मैं उच्ची कुल दा वां। मन च आया फिर एक दिन आया मना, जे भांडे मांझ के भी, जे इत्थे लंगर विच खौंचे मार के भी, लकड़ा पाड़ के सारा दिन धुप्पे चुल्हे सामने बह के भी तेरी मैल ना गई ते मैल जाएगी कितों। कहन लगा अजे भी खौमे दी मैल चुकी फिरना मैं ब्राह्मण। उत्थे एक शब्द क्या कहन लगे, तू झूठा है। अपने मन नूं कहिंदे तू झूठा है, तेनू कोई खत नहीं सुचा भोजन छके। कल तो बाद जिहड़ा अंदर जात वाला भूत वड़िया इहनू झूठा भोजन दिता जाए। प्यारे ओ सारे भांडे चुकने पर कुछ कु पतलां चुके एक पासे रख लैणियां। यह हकीकत है, इहनू अतकथनी ना समझियो। गुरु अंगद साहब किवें बरखा करदे ने, जदों सारिआं चले जाणा जिहड़ियां पतलां लुका के रखियां होणियां उहदे विच्चों सब्जी भाजी दा तिनका मात्र चुण के एक थां ते इकट्ठियां करके खा लैणा। माता खीवी जी देखणा सारा दिन सेवा करदा, लंगर कित्थों छकदा है। अज देखिआ कि जदों सारे चले गए दोपहर दे लंगर तो बाद लोग के सारियां पतलां हूंज के आ पिया खाए। माता खीवी जी ने बाबा बुढ़ा साहब नूं कहा कि बाबा जी भाई जोध सारा दिन सेवा करदा पर पंगत विच लंगर नहीं छकदा। नहीं मन्ने गुरु अंगद साहब। फिर एक दिन अचनचेत आए, इस नूं जे पढ़ना होवे ते पढ़िओ भाई वीर सिंह उहनां दा अष्ट गुरु चमत्कार। आए देखिया के ए सज्जन पत्तल दे विच्चों चोके छोटे छोटे किड़के खांदा पे। सतगुरु ने देखिया कहन लगे भाई जोध ए की करदे पए हो। इको दम कंब गए, हाथ झाड़ के उठ खलोते, कहन लगे की कर रहे सो। कहन लगे दाता अंदर झूठा ते झूठिया नूं झूठा ही भोजन चाहिदा है। अंदर झूठा है, तुसी पंगत विच क्यों नहीं बैठदे। कहिंदे ने अगे अंदर जात वाला भूत बैठा, जदों नाल कोई बैंदा है ते कहिंदा मैं ब्राह्मण मैं उच्चा। कहन लगे इहनूं रहण दिओ नीवा, इहनूं उदों समझ लगेगी जिन्नी देर तक पत्तलां विच नहीं रहिंदा ते लंगर दे भांडियां विच नहीं रहिंदा। सच्चे पातशाह देख के त्रुट पै माता खीवी जी कोल आए, सिर ते हथ रख के कहन लगे भाई जोध तू सच्यार है, तू झूठा नहीं तू सच्यार है। अज तो बाद लंगर विच बैठ के भोजन छकना। जदों कहिंदे ने इन्ना शब्द सिर ते हथ रख के कहा, सारे विद्वान ये मानते ने कि गुरु अंगद साहब के हथां विचों एहो जी मानो वरखा निकली कि भाई जोध देवता बन गया, सिर तो पैरा तक नाम दे नाल भिज गया। इत्थे फिर भाई साहब ने कहा जोध रसोईया देवता गुर सेवा कर दुत्तर सारी, ते अखीरली तो के कहन लगे पूरे सतगुरु पै सवारी। पूरे गुरु ने उहदे सिर ते मेहर भरिया हथ रख दिता, किरपा कर दिती। अज पंगत विच बैठ के लंगर छकन लगे, किसे पुछ लिया कि अज इत्थे क्यों बैठे, कह लगे झूठ वाला भूत निकल गया है, हुण अंदर गुरु बैठा है ते गुरु नूं अंदर दे चौंके विच बिठा के सच्चा भोजन ही देईदा, अंदर गुरु है। हुण ओ गुरु अंगद साहिब समुंदर बन गए, जेड़ा उन्हां कोल आया उन्हां बरखा कीती। तां ते अंगद अंग संग भयो शायर, तिन शब्द सुरत कीनी वरखाई। हुण तीजे पातशाह ने गुर अमरदास की अकत कथा है, गुरु अमरदास जी दी पट कीरत जी किदने कथा बयान तो रहत है, वो अकत कथा है। गुरु अमरदास की अकत कथा है, ते किवें का अकत है जी, उन्हां नाल बचन क्या एक जी ही साडी जीव एक है, कछ कही ना जाई। की बयान करांगे, गुरु अंगद साहिब दी कथा अकत है, असी नहीं बयान कर सकते, क्योंकि पट पिछे भी कह के आए ने के दाता जी कन खर बूंद बसो रुमावल कुसम बसंत गणन।
1: You're listening to KRPI 1550 Radio, Ferndale, Washington.

0: You're listening to KRPI 1550 Radio, Ferndale, Washington. You're listening to KRPI 1550 Radio, Ferndale, Washington.
1: ਗੌੜੀ ਸੁਖਮਨੀ ਮਹੱਲਾ ਪੰਜਵਾਂ ਸਲੋਕ ਇੱਕ ਓਅੰਕਾਰ ਸਤਿਗੁਰ ਪ੍ਰਸਾਦ

0: ਅਸ਼ਟਪਦੀ ਸਿਮਰਮ ਸਿਮਰ ਸਿਮਰ ਸੁਖ ਪਾਵੋ
1: ਕਲ ਕਲੇਸ਼ ਤਨ ਮਹੇ ਮਿਟਾਵੋ
0: ਸਿਮਰਮ ਜਾਸ ਵਿਸ਼ਮ ਪਰ ਏਕੈ
1: ਨਾਮ ਜਪਤਿਆ ਗਣਤਿ ਅਨੇਕੈ
0: ਵੇਦ ਪੁਰਾਣ ਸਿਮਰਤ ਸੁਧਾ ਅਖਿਰ
1: ਇਨੇ ਰਾਮ ਨਾਮ ਏਕ ਅਖਿਰ
0: ਇਨਕਾ ਏਕ ਜਿਸ ਜੀ ਬਸਾਵੈ
1: ਕਾਕੀ ਮਹਿਮਾ ਗਨੀ ਨ ਆਵੈ
0: ਕਾਂਕੀ ਏਕੈ ਦਰਸ ਤੁਹਾਰੋ
1: ਨਾਨਕ ਉਨ ਸੰਗ ਮੋਹੇ ਉਧਾਰੋ
0: ਸੁਖ ਮਨੀ ਸੁਖ ਅੰਮ੍ਰਿਤ ਪ੍ਰਭ ਨਾਮ
1: ਭਗਤ ਜਨਾ ਕੈ ਮਨ ਵਿਸਰਾਮ ਰਹਾਉ
0: ਪ੍ਰਭ ਕੈ ਸਿਮਰਨ ਗਰਭ ਨ ਬਸੈ
1: ਪ੍ਰਭ ਕੈ ਸਿਮਰਨ ਦੁਖ ਜਮ ਨਸੈ
0: ਪ੍ਰਭ ਕੈ ਸਿਮਰਨ ਕਾਲ ਪਰ ਹਰੈ
1: ਪ੍ਰਭ ਕੈ ਸਿਮਰਨ ਦੁਸ਼ਮਣ ਟਰੈ
0: ਪ੍ਰਭ ਸਿਮਰਤ ਕਛ ਬਿਗਨ ਨ ਲਾਗੈ
1: ਪ੍ਰਭ ਕੈ ਸਿਮਰਨ ਅਨ ਦਿਨ ਜਾਗੈ
0: ਪ੍ਰਭ ਕੈ ਸਿਮਰਨ ਭਉ ਨਾ ਵਿਆਪੈ
1: ਪ੍ਰਭ ਕੈ ਸਿਮਰਨ ਦੁਖ ਨਾ ਸੰਤਾਪੈ
0: ਪ੍ਰਭ ਕਾ ਸਿਮਰਨ ਸਾਧ ਕੈ ਸੰਗ
1: ਸਰਬ ਨਿਧਾਨ ਨਾਨਕ ਹਰ ਰੰਗ
0: ਪ੍ਰਭ ਕੈ ਸਿਮਰਨ ਰਿਧ ਸਿਧ ਨੌ ਨਿਧ
1: ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ
0: ਪ੍ਰਭ ਕੈ ਸਿਮਰਨ ਜਪ ਤਪ ਪੂਜਾ
1: ਪ੍ਰਭ ਕੈ ਸਿਮਰਨ ਬਿਨਸੈ ਦੂਜਾ
0: ਪ੍ਰਭ ਕੈ ਸਿਮਰਨ ਤੀਰਥ ਇਸ਼ਨਾਨੀ
1: ਪ੍ਰਭ ਕੈ ਸਿਮਰਨ ਦਰਗਹਿ ਮਾਨੀ
0: ਪ੍ਰਭ ਕੈ ਸਿਮਰਨ ਹੋਏ ਸੋ ਭਲਾ
1: ਪ੍ਰਭ ਕੈ ਸਿਮਰਨ ਸਫਲ ਫਲਾ
0: ਸੇ ਸਿਮਰਹਿ ਜਿਨ ਆਪ ਸਿਮਰਾਏ
1: ਨਾਨਕ ਤਾਕੈ ਲਾਗੋ ਪਾਏ
0: ਪ੍ਰਭ ਕਾ ਸਿਮਰਨ ਸਭ ਤੇ ਊਚਾ
1: ਪ੍ਰਭ ਕੈ ਸਿਮਰਨ ਉਦਰੇ ਮੂਚਾ
0: ਪ੍ਰਭ ਕੈ ਸਿਮਰਨ ਤ੍ਰਿਸ਼ਨਾ ਬੁਝੈ
1: ਪ੍ਰਭ ਕੈ ਸਿਮਰਨ ਸਭ ਕਿਛ ਸੁਝੈ
0: ਪ੍ਰਭ ਕੈ ਸਿਮਰਨ ਨਾਹੀ ਜਮ ਪ੍ਰਾਸਾ
1: ਪ੍ਰਭ ਕੈ ਸਿਮਰਨ ਪੂਰਨ ਆਸਾ
0: ਪ੍ਰਭ ਕੈ ਸਿਮਰਨ ਮਨ ਕੀ ਮਲ ਜਾਏ
1: ਅੰਮ੍ਰਿਤ ਨਾਮ੍ਰਿਤ ਮਹੇ ਸਮਾਏ
0: ਪ੍ਰਭ ਜੀ ਬਸੈ ਸਾਧ ਕੀ ਰਸਨਾ
1: ਨਾਨਕ ਜਨ ਕਾ ਦਾਸਨ ਦਸਨਾ
0: ਪ੍ਰਭ ਕੋ ਸਿਮਰਹਿ ਸੇ ਧਨਵੰਤੇ
1: ਪ੍ਰਭ ਕੋ ਸਿਮਰਹਿ ਸੇ ਪਤਵੰਤੇ
0: ਪ੍ਰਭ ਕੋ ਸਿਮਰਹਿ ਸੇ ਜਨ ਪ੍ਰਵਾਨ
1: ਪ੍ਰਭ ਕੋ ਸਿਮਰਹਿ ਸੇ ਪੁਰਖ ਪ੍ਰਧਾਨ
0: ਪ੍ਰਭ ਕੋ ਸਿਮਰਹਿ ਸੇ ਬੇਮੋਹਤਾ ਜੇ
1: ਪ੍ਰਭ ਕੋ ਸਿਮਰਹਿ ਸੇ ਸਰਬ ਕੇ ਰਾਜੇ
0: ਪ੍ਰਭ ਕੋ ਸਿਮਰਹਿ ਸੇ ਸੁਖ ਵਾਸੀ
1: ਪ੍ਰਭ ਕੋ ਸਿਮਰਹਿ ਸਦਾ ਅਵਨਾਸੀ
0: ਸਿਮਰਨ ਤੇਲਾ ਕੇ ਜਿਨ ਆਪ ਦਇਆਲਾ
1: ਨਾਨਕ ਜਨ ਕੀ ਮੰਗੈਰ ਵਾਲਾ
0: ਪ੍ਰਭ ਕੋ ਸਿਮਰਹਿ ਸੇ ਪਰ ਉਪਕਾਰੀ
1: ਪ੍ਰਭ ਕੋ ਸਿਮਰਹਿ ਤਿਨ ਸਦਵਰ ਹਾਰੀ
0: ਪ੍ਰਭ ਕੋ ਸਿਮਰਹਿ ਸੇ ਮੁਖ ਸੁਹਾਵੇ
1: ਪ੍ਰਭ ਕੋ ਸਿਮਰਹਿ ਤਿਨ ਸੁਖ ਬਹਾਵੇ
0: ਪ੍ਰਭ ਕੋ ਸਿਮਰਹਿ ਤਿਨ ਆਤਮ ਦੀਤਾ
1: ਪ੍ਰਭ ਕੋ ਸਿਮਰਹਿ ਤਿਨ ਨਿਰਮਲ ਰੀਤਾ
0: ਪ੍ਰਭ ਕੋ ਸਿਮਰਹਿ ਤਿਨ ਅੰਧ ਕਨੇਰੇ
1: ਪ੍ਰਭ ਕੋ ਸਿਮਰਹਿ ਬਸੇ ਹਰ ਨੇਰੇ
0: ਸੰਤ ਕਿਰਪਾ ਤੇ ਅੰਨ ਦਿਨ ਜਾਗ
1: ਨਾਨਕ ਸਿਮਰਨ ਪੂਰੈ ਭਾਗ
0: ਪ੍ਰਭ ਕੈ ਸਿਮਰਨ ਕਾਰਜ ਪੂਰੇ
1: ਪ੍ਰਭ ਕੈ ਸਿਮਰਨ ਕਉ ਹੁਨ ਝੂਰੇ
0: ਪ੍ਰਭ ਕੈ ਸਿਮਰਨ ਹਰ ਗੁਣ ਬਾਣੀ
1: ਪ੍ਰਭ ਕੈ ਸਿਮਰਨ ਸਹਿਜ ਸਮਾਨੀ
0: ਪ੍ਰਭ ਕੈ ਸਿਮਰਨ ਨਿਰਚਲ ਆਸਨ
1: ਪ੍ਰਭ ਕੈ ਸਿਮਰਨ ਕਮਲ ਬਿਗਾਸਨ
0: ਪ੍ਰਭ ਕੈ ਸਿਮਰਨ ਅਨਹਦ ਝੁਨਕਾਰ
1: ਪ੍ਰਭ ਸਿਮਰਨ ਕਾ ਅੰਤ ਨ ਪਾਰ
0: ਸਿਮਰਨ ਸੇਜਨ ਜਿਨ ਕੋ ਬ੍ਰਹਮਿਆ
1: ਨਾਨਕ ਤਿਨ ਜਨ ਸਰਣੀ ਪਿਆ
0: ਹਰ ਸਿਮਰਨ ਕਰ ਭਗਤ ਪ੍ਰਗਟਾਏ
1: ਹਰ ਸਿਮਰਨ ਲਗ ਵੇਦ ਉਪਾਏ
0: ਹਰ ਸਿਮਰਨ ਭਏ ਸਿੱਧ ਜਤੀ ਦਾਤੇ
1: ਹਰ ਸਿਮਰਨ ਨੀਚ ਚੌਂਕੁੰਡ ਜਾਤੇ
0: ਹਰ ਸਿਮਰਨ ਧਾਰੀ ਸਭ ਧਰਨਾ
1: ਸਿਮਰ ਸਿਮਰ ਹਰ ਕਾਰਨ ਕਰਨਾ
0: ਹਰ ਸਿਮਰਨ ਕੀ ਉਹ ਸਗਲ ਅਕਾਰਾ
1: ਹਰ ਸਿਮਰਨ ਮੈਂ ਆਪ ਨਿਰੰਕਾਰਾ
0: ਹਰ ਕਿਰਪਾ ਜਿਸ ਆਪ ਬੁਝਾਇਆ
1: ਨਾਨਕ ਗੁਰਮੁਖ ਹਰ ਸਿਮਰਨ ਤਿਨ ਪਾਇਆ ਸਲੋਕ
0: ਦੀਨ ਦਰਦ ਦੁੱਖ ਪੰਜਨਾ ਘਟ ਘਟ ਨਾਥ ਅਨਾਥ
1: ਸ਼ਰਨ ਤੁਮਾਰੀ ਆਇਓ ਨਾਨਕ ਕੇ ਪ੍ਰਭ ਸਾਥ ਅਸ਼ਟਪਦੀ
0: ਜੈ ਮਾਤ ਪਿਤਾ ਸੁਖਮੀਤ ਨ ਭਾਈ
1: ਮਨ ਊਹਾ ਨਾਮ ਤੇਰਾ ਸੰਗ ਸਹਾਈ
0: ਜੈ ਮਹਾ ਧਿਆਨ ਦੂਤ ਜਮ ਦਲੈ
1: ਜੈ ਕੇਵਲ ਨਾਮ ਸੰਗ ਤੇਰਾ ਚੱਲੈ
0: ਜੈ ਮੁਸ਼ਕਲ ਹੋਵੇ ਅਤ ਭਾਰੀ
1: ਹਰ ਕੋ ਨਾਮ ਖਿਨ ਮਾਹੇ ਉਧਾਰੀ
0: ਮਨ ਪੁਨਹ ਚਰਨ ਕਰਤ ਨਹੀਂ ਤਰੈ
1: ਹਰ ਕੋ ਨਾਮ ਕੋਟ ਪਾਪ ਪਰ ਹਰੈ
0: ਗੁਰਮੁਖ ਨਾਮ ਜਪੋ ਮਨ ਮੇਰੇ
1: ਨਾਨਕ ਪਾਵੋ ਸੂਖ ਘਨੇਰੇ
0: ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ
1: ਹਰ ਕਾ ਨਾਮ ਜਪਤ ਹੋਏ ਸੁਖੀਆ
0: ਲਾਖ ਕਰੋੜੀ ਬੰਧਨ ਪਰੈ
1: ਹਰ ਕਾ ਨਾਮ ਜਪਤ ਨਿਸਤਰੈ
0: ਅਨਕ ਮਾਇਆ ਰੰਗ ਤਿੱਖ ਨਾ ਬੁਝਾਵੈ
1: ਹਰ ਕਾ ਨਾਮ ਜਪਤੇ ਅਕਾਵੇ
0: ਇਹ ਮਾਰਗ ਇਹੋ ਜਾਤ ਅਕੇਲਾ
1: ਤੈ ਹਰ ਨਾਮ ਸੰਗ ਹੋਤ ਸੁਹੇਲਾ
0: ਐਸਾ ਨਾਮਵਾਨ ਸਦਾ ਧਿਆਈਐ
1: ਨਾਨਕ ਗੁਰਮੁਖ ਪਰਮਗਤ ਪਾਈਐ
0: ਛੂਟਤ ਨਹੀਂ ਕੋਟ ਲਖ ਬਾਹੀ
1: ਨਾਮ ਜਪਤ ਤੈ ਪਾਰ ਪਰਾਹੀ
0: ਅਨਕ ਬਿਗਨ ਜਹ ਆਏ ਸੰਘਾਰੈ
1: ਹਰ ਕਾ ਨਾਮ ਤਤਕਾਲ ਉਧਾਰੈ
0: ਅਨਕ ਜੋਨ ਜਨਮੈ ਮਰ ਜਾਮ
1: ਨਾਮ ਜਪਤ ਪਾਵੈ ਵਿਸਰਾਮ
0: ਹੋ ਮੈ ਰਾਮਲ ਕਬ ਹੁਨ ਧੋਵੈ
1: ਹਰ ਕਾ ਨਾਮ ਕੋਟ ਪਾਪ ਖੋਵੈ
0: ਐਸਾ ਨਾਮ ਜਪੋ ਮਨ ਰੰਗ
1: ਨਾਨਕ ਪਾਈਐ ਸਾਧ ਕੈ ਸੰਗ
0: ਇਹ ਮਾਰਗ ਕੇ ਗਨ ਜਾਏ ਨ ਪੋਸਾ
1: ਹਰ ਕਾ ਨਾਮ ਹਾਂ ਸੰਗ ਤੋਸਾ
0: ਜੇ ਪੈਂਡੈ ਮਹਾਂ ਅੰਤ ਗੁਬਾਰਾ
1: ਹਰ ਕਾ ਨਾਮ ਸੰਗ ਉਜਿਆਰਾ
0: ਜਹ ਪੰਥ ਤੇਰਾ ਕੋ ਨਾ ਸਿਝਾਨੂ
1: ਹਰ ਕਾ ਨਾਮ ਤਹ ਨਾਲ ਪਛਾਨੂ
0: ਜਹ ਮਹਾਂ ਭਿਆਨ ਤਪਤ ਬਹੁ ਕਾਮ
1: ਜਹ ਹਰ ਕੇ ਨਾਮ ਕੀ ਤੁਮ ਉਪਰ ਸ਼ਾਮ
0: ਜਹ ਤ੍ਰਿਖਾ ਮਨ ਤੁਜ ਆ ਕਰਖੈ
1: ਜਹ ਨਾਨਕ ਹਰ ਹਰ ਅੰਮ੍ਰਿਤ ਵਰਖੈ
0: ਭਗਤ ਜਨਾ ਕੀ ਬਰਤਨ ਨਾਮ
1: ਸੰਤ ਜਨਾ ਕੈ ਮਨ ਵਿਸਰਾਮ
0: ਹਰ ਕਾ ਨਾਮ ਦਾਸ ਕੀ ਓਟ
1: ਹਰ ਕੈ ਨਾਮ ਉਦਰੇ ਜਨ ਕੋਟ
0: ਹਰ ਜਸ ਕਰਤ ਸੰਤ ਦਿਨ ਰਾਤ
1: ਹਰ ਹਰ ਔਖਦ ਸਾਧ ਕਮਾਤ
0: ਹਰ ਜਨ ਕੈ ਹਰ ਨਾਮ ਨਿਧਾਨ
1: ਔਰ ਬ੍ਰਹਮ ਜਨ ਕੀਨੋ ਦਾਨ
0: ਮਨ ਤਨ ਰੰਗ ਰਤੇ ਰੰਗ ਏਕ
1: ਨਾਨਕ ਜਨ ਕੈ ਬ੍ਰਿਤ ਭਵਿਕੈ
0: ਹਰ ਕਾ ਨਾਮ ਜਨ ਕੋ ਮੁਕਤ ਜੁਗਤ
1: ਹਰ ਕੈ ਨਾਮ ਜਨ ਕੋ ਤ੍ਰਿਪਤ ਭੁਗਤ
0: ਹਰ ਕਾ ਨਾਮ ਜਨ ਕਾ ਰੂਪ ਰੰਗ
1: ਹਰ ਨਾਮ ਚਪਤ ਕਬ ਪਰੇ ਨ ਭੰਗ
0: ਹਰ ਕਾ ਨਾਮ ਜਨ ਕੀ ਵਡਿਆਈ
1: ਹਰ ਕੈ ਨਾਮ ਜਨ ਸੋਭਾ ਪਾਈ
0: ਹਰ ਕਾ ਨਾਮ ਜਨ ਕੋ ਭੋਗ ਜੋਗ
1: ਹਰ ਨਾਮ ਚਪਤ ਕਛ ਨਾਹੇ ਬਿਯੋਗ
0: ਜਨ ਰਾਸਾ ਹਰ ਨਾਮ ਕੀ ਸੇਵਾ
1: ਨਾਨਕ ਪੂਜੈ ਹਰ ਹਰ ਦੇਵਾ
0: ਹਰ ਹਰ ਜਨ ਕੈ ਮਾਲਕ ਦੀਨਾ
1: ਹਰ ਤਨ ਜਨ ਕੋ ਆ ਪ੍ਰਭ ਦੀਨਾ
0: ਹਰ ਹਰ ਜਨ ਕੈ ਓਟ ਸਤਾਣੀ
1: ਹਰ ਪ੍ਰਤਾਪ ਜਨ ਅਵਰ ਨ ਜਾਣੀ
0: ਬੋਧ ਬੋਧ ਜਨ ਹਰ ਰਸ ਰਾਤੇ
1: ਸੁਨ ਸਮਾਧ ਨਾਮ ਰਸ ਮਾਤੇ
0: ਆਠ ਪਹਿਰ ਜਨ ਹਰ ਹਰ ਜਪੈ
1: ਹਰ ਕਾ ਭਗਤ ਪ੍ਰਗਟ ਨਹੀਂ ਛਪੈ
0: ਹਰ ਕੀ ਭਗਤ ਮੁਕਤ ਬਹੁ ਕਰੇ
1: ਨਾਨਕ ਜਨ ਸੰਗ ਕੇ ਤੇ ਤਰੇ
0: ਬਾਹਰ ਜਾਤ ਤੇ ਹਰ ਕੋ ਨਾਮ
1: ਕਾਮ ਤੇਨ ਹਰ ਹਰ ਗੁਣ ਗਾਮ
0: ਸਭ ਤੇ ਉਤਮ ਹਰ ਕੀ ਕਥਾ
1: ਨਾਮ ਸੁਨਤ ਦਰਦ ਦੁਖ ਲਥਾ
0: ਨਾਮ ਕੀ ਮਹਿਮਾ ਸੰਤ੍ਰਿਤ ਵਸੈ
1: ਸੰਤ ਪ੍ਰਤਾਪ ਦੁਰਤ ਸਭ ਨਸੈ
0: ਸੰਤ ਦਾ ਸੰਗ ਵਟ ਭਾਗੀ ਪਾਈ ਹੈ
1: ਸੰਤ ਕੀ ਸੇਵਾ ਨਾਮ ਤੇ ਆਈ ਹੈ
0: ਨਾਮ ਤੋਲ ਕਛ ਅਵਰ ਨਾ ਹੋਏ
1: ਨਾਨਕ ਗੁਰਮੁਖ ਨਾਮ ਪਾਵੇ ਜਨ ਕੋ ਇਸ ਲੋਕ
0: ਬਹੁ ਸ਼ਾਸਤਰ ਬਹੁ ਸਿਮਰਤੀ ਪੇਖੇ ਸਰਬ ਟੰਡੋਲ
1: ਪੂਜਸ ਨਾਹੀ ਹਰ ਹਰੇ ਨਾਨਕ ਨਾਮ ਅਮੋਲ ਅਸ਼ਟਪਦੀ
0: ਜਾਪ ਤਾਪ ਗਿਆਨ ਸਭ ਧਿਆਨ
1: ਸ਼ਸਤਰ ਸਿਮਰਤ ਵਖਿਆਨ
0: ਯੋਗ ਅਭਿਆਸ ਕਰਮ ਧਰਮ ਕਿਰਿਆ
1: ਸਗਲ ਤਿਆਗ ਬਨ ਮੱਦੇ ਫਿਰਿਆ
0: ਅਨਕ ਪ੍ਰਕਾਰ ਕੀਏ ਬਹੁ ਜਤਨਾ
1: ਪੁੰਨ ਦਾਨ ਹੁਣ ਮੈਂ ਬਹੁ ਰਤਨਾ
0: ਸਰੀਰ ਕਟਾਏ ਹੁਣ ਮੈਂ ਕਰ ਰਾਤੀ
1: ਵਰਤ ਨੇਮ ਕਰੇ ਬਹੁ ਭਾਤੀ
0: ਨਹੀਂ ਤੁਲ ਰਾਮ ਨਾਮ ਵਿਚਾਰ
1: ਨਾਨਕ ਗੁਰਮੁਖ ਨਾਮ ਜਪੀਏ ਇਕ ਵਾਰ
0: ਨੌ ਖੰਡ ਪ੍ਰਿਥਵੀ ਫਿਰੈ ਚਿਰ ਜੀਵੈ
1: ਮਹਾ ਉਦਾਸ ਤਪੀ ਸਰ ਥੀਵੈ
0: ਅਗਨ ਮਾਹੀ ਹੁਮਤ ਪੁਰਾਨ
1: ਕਨਕ ਹਸਵ ਹੈ ਭਰਪੂਰ ਦਾਨ
0: ਨਿਵਲੀ ਕਰਮ ਕਰੇ ਬਹੁ ਆਸਨ
1: ਜੈਨ ਮਾਰਗ ਸੰਜਮੈ ਸਾਧਨ
0: ਨਿਮਕ ਨਿਮਕ ਕਰ ਸਰੀਰ ਕਟਾਵੈ
1: ਰੋਵੀ ਹੋਮੈ ਮੈਲ ਨ ਜਾਵੈ
0: ਹਰ ਕੇ ਨਾਮ ਸਮ ਸਰ ਕਛ ਨਾਹੀ
1: ਨਾਨਕ ਗੁਰਮੁਖ ਨਾਮ ਜਪਤ ਗਤ ਪਾਹੀ
0: ਮਨ ਕਾਮਨਾ ਤੀਰਥ ਦੇਹ ਛੁਟੈ
1: ਗਰਭ ਘੁਮਾਨ ਨ ਮਨ ਤੇ ਹੁਟੈ
0: ਸੋਚ ਕਰੈ ਦਿਨ ਸਰ ਰਾਤ
1: ਮਨ ਕੀ ਮੈਲ ਨ ਤਨ ਦੇ ਜਾਤ
0: ਇਸ ਦੇਹੀ ਕੋ ਬਹੁ ਸਾਧ ਨ ਕਰੈ
1: ਮਨ ਤੇ ਕਭੋ ਨ ਦੁਖਿਆ ਟਰੈ
0: ਜਲ ਧੋਵੈ ਬਹੁ ਦੇਹ ਅਨੀਤ
1: ਸਤਿ ਕਹਾ ਹੋਇ ਕਾਚੀ ਭੀਤ
0: ਮਨ ਹਰ ਕੇ ਨਾਮ ਕੀ ਮਹਿਮਾ ਊਚ
1: ਨਾਨਕ ਨਾਮ ਉਦਰੇ ਪਤਤ ਬਹੁ ਮੂਚ
0: ਬਹੁਤ ਸਿਆਣਪ ਜਮ ਕਾ ਭਉ ਵਿਆਪੈ
1: ਅਨਕ ਜਤਨ ਕਰ ਤ੍ਰਿਸ਼ਨ ਨਾ ਧਰਾਪੈ
0: ਏਕ ਅਨੇਕ ਅਗਨ ਨਹੀਂ ਬੁਝੈ
1: ਫੋਟੋ ਪਾਵਦਰ ਗੈਨੇ ਸਿਜੈ
0: ਛੂਟ ਸੁਨਾਹੀ ਊਬ ਪਿਆਲ
1: ਲੋਹੇ ਵਿਆਪੈ ਮਾਇਆ ਜਾਲ
0: ਅਵਰ ਕਰਤੂਤ ਸਗਲੀ ਜਮ ਡਾਨੈ
1: ਗੋਬਿੰਦ ਭਜਨ ਬਿਨ ਤਿਲ ਨਹੀਂ ਮਾਨੈ
0: ਹਰ ਕਾ ਨਾਮ ਜਪਤ ਦੁਖ ਜਾਏ
1: ਨਾਨਕ ਬੋਲੇ ਸਹਿਜ ਸੁਭਾਏ
0: ਚਾਰ ਪਦਾਰਥ ਜੇ ਕੋ ਮੰਗੈ
1: ਸਾਰ ਜਨਾ ਕੀ ਸੇਵਾ ਲਾਗੈ
0: ਜੇ ਕੋ ਆਪਣਾ ਦੁੱਖ ਮਿਟਾਵੈ
1: ਹਰ ਹਰ ਨਾਮ ਦਾ ਸਦਕਾਵੈ
0: ਜੇ ਕੋ ਆਪਣੀ ਸੋਭਾ ਲੋਰੈ
1: ਸਾਧ ਸੰਗੇ ਹਉਮੈ ਸ਼ੋਰੈ
0: ਜੇ ਕੋ ਜਨਮ ਮਰਨ ਤੇ ਡਰੈ
1: ਸਾਧ ਜਨਾ ਕੀ ਸ਼ਰਨੀ ਪਰੈ
0: ਜਿਸ ਜਨ ਕੋ ਪ੍ਰਭ ਦਰਸ ਪਿਆਸਾ
1: ਨਾਨਕ ਤਾਕੈ ਬਲ ਬਲ ਜਾਸਾ
0: ਸਗਲ ਪੁਰਖ ਮੈਂ ਪੁਰਖ ਪ੍ਰਧਾਨ
1: ਸਾਧ ਸੰਗ ਜਾਕਾ ਮਿਟੇ ਅਭਿਮਾਨ
0: ਆਪ ਸੁਖੋ ਜੋ ਜਾਣੈ ਨੀਚਾ
1: ਸੋ ਗਨੀਐ ਸਭ ਤੇ ਉੱਚਾ
0: ਜਾਕਾ ਮਨ ਹੋਏ ਸਗਲ ਕੀ ਰੀਨਾ
1: ਹਰ ਹਰ ਨਾਮ ਤੇ ਘਟ ਘਟ ਚੀਨਾ
0: ਮਨੇ ਆਪਣੇ ਤੇ ਬੁਰਾ ਮਿਟਾਨਾ
1: ਦੇਖੈ ਸਗਲ ਸ੍ਰਿਸ਼ਟ ਸਾਜਨਾ
0: ਸੁਖ ਦੁਖ ਜਨ ਸਮ ਦ੍ਰਿਸ਼ਟੇਤਾ
1: ਨਾਨਕ ਪਾਪ ਪੁੰਨ ਨਹੀਂ ਲੇਪਾ
0: ਮੇਰ ਧਨ ਕੋ ਧਨ ਤੇਰੋ ਨਾਉ
1: ਨਿਥਾਵੈ ਕੋ ਨਾਉ ਤੇਰਾ ਥਾਉ
0: ਨਮਾਨੇ ਕੋ ਪ੍ਰਭ ਤੇਰੋ ਮਾਨ
1: ਸਗਲ ਘਟਾਕੋ ਦੇਵੋ ਦਾਨ
0: ਕਰਮ ਕਰਾਵਣ ਹਾਰ ਸੁਆਮੀ
1: ਸਗਲ ਘਟਾਕੇ ਅੰਤਰ ਜਾਮੀ
0: ਆਪਣੀ ਗਤਮਿਤ ਜਾਨੋ ਆਪੇ
1: ਆਪਨ ਸੰਗ ਆਪ ਪ੍ਰਭ ਰਾਤੇ
0: ਤੁਮਰੀ ਉਸਤਤ ਤੁਮ ਤੇ ਹੋਏ
1: ਨਾਨਕ ਅਵਰ ਨ ਜਾਣ ਸਕੋਏ
0: ਸਰਬ ਧਰਮ ਮੈਂ ਸ੍ਰੇਸ਼ਟ ਧਰਮ
1: ਹਰ ਕੋ ਨਾਮ ਜਪ ਨਿਰਮਲ ਕਰਮ
0: ਸਗਲ ਕਿਰਿਆ ਮੈਂ ਉਤਮ ਕਿਰਿਆ
1: ਸਾਧ ਸੰਗ ਦੁਰਮਤ ਮਲ ਹਿਰਿਆ
0: ਸਗਲ ਉਦਮ ਮੈਂ ਉਦਮ ਭਲਾ
1: ਹਰ ਕਾ ਨਾਮ ਜਪੋ ਜੀ ਸਦਾ
0: ਸਗਲ ਬਾਣੀ ਮੈਂ ਅੰਮ੍ਰਿਤ ਪਾਨੀ
1: ਹਰ ਕੋ ਜਸਨ ਰਸਨ ਬਖਾਨੀ
0: ਸਗਲ ਥਾਨ ਤੇ ਹੋ ਉਤਮ ਥਾਨ
1: ਨਾਨਕ ਜੇ ਕਟ ਵਸੈ ਹਰ ਨਾਮ ਸਲੋਕ
0: ਨਿਰਗੁਣ ਯਾਰ ਇਹ ਅਨਿਆ ਸੋ ਪ੍ਰਭ ਸਦਾ ਸਮਾਲ
1: ਜਿਨ ਕੀ ਆ ਤਿਸ ਜੀਤ ਰੱਖ ਨਾਨਕ ਨਿਭਹੀ ਨਾਲ ਅਸ਼ਟਪਦੀ
0: ਪਰਮਈਆ ਕੇ ਗੁਣ ਚੇਤ ਪੁਰਾਨੀ
1: ਕਵਣ ਮੂਲ ਤੇ ਕਵਣ ਦਸਟਾਨੀ
0: ਜਿਨ ਤੂੰ ਸਾਧ ਸਵਾਰ ਸਿੰਗਾਰਿਆ
1: ਗਰਭ ਅਗਨ ਮੈਂ ਜਿਨੇ ਉਬਾਰਿਆ
0: ਬਾਰ ਵਿਵਸਥਾ ਤੁਝੇ ਪਿਆਰੈ ਦੂਧ
1: ਪਰ ਜੋਬਨ ਭੋਜਨ ਸੁਖ ਸੂਦ
0: ਬਿਰਦ ਪਿਆ ਉਪਰ ਸਾਕ ਸੈਨ
1: ਮੁਖ ਪਿਆ ਉਹ ਬੈਠ ਕੋ ਦੈਨ
0: ਇਹੋ ਨਿਰਗੁਣ ਗੁਣ ਪਸ਼ੂ ਨਾ ਪੂਜੈ
1: ਬਖਸ਼ ਲੇ ਹੋ ਤੋ ਨਾਨਕ ਸੀਜੈ
0: ਜੈ ਪ੍ਰਸਾਦ ਧਾਰ ਉਪਰ ਸੁਖ ਬਸ ਹੈ
1: ਸੁਤ ਭਰਾਤ ਮੀਤ ਬੰਤਾ ਸੰਗ ਹੱਸੈ
0: ਜੈ ਪ੍ਰਸਾਦ ਪੀਵੈ ਸੀਤਲ ਜਲਾ
1: ਸੁਖਦਾਈ ਪਵਨ ਪਾਵ ਕੇ ਅਮੁੱਲਾ
0: ਜੈ ਪ੍ਰਸਾਦ ਭੋਗੈ ਸਭ ਰਸਾ
1: ਸਗਲ ਸਮਗਰੀ ਸੰਗ ਸਾਥ ਬਸਾ
0: ਦੀਨੇ ਹਸ ਪਾਮ ਕਰਨ ਨੇਤਰ ਰਸਨਾ
1: ਇਸੇ ਤਿਆਗ ਅਵਰ ਸੰਗ ਰਚਨਾ
0: ਐਸੇ ਦੋਕ ਮੂੜ ਅੰਧ ਵਿਆਪੇ
1: ਨਾਨਕ ਕਾਢ ਲਿਓ ਪ੍ਰਭ ਆਪੇ
0: ਆਦਿ ਅੰਤ ਜੋ ਰਾਖਨ ਹਾਰ
1: ਤਿਸਿਓ ਪ੍ਰੀਤਨ ਕਰੇ ਗਵਾਰ
0: ਜਾਂ ਕੀ ਸੇਵਾ ਨਵ ਨਿਤ ਪਾਵੇ
1: ਤਾਸਿਓ ਮੂੜਾ ਮਨ ਨਹੀਂ ਲਾਵੇ
0: ਜੋ ਠਾਕੁਰ ਸਦ ਸਦਾ ਹਜੂਰੇ
1: ਤਾਕੋ ਅੰਧਾ ਜਾਣਤ ਦੂਰੇ
0: ਜਾਂ ਕੀ ਟਹਿਲ ਪਾਵੇ ਦਰਗਾਹ ਮਾਨ
1: ਤਿਸੈ ਬਸਾਰੈ ਮੁਗਦਾ ਜਾਨ
0: ਸਦਾ ਸਦਾ ਇਹ ਭੂਲਣ ਹਾਰ
1: ਨਾਨਕ ਰਾਖਨ ਹਾਰ ਅਪਾਰ
0: ਰਤਨ ਤਿਆਗ ਕੌਡੀ ਸੰਗ ਰਚੈ
1: ਸਾਚ ਛੋੜ ਝੂਠ ਸੰਗ ਮਚੈ
0: ਜੋ ਛੱਡਣਾ ਸੋ ਅਸਥਿਰ ਕਰ ਮਾਨੈ
1: ਜੋ ਹੋਵਨ ਸੋ ਦੂਰ ਪਰਾਨੈ
0: ਛੋਟ ਜਾਏ ਤਿਸ ਕਾ ਸ਼ਰਮ ਕਰੈ
1: ਸੰਗ ਸਹਾਈ ਤਿਸ ਪਰ ਹਰੈ
0: ਚੰਦਨ ਲੇਪ ਉਤਾਰੈ ਧੋਏ
1: ਗਰ ਤਪ ਪ੍ਰੀਤ ਭਸਮ ਸੰਗ ਹੋਏ
0: ਅੰਧ ਕੂਪ ਮੈਂ ਪਤਿਤ ਬਿਕਰਾਲ
1: ਨਾਨਕ ਕਾਢ ਲਿਓ ਪ੍ਰਭ ਦਿਆਲ
0: ਕਰਤੂਤ ਪਸ਼ੂ ਕੀ ਮਾਨਸ ਜਾਤ
1: ਲੋਕ ਵਿਚਾਰਾ ਕਰੇ ਦਿਨ ਰਾਤ
0: ਬਾਹਰ ਭੇਖ ਅੰਤਰ ਮਲ ਮਾਇਆ
1: ਸ਼ਬਸ਼ਨਾ ਕਸ਼ ਕਰੇ ਛਪਾਇਆ
0: ਬਾਹਰ ਗਿਆਨ ਧਿਆਨ ਇਸ਼ਨਾਨ
1: ਅੰਤਰ ਵਿਆਪੈ ਲੋਕ ਸਮਾਨ
0: ਅੰਤਰ ਅਗਨ ਬਾਹਰ ਤਨ ਸਵਾਹ
1: ਗਲ ਪਾਥਰ ਕੈਸੇ ਤਰੇ ਅਥਾ
0: ਜਾਂ ਕੈ ਅੰਤਰ ਬਸੈ ਪ੍ਰਭ ਆਪ
1: ਨਾਨਕ ਤੇਜਨ ਸਹਿਰ ਸਮਾਜ
0: ਸੁਣ ਅੰਧਾ ਕੈਸੇ ਮਾਰਗ ਪਾਵੇ
1: ਕਰ ਗਏ ਲਹ ओड निभावे
0: कहां बुझारत बूझै डोरा
1: जिस कहिया तो समझै पूरा
0: कहां बिसन पद गावै गोंग
1: जतन करै तो भी सुर भंग
0: कह पिंगल पर्वत पर भवन
1: नहीं होत उहा उस गवन
0: करतार करना मैं दीन बेनती करै
1: नानक तुम्हारी कृपा तरै
0: संग सहाई सो आवै न चीत
1: जो बराई ता स्यो प्रीत
0: बलुआ के गृह भीतर बसै
1: अंत केल माया रंग रसै
0: गृह कर्मा ने मरे प्रतीत
1: काल न आवै मूड़े चीत
0: बैर विरोध काम क्रोध मोह
1: झूठ पकार महा डोब त्रो
0: यहूं जुगत बिहानी कई जन्म
1: नानक राख लिहो अपन कर कर्म
0: तू ठाकुर तुम पै अरदास
1: जीव अपन सब तेरी दास
0: तुम मात पिता हम बारिक तेरे
1: तुम्हारी कृपा में सुख घनेरे
0: कोई न जाने तुमरा अंत
1: उचे ते उचा भगवंत
0: सगल समग्री तुमरे सूत्र धारी
1: तुमते होए सो आज्ञाकारी
0: तुमरी गत मित तुम ही जानी
1: नानक दास सदा कुर्बानी श्लोक
0: दिन हर प्रभ छोड़ के लागे आन सवाई
1: नानक कहूं नसी जई बिन नामे पत जाए अष्टपदी
0: दस बसूले पाछे पावे
1: एक बस्त कारण बिखो टकवावे
0: एक पीना दे दस पी हिरले
1: दो मुड़ा को कहां करे
0: जिस ठाकुर से नाही चारा
1: ताको की जय सद नमस्कार
0: जाते मन लगा प्रमीठा
1: सर्व सुखता हु मन बुठा
0: जिस जन अपना हुक्म मनाया
1: सर्व सुख नानक तिन पाया
0: अगंत शाह अपनी दे रास
1: हाथ पीत बरते अनंत उलास
0: अपनी ईमान कश बहो शाह होले
1: अज्ञानी मन रोस करे
0: अपनी प्रतीत आप ही घोवे
1: और उसका विश्वास न होवे
0: बस्ते सागर रखे
1: की आज्ञा मन ने मथ
0: उसते चौगुण करे निहाल
1: नानक साहिब सदा दयाल
0: अनक भांत माया के हित
1: सर्वर होवत जान अनेत
0: बिरख की छाया स्यो रंग लावे
1: ओ बिन सह ओ मन पछतावे
0: जो दिसे सो चालन हार
1: लपट रे होत अंधा धार
0: कटाउ स्यो जो लावे ने
1: ताको हाथ न आवे के
0: मन हर के नाम की प्रिय सुखदाई
1: कर कृपा नानक आप ले लाई
0: मिथ्या तन धन कुटुंब सुपाया
1: मिथ्या होमे ममता माया
0: मिथ्या राज जोगन धन माल
1: मिथ्या काम क्रोध विकराल
0: मिथ्या
1: मिथ्या रंग संग माया पीक हस्ता
0: मिथ्या ध्रो मोह अभिमान
1: मिथ्या आप से ऊपर करत गुमान
0: सिर भक्त साध की शरण
1: नानक जप जप जीवै हर के चरण
0: मिथ्या श्रवण पर निंदा सुनहे
1: मिथ्या हस्त पर दर्प को हिरे
0: मिथ्या नेत्र पेखत पात्रिया रूपाद
1: मिथ्या रसना भोजन अनस्वाद
0: मिथ्या जन्म पर विकार को तावहे
1: मिथ्या मन पर लोभ लबावे
0: मिथ्या तन नहीं पर उपकारा
1: मिथ्या बास लेत बिकारा
0: बिन बूझे मिथ्या सब भये
1: सफल दे नानक हर हर नाम लये
0: बिरथी साख की हार जा
1: साच बिना कह होत सुचा
0: बिरसा नाम बिना तर अंध
1: मुखे आवतता कह दुर्गंध
0: बिर सिमरन दिन रैन बिरसा विहाए
1: एक बिना ज्यों खेती जाए
0: गोविंद भजन बिन बिरसे सब काम
1: कृपण के निरार्थ दाम
0: धन तन तेजम दे कट बस्यो हर नाऊ
1: नानक ताके बल बल जाओ
0: रहते अवर कश अवर कमावत
1: मन ही प्रीत मुखों गंड लावत
0: जानन हार प्रभु प्रवीन
1: बाहर पीक न काहू भीन
0: अवर उपदेश है आप न करे
1: आवत जावत जन मैं मरे
0: जिसके अंतर बसे प्रभाप
1: जिसकी सीख तरह संसार
0: जो तुम भाने दिन प्रभ जाता
1: नानक निजन चरण पराता
0: करूं बेनती पार ब्रह्म सब जाने
1: अपना किया आपे मन
0: आपे आप आप करत नबेरा
1: किसे दूर जनावत किसे बुझावत नेरा
0: पाप से अनप सकल ते रहत
1: सब कछ जाने आत्म की राहत
0: जिस भावे तिस लए लड़ लाए
1: थान तनंतर रहा समाए
0: सो सेवक जिस कृपा करी
1: निमक

0: ਅਸ਼ਟਪਦੀ
1: ਦੇਹ ਪ੍ਰਸਾਦ ਛੱਤੀ ਹੀ ਅੰਮ੍ਰਿਤ ਖਾਹੇ
0: ਜਿਸ ਠਾਕੁਰ ਕੋ ਰਖ ਮਨ ਮਾਹੇ
1: ਦੇਹ ਪ੍ਰਸਾਦ ਸੁਗੰਧਿਤ ਤਨ ਲਾਵਹੇ
0: ਜਿਸ ਕੋ ਸਿਮਰਤ ਪਰਮਗਤ ਪਾਵੈ
1: ਦੇਹ ਪ੍ਰਸਾਦ ਬਸੈ ਸੁਖ ਮੰਦਰ
0: ਜਿਸੈ ਧਿਆਇ ਸਦਾ ਮਨ ਅੰਦਰ
1: ਦੇਹ ਪ੍ਰਸਾਦ ਗ੍ਰਹਿ ਸੰਗ ਸੁਖ ਬਸਨਾ
0: ਆਠ ਪਹਿਰ ਸਿਮਰੋਤ ਸਰਸਨਾ
1: ਦੇਹ ਪ੍ਰਸਾਦ ਰੰਗ ਰਸ ਭੋਗ
0: ਨਾਨਕ ਸਦਾ ਧਿਆਈਐ ਧਿਆਨ ਜੋਗ
1: ਦੇਹ ਪ੍ਰਸਾਦ ਪਾਠ ਪਟੰਬਰ ਹੰਡਾਵਹੇ
0: ਜਿਸੈ ਤਿਆਗਤ ਅਵਰ ਲੁਭਾਵੈ
1: ਦੇਹ ਪ੍ਰਸਾਦ ਸੁਖ ਸੇਜ ਸੋਈ ਜੈ
0: ਮਨ ਆਠ ਪਹਿਰ ਤਾਕਾ ਜਸ ਗਾਵੀ ਜੈ
1: ਦੇਹ ਪ੍ਰਸਾਦ ਤੁਲ ਸਭ ਕੋ ਮਾਨੈ
0: ਮੁਖਤਾ ਕੋ ਜਸ ਰਸਨ ਬਖਾਨੈ
1: ਦੇਹ ਪ੍ਰਸਾਦ ਤੇਰੋ ਰਹਿਤਾ ਧਰਮ
0: ਮਨ ਸਦਾ ਧਿਆਏ ਕੇਵਲ ਪਾਰ ਬ੍ਰਹਮ
1: ਰੱਬ ਦੀ ਜਪਤ ਦਰਗਾਹ ਮਾਨ ਪਾਵਹੇ
0: ਨਾਨਕ ਪਤ ਸੇ ਤੀ ਕਰ ਜਾਵੈ
1: ਦੇਹ ਪ੍ਰਸਾਦ ਅਰੋ ਕੰਚਨ ਦੇਹੀ
0: ਨਿਬਲਾ ਬੁੱਤ ਸਰਾਮ ਸਨੇਹੀ
1: ਦੇਹ ਪ੍ਰਸਾਦ ਤੇਰਾ ਓਲਾ ਰਹਿਤ
0: ਮਨ ਸੁਖ ਪਾਵੈ ਹਰ ਹਰ ਜਸ ਕਹਿਤ
1: ਦੇਹ ਪ੍ਰਸਾਦ ਤੇਰੇ ਸਗਲ ਛਿਦਰ ਢਾਕੇ
0: ਮਨ ਸਰਨੀ ਪਰ ਠਾਕੁਰ ਪ੍ਰਭ ਤਾਕੈ
1: ਦੇਹ ਪ੍ਰਸਾਦ ਤੁਝ ਕੋ ਨਾ ਪਹੁੰਚੈ
0: ਮਨ ਸਾਹ ਸਾਹ ਸਿਮਰੋ ਪ੍ਰਭ ਉੱਚੇ
1: ਦੇਹ ਪ੍ਰਸਾਦ ਪਾਈ ਦੁਰਲਭ ਦੇਹੇ
0: ਨਾਨਕ ਤਾਕੀ ਭਗਤ ਕਰੇ
1: ਦੇਹ ਪ੍ਰਸਾਦ ਅਭੂਖਨ ਪਹਿਰੀਜੈ
0: ਮਨ ਤਿਸ ਸਿਮਰਤ ਕਿਉ ਆਲਸ ਕੀਜੈ
1: ਦੇਹ ਪ੍ਰਸਾਦ ਅਸਵਰ ਸਵਾਰੀ
0: ਮਨ ਤਿਸ ਪ੍ਰਭੋ ਕਭੋ ਨਾ ਵਿਸਾਰੀ
1: ਦੇਹ ਪ੍ਰਸਾਦ ਬਾਗ ਮਿਲਕ ਧਨਾ
0: ਰਾਗ ਪ੍ਰੇ ਪ੍ਰਭ ਆਪਣੇ ਮਨਾ
1: ਜਿਨ ਤੇਰੀ ਮਨ ਬਣਤ ਬਣਾਈ
0: ਉਠਤ ਬੈਠ ਸਤ ਸਹਿ ਧਿਆਈ
1: ਇਸੇ ਧਿਆਈ ਜੋ ਏਕ ਲਖੈ
0: ਇਹਾਂ ਉਹਾਂ ਨਾਨਕ ਤੇਰੀ ਰੱਖੈ
1: ਦੇਹ ਪ੍ਰਸਾਦ ਕਰੇ ਪੁੰਨ ਬਹੁ ਦਾਨ
0: ਮਨ ਆਠ ਪਹਿਰ ਕਰ ਤਿਸਕਾ ਧਿਆਨ
1: ਦੇਹ ਪ੍ਰਸਾਦ ਤੂੰ ਆਚਾਰ ਵਿਵਹਾਰੀ
0: ਜਿਸ ਪ੍ਰਭ ਕੋ ਸਾਸ ਸਾਸ ਤਾਰੀ
1: ਦੇਹ ਪ੍ਰਸਾਦ ਤੇਰਾ ਸੁੰਦਰ ਰੂਪ
0: ਸੋ ਪ੍ਰਭ ਸਿਮਰੋ ਸਦਾ ਅਨੂਪ
1: ਦੇਹ ਪ੍ਰਸਾਦ ਤੇਰੀ ਨੀਤੀ ਜਾਤ
0: ਸੋ ਪ੍ਰਭ ਸਿਮਰ ਸਦਾ ਦਿਨ ਰਾਤ
1: ਦੇਹ ਪ੍ਰਸਾਦ ਤੇਰੀ ਪਤ ਰਹੈ
0: ਗੁਰ ਪ੍ਰਸਾਦ ਨਾਨਕ ਜਸ ਕਹੈ
1: ਦੇਹ ਪ੍ਰਸਾਦ ਸੁਨਹਿ ਕਰਨ ਨਾਦ
0: ਦੇਹ ਪ੍ਰਸਾਦ ਪੇਖੈ ਵਿਸਮਾਦ
1: ਦੇਹ ਪ੍ਰਸਾਦ ਬੋਲਹਿ ਅੰਮ੍ਰਿਤ ਰਸਨਾ
0: ਦੇਹ ਪ੍ਰਸਾਦ ਸੁਖ ਸਹਿਜੇ ਵਸਨਾ
1: ਦੇਹ ਪ੍ਰਸਾਦ ਹਸਤ ਕਰ ਚਲਹੈ
0: ਦੇਹ ਪ੍ਰਸਾਦ ਸੰਪੂਰਨ ਫਲੈ
1: ਦੇਹ ਪ੍ਰਸਾਦ ਪਰਮਗਤ ਪਾਵਹਿ
0: ਦੇਹ ਪ੍ਰਸਾਦ ਸੁਖ ਸਹਿਜ ਸਮਾਵੈ
1: ਐਸਾ ਪ੍ਰਭ ਤਿਆਗ ਬਰਕਤ ਲਾਗੋ
0: ਗੁਰ ਪ੍ਰਸਾਦ ਨਾਨਕ ਮਨ ਜਾਗੋ
1: ਦੇਹ ਪ੍ਰਸਾਦ ਤੂੰ ਪ੍ਰਗਟ ਸੰਸਾਰ
0: ਜਿਸ ਪ੍ਰਭ ਕੋ ਮੂਲ ਨ ਮਨੋ ਵਿਸਾਰ
1: ਦੇਹ ਪ੍ਰਸਾਦ ਤੇਰਾ ਪ੍ਰਤਾਪ
0: ਦੇਹ ਮਨ ਮੂੜ ਤੂੰ ਤਾਕੋ ਜਾਪ
1: ਦੇਹ ਪ੍ਰਸਾਦ ਤੇਰੇ ਕਾਰਜ ਪੂਰੇ
0: ਜਿਸੈ ਜਾਨ ਮਨ ਸਦਾ ਹਜੂਰੇ
1: ਦੇਹ ਪ੍ਰਸਾਦ ਤੂੰ ਪਾਵਹਿ ਸਾਚ
0: ਦੇਹ ਮਨ ਮੇਰੇ ਤੂੰ ਤਾਂ ਸਿਉ ਰਾਜ
1: ਦੇਹ ਪ੍ਰਸਾਦ ਸਭ ਕੀ ਗਤ ਹੋਏ
0: ਨਾਨਕ ਜਾਪ ਜਪੈ ਜਪ ਸੋਏ
1: ਆਪ ਜਪਾਈ ਜਪੈ ਸੋ ਨਾਉ
0: ਆਪ ਗਵਾਏ ਸੋ ਹਰ ਗੁਣ ਗਾਉ
1: ਪ੍ਰਭ ਕਿਰਪਾ ਤੇ ਹੋਏ ਪ੍ਰਗਾਸ
0: ਪ੍ਰਭ ਦਇਆ ਤੇ ਕਮਲ ਵਿਗਾਸ
1: ਪ੍ਰਭ ਸੋ ਪ੍ਰਸੰਨ ਬਸੈ ਮਨ ਸੋਏ
0: ਪ੍ਰਭ ਦਇਆ ਤੇ ਮਤੂਤਨ ਹੋਏ
1: ਸਰਵ ਨਿਧਾਨ ਪ੍ਰਭ ਤੇਰੀ ਮਾਇਆ
0: ਆਪੋ ਕਛੁ ਨ ਕਿਨਹੂ ਲਿਆ
1: ਜਿਤ ਜਿਤ ਲਾਭ ਹੋ ਤਿਤ ਲੱਗੇ ਹਰ ਨਾਥ
0: ਨਾਨਕ ਇਨ ਕੈ ਕਛੁ ਨ ਹਾਥ ਸਲੋਕ
1: ਅਗਮ ਅਗਾਧ ਪਾਰ ਬ੍ਰਹਮ ਸੋਏ ਜੋ ਜੋ ਕਹਿ ਸੁਮੁਖਤਾ ਹੋਏ
0: ਸੁਨ ਮੀਤਾ ਨਾਨਕ ਬਿਨਵੰਤਾ ਸਾਧ ਜਨਾ ਕੀ ਅਚਰਜ ਕਥਾ ਅਸ਼ਟਪਦੀ
1: ਸਾਧ ਕਾ ਸੰਗ ਮੁਖ ਉਜਲ ਹੋਤ
0: ਸਾਧ ਸੰਗ ਮਲ ਸਗਲੀ ਖੋਤ
1: ਸਾਧ ਕਾ ਸੰਗ ਮਿਟੈ ਅਭਿਮਾਨ
0: ਸਾਧ ਕਾ ਸੰਗ ਪ੍ਰਗਟੈ ਸੁਗਿਆਨ
1: ਸਾਧ ਕਾ ਸੰਗ ਬੁਝੈ ਪ੍ਰਭ ਨੀਰਾ
0: ਸਾਧ ਸੰਗ ਸਭ ਹੋਤ ਨਬੇਰਾ
1: ਸਾਧ ਕਾ ਸੰਗ ਪਾਏ ਨਾਮ ਰਤਨ
0: ਸਾਧ ਕਾ ਸੰਗ ਏਕੋ ਉਪਰ ਜਤਨ
1: ਸਾਧ ਕੀ ਮਹਿਮਾ ਵਰਨੈ ਕੌਣ ਪ੍ਰਾਨੀ
0: ਨਾਨਕ ਸਾਧ ਕੀ ਸੋਭਾ ਪ੍ਰਭ ਮਹਿ ਸਮਾਨੀ
1: ਸਾਧ ਕਾ ਸੰਗ ਅਗੋਚਰ ਮਿਲੈ
0: ਸਾਧ ਕਾ ਸੰਗ ਸਦਾ ਪ੍ਰਫੁੱਲੈ
1: ਸਾਧ ਕਾ ਸੰਗ ਆਵੈ ਬਸ ਪੰਚਾ
0: ਸਾਧ ਸੰਗ ਅੰਮ੍ਰਿਤ ਰਸ ਪੁੰਚਾ
1: ਸਾਧ ਸੰਗ ਹੋਏ ਸਭ ਕੀ ਰੇਨ
0: ਸਾਧ ਕਾ ਸੰਗ ਮਨੋਹਰ ਬੈਨ
1: ਸਾਧ ਕਾ ਸੰਗ ਨ ਕਥੂੰ ਭਾਵੈ
0: ਸਾਧ ਸੰਗ ਅਸਤਿਤ ਮਨ ਪਾਵੈ
1: ਸਾਧ ਕੈ ਸੰਗ ਮਾਇਆ ਤੇ ਭਿੰਨ
0: ਸਾਧ ਸੰਗ ਨਾਨਕ ਪ੍ਰਭ ਸੋ ਪ੍ਰਸੰਨ
1: ਸਾਧ ਸੰਗ ਦੁਸ਼ਮਣ ਸਭ ਮੀਤ
0: ਸਾਧੂ ਕੈ ਸੰਗ ਮਹਾਪੁਨੀਤ
1: ਸਾਧ ਸੰਗ ਕਿਸੋ ਨੀ ਬੈਰ
0: ਸਾਧ ਕੈ ਸੰਗ ਨਾ ਵੀਗਾ ਪੈਰ
1: ਸਾਧ ਕੈ ਸੰਗ ਨਾਹੀ ਕੋ ਮੰਦਾ
0: ਸਾਧ ਸੰਗ ਜਾਣੈ ਪਰਮਾਨੰਦਾ
1: ਸਾਧ ਕੈ ਸੰਗ ਨਾਹੀ ਹਉ ਤਾਪ
0: ਸਾਧ ਕੈ ਸੰਗ ਤੇ ਜੈਸਾ ਵਿਆਪ
1: ਆਪੇ ਜਾਣੈ ਸਾਧ ਪੜਾਈ
0: ਨਾਨਕ ਸਾਧ ਪ੍ਰਭੂ ਬਣ ਆਈ
1: ਸਾਧ ਕੈ ਸੰਗ ਨ ਕਭੂ ਭਾਵੈ
0: ਸਾਧ ਕੈ ਸੰਗ ਸਦਾ ਸੁਖ ਪਾਵੈ
1: ਸਾਧ ਸੰਗ ਬਸ ਅਗੋਚਰ ਲਹੈ
0: ਸਾਧੂ ਕੈ ਸੰਗ ਅਜਰ ਸਹੈ
1: ਸਾਧ ਕੈ ਸੰਗ ਬਸੈ ਥਾਨ ਉੱਚੈ
0: ਸਾਧੂ ਕੈ ਸੰਗ ਮਹਿਲ ਪਹੁੰਚੈ
1: ਸਾਧ ਕੈ ਸੰਗ ਦ੍ਰਿੜੈ ਸਭ ਧਰਮ
0: ਸਾਧ ਕੈ ਸੰਗ ਕੇਵਲ ਪਾਰ ਬ੍ਰਹਮ
1: ਸਾਧ ਕੈ ਸੰਗ ਪਾਏ ਨਾਮ ਨਿਧਾਨ
0: ਨਾਨਕ ਸਾਧੂ ਕੈ ਕੁਰਬਾਨ
1: ਸਾਧ ਕੈ ਸੰਗ ਸਭ ਕੁਲ ਉਧਾਰੈ
0: ਸਾਧ ਸੰਗ ਸਾਧਨ ਬੀਤ ਕੁਟੰਬ ਨਿਸਤਾਰੈ
1: ਸਾਧੂ ਕੈ ਸੰਗ ਸੋ ਧਨ ਪਾਵੈ
0: ਜਿਸ ਧਨ ਤੇ ਸਭ ਕੋ ਵਰਸਾਵੈ
1: ਸਾਧ ਸੰਗ ਧਰਮ ਰਾਏ ਕਰੇ ਸੇਵਾ
0: ਸਾਧ ਕੈ ਸੰਗ ਸੋ ਬਾਸੁਰ ਦੇਵਾ
1: ਸਾਧੂ ਕੈ ਸੰਗ ਪਾਪ ਪਲਾਇਨ
0: ਸਾਧ ਸੰਗ ਅੰਮ੍ਰਿਤ ਗੁਣ ਗਾਇਨ
1: ਸਾਧ ਕੈ ਸੰਗ ਸਰਬ ਥਾਨ ਗਮ
0: ਨਾਨਕ ਸਾਧ ਕੈ ਸੰਗ ਸਗਲ ਜਨਮ
1: ਸਾਧ ਕੈ ਸੰਗ ਨਹੀਂ ਕਸ਼ਕਾਲ
0: ਦਰਸ਼ਨ ਭੇਟਤ ਹੋ ਤਨਹਾਲ
1: ਸਾਧ ਕੈ ਸੰਗ ਕਲੂਕਤ ਹਰੈ
0: ਸਾਧ ਕੈ ਸੰਗ ਨਰਕ ਪਰ ਹਰੈ
1: ਸਾਧ ਕੈ ਸੰਗ ਇਹਾਂ ਉਹਾਂ ਸੁਹੇਲਾ
0: ਸਾਧ ਸੰਗ ਬਿਸ਼ਰਤ ਹਰ ਮੇਲਾ
1: ਜੋ ਇੱਛੈ ਸੋ ਹੀ ਫਲ ਪਾਵੈ
0: ਸਾਧ ਕੈ ਸੰਗ ਨ ਬਿਰਥਾ ਜਾਵੈ
1: ਪਾਰ ਬ੍ਰਹਮ ਸਾਧ ਰਿਤ ਬਸੈ
0: ਨਾਨਕ ਕੁਦਰੈ ਸਾਧ ਸੁਣ ਰਸੈ
1: ਸਾਧ ਕੈ ਸੰਗ ਸੁਣੋ ਹਰ ਨਾਉ
0: ਸਾਧ ਸੰਗ ਹਰ ਕੇ ਗੁਣ ਗਾਉ
1: ਸਾਧ ਕੈ ਸੰਗ ਨ ਮਨ ਤੇ ਬਿਸਰੈ
0: ਸਾਧ ਸੰਗ ਸਰ ਪਰਮੇਸ਼ਰੈ
1: ਸਾਧ ਕੈ ਸੰਗ ਲੱਗੈ ਪ੍ਰਭ ਮੀਠਾ
0: ਸਾਧੂ ਕੈ ਸੰਗ ਘੜ ਘੜ ਦੀਠਾ
1: ਸਾਧ ਸੰਗ ਭਈ ਆਗਿਆਕਾਰੀ
0: ਸਾਧ ਸੰਗਤ ਭਈ ਹਮਾਰੀ
1: ਸਾਧ ਕੈ ਸੰਗ ਮਿਟੇ ਸਭ ਰੋਗ
0: ਨਾਨਕ ਸਾਧ ਭੇਟੇ ਸੰਜੋਗ
1: ਸਾਧ ਕੀ ਮਹਿਮਾ ਭੇਦ ਨਾ ਜਾਣੈ ਹੈ
0: ਜਿਤਾ ਸੁਣੈ ਤਿਤਾ ਬਖਿਆਨੈ
1: ਸਾਧ ਕੀ ਉਪਮਾ ਤੇ ਗੁਣ ਤੇ ਦੂਰ
0: ਸਾਧ ਕੀ ਉਪਮਾ ਰਹੀ ਭਰਪੂਰ
1: ਸਾਧ ਕੀ ਸੋਭਾ ਕਾ ਨਾਹੀ ਅੰਤ
0: ਸਾਧ ਕੀ ਸੋਭਾ ਸਦਾ ਬੇਅੰਤ
1: ਸਾਧ ਕੀ ਸੋਭਾ ਊਚ ਤੇ ਊਚੀ
0: ਸਾਧ ਕੀ ਸੋਭਾ ਮੂਚ ਤੇ ਮੂਚੀ
1: ਸਾਧ ਕੀ ਸੋਭਾ ਸਾਧ ਬਨਾਈ
0: ਨਾਨਕ ਸਾਧ ਪ੍ਰਭ ਭੇਦ ਨਾ ਪਾਈ ਸਲੋਕ
1: ਮਨ ਸਾਚਾ ਮੁਖ ਸਾਚਾ ਸੋਏ ਅਵਰ ਨ ਪੇਖੈ
0: ਕਸ ਬਿਨ ਕੋਏ
1: ਨਾਨਕ ਇਹ ਲੱਛਣ ਬ੍ਰਹਮ ਗਿਆਨੀ ਹੋਏ
0: ਅਸ਼ਟਪਦੀ
1: ਬ੍ਰਹਮ ਗਿਆਨੀ ਸਦਾ ਨਿਰਲੇਪ
0: ਜੈਸੇ ਜਲ में कमले लेप
1: ब्रह्म ज्ञानी सदा निर्दोख
0: जैसे सूर सर्व को सुख
1: ब्रह्म ज्ञानी के दृष्ट समान
0: जैसे राज रंक को लागे तुल पवान
1: ब्रह्म ज्ञानी के धीरज एक
0: ज्यों बसदा को खुदे को चिंतन ले
1: ब्रह्म ज्ञानी का यह गुनाओ
0: नानक ज्यों पावक का सह स्वभाव
1: ब्रह्म ज्ञानी निर्मल ते निर्मला
0: जैसे मैल न लागे जला
1: ब्रह्म ज्ञानी के मन होए प्रकाश
0: जैसे तर ऊपर आकाश
1: ब्रह्म ज्ञानी के मित्र सत्र समान
0: ब्रह्म ज्ञानी के नाही अभिमान
1: ब्रह्म ज्ञानी ऊंच ते ऊंचा
0: मन अपने है सब ते नीचा
1: ब्रह्म ज्ञानी से जन भये
0: नानक जन प्रव्याप करे
1: ब्रह्म ज्ञानी सगल किरीना
0: आत्म रस ब्रह्म ज्ञानी चीना
1: ब्रह्म ज्ञानी की सब ऊपर माया
0: ब्रह्म ज्ञानी ते कछ बुरा न भया
1: ब्रह्म ज्ञानी सदा समदर्शी
0: ब्रह्म ज्ञानी की दृष्ट अमृत वर्षी
1: ब्रह्म ज्ञानी बंधन ते मुक्ता
0: ब्रह्म ज्ञानी की निर्मल जुगता
1: ब्रह्म ज्ञानी का भोजन ज्ञान
0: नानक ब्रह्म ज्ञानी का ब्रह्म ध्यान
1: ब्रह्म ज्ञानी एक उपरयास
0: ब्रह्म ज्ञानी का नहीं विनाश
1: ब्रह्म ज्ञानी का गरीबी समाहा
0: ब्रह्म ज्ञानी परोपकार उमाहा
1: ब्रह्म ज्ञानी का नाही धंधा
0: ब्रह्म ज्ञानी ले तावत बंदा
1: ब्रह्म ज्ञानी का होय सुफला
0: ब्रह्म ज्ञानी सुफल फला
1: ब्रह्म ज्ञानी संग सगल उदार
0: नानक ब्रह्म ज्ञानी जप सगल संसार
1: ब्रह्म ज्ञानी का एक रंग
0: ब्रह्म ज्ञानी के बसे प्रभ संग
1: ब्रह्म ज्ञानी के नाम आधार
0: ब्रह्म ज्ञानी के नाम परवार
1: ब्रह्म ज्ञानी सदा सद जागत
0: ब्रह्म ज्ञानी अंगुद्ध त्यागत
1: ब्रह्म ज्ञानी के मन परमानंद
0: ब्रह्म ज्ञानी के कर सदा आनंद
1: ब्रह्म ज्ञानी सुख सहज निवास
0: नानक ब्रह्म ज्ञानी का नहीं विनाश
1: ब्रह्म ज्ञानी ब्रह्म का पिता
0: ब्रह्म ज्ञानी एक संहिता
1: ब्रह्म ज्ञानी का होय अचिंत
0: ब्रह्म ज्ञानी का निर्मल मंत्र
1: ब्रह्म ज्ञानी जिस करे प्रभ आप
0: ब्रह्म ज्ञानी का बड़ प्रताप
1: ब्रह्म ज्ञानी का दर्श बड़ भागी पाई
0: ब्रह्म ज्ञानी को बल बल जाइए
1: ब्रह्म ज्ञानी को खोजे महेश्वर
0: नानक ब्रह्म ज्ञानी आप परमेश्वर
1: ब्रह्म ज्ञानी की कीमत ना है
0: ब्रह्म ज्ञानी के सगलवान माहे
1: ब्रह्म ज्ञानी का कौन जाने भेद
0: ब्रह्म ज्ञानी को सदा देश
1: ब्रह्म ज्ञानी का कथिया ना जाए अदा अखर
0: ब्रह्म ज्ञानी सर्व का ठाकुर
1: ब्रह्म ज्ञानी कीमत कौन बखाने
0: ब्रह्म ज्ञानी की गत ब्रह्म ज्ञानी जाने
1: ब्रह्म ज्ञानी का अंत ना पार
0: नानक ब्रह्म ज्ञानी को सदा नमस्कार
1: ब्रह्म ज्ञानी सब सृष्ट का करता
0: ब्रह्म ज्ञानी सत जीव है नहीं मरता
1: ब्रह्म ज्ञानी मुक्त जुगत जी का दाता
0: ब्रह्म ज्ञानी पूर्ण पुरुष विधाता
1: ब्रह्म ज्ञानी अनाथ का नाथ
0: ब्रह्म ज्ञानी का सब ऊपर हाथ
1: ब्रह्म ज्ञानी का सकल आकार
0: ब्रह्म ज्ञानी अपनकार
1: ब्रह्म ज्ञानी की शोभा ब्रह्म ज्ञानी बनी
0: नानक ब्रह्म ज्ञानी सर्व का तनी श्लोक
1: और धारै जो अंतर नाम सर्व में भिखै भगवान निमक निमक
0: ठाकुर नमस्कार नानक ओह अपरस सगल निस्तार अष्टपदी
1: मिथ्या नाही रसना परस
0: मन में प्रीत नरंजन दर्श
1: कर्त्या रूप न भिखै नेत्र
0: साधक टहल संत संग हेत
1: कर्णन सुने काहू के निंदा
0: सबते जाने आपस को मंदा
1: और प्रसाद भिखिया पर हर है
0: मन की वासना मन ते टरै
1: इंद्री जत पंच दोख ते रहत
0: नानक कोट मदे को ऐसा है परस
1: वैष्णो सो जिस ऊपर सो प्रसन्न
0: विष्ण की माया ते हुए भिन्न
1: कर्म कर्त हो वैने कर्म
0: इस वैष्णव का निर्मल धर्म
1: काहू फल की इच्छा नहीं बंचै
0: केवल भगत कीर्तन संग रचै
1: मन तन अंतर सिमरन गोपाल
0: सब ऊपर होवत कृपाल
1: आप दृढ़ अबरह नाम जपावै
0: नानक हो वैष्णव परम गत पावै
1: भगवती भगवंत भगत का रंग
0: सगल त्यागै दुष्ट का संग
1: मन से बिनसै सगला भ्रम
0: कर पूजै सगल पार ब्रह्म
1: साध संग पापा मल खोवै
0: इस भगवती की मत उत्तम होवै
1: भगवंत की टहल करै नित नीत
0: मन तन अर्पै विष्णु प्रीत
1: हर के चरण हृदय बसावै
0: नानक ऐसा भगवती भगवंत को पावै
1: सो पंडित जो मन प्रबुद्ध है
0: राम नाम आत्म शुद्ध है
1: राम नाम सार रस पीवे
0: उस पंडित के उपदेश जग जीवे
1: हर की कथा हृदय बसावे
0: सो पंडित फिर जोन न आवे
1: वेद पुराण सिमरत बूझे मूल
0: सुख मैं जाने स्थूल
1: जो वरना को दे उपदेश
0: नानक उस पंडित को सदा देश
1: बीज मंत्र सर को ज्ञान
0: जो वरना मैं जपे को नाम
1: जो जो जपे तिसकी गत होए
0: सा संग पावे जन कोए
1: कर कृपा अंतर उरता है
0: बस प्रेत मुक्त पात्र को उतारे
1: सर्व रोग का यो खद नाम
0: ज्ञान रूप मंगल गुण गाम
1: काहू जुगत कितै न पाई धर्म
0: नानक तिस मिले जिस लिखिया तुर कर्म
1: जिसके मन पार ब्रह्म का निवास
0: जिसका नाम सत राम दास
1: आत्म राम तिस नदरी आया
0: दास संतन पाए तिन पाया
1: सदा निकट निकट हर जान
0: सो दास दरगाह परवान
1: अपने दास को आप कृपा करे
0: जिस दास को सब सोजी पर
1: सगल संग आत्म उदास
0: ऐसी जुगत नानक राम दास
1: रब की आज्ञा आत्म हितावे
0: जीवन मुक्त सो कहावे
1: ऐसा हरक तैसा उस सोग
0: सदा अनंत नहीं वियोग
1: तैसा स्वर्ण तैसी उस माटी
0: तैसा अमृत तैसी बिकाटी
1: ऐसा मान तैसा अभिमान
0: ऐसा रंग तैसा राजान
1: जो बरताए साई जुगत
0: नानक को प्रख कहिए जीवन मुक्त
1: पार ब्रह्म के सगले ठाऊ
0: जित जित घर रखे तैसा तिन नाम
1: आपे करन करावन जोग
0: भावे सोई पन होग
1: असरे आप होए अंत तरंग
0: लखे न जाहे पार ब्रह्म के रंग
1: जैसी मत दे तैसा प्रकाश
0: पार ब्रह्म करता अविनाश
1: सदा सदा सदा दयाल
0: सिमर सिमर नानक पहे निहाल श्लोक
1: उस्त करे अनेक जन अंत न पारा वार
0: नानक रचना प्रभ रची बहु विद्यनक परकार अष्टपदी
1: कई कोट होए ਪੁਜਾਰੀ,
0: ਕਈ ਕੋਟ ਆਚਾਰ ਵਿਵਹਾਰੀ,
1: ਕਈ ਕੋਟ ਭਾਈ ਤੀਰਥ ਵਾਸੀ,
0: ਕਈ ਕੋਟ ਬਨ ਪ੍ਰਮੈ ਉਦਾਸੀ,
1: ਕਈ ਕੋਟ ਬੀਰ ਕੇ ਸਰੋਤੇ,
0: ਕਈ ਕੋਟ ਤਪੀਸਰ ਹੋਤੇ,
1: ਕਈ ਕੋਟ ਆਤਮ ਧਿਆਨ ਧਾਰੇ,
0: ਕਈ ਕੋਟ ਕਵ ਕਾਵ ਵਿਚਾਰੇ,
1: ਕਈ ਕੋਟ ਨਾਪਤਨ ਨਾਮ ਧਿਆਵਹੇ,
0: ਨਾਨਕ ਕਰਤੇ ਕਾ ਅੰਤ ਨ ਪਾਵੇ,
1: ਕਈ ਕੋਟ ਭਾਈ ਅਭਿਮਾਨੀ,
0: ਕਈ ਕੋਟ ਅੰਧ ਅਗਿਆਨੀ,
1: ਕਈ ਕੋਟ ਕਿਰਪਨ ਕਠੋਰ,
0: ਕਈ ਕੋਟ ਭਿਗ ਆਤਮ ਨੇ ਕੋ,
1: ਕਈ ਕੋਟ ਪਰ ਦਰਬ ਕੋ ਹਿਰਹੇ,
0: ਕਈ ਕੋਟ ਪਰ ਦੁਖ ਨਾ ਕਰੇ,
1: ਕਈ ਕੋਟ ਮਾਇਆ ਸ਼ਰਮ ਮਾਹੀ,
0: ਕਈ ਕੋਟ ਪਰ ਦੇਸ਼ ਭਰਮਾ ਹੈ,
1: ਜਿਤ ਜਿਤ ਲਾਭ ਹੋਤੇ ਤਿਤ ਲਗਨਾ,
0: ਨਾਨਕ ਕਰਤੇ ਕੀ ਜਾਣੈ ਕਰਤਾ ਰਚਨਾ,
1: ਕਈ ਕੋਟ ਸਿੱਧ ਜਤੀ ਜੋਗੀ,
0: ਕਈ ਕੋਟ ਰਾਜੇ ਰਸ ਭੋਗੀ,
1: ਕਈ ਕੋਟ ਪੰਖੀ ਸਰਪ ਉਪਾਏ,
0: ਕਈ ਕੋਟ ਪਾਤਰ ਬਿਰਖ ਨਿਜਾਏ,
1: ਕਈ ਕੋਟ ਪਵਨ ਪਾਣੀ ਬੈਸੰਤਰ,
0: ਕਈ ਕੋਟ ਦੇਸ਼ ਭੂ ਮੰਡਲ,
1: ਕਈ ਕੋਟ ਸਸੀਆ ਸੂਰ ਨਖਤਰ,
0: ਕਈ ਕੋਟ ਦੇਵ ਦਾਨਵ ਇੰਦਰ ਸ਼ਿਰ ਛਤਰ,
1: ਸਗਲ ਸਮਗਰੀ ਆਪਣੇ ਸੂਤ ਧਾਰ,
0: ਨਾਨਕ ਜਿਸ ਜਿਸ ਭਾਵੈ ਤਿਸ ਤਿਸ ਨਿਸਤਾਰ,
1: ਕਈ ਕੋਟ ਰਾਜਸਥਾਨ ਸਾਤਕ,
0: ਕਈ ਕੋਟ ਵੇਦ ਪੁਰਾਣ ਸਿਮਰਤਿ ਅਰ ਸ਼ਾਸਤ,
1: ਕਈ ਕੋਟ ਕੀ ਰਤਨ ਸਮੁੰਦ,
0: ਕਈ ਕੋਟ ਨਾਨਾ ਪ੍ਰਕਾਰ ਜੰਤ,
1: ਕਈ ਕੋਟ ਕੀ ਏ ਚਿਰ ਜੀਵੇ,
0: ਕਈ ਕੋਟ ਗਿਰੀ ਮੇਰ ਸਵਰਨ ਥੀਵੇ,
1: ਕਈ ਕੋਟ ਜਖ ਕੇ ਨਿਰਪਸਾਚ,
0: ਕਈ ਕੋਟ ਭੂਤ ਪ੍ਰੇਤ ਸੂਕਰ ਮਿਰਗਾਚ,
1: ਸਾਥੇ ਨੇਰਾ ਸਭ ਹੂੰ ਤੇ ਦੂਰ,
0: ਨਾਨਕ ਆਪ ਲਿਪਤ ਰਿਹਾ ਭਰਪੂਰ,
1: ਕਈ ਕੋਟ ਪਾਤਾਲ ਕੇ ਵਾਸੀ,
0: ਕਈ ਕੋਟ ਨਰਕ ਸੁਰਗ ਨਿਵਾਸੀ,
1: ਕਈ ਕੋਟ ਜਨਮ ਹੈ ਜੀਵੈ ਮਰ ਹੈ,
0: ਕਈ ਕੋਟ ਬਹੁ ਜੋਨੀ ਫਿਰੈ,
1: ਕਈ ਕੋਟ ਬੈਠ ਸਹੀ ਖਾਹੇ,
0: ਕਈ ਕੋਟ ਕਾਲੇ ਤਖ ਪਾਹੇ,
1: ਕਈ ਕੋਟ ਕੀ ਏ ਧਨਵੰਤ,
0: ਕਈ ਕੋਟ ਮੈ ਚਿੰਤ,
1: ਜੈ ਜੈ ਭਾਣਾ ਤਹਿ ਤਹਿ ਰਾਖੀ,
0: ਨਾਨਕ ਸਭ ਕੁਛ ਪ੍ਰਭ ਕੈ ਹਾਥੇ,
1: ਕਈ ਕੋਟ ਭਈ ਬਹਿ ਰਾਗੀ,
0: ਰਾਮ ਨਾਮ ਸੰਖ ਤਿਨ ਲਿਵ ਲਾਗੀ,
1: ਕਈ ਕੋਟ ਪ੍ਰਭ ਕੋ ਖੋਜੰਤੇ,
0: ਆਤਮ ਮਹਿ ਭਾਰ ਬ੍ਰਹਮ ਲਹੰਤੇ,
1: ਕਈ ਕੋਟ ਦਰਸ਼ਨ ਪ੍ਰਭਿਆਸ,
0: ਜਿਨਕੋ ਮਿਲਿਓ ਪ੍ਰਭ ਵਿਨਾਸ,
1: ਕਈ ਕੋਟ ਮੰਗ ਹੈ ਸਤਸੰਗ,
0: ਭਾਵ ਬ੍ਰਹਮ ਤਿਨ ਲਾਗਾ ਰੰਗ,
1: ਜਿਨਕੋ ਹੋਏ ਆਪ ਸੋ ਪ੍ਰਸੰਨ,
0: ਨਾਨਕ ਤੇਜਨ ਸਦਾ ਧਨ ਧਨ,
1: ਕਈ ਕੋਟ ਖਾਣੀ ਅਰ ਖੰਡ,
0: ਕਈ ਕੋਟ ਆਕਾਸ ਬ੍ਰਹਮੰਡ,
1: ਕਈ ਕੋਟ ਹੋਏ ਅਵਤਾਰ,
0: ਕਈ ਜੁਗ ਕੀ ਨੋ ਵਿਸਥਾਰ,
1: ਕਈ ਵਾਰ ਪਸਰਿਓ ਪਾਸਾਰ,
0: ਸਦਾ ਸਦਾ ਇੱਕ ਇੱਕ ਅੰਕਾਰ,
1: ਕਈ ਕੋਟ ਕੀਨੇ ਬਹੁ ਭਾਂਤ,
0: ਹੋਏ ਪ੍ਰਭ ਮਾਹੇ ਸਮਾਤ,
1: ਤਾਂ ਕਾ ਅੰਤ ਨ ਜਾਣੈ ਕੋਈ,
0: ਆਪੇ ਆਪ ਨਾਨਕ ਪ੍ਰਭ ਸੋਏ,
1: ਕਈ ਕੋਟ ਪਾਰ ਬ੍ਰਹਮ ਕੇ ਦਾਸ,
0: ਜਿਨ ਹੋ ਵਤਿਆ ਤਨ ਪ੍ਰਗਾਸ,
1: ਕਈ ਕੋਟ ਤਤ ਕੇ ਬੇਤੇ,
0: ਸਦਾ ਹਰਿ ਇੱਕੋ ਨਿਤਰੇ,
1: ਕਈ ਕੋਟ ਨਾਮ ਰਸ ਪੀਵੈ ਹੈ,
0: ਅਮਰ ਭਏ ਸਦ ਸਦ ਹੀ ਜੀਵੈ,
1: ਕਈ ਕੋਟ ਨਾਮ ਗੁਣ ਗਾਵਹਿ,
0: ਆਤਮ ਰਸ ਸੁਖ ਸਹਿ ਸਮਾਵੈ,
1: ਆਪਣੇ ਜਨ ਕੋ ਸਾਥ ਸਾਥ ਸੰਭਾਰੀ,
0: ਨਾਨਕ ਹੋਏ ਪਰਮੇਸ਼ਰ ਕੇ ਪਿਆਰੇ ਸਲੋਕ,
1: ਕਰਨ ਕਾਰਨ ਪ੍ਰਭ ਏਕ ਹੈ ਦੂਸਰ ਨਾਹੀ ਕੋਈ,
0: ਨਾਨਕ ਤਿਸ ਬਲਹਾਰ ਨੇ ਜਲ ਥਲ ਮਈ ਅਲ ਸੋਏ ਅਸ਼ਟਪਦੀ,
1: ਕਰਨ ਕਰਾਵਨ ਕਰਨੈ ਜੋਗ,
0: ਜੋਤ ਸੁਭਾਵੈ ਸੋਈ ਹੋਗ,
1: ਫਿਰ ਮੈਂ ਥਾਪ ਥਾਪ ਨਹਾਰਾ,
0: ਅੰਤ ਨਹੀਂ ਕਿਛ ਪਾਰਾ ਵਾਰਾ,
1: ਹੁਕਮੇ ਧਾਰ ਅਧਾਰ ਰਹਾਵੈ,
0: ਹੁਕਮੇ ਉਪਜੈ ਹੁਕਮ ਸਮਾਵੈ,
1: ਹੁਕਮੇ ਊਚ ਨੀਚ ਵਿਵਹਾਰ,
0: ਹੁਕਮੇ ਐਨਕ ਰੰਗ ਪ੍ਰਕਾਰ,
1: ਕਰ ਕਰ ਦੇਖੈ ਆਪਣੀ ਵਡਿਆਈ,
0: ਨਾਨਕ ਸਭ ਮੈਂ ਰਿਹਾ ਸਮਾਈ,
1: ਰੱਬ ਭਾਵੈ ਮਨ ਉਗਤ ਪਾਵੈ,
0: ਰੱਬ ਭਾਵੈ ਤਾਂ ਪਾਤਰ ਤਰਾਵੈ,
1: ਰੱਬ ਭਾਵੈ ਬਿਨ ਸਾਸ ਤੇ ਰੱਖੈ,
0: ਰੱਬ ਭਾਵੈ ਤਾਂ ਹਰ ਗੁਣ ਭਾਖੈ,
1: ਰੱਬ ਭਾਵੈ ਤਾਂ ਪਤ ਉਧਾਰੈ,
0: ਆਪ ਕਰੈ ਆਪਣ ਵਿਚਾਰੈ,
1: ਦੋਹਾਂ ਸਰਿਆਂ ਕਾ ਆਪ ਸੁਆਮੀ,
0: ਖੇਲੈ ਬਿਕਸੈ ਅੰਤਰ ਜਾਮੀ,
1: ਜੋ ਭਾਵੈ ਸੋ ਕਾਰ ਕਰਾਵੈ,
0: ਨਾਨਕ ਦ੍ਰਿਸ਼ਟੀ ਅਵਰ ਨ ਆਵੈ,
1: ਉਹ ਮਨੁੱਖ ਤੇ ਕਿਆ ਹੋਏ ਆਵੈ,
0: ਜੋਤ ਸੁਭਾਵੈ ਸੋਈ ਕਰਾਵੈ,
1: ਇਸ ਕੈ ਹਾਥ ਹੋਏ ਤਾਂ ਸਭ ਪਿਛਲੇ,
0: ਜੋਤ ਸੁਭਾਵੈ ਸੋਈ ਕਰੇ,
1: ਮਨ ਜਾਣਤ ਵਿਖਿਆ ਮਹਿ ਰਚੈ,
0: ਜੇ ਜਾਣਤੇ ਆਪਣੇ ਆਪ ਬਚੈ,
1: ਭਰਮੇ ਭੁੱਲੈ ਦਹਿ ਦਿਸ ਧਾਵੈ,
0: ਨਮਕ ਮਾਹੀ ਚਾਰ ਕੁੰਡ ਫਿਰ ਆਵੈ,
1: ਕਰ ਕਿਰਪਾ ਜਿਸ ਆਪਣੀ ਭਗਤ ਦੇ,
0: ਨਾਨਕ ਤੇ ਜਨ ਨਾਮ ਮਿਲੇ,
1: ਛਿਨਵੈ ਨੀਚ ਕੀਟ ਕੋ ਰਾਜ,
0: ਬਾਹਰ ਬ੍ਰਹਮ ਗਰੀਬ ਨਿਵਾਜ,
1: ਜਾਂ ਕਾ ਦ੍ਰਿਸ਼ਟ ਕਛੂ ਨਾ ਆਵੈ,
0: ਜਿਸ ਤਤਕਾਲ ਦਹਿ ਦਿਸ ਪ੍ਰਗਟਾਵੈ,
1: ਜਾਂ ਕੋ ਆਪਣੀ ਕਰੈ ਬਖਸ਼ੀਸ਼,
0: ਨਾਕਾ ਲੇਖਾ ਨਾ ਕਣੇ ਜਗਦੀਸ਼,
1: ਜੀਓ ਪਿੰਡ ਸਭ ਤਿਸ ਕੀ ਰਾਸ,
0: ਪ੍ਰਗਟ ਪੂਰਨ ਬ੍ਰਹਮ ਪ੍ਰਗਾਸ,
1: ਆਪਣੀ ਬਣਤ ਆਪ ਬਣਾਈ,
0: ਨਾਨਕ ਜੀਵੈ ਦੇਖ ਵਡਾਈ,
1: ਇਸ ਕਾ ਬਲ ਨਾਹੀ ਇਸ ਹਾਥ,
0: ਕਰਨ ਕਰਾਵਨ ਸਰਬ ਕੋ ਨਾਥ,
1: ਆਗਿਆਕਾਰੀ ਬਪਰਾ ਜੀਓ,
0: ਜੋਤ ਸੁਭਾਵੈ ਸੋਈ ਫਨ ਥੀ,
1: ਪ੍ਰਭੁ ਊਚ ਨੀਚ ਮੈਂ ਬਸੈ,
0: ਪ੍ਰਭੁ ਸੋਗ ਹਰ ਕਰੰਗ ਹੱਸੈ,
1: ਪ੍ਰਭੁ ਨਿੰਦ ਚਿੰਦ ਵਿਵਹਾਰ,
0: ਪ੍ਰਭੁ ਉਭੈ ਕਾਸ ਪਿਆਲ,
1: ਪ੍ਰਭੁ ਬੇਤਾ ਬ੍ਰਹਮ ਵਿਚਾਰ,
0: ਨਾਨਕ ਆਪ ਮਿਲਾਵਨ ਹਾਰ,
1: ਪ੍ਰਭੁ ਨਿਰਤ ਕਰੈ ਬਹੁ ਭਾਂਤ,
0: ਪ੍ਰਭੁ ਸੋਏ ਰਹੈ ਦਿਨ ਰਾਤ,
1: ਪ੍ਰਭੁ ਮਹਾਂਕ੍ਰੋਧ ਵਿਕਰਾਲ,
0: ਪ੍ਰਭੁ ਸਰਬ ਕੀ ਹੋ ਤਰਵਾਲ,
1: ਪ੍ਰਭੁ ਹੋਏ ਬਹਿ ਬੜ ਰਾਜਾ,
0: ਪ੍ਰਭੂ ਭਿਖਾਰੀ ਨੀਚ ਕਾ ਸਾਜਾ,
1: ਪ੍ਰਭੂ ਆਪ ਕੀਰਤ ਮੈਂ ਆਵੈ,
0: ਪ੍ਰਭੂ ਭਲਾ ਭਲਾ ਕਹਾਵੈ,
1: ਜਿਉਂ ਪ੍ਰਭ ਰਾਖੈ ਤਿਵਹੀ ਰਹੈ,
0: ਗੁਰ ਪ੍ਰਸਾਦ ਨਾਨਕ ਸਚ ਕਹੈ,
1: ਪ੍ਰਭੂ ਹੋਏ ਪੰਡਤ ਕਰੇ ਬਖਿਆਨ,
0: ਪ੍ਰਭੂ ਮੋਹਨ ਧਾਰੀ ਲਾਵੈ ਧਿਆਨ,
1: ਪ੍ਰਭੂ ਤਟ ਤੀਰਥ ਇਸ਼ਨਾਨ,
0: ਪ੍ਰਭੂ ਸਿੱਧ ਸਾਧਕ ਮੁਖ ਗਿਆਨ,
1: ਪ੍ਰਭੂ ਕੀਟ ਹਸ ਪਤੰਗ ਹੋਏ ਜੀਆ,
0: ਅਨਕ ਜੋਨ ਭਰਮੈ ਭਰਮੀਆ,
1: ਨਾਨਾ ਰੂਪ ਜਿਉਂ ਸਵੰਗੀ ਦਿਖਾਵੈ,
0: ਜੋ ਪ੍ਰਭ ਭਾਵੈ ਤਿਵੈ ਨ ਜਾਵੈ,
1: ਜੋ ਸੁਭਾਵੈ ਸੋਈ ਹੋਏ,
0: ਨਾਨਕ ਦੂਜਾ ਅਵਰ ਨ ਕੋਏ,
1: ਪ੍ਰਭੂ ਸਾਧ ਸੰਗਤ ਇਹ ਪਾਵੈ,
0: ਉਸੇ ਥਾਂ ਤੇ ਬੌਰ ਨ ਆਵੈ,
1: ਅੰਤਰ ਹੋਏ ਗਿਆਨ ਪ੍ਰਗਾਸ,
0: ਉਸ ਸਥਾਨ ਕਾ ਨਹੀਂ ਵਿਨਾਸ਼,
1: ਮਨ ਤਨ ਨਾਮ ਰਤੇ ਇੱਕ ਰੰਗ,
0: ਸਦਾ ਬਸੈ ਭਾਰ ਬ੍ਰਹਮ ਕੈ ਸੰਗ,
1: ਜਿਉਂ ਜਲ ਮਹਿ ਜਲ ਆਏ ਖਟਾਨਾ,
0: ਜੋਤੀ ਸੰਗ ਜੋਤ ਸਮਾਨਾ,
1: ਮਿਟ ਗਏ ਗਵਨ ਪਾਏ ਵਿਸਰਾਮ,
0: ਨਾਨਕ ਪ੍ਰਭ ਕੈ ਸਦ ਕੁਰਬਾਨ ਸਲੋਕ,
1: ਸੁਖੀ ਬਸੈ ਮਸਕੀਨੀਆ ਆਪ ਨਿਵਾਰ ਤਲੇ,
0: ਬੜੇ ਬੜੇ ਅਹੰਕਾਰੀਆਂ नानक गर्भ गले अष्टपति
1: जिसके अंतर राज अभिमान
0: सो नकपति होवत स्वान
1: जो जान है मैं जो बनवंत
0: सो होवत विष्टा का जंत
1: आप को कर्मवंत कहावे
0: जन्म मरे भोजन प्रभावे
1: धन भूम का जो करे गुमान
0: सो मूर्ख अंधा अज्ञान
1: कर कृपा जिसका हृदय गरीबी बसावे
0: नान की है मुक्ति अगै सुख पावे
1: धनवंत हो कर गर्भावे
0: तरण समान का संग न जावे
1: बहु लश्कर मानुख ऊपर करे आस
0: पर भीतरता का हो विनाश
1: सत्य आप जन है बलवंत
0: होए जाए पसमंत
1: सेना पद आप अहंकारी
0: धर्म राय तिस करे खुआरी
1: गुर प्रसाद जा का मिटे अभिमान
0: सोजन नानक दरगाह परवान
1: कोट कर्म करे हो तारी
0: शरम पावे सकले बरथारे
1: अनक तपस्या करे अहंकार
0: नरक स्वर्ग फिर फिर अवतार
1: अनक जतन कर आत्म नहीं द्रवे
0: हर दरगाह को कैसे करे
1: आप को जो भला कहावे
0: इसे भलाई निकट न आवे
1: सर्व की रेन जा का मन होए
0: कहो नानक ताके निर्मल सोए
1: जब लग जाने मुझते कश होए
0: तब इस को सुख नाही कोई
1: जब यह जाने मैं किस करता
0: तब लग गर्भ जोन में फिरता
1: जब धारे को बैरी मीत
0: तब लग नेचर नाही चीत
1: जब लग मोह मगन संग माए
0: तब लग धर्म राय देश जाए
1: रब कृपा से बंधन टूटे
0: गुरु प्रसाद नानक हो छूटे
1: सहस कटे लख कोट तावे
0: रत्न आवे माया पाछे पावे
1: अनक भोग विखिया के करे
0: नैत बतावे खप खप मरे
1: बिना संतोख नहीं को राजे
0: सपन मनोरथ कर थे सब काजे
1: नाम रंग सर्व सुख होए
0: प्रभागी किसे प्राप्त होए
1: कर्ण करावन आपे आप
0: सदा सदा नानक हर जाप
1: कर्ण करावन करने हार
0: इसके हाथ कहां विचार
1: जैसी दृष्ट करे तैसा होए
0: आपे आप प्रभु सोए
1: जो किस पीनो सो अपना रंग
0: तब ते दूर सब हो कै संग
1: दूजे देखे करे विवेक
0: आपे एका पया ने
1: मरे न बिनसे आवे न जाए
0: नानक सधी रह समाए
1: आप उपदेश समझे आप
0: आपे रचिया सब के साथ
1: आप कीनो अपन विस्तार
0: सब कुछ उसका हो करने हार
1: पोस्ते पेन का हो किस होए
0: हाथ नंतर एक सोए
1: अपने चलित आप करने हार
0: गौत करे रंग अपार
1: मन में आप मन अपने माहे
0: नानक कीमत कह न जाए
1: सत सत सत प्रभु स्वामी
0: गुर प्रसाद के नै बखियानी
1: सच सच सत सब कीना
0: कोट मत एक ने बिरले चीना
1: भला भला भला तेरा रूप
0: अत सुंदर अपार अनूप
1: निर्मल निर्मल निर्मल तेरी बाणी
0: कट कट सुनी सर उन बखियानी
1: पवित्र पवित्र पवित्र पुनीत
0: नाम जपे नानक मन प्रीत श्लोक
1: संत शरण जो जन पर सो जन उदर नहार
0: संत की निंदा नानका बहुर बहुर अवतार अष्टपदी
1: संत के दुखन हार जा कटे
0: संत के दुखन जमते नहीं छुटे
1: संत के दुखन सुख सब जाए
0: संत के दुखन नरक में पाए
1: संत के दुखन मत हो ही मलीन
0: संत के दुखन सोभा दे ही न
1: संत के हथे को रखे न कोई
0: संत के दुखन थान भ्रष्ट हो
1: संत कृपाल कृपा जे करे
0: नानक संत संग नंदक मीतर
1: संत के दुखन ते मुख पवे
0: संतन के दुखन काग ज्यो लवे
1: संतन के दुखन सर्प जोन पाए
0: संत के दुखन त्रिगत जोन करमाए
1: संतन के दुखन तृष्णा मह जले
0: संत के दुखन सब को छले
1: संत के दुखन तेज सब जाए
0: संत का दुखन नीच निचाए
1: संत दुखी का थाउ को नाही
0: नानक संत भावे ता ए पी कत पाए
1: संत का निंदक महा अतताई
0: संत का निंदक कन टिकन न पाए
1: संत का निंदक महा हत्यारा
0: संत का निंदक परमेश्वर मारा
1: संत का निंदक राज ते हीन
0: संत का निंदक दुखिया अर्दी
1: संत के निंदक को सर्व रोग
0: संत के निंदक को सदा बिजो
1: संत के निंदा दुख में दुख
0: नानक संत भावे ता उसका भी होए मोख
1: संत का दुखी सदा पवित्र
0: संत का दुखी किसे का नहीं मित
1: संत के दुखी को डान लागे
0: संत के दुखी को सब त्याग
1: संत का दुखी महा अहंकारी
0: संत का दुखी सदा बेकारी
1: संत का दुखी जन्म मरे
0: संत की दुख न सुख ते तरे
1: संत के दुखी को ना ही ठाऊं
0: नानक संत भावे ता लय मिलाए
1: संत का दुखी अद बीज ते टूटे
0: संत का दुखी कित काज न पहुंचे
1: संत के दुखी को उदयान परमाइए
0: संत का दुखी उजड़ पाइए
1: संत का दुखी अंतर ते थोथा
0: जो सास बिना मृतक की लोथा
1: संत के दुखी की जड़ किस नाही
0: अपन बीजा पे ही खाहे
1: संत के दुखी को अवर न रख न हार
0: नानक संत भावे ता लय उबार
1: संत का दुखी इयों बिल लाए
0: ज्यों जल बे होन मछली तड़फड़ाए
1: संत का दुखी भूखा नहीं राजा
0: जो पावक ईंधन नहीं त्रापे
1: संत का दुखी छुटे अकेला
0: जो बवार तेरे खेत माहे दुहेला
1: संत का दुखी धर्म ते रहत
0: संत का दुखी सद मिथ्या कहत
1: कीर्तन दुखा तो रही पया
0: नानक जो तिस भावे सोई थिया
1: संत का दुखी बिगड़ रूप होए जाए
0: संत के दुखी को दरगह मिले सजाए
1: संत का दुखी सदा सहकाई है
0: संत का दुखी ना मरे ना जिवाई है
1: संत के दुखी की पूजा न आसा
0: संत का दुखी उठ चले निराशा
1: संत के दुख न त्रिष्टे कोई
0: जैसा भावे तैसा कोई होए
1: पया कीर्तन मिटे कोई
0: नानक जाने सच्चा सोए
1: सब कर तिसकी हो करने हार
0: सदा सदा तिसको नमस्कार
1: रब की उसत करो दिन रात
0: तिसे त्यावो सास ग्रास
1: सब कछ वरते तिसका किया
0: जैसा करे तैसा को थिया
1: अपना खेल अब करने हार
0: दूसर कौन कहे विचार
1: जिसनो कृपा करे तिस अपन नाम दे
0: वडपा की नानक जन से श्लोक
1: तजो सियान पुसुर जन हो सिमरो हर हर गाई
0: एक आस हर मन रखो ਨਾਨਕ ਦੁਖ ਪਰਮ ਪਉ ਜਾਏ। ਅਸ਼ਟਪਦੀ
1: ਮਨੁੱਖ ਕੀ ਟੇਕ ਬਿਰਤੀ ਸਭ ਜਾਨ,
0: ਜੀਵਨ ਪਉ ਏਕੈ ਭਗਵਾਨ,
1: ਜਿਸ ਕੈ ਦੀਆ ਰਹਿ ਅਗਾਹੇ,
0: ਮੋਰਨ ਤਿਸ਼ਨਾ ਲਾਗੈ ਆਏ,
1: ਮਾਰੈ ਰਾਖੈ ਏਕੋ ਆਪ,
0: ਮਾਨਵ ਕੈ ਕਿਸ਼ਨਾ ਹੀ ਹਾਥ,
1: ਜਿਸ ਕਾ ਹੁਕਮ ਬੂ ਸੁਖ ਹੋਏ,
0: ਜਿਸ ਕਾ ਨਾਮ ਰਖ ਕੰਠ ਪਰੋਏ,
1: ਸਿਮਰ ਸਿਮਰ ਸਿਮਰ ਪ੍ਰਭ ਸੋਏ,
0: ਨਾਨਕ ਬਿਘਨ ਲਾਗੈ ਕੋਏ,
1: ਉਸਤ ਮਨ ਮੈਂ ਕਰ ਨਿਰੰਕਾਰ,
0: ਕਰਮਨ ਮੇਰੇ ਸਤ ਵਿਵਹਾਰ,
1: ਨਿਰਮਲ ਰਸਨਾ ਅੰਮ੍ਰਿਤ ਪੀਓ,
0: ਸਦਾ ਸਹੇਲਾ ਕਰ ਲੈ ਜੀਓ,
1: ਨੈਨੋ ਵੇਖ ਠਾਕੁਰ ਕਾ ਰੰਗ,
0: ਸਹ ਸੰਗ ਬਿਨ ਸਹ ਸਭ ਸੰਗ,
1: ਚਰਨ ਚਲੋ ਮਾਰਗ ਗੋਬਿੰਦ,
0: ਮਿਟੇ ਪਾਪ ਜਪੀਏ ਹਰ ਬਿੰਦ,
1: ਹਰ ਹਰ ਕਰਮ ਸਰਵਨ ਹਰ ਕਥਾ,
0: ਆਦਰ ਗਿਆ ਨਾਨਕ ਉਜਲ ਮੱਥਾ,
1: ਵੜ ਭਾਗੀ ਤੇ ਜਨ ਜਗ ਮਾਹੀ,
0: ਸਦਾ ਸਦਾ ਹਰ ਕੇ ਗੁਣ ਗਾਹੇ,
1: ਰਾਮ ਨਾਮ ਜੋ ਕਰੇ ਵਿਚਾਰ,
0: ਚੇਤਨ ਮੰਤਕ ਨੀ ਸੰਸਾਰ,
1: ਮਨ ਤਨ ਮੁਖ ਬੋਲੇ ਹਰ ਮੁਖੀ,
0: ਸਦਾ ਸਦਾ ਜਾਣੋ ਤੇ ਸੁਖੀ,
1: ਏਕੋ ਏਕ ਏਕ ਪਛਾਣੈ,
0: ਏਤੋ ਤਕੀਓ ਸੋਝੀ ਜਾਣੈ,
1: ਨਾਮ ਸੰਗ ਜਿਸ ਕਾ ਮਨ ਮਾਨਿਆ,
0: ਨਾਨਕ ਤਿਨੈ ਨਿਰੰਜਨ ਜਾਣਿਆ,
1: ਗੁਰ ਪ੍ਰਸਾਦ ਆਪਣੇ ਆਪ ਸੁਜੈ,
0: ਜਿਸ ਕੀ ਜਾਣੋ ਤ੍ਰਿਸ਼ਨਾ ਬੁਝੈ,
1: ਸਾਧ ਸੰਗ ਹਰ ਹਰ ਜਸ ਕਹਿਤ,
0: ਸਰਬ ਰੋਗ ਤਿਓ ਹਰ ਜਨ ਰਹਿਤ,
1: ਹਨ ਦਿਨ ਕੀਰਤਨ ਕੇਵਲ ਵਖਿਆਨ,
0: ਰਸਤ ਮੈਂ ਸੋਈ ਨਿਰਵਾਨ,
1: ਏਕ ਉਪਰ ਜਿਸ ਜਨ ਕੀ ਆਸਾ,
0: ਜਿਸ ਕੀ ਕਟੀਏ ਜਨ ਕੀ ਫਾਸਾ,
1: ਪਾਰ ਬ੍ਰਹਮ ਕੀ ਜਿਸ ਮਨ ਭੂਖ,
0: ਨਾਨਕ ਕਿਸੈ ਨ ਲਾਗੈ ਦੁਖ,
1: ਜਿਸ ਕੋ ਹਰ ਬ੍ਰਹਮ ਮਨ ਚਿਤ ਆਵੈ,
0: ਸੋ ਸੰਤ ਸੁਹੇਲਾ ਨਹੀਂ ਜੁਲਾਵੈ,
1: ਜਿਸ ਪ੍ਰਭ ਆਪਣਾ ਕਿਰਪਾ ਕਰੈ,
0: ਸੋ ਸੇਵਕ ਕੋ ਕਿਸ ਤੇ ਡਰੈ,
1: ਜੈਸਾ ਸਤ ਐਸਾ ਦਿਸ਼ਟ ਆਇਆ,
0: ਆਪਣੇ ਕਾਰਜ ਮੈਂ ਆਪ ਸਮਾਇਆ,
1: ਸੋਧਤ ਸੋਧਤ ਸੋਧਤ ਸੀਜਿਆ,
0: ਪ੍ਰਸਾਦ ਤਤ ਸਭ ਪੂਜਿਆ,
1: ਜਬ ਦੇਖੋ ਤਬ ਸਭ ਸ਼ਮੂਲ,
0: ਨਾਨਕ ਸੋ ਸੂਕਮ ਸੋਈ ਅਸਥੂਲ,
1: ਮੈਂ ਕਿਸ ਜਨ ਮੈਂ ਨੈ ਕਿਸ ਮਰੈ,
0: ਆਪਣੇ ਚਲਤੇ ਆਪ ਹੀ ਕਰੈ,
1: ਆਵਨ ਜਾਵਨ ਦ੍ਰਿਸ਼ਟ ਅਨਦ੍ਰਿਸ਼ਟ,
0: ਆਗਿਆਕਾਰੀ ਤਾਰੀ ਸਭ ਸ੍ਰਿਸ਼ਟ,
1: ਆਪੇ ਆਪ ਸਗਲ ਮੈਂ ਆਪ,
0: ਅਨਕ ਜੁਗਤ ਰਚ ਥਾ ਬਿਉ ਥਾ,
1: ਅਵਨਾਸੀ ਨਾਹੀ ਕਿਸ ਖੰਡ,
0: ਧਾਰਨ ਧਾਰ ਰਿਓ ਬ੍ਰਹਿਮੰਡ,
1: ਲਖ ਭੇ ਪੁਰਖ ਪ੍ਰਤਾਪ,
0: ਆਪ ਜਪਾਏ ਤਾ ਨਾਨਕ ਜਾਪ,
1: ਜਿਨ ਪ੍ਰਭ ਜਾਤਾ ਸੋ ਸੋ ਪਾਵੰਤ,
0: ਸਗਲ ਸੰਸਾਰ ਉਦਰੈ ਤਿਨ ਮੰਤ,
1: ਪ੍ਰਭ ਕੇ ਸੇਵ ਸਗਲ ਉਧਾਰਨ,
0: ਪ੍ਰਭ ਕੇ ਸੇਵਕ ਦੁਖ ਵਿਸਾਰਨ,
1: ਆਪੇ ਮੇਲ ਲਈ ਕਿਰਪਾਲ,
0: ਗੁਰ ਕਾ ਸ਼ਬਦ ਜਪ ਭਏ ਨਿਹਾਲ,
1: ਗੁਰ ਕੀ ਸੇਵਾ ਸੋ ਹੀ ਲਾਗੈ,
0: ਜਿਸ ਨੂੰ ਕਿਰਪਾ ਕਰੇ ਬਟ ਭਾਗੈ,
1: ਨਾਮ ਜਪਤ ਪਾਵੇ ਵਿਸਰਾਮ,
0: ਨਾਨਕ ਤਿਨ ਪੁਰਖ ਕੋ ਉਤਮ ਕਰ ਮਾਨ,
1: ਜੋ ਕਿਛ ਕਰੈ ਸੋ ਪ੍ਰਭ ਕੈ ਰੰਗ,
0: ਸਦਾ ਸਦਾ ਵਸੈ ਹਰ ਸੰਗ,
1: ਸਹਿ ਸੁਭਾਈ ਹੋਵੈ ਸੋ ਹੋਏ,
0: ਕਰਨੇ ਹਾਰ ਪਛਾਣੇ ਸੋਏ,
1: ਪ੍ਰਭ ਕਾ ਕੀਆ ਜਨ ਮੀਠ ਲਗਾਨਾ,
0: ਜੈਸਾ ਸਤ ਐਸਾ ਦ੍ਰਿਸ਼ਟਾਨਾ,
1: ਜਿਸ ਦੀ ਉਪਜੇ ਤਿਸ ਮਾਹੀ ਸਮਾਈ,
0: ਸੁਖ ਨਿਧਾਨ ਉਹਨੂੰ

0: ਅਸ਼ਟਪਦੀ
1: ਟੂਟੀ ਗਾਂਢਨ ਹਰ ਗੋਪਾਲ
0: ਸਰਬ ਜੀਆਂ ਆਪੇ ਪਤਪਾਲ
1: ਸਗਲ ਕੀ ਚਿੰਤਾ ਜਿਸ ਮਨ ਮਾਹੀ
0: ਇਸਦੇ ਵਿਰਥਾ ਕੋਈ ਨਾਹੀ
1: ਰੇ ਮਨ ਮੇਰੇ ਸਦਾ ਹਰ ਜਾਪ
0: ਅਵਨਾਸੀ ਪ੍ਰਭ ਆਪੇ ਆਪ
1: ਆਪਨ ਕੀ ਆ ਕਛੂ ਨਾ ਹੋਏ
0: ਜਿਸੋ ਪ੍ਰਾਣੀ ਲੋਚੈ ਕੋਈ
1: ਜਿਸ ਬਿਨ ਨਾਹੀ ਤੇਰੇ ਕਿਛ ਕਾਮ
0: ਗਤ ਨਾਨਕ ਜਾਪੇ ਹਰ ਨਾਮ
1: ਰੂਪਵੰਤ ਹੋਏ ਨਾਹੀ ਮੋਹੈ
0: ਰੱਬ ਕੀ ਜੋਤ ਸਗਲ ਘਟ ਸੋ ਹੈ
1: ਧਨਵੰਤਾ ਹੋਏ ਕਿਆ ਕੋ ਗੁਰ ਪੈ
0: ਜਾਂ ਸਭ ਕੁਛ ਕਿਸਕਾ ਦੀਆ ਦਰ ਪੈ
1: ਹੱਥ ਸੂਰਾ ਜੇ ਕੋ ਕਹਾਵੈ
0: ਰੱਬ ਕੀ ਕਲਾ ਬਿਨਾ ਕਹਿਤਾਵੈ
1: ਜੇ ਕੋ ਹੋਏ ਬਹਿ ਦਾ ਤਾਰ
0: ਇਸ ਦੇਨ ਹਾਰ ਜਾਂ ਨੈਗਾ ਵਾਰ
1: ਜਿਸ ਗੁਰ ਪ੍ਰਸਾਦ ਟੂਟੈ ਹਉ ਰੋਗ
0: ਨਾਨਕ ਸੋਜਨ ਸਦਾ ਰੋਗ
1: ਜਿਉ ਮੰਦਰ ਕੋ ਥੰਮੈ ਥੰਮਨ
0: ਜਿਉ ਗੁਰ ਕਾ ਸ਼ਬਦ ਮਨੈ ਅਸਥੰਮਨ
1: ਜਿਉ ਪਾਖਾਨ ਨਾਮ ਚੜਤਰੈ
0: ਪ੍ਰਾਣੀ ਗੁਰ ਚਰਨ ਰਕਤ ਨਿਸਤਰੈ
1: ਜਿਉ ਅੰਧਕਾਰ ਦੀਪਕ ਪ੍ਰਗਾਸ
0: ਦਰਸ਼ਨ ਦੇਖ ਮਨ ਹੋਏ ਵਿਗਾਸ
1: ਜਿਉ ਮਹਾ ਉਦਿਆਨ ਮਹਿ ਮਾਰਗ ਪਾਵੈ
0: ਜਿਉ ਸਾਧੂ ਸੰਗ ਮਿਲ ਜੋਤ ਪ੍ਰਗਟਾਵੈ
1: ਜਿਨ ਸੰਤਨ ਕੀ ਬਾਂਛੋ ਧੂਰ
0: ਨਾਨਕ ਕੀ ਹਰ ਲੋਚਾ ਪੂਰ
1: ਮਨ ਮੂਰਖ ਕਾਹੇ ਬਿਲ ਲਾਈਐ
0: ਗੁਰ ਬਿਲਖੇ ਕਾ ਲਿਖਿਆ ਪਾਈਐ
1: ਦੁਖ ਸੁਖ ਪ੍ਰਭ ਦੇਵ ਨਹਾਰ
0: ਅਵਰ ਤਿਆਗ ਤੂ ਤਿਸੈ ਚਿਤਾਰ
1: ਜੋ ਕਛ ਕਰੈ ਸੋਈ ਸੁਖ ਮਾਨ
0: ਲਾ ਕਾਹੇ ਫਿਰੇ ਅਜਾਨ
1: ਕੌਣ ਬਸਤੇ ਆਈ ਤੇਰੇ ਸੰਗ
0: ਲਪਟ ਰਹੋ ਰਸ ਲੋਕੀ ਪਤੰਗ
1: ਰਾਮ ਨਾਮ ਜਬ ਹਿਰਦੇ ਮਾਹੀ
0: ਨਾਨਕ ਪਤਸੇ ਤੀ ਕਰ ਜਾਹੇ
1: ਜਿਸ ਵਕਰ ਕੋ ਲੈਣ ਤੂੰ ਆਇਆ
0: ਰਾਮ ਨਾਮ ਸੰਤਨ ਕਰ ਪਾਇਆ
1: ਤਾਜ ਭਮਾਨ ਲਿਹੋ ਮਨ ਮੋਲ
0: ਰਾਮ ਨਾਮ ਹਿਰਦੇ ਮੈਂ ਤੋਲ
1: ਲਾਦ ਖੇਪ ਸੰਤਾਂ ਸੰਗ ਚਾਲ
0: ਅਵਰ ਤਿਆਗ ਬਿਖਿਆ ਜੰਜਾਲ
1: ਧਨ ਧਨ ਕਹੈ ਸਭ ਕੋਈ
0: ਮੁਖੋ ਜਲਹਰ ਦਰਗਹਿ ਸੋਏ
1: ਇਹੋ ਵਾਪਾਰ ਬਿਰਲਾ ਵਾਪਾਰ ਹੈ
0: ਨਾਨਕ ਤਾਕੈ ਸਤਿਗੁਰ ਹਾਰ ਹੈ
1: ਤੈਨੂੰ ਸਾਧ ਕੇ ਧੋਏ ਧੋਏ ਪੀਓ
0: ਅਰਪ ਸਾਧ ਕੋ ਆਪਣਾ ਜੀਓ
1: ਸਾਧ ਕੀ ਧੂਰ ਕਰੋ ਇਸ਼ਨਾਨ
0: ਸਾਧ ਉਪਰ ਜਾਈਐ ਕੁਰਬਾਨ
1: ਸਾਧ ਸੇਵਾ ਵਟਭਾਗੀ ਪਾਈਐ
0: ਸਾਧ ਸੰਗ ਹਰ ਕੀਰਤਨ ਗਾਈਐ
1: ਅੰਤ ਬਿਗਨ ਤੇ ਸਾਧੂ ਰਾਖੈ
0: ਹਰਗੁਣ ਗਾਇ ਅੰਮ੍ਰਿਤ ਰਸ ਚੱਖੈ
1: ਓਟ ਗਈ ਸੰਤਾਂ ਦਰ ਆਇਆ
0: ਸਰਬ ਸੁਖ ਨਾਨਕ ਤੇ ਪਾਇਆ
1: ਮਿਤਕ ਕੋ ਜੀ ਵਾਲ ਨਹਾਰ
0: ਭੁਖੇ ਕੋ ਦੇ ਬਤੇ ਆਧਾਰ
1: ਸਰਬ ਨਿਧਾਨ ਜਾਂ ਕੀ ਦ੍ਰਿਸ਼ਟੀ ਮਾਹੀ
0: ਗੁਰ ਬਿਲਖੇ ਕਾ ਲਹਿਣਾ ਪਾਏ
1: ਸਭ ਕਿਛ ਤਿਸ ਕਾ ਉਹ ਕਰਨਾ ਜੋਗ
0: ਜਿਸ ਬਿਨ ਦੂਸਰ ਹਵਾ ਨ ਹੋਗ
1: ਜਪ ਜਾਂ ਸਦਾ ਸਦਾ ਦਿਨ ਰਹਿਣੀ
0: ਸਭਤੀ ਉਜ ਨਿਰਮਲ ਇਹ ਕਰਨੀ
1: ਹਰ ਕਿਰਪਾ ਜਿਸ ਕੋ ਨਾਮ ਦੀਆ
0: ਨਾਨਕ ਸੋਜਨ ਨਿਰਮਲ ਥੀਆ
1: ਜਾਂ ਕਹਿ ਮਨ ਗੁਰ ਕੀ ਪ੍ਰਤੀਤ
0: ਜਿਸ ਦਿਨ ਆਵੇ ਹਰ ਪ੍ਰਭ ਚੀਤ
1: ਭਗਤ ਭਗਤ ਸੁਣੀਆਂ ਤਿਹ ਲੋਏ
0: ਜਾਂ ਕਹਿ ਹਿਰਦੈ ਇੱਕੋ ਹੋਏ
1: ਸੱਚ ਕਰਨੀ ਸਚਤਾ ਕੀ ਰਹਿਤ
0: ਸੱਚ ਹਿਰਦੈ ਸਤਮੁਖ ਕਹਿਤ
1: ਸਾਚੀ ਦ੍ਰਿਸ਼ ਸਾਚਾ ਆਕਾਰ
0: ਸੱਚ ਵਰਤੈ ਸਾਚਾ ਪਾਸਾਰ
1: ਪਾਰ ਬ੍ਰਹਮ ਜਿਨ ਸੱਚ ਕਰ ਜਾਤਾ
0: ਨਾਨਕ ਸੋਜਨ ਸੱਚ ਸਮਾਤਾ ਸਲੋਕ
1: ਰੂਪ ਨਰੇਕ ਨਰੰਗ ਕਿਛ ਤ੍ਰਿਹ ਗੁਣ ਤੇ ਪ੍ਰਭ ਭਿੰਨ
0: ਸਹਿ ਬੁਝਾਏ ਨਾਨਕਾ ਜਿਸ ਹੋਵੈ ਸੋ ਪ੍ਰਸੰਨ ਅਸ਼ਟਪਦੀ
1: ਅਵਨਾਸੀ ਪ੍ਰਭ ਮਨ ਮਹਿ ਰਾਖ
0: ਮਾਨੁ ਕੀ ਤੂੰ ਪ੍ਰੀਤ ਤਿਆਗ
1: ਇਸੇ ਪਰੈ ਨਾਹੀ ਕਿਛ ਹੋਏ
0: ਸਭ ਨਿਰੰਤਰ ਏਕੋ ਸੋਏ
1: ਆਪੇ ਬੀਨਾ ਆਪੇ ਦਾਨਾ
0: ਗੈਰ ਗੰਭੀਰ ਗਹੀਰ ਸੁਜਾਨਾ
1: ਪਾਰ ਬ੍ਰਹਮ ਪਰਮੇਸ਼ਰ ਗੋਬਿੰਦ
0: ਕਿਰਪਾ ਧਿਆਨ ਦਿਆਲ ਬਖਸ਼ੰਦ
1: ਸਾਧ ਤੇਰੇ ਕੀ ਚਰਨੀ ਪਾਉ
0: ਨਾਨਕ ਕੈ ਮਨ ਇਹ ਨਰਾਉ
1: ਮਨਸਾ ਪੂਰਨ ਸਰਨਾ ਜੋਗ
0: ਕਰ ਪਾਇਆ ਸੋਈ ਹੋ
1: ਹਰਨ ਭਰਨ ਜਾਂ ਕਾ ਨੇਤਰ ਫੋਰ
0: ਇਸਕਾ ਮੰਤਰ ਨਾ ਜਾਣੈ ਹੋਰ
1: ਹੰਦ ਰੂਪ ਮੰਗਲ ਸਦ ਜਾਂ ਕੈ
0: ਸਰਵ ਥੋਕ ਸੁਣੀਐ ਕਰਤਾ ਕੈ
1: ਰਾਜ ਮਹਿਰਾਜ ਜੋਗ ਮਹਿ ਜੋਗੀ
0: ਤਪਮਤ ਪੀਸਰ ਕ੍ਰਿਸਤ ਮਹਿ ਭੋਗੀ
1: ਧਿਆਈ ਧਿਆਈ ਭਗਤਾਂ ਸੁਖ ਪਾਇਆ
0: ਨਾਨਕ ਦਸ ਪੁਰਖ ਕਾ ਕਿਨੇ ਅੰਤ ਨਾ ਪਾਇਆ
1: ਜਾਂ ਕੀ ਲੀਲਾ ਕੀਮਤ ਨਾਹੀ
0: ਸਗਲ ਦੇਵ ਹਾਰੇ ਅਵਗਾਹੇ
1: ਪਿਤਾ ਕਾ ਜਨਮ ਕੇ ਜਾਣੈ ਪੂਤ
0: ਸਗਲ ਪਰੋਹੀ ਆਪਣੇ ਸੂਤ
1: ਸੁਮਤ ਗਿਆਨ ਧਿਆਨ ਜਿਨ ਦੇ
0: ਜਨਦਾਸ ਨਾਮ ਤੇ ਆਵੈ ਸੇ
1: ਦੇਹ ਗੁਣ ਮੈਂ ਜਾਂ ਕੋ ਪਰਮਾਈ
0: ਜਨਮ ਰੈਫਰ ਆਵੈ ਜਾਏ
1: ਊਚ ਨੀਚ ਤਿਸ ਕੇ ਅਸਥਾਨ
0: ਜੈਸਾ ਜਨਾਵੈ ਤੈਸਾ ਨਾਨਕ ਜਾਨ
1: ਨਾਨਾ ਰੂਪ ਨਾਨਾ ਜਾਂ ਕੇ ਰੰਗ
0: ਨਾਨਾ ਪੇਖ ਕਰੇ ਇੱਕ ਰੰਗ

0: ਸਮਾਣੇ ਸਮਾਣੇ
1: ਸਤ ਕਰਮ ਜਾਂ ਕੀ ਰਚਨਾ ਸਤ
0: ਮੂਲ ਸਤ ਸਤ ਉਤਪਤ
1: ਸਤ ਕਰਨੀ ਨਿਰਮਲ ਨਿਰਮਲੀ
0: ਜਿਸੇ ਬੁਝਾਏ ਤਿਸੈ ਸਭ ਭਲੀ
1: ਸਤ ਨਾਮ ਪ੍ਰਭ ਕਾ ਸੁਖਦਾਈ
0: ਵਿਸਵਾਸ ਸਤ ਨਾਨਕ ਗੁਰ ਤੇ ਪਾਈ
1: ਸਤ ਭਜਨ ਸਾਧੂ ਉਪਦੇਸ਼
0: ਸਤ ਤੇ ਜਲ ਜਾ ਕੇ ਹਿਰਦੈ ਪ੍ਰਵੇਸ਼
1: ਸਤ ਨਿਤ ਬੁਝੈ ਜੇ ਕੋਈ
0: ਨਾਮ ਜਬਰਤਾ ਕੀ ਗਤ ਹੋਏ
1: ਆਪ ਸਤ ਕੀ ਅਸਰ ਸਤ
0: ਆਪੇ ਜਾਣੇ ਆਪਣੇ ਮਿਤ ਗਤ
1: ਜਿਸ ਕੀ ਸਿਫਤ ਸੋ ਕਰਨਾ ਹਾਰ
0: ਅਵਰ ਨਾ ਬੂਝ ਕਰਤ ਵਿਚਾਰ
1: ਕਰਤੇ ਕੀ ਮਿਤ ਨਾ ਜਾਣੈ ਕੀਆ
0: ਨਾਨਕ ਜੋਤ ਸੁਭਾਵੈ ਸੋ ਵਰਤੀਆ
1: ਜਿਸਮਨ ਬਿਸਮ ਭਏ ਬਿਸਮਾਦ
0: ਸਲੋਕ
1: ਆਦ ਸਚ ਜੁਗਾਦ ਸਚ
0: ਪੇ ਸਚ ਨਾਨਕ ਹੋਸੀ ਪੇ ਸਚ ਅਸ਼ਟਪਦੀ
1: ਚਰਨ ਸਤ ਸਤ ਪ੍ਰਸਨ ਹਾਰ
0: ਪੂਜਾ ਸਤ ਸਤ ਸੇਵਦਾਰ
1: ਦਰਸ਼ਨ ਸਤ ਸਤ ਪੇਕਨ ਹਾਰ
0: ਨਾਮ ਸਤ ਸਤ ਧਿਆਨ ਹਾਰ
1: ਆਪ ਸਤ ਸਤ ਸਵਧਾਰੀ
0: ਆਪੇ ਗੁਣ ਆਪੇ ਗੁਣਕਾਰੀ
1: ਸ਼ਬਦ ਸਤ ਸਤ ਪ੍ਰਭਕਤਾ
0: ਸੁਰਤ ਸਤ ਸਤ ਜਸ ਸੁਣਤਾ
1: ਬੁਜਨ ਹਾਰ ਕੋ ਸਤ ਸਭ ਹੋਏ
0: ਨਾਨਕ ਸਤ ਸਤ ਪ੍ਰਭ ਸੋਏ
1: ਸਤ ਸਰੂਪ ਹਿਰਦੈ ਜਨ ਮਾਨਿਆ
0: ਕਰਨ ਕਰਾਵਣ ਤਿਨ ਮੂਲ ਪਛਾਣੇ
1: ਜਾਂ ਕਰ ਹਿਰਦੈ ਵਿਸਵਾਸ ਪ੍ਰਭ ਆਇਆ
0: ਤਤ ਗਿਆਨ ਤਿਸ ਮਨ ਪ੍ਰਗਟਾਇਆ
1: ਭੈ ਤੇ ਨਿਰਭਉ ਹੋਏ ਬਸਾਨਾ
0: ਜਿਸ ਤੇ ਉਪਜਿਆ ਤਿਸ ਮਾਹੇ ਸਮਾਨਾ
1: ਬਸ ਮਾਹੀ ਲੈ ਬਸ ਕਢਾਈ
0: ਤਾਕੋ ਭਿੰਦ ਨਾ ਕਹਿਣਾ ਜਾਈ
1: ਬੂਜੈ ਬੂਜਨ ਹਾਰ ਵਿਵੇਕ
0: ਨਾਰਾਇਣ ਮਿਲੇ ਨਾਨਕ ਏਕ
1: ਠਾਕੁਰ ਕਾ ਸੇਵਕ ਆਗਿਆਕਾਰੀ
0: ਠਾਕੁਰ ਕਾ ਸੇਵਕ ਸਦਾ ਪੁਜਾਰੀ
1: ਠਾਕੁਰ ਕੇ ਸੇਵਕ ਕੈ ਮਨ ਪ੍ਰਤੀਤ
0: ਠਾਕੁਰ ਕੇ ਸੇਵਕ ਕੀ ਨਿਰਮਲ ਰੀਤ
1: ਠਾਕੁਰ ਕੋ ਸੇਵਕ ਜਾਣੈ ਸੰਗ
0: ਕਾ ਸੇਵਕ ਨਾਮ ਕੈ ਰੰਗ
1: ਸੇਵਕ ਕੋ ਪ੍ਰਭ ਪਾਲਣ ਹਾਰਾ
0: ਸੇਵਕ ਕੀ ਰੱਖੈ ਨਿਰੰਕਾਰਾ
1: ਸੋ ਸੇਵਕ ਜਿਸ ਦਇਆ ਪ੍ਰਭ ਧਾਰੈ
0: ਨਾਨਕ ਸੋ ਸੇਵਕ ਸਾਥ ਸਾਥ ਸਮਾਰੈ
1: ਆਪਣੇ ਜਨ ਕਾ ਪਰਦਾ ਢਕੈ
0: ਆਪਣੇ ਸੇਵਕ ਕੀ ਸਰ ਪਰ ਰੱਖੈ
1: ਆਪਣੇ ਦਾਸ ਕੋ ਦੇ ਵਡਾਈ
0: ਆਪਣੇ ਸੇਵਕ ਕੋ ਨਾਮ ਜਪਾਈ
1: ਆਪਣੇ ਸੇਵਕ ਕੀ ਆਪ ਪਤ ਰੱਖੈ
0: ਬਾਕੀ ਕਦਮਿਤ ਕੋਈ ਨਾ ਲੱਖੈ
1: ਆਪਕੇ ਸੇਵਕ ਕੋ ਕੋਊ ਨਾ ਪਹੁੰਚੈ
0: ਆਪਕੇ ਸੇਵਕ ਉੱਚੇ ਉੱਚੇ
1: ਜੋ ਪ੍ਰਭ ਆਪਣੀ ਸੇਵਾ ਲਾਇਆ
0: ਨਾਨਕ ਸੋ ਸੇਵਕ ਦਾ ਦਿਸ ਪ੍ਰਗਟਾਇਆ
1: ਨੀਕੀ ਕੀਰੀ ਮਹਿ ਕਰ ਰੱਖੈ
0: ਭਸਮ ਕਰੈ ਲਸਕਰ ਕੋਟ ਲਾਗੈ
1: ਜਿਸ ਕਾ ਸਾਸਨ ਕਾਢ ਤੇ ਆਪ
0: ਤਾਂ ਕੋ ਰਾਖਤ ਦੇ ਕਰ ਹਾਥ
1: ਮਾਨਸ ਯਤਨ ਕਰਤ ਬਹੁ ਭਾਂਤ
0: ਜਿਸ ਕੇ ਕਰਤਵ ਬ੍ਰਥੇ ਜਾਤ
1: ਮਾਰੈ ਨਾ ਰੱਖੈ ਹਵਰ ਨਾ ਕੋਈ
0: ਸਰਬ ਜੀਆਂ ਕਾ ਰਾਖਾ ਸੋਏ
1: ਕਾਹੀ ਸੋਚ ਕਰ ਹਿਰੇ ਪ੍ਰਾਣੀ
0: ਜਪ ਨਾਨਕ ਪ੍ਰਭ ਲੱਖ ਵਡਾਣੀ
1: ਬਾਰੰਬਾਰ ਬਾਰ ਪ੍ਰਭ ਜਪੀ ਹੈ
0: ਕੀ ਅਮਰਤੇ ਮਨ ਤਨ ਤਰਪੀ ਹੈ
1: ਨਾਮ ਰਤਨ ਜਨ ਗੁਰਮੁਖ ਪਾਇਆ
0: ਜਿਸ ਕੇ ਸ਼ੇਵਰ ਨਾ ਹੀ ਦ੍ਰਿਸ਼ਟਾਇਆ
1: ਨਾਮ ਧਨ ਨਾਮੋ ਰੂਪ ਰੰਗ
0: ਨਾਮੋ ਸੁਖਰ ਨਾਮ ਕਾ ਸੰਗ
1: ਨਾਮ ਰਸ ਜੋ ਜਨ ਤ੍ਰਿਪਤਾਨੇ
0: ਮਨ ਤਨ ਨਾਮੇ ਨਾਮ ਸਮਾਨੇ
1: ਮੂਰਤ ਬੈਠ ਸੋਭਤ ਨਾਮ
0: ਕਹੋ ਨਾਨਕ ਜਨ ਕੈ ਸਦਕਾਮ
1: ਬੋਲੋ ਜਸ ਜੇਵਾ ਦਿਨ ਰਾਤ
0: ਰੱਬ ਆਪਣੇ ਜਨ ਕੀਨੀ ਦਾਤ
1: ਕਰੇ ਭਗਤ ਆਤਮ ਕਹਿ ਚਾਈ
0: ਰੱਬ ਆਪਣੇ ਸਿਉ ਰਹੇ ਸਮਾਈ
1: ਜੋ ਹੋ ਵਾਹ ਹੋ ਸੋ ਜਾਣੈ
0: ਰੱਬ ਆਪਣੇ ਕਾ ਹੁਕਮ ਪਛਾਣੈ
1: ਇਸ ਕੀ ਮਹਿਮਾ ਕੌਣ ਬਖਾਨੋ
0: ਇਸ ਕਾ ਗੁਣ ਕਹਿ ਇੱਕ ਨਾ ਜਾਣੋ
1: ਆਠ ਪੈਰ ਪ੍ਰਭ ਅਸੇ ਹਜੂਰੇ
0: ਕਹੋ ਨਾਨਕ ਸੇ ਜਨ ਪੂਰੇ
1: ਮਰ ਮੇਰੇ ਤਿਨ ਕੀ ਓਟ ਲੇਹ
0: ਮਨ ਤਨ ਆਪਣਾ ਤਿਨ ਜਨ ਦੇ
1: ਜਿਨ ਜਨੇ ਆਪਣਾ ਪ੍ਰਭੂ ਪਛਾਤਾ
0: ਸੋ ਜਨ ਸਰਬ ਥੋਕ ਕਾ ਦਾਤਾ
1: ਕਿਸ ਕੀ ਸਰਨ ਸਰਬ ਸੁਖ ਪਾਵਹਿ
0: ਇਸ ਕੈ ਦਰਸ ਸਭ ਪਾਪ ਮਟਾਵੈ
1: ਅਵਰ ਸਿਆਨਪ ਸਗਲੀ ਛਾਟ
0: ਜਿਸ ਜਨ ਕੀ ਤੂੰ ਸੇਵਾ ਲਾਗ
1: ਆਪ ਨ ਜਾਣ ਨਾ ਹੋਵੀ ਤੇਰਾ
0: ਨਾਨਕ ਤਿਸ ਜਨ ਕੇ ਪੂਜੋ ਸਦ ਪੈਰਾ
1: ਸਲੋਕ ਸਤ ਪੁਰਖ ਜਿਨ ਜਾਣਿਆ ਸਤਿਗੁਰ ਤਿਸ ਕਾ ਨਾਮ
0: ਜਿਸ ਕੈ ਸੰਗ ਸਿੱਖੀ ਉਦਰੈ ਨਾਨਕ ਹਰ ਗੁਣ ਗਾਵੈ ਅਸ਼ਟਪਦੀ
1: ਸਤਿਗੁਰ ਸੇਵ ਕੀ ਕਰੈ ਪ੍ਰਤਪਾਲ
0: ਸੇਵਕ ਕੋ ਗੁਰ ਸਦਾ ਦਿਆਲ
1: ਸਿੱਖ ਕੀ ਗੁਰ ਦੁਰਮਤ ਮਲ ਹਿਰੈ
0: ਗੁਰ ਬਚਨੀ ਹਰ ਨਾਮ ਉਚਰੈ
1: ਸਤਿਗੁਰ ਸਿੱਖ ਕੇ ਬੰਧਨ ਕਾਟੈ
0: ਗੁਰ ਕਾ ਸਿੱਖ ਵਕਾਰ ਤੇ ਹਟੈ
1: ਸਤਿਗੁਰ ਸਿੱਖ ਕੋ ਨਾਮ ਧਨ ਦੇ
0: ਗੁਰ ਕਾ ਸਿੱਖ ਵਡ ਭਾਗੀ ਹੈ
1: ਸਤਿਗੁਰ ਸਿੱਖ ਕਾ ਹਲਤ ਪਲਤ ਸਵਾਰੈ
0: ਨਾਨਕ ਸਤਿਗੁਰ ਸਿੱਖੋ ਜੀ ਨਾਲ ਸਮਾਰੈ
1: ਗੁਰ ਕੈ ਗ੍ਰਹਿ ਸੇਵਕ ਜੋ ਰਹੈ
0: ਗੁਰ ਕੀ ਆਗਿਆ ਮਨ ਮੈਂ ਸਹੈ
1: ਆਪ ਉਸਕੋ ਕਰ ਕਸ਼ ਨਾ ਜਨਾਵੈ
0: ਹਰ ਹਰ ਨਾਮ ਹਿਰਦੈ ਸਦ ਧਿਆਵੈ
1: ਮਨ ਵੇਚੈ ਸਤਿਗੁਰ ਕੈ ਪਾਸ
0: ਸੇਵਕ ਕੇ ਕਾਰਜ ਰਾਸ
1: ਸੇਵਾ ਕਰਤ ਹੋਏ ਨੇ ਕਾਮੀ
0: ਜਿਸ ਕੋ ਹੋਤ ਪ੍ਰਾਪਤ ਸਵਾਮੀ
1: ਆਪਣੀ ਕਿਰਪਾ ਜਿਸ ਆਪ ਕਰੇ
0: ਨਾਨਕ ਸੋ ਸੇਵਕ ਗੁਰ ਕੀ ਮਤਲੇ
1: ਇਸ ਵਿਸਵੇ ਗੁਰ ਕਾ ਮਨ ਮਾਨੈ
0: ਸੋ ਸੇਵਕ ਪਰਮੇਸ਼ਰ ਕੀ ਗਤ ਜਾਣੈ
1: ਸੋ ਸਤਿਗੁਰ ਜਿਸ ਹਿਰਦੈ ਹਰਨਾਉ
0: ਅਨਕ ਬਾਰ ਗੁਰ ਕੋ ਬਲ ਜਾਉ
1: ਸਰਬ ਨਿਧਾਨ ਜੀ ਕਾ ਦਾਤਾ
0: ਆਠ ਪਹਿਰ ਪਾਰ ਬ੍ਰਹਮ ਰੰਗ ਰਾਤਾ
1: ਬ੍ਰਹਮ ਮੈਂ ਜਨ ਜਨ ਮੈਂ ਪਾਰ ਬ੍ਰਹਮ
0: ਏਕੈ ਆਪ ਨਹੀਂ ਕਛ ਭਰਮ
1: ਸਹਿ ਸਿਆਨ ਭਲਿਆ ਨਾ ਜਾਈਐ
0: ਨਾਨਕ ਐਸਾ ਗੁਰਵਟ ਭਾਗੀ ਪਾਈਐ
1: ਸਫਲ ਦਰਸ਼ਨ ਦੇਖਤ ਪੁਨੀਤ
0: ਦਰਸ਼ਤ ਚਰਨ ਗਤ ਨਿਰਮਲ ਰੀਤ
1: ਭੇਟ ਸੰਗ ਰਾਮ ਗੁਣ ਰਵੇ
0: ਪਾਰ ਬ੍ਰਹਮ ਕੀ ਦਰਗਹਿ ਗਵੈ
1: ਸੁਣ ਕਰ ਬਚਨ ਕਰਨ ਆਗਾਨੇ
0: ਮਨ ਸੰਤੋਖਾ ਤੰਪਤ ਜਾਣੈ
1: ਪੂਰਾ ਗੁਰ ਅਕਿਓ ਜਾਂ ਕਾ ਮੰਤਰ
0: ਅੰਮ੍ਰਿਤ ਦ੍ਰਿਸ਼ਟ ਪੇਖੇ ਹੋਏ ਸੰਤ
1: ਗੁਣ ਬੇਅੰਤ ਕੀਮਤ ਨਹੀਂ ਪਾਏ
0: ਨਾਨਕ ਜਿਸ ਭਾਵੈ ਤਿਸ ਲਏ ਮਿਲਾਏ
1: ਜੇ ਵਾਏ ਕੋ ਸਤ ਅਨੇਕ
0: ਸਤਪੁਰਖ ਪੂਰਨ ਬਵੇਕ
1: ਕਾਹੂ ਬੋਲ ਨ ਪਹੁੰਚਤ ਪ੍ਰਾਨੀ
0: ਅਗਮਾ ਗੋਚਰ ਪ੍ਰਭ ਨਿਰਬਾਨੀ
1: ਮੇਰਾ ਹਾਰ ਨਿਰਵੈਰ ਸੁਖਦਾਈ
0: ਤਾਂ ਕੀ ਕੀਮਤ ਕਿਨੇ ਨਾ ਪਾਈ
1: ਅਨਕ ਭਗਤ ਬੰਦਨ ਨਿਤ ਕਰੇ
0: ਚਰਨ ਕਮਲ ਹਿਰਦੈ ਸਿਮਰੈ
1: ਸਤ ਬਲਹਾਰੀ ਸਤਪੁਰੇ ਆਪਣੇ
0: ਨਾਨਕ ਜਿਸ ਪ੍ਰਸਾਦਾ ਸਾ ਪ੍ਰਭ ਜਪਨੇ
1: ਇਹੋ ਹਰ ਰਸ ਪਾਵੈ ਜਨ ਕੋਏ
0: ਅੰਮ੍ਰਿਤ ਪੀਵੈ ਅਮਰ ਸੋਏ
1: ਉਸ ਪੁਰਖ ਕਾ ਨਾਹੀ ਕਦੇ ਵਿਨਾਸ਼
0: ਜਾਕੇ ਮਨ ਪ੍ਰਗਟੇ ਗੁਣਤਾਸ
1: ਆਠ ਪੈਰ ਹਰ ਕਾ ਨਾਮ ਲੇ
0: ਸੱਚ ਉਪਦੇਸੇ ਵਕੋ ਦੇ
1: ਮੋਹ ਮਾਇਆ ਕੈ ਸੰਗ ਨ ਲੇਪ
0: ਮਨ ਮੈਂ ਰੱਖੇ ਹਰ ਹਰ ਏਕ
1: ਅੰਧਕਾਰ ਦੀਪਕ ਪ੍ਰਗਾਸੇ
0: ਨਾਨਕ ਭਰਮ ਬਹੁਤ ਦੁਖਤਾਂ ਤੇ ਨਾਸੇ
1: ਸਤ ਮਾਹੀ ਠਾਂਡ ਵਰਤਾਈ
0: ਅਣਦ ਭਿਆ ਦੁਖ ਨਾਠੇ ਭਾਈ
1: ਜਨਮ ਮਰਨ ਕੇ ਮਿਟੇ ਅੰਦੇਸੇ
0: ਸਾਧੂ ਕੇ ਪੂਰਨ ਉਪਦੇਸੇ
1: ਭਉ ਚੁਕਾ ਨਿਰਭਉ ਹੋਏ ਵਸੈ

0: ਵਿਆਹ ਦਵੰਤੇ ਕਹਿ ਨਸੇ
1: ਜਿਸ ਕਾ ਸਾਧਨ ਕਿਰਪਾ ਧਾਰੀ
0: ਸਾ ਸੰਗ ਜਪ ਨਾਮ ਮੁਰਾਰੀ
1: ਥਿਤ ਪਾਈ ਚੁੱਕੇ ਭ੍ਰਮ ਕਾ ਮਨ
0: ਸੋ ਨਾਨਕ ਹਰ ਹਰਿ ਦਾ ਸਰਵਣ
1: ਨਿਰਗੁਣ ਆਪ ਸਰਗੁਣ ਵੀ ਹੋਹੀ
0: ਕਲਾ ਧਾਰ ਜਨ ਸਗਲੀ ਮੋਹੀ
1: ਆਪਣੇ ਚਰਿਤ ਕਵਿ ਆਪ ਨਾਏ
0: ਆਪਣੀ ਕੀਮਤ ਆਪੇ ਪਾਏ
1: ਹਰ ਬਿਨ ਦੂਜਾ ਨਾਹੀ ਕੋਏ
0: ਸਭ ਨਿਰੰਤਰ ਇੱਕੋ ਸੋਏ
1: ਓਤ ਪੋਤ ਰਵਿਆ ਰੂਪ ਰੰਗ
0: ਭਾਈ ਪ੍ਰਕਾਸ਼ ਸਾਧਕ ਸੰਗ
1: ਰਾਜ ਰਚਨਾ ਆਪਣੀ ਕਲ ਧਾਰੀ
0: ਅਨਕ ਬਾਰ ਨਾਨਕ ਬਲਹਾਰੀ
1: ਸਲੋਕ ਸਾਥ ਨ ਚੱਲੈ ਬਿਨ ਭਜਨ ਵਿਖਿਆ ਸਗਲੀ ਸ਼ਾਰ
0: ਹਰ ਹਰ ਨਾਮ ਕਮਾਵਨ ਨਾਨਕ ਹੋ ਧਨ ਸਾਰ ਅਸ਼ਟਪਦੀ
1: ਸੰਤ ਜਨਾ ਮੈਨ ਕਰੋ ਵਿਚਾਰ
0: ਏਕ ਸਿਮਰ ਨਾਮ ਆਧਾਰ
1: ਅਵਰੋ ਪਾਪ ਸਮੀਤ ਬਸਾਰੋ
0: ਸ਼ਰਨ ਕਮਲ ਵਿਦ ਮੈਂ ਉਰਧਾਰੋ
1: ਕਰਮ ਕਾਨ ਸੋ ਪ੍ਰਭ ਸਮਰੱਥ
0: ਦ੍ਰਿੜ ਕਰ ਗਾਹ ਨਾਮ ਹਰ ਬਥ
1: ਇਹੋ ਧਨ ਸੰਚੋ ਹੋ ਭਗਵੰਤ
0: ਸੰਤ ਜਨਾ ਕਾ ਨਿਰਮਲ ਮੰਤ
1: ਏਕ ਆਸ ਰੱਖੋ ਮਨ ਮਾਹੀ
0: ਸਰਵ ਰੋਗ ਨਾਨਕ ਮਿਟ ਜਾਹੀ
1: ਜਿਸ ਧਨ ਕੋ ਚਾਰ ਪੁੱਟ ਉੱਠ ਧਾਵੇ
0: ਸੋ ਧਨ ਹਰ ਸੇ ਵਾਤੇ ਪਾਵੇ
1: ਜਿਸ ਸੁਖ ਕੋ ਨਿਤ ਬਾਂਛੇ ਮੀਤ
0: ਸੋ ਸੁਖ ਸਾਧੂ ਸੰਗ ਪ੍ਰੀਤ
1: ਜਿਸ ਸੋਭਾ ਕੋ ਕਰੇ ਭਲੀ ਕਰਨੀ
0: ਸਾਸੋ ਬਾਬਰ ਹਰ ਕੀ ਸਰਨੀ
1: ਹਨ ਕੋ ਪਾਵੀ ਰੋਗ ਨਾ ਜਾਏ
0: ਰੋਗ ਮਿਟੈ ਹਰ ਅਵਖਦ ਲਾਏ
1: ਸਰਵ ਨਿਧਾਨ ਮੈਂ ਹਰ ਨਾਮ ਨਿਧਾਨ
0: ਜਪ ਨਾਨਕ ਦਰਗਹਿ ਪ੍ਰਵਾਨ
1: ਮਨ ਪ੍ਰਬੋਧੋ ਹਰ ਕਹਿ ਨਾਈ
0: ਤੇ ਆ ਬੈਠਾਏ
1: ਤਾਂ ਕੋ ਬਿਘਨ ਨਾ ਲਾਗੈ ਕੋਈ
0: ਜਾ ਕੇ ਹਿਰਦੈ ਵਸੈ ਹਰ ਸੋਏ
1: ਕਲ ਤਾਤੀ ਠੰਡਾ ਹਰ ਨਾਉ
0: ਸਿਮਰ ਸਿਮਰ ਸਦਾ ਸੁਖ ਪਾਉ
1: ਭਉ ਬਿਨ ਸਹਿ ਪੂਰਨ ਹੋਏ ਆਸ
0: ਭਗਤ ਪਾਏ ਆਤਮ ਪ੍ਰਕਾਸ਼
1: ਹਿਤ ਕਰ ਜਾਏ ਵਸੈ ਅਵਿਨਾਸੀ
0: ਤਾਂ ਨਾਨਕ ਘਾਟੀ ਜਮ ਫਾਸੀ
1: ਸਤ ਵਿਚਾਰ ਕਹਿ ਜਨ ਸਾਚਾ
0: ਜਨਮ ਮਰੈ ਸੋ ਕਾਚੋ ਕਾਚਾ
1: ਆਵਾ ਗਮਨ ਮਿਟੈ ਪ੍ਰਭ ਸੇਵ
0: ਆਪ ਤਿਆਗ ਸਰਨ ਗੁਰਦੇਵ
1: ਕਿਉਂ ਰਤਨ ਜਨਮ ਕਾ ਹੋਏ ਉਧਾਰ
0: ਹਰ ਹਰ ਸਿਮਰ ਪੁਰਾਣੇ ਆਧਾਰ
1: ਹਨ ਕੋ ਪਾਪ ਨਾ ਛੂਟਣ ਹਾਰੇ
0: ਸਿਮਰਤ ਸਾਸਤ ਵੇਦ ਵਿਚਾਰੇ
1: ਹਰ ਕੀ ਭਗਤ ਕਰੋ ਮਨ ਲਾਏ
0: ਮਰ ਵੰਸ਼ਤ ਨਾਨਕ ਫਲ ਪਾਏ
1: ਸੰਗ ਨਚਾਰ ਸਤੇ ਰਹਿ ਧਨਾ
0: ਗਲ ਪਟਾਵੈ ਮੂਰਖ ਮਨਾ
1: ਸੁਤ ਮੀਤ ਕੁਟੰਬ ਹਰ ਬਨੇਤਾ
0: ਇਨਤੇ ਕਹੋ ਤੁਮ ਕਵਨ ਸਨਥਾ
1: ਰਾਜ ਰੰਗ ਮਾਇਆ ਵਿਸਾਰ
0: ਇਨਤੇ ਕਹੋ ਕਵਨ ਛੁਟਕਾਰ
1: ਆਸ ਹਸਤੀ ਰਥ ਸਵਾਰੀ
0: ਝੂਠਾ ਡੰਪ ਝੂਠ ਪਸਾਰੀ
1: ਜਿਨ ਦੀਏ ਤਿਸ ਬੁਝੈ ਨਾ ਬਗਾਨਾ
0: ਨਾਮ ਪਸਾਰ ਨਾਨਕ ਪਛਤਾਨਾ
1: ਗੁਰਤੀ ਮਾਤੋਂ ਲਿਹ ਆਨੇ
0: ਭਗਤ ਬਿਨਾ ਭਉ ਡੂਬੇ ਸਿਆਨੇ
1: ਭਗਤੀ ਭਗਤ ਕਰੋ ਮਨ ਮੀਤ
0: ਨਿਰਮਲ ਹੋਏ ਤੁਮਾਰੋ ਚੀਤ
1: ਚਰਨ ਕਮਲ ਰਾਖੋ ਮਨ ਮਾਹੀ
0: ਜਨਮ ਜਨਮ ਕੇ ਕਿਲ ਵਿਖ ਜਾਹੇ
1: ਆਪ ਜਪੋ ਅਵਰਾ ਨਾਮ ਜਪਾਵੋ
0: ਸੰਤ ਕਹਿਤੇ ਰਹਿਤ ਗਤ ਪਾਵੋ
1: ਸਾਰ ਭੂਤ ਸਤ ਹਰ ਕੋ ਨਾਉ
0: ਸਹਿ ਸਭਾਏ ਨਾਨਕ ਗੁਣ ਗਾਉ
1: ਗੁਣ ਗਾਵਤ ਤੇਰੀ ਉਤਰ ਸਮੈਲ
0: ਨਿਰਸ ਜਾਏ ਹਾਂ ਮੈਂ ਬਿਖ ਫੈਲ
1: ਹੋਏ ਅਚਿੰਤ ਬਸੈ ਸੁਖ ਨਾਲ
0: ਸਾਧ ਗ੍ਰਾਸਰ ਨਾਮ ਸਮਾਲ
1: ਛਾੜ ਸਿਆਨ ਸਗਲੀ ਮਨਾ
0: ਸਾਧ ਸੰਗ ਭਾਵੈ ਸਸਤਨਾ
1: ਹਰ ਪੂੰਜੀ ਸੰਚ ਕਰੋ ਵਿਵਹਾਰ
0: ਹਾਂ ਸਬਦਰ ਗੈ ਜੈਕਾਰ
1: ਸਰਵ ਨਿਰੰਤਰ ਏਕੋ ਦੇਖ
0: ਹਾਂ ਨਾਨਕ ਜਾਕੇ ਮਸਤਕ ਲੇਖ
1: ਏਕੋ ਜਾਪ ਏਕੋ ਸਲਾਹੇ
0: ਏਕ ਸਮਰ ਏਕੋ ਮਨ ਆਹੇ
1: ਏਕ ਸਕੇ ਗੁਣ ਗਾਉ ਅਨੰਤ
0: ਮੰਤਨ ਜਾਪ ਏਕ ਭਗਵੰਤ
1: ਏਕੋ ਏਕ ਏਕ ਹਰ ਆਪ
0: ਪੂਰਨ ਪੂਰੇ ਪ੍ਰਭ ਆਪ
1: ਅੰਤ ਵਿਸਾਰ ਏਕ ਤੇ ਭਏ
0: ਏਕ ਅਰਾਦ ਪ੍ਰਾਸ਼ਤ ਗਏ
1: ਮੰਤਨ ਅੰਤਰ ਏਕ ਪ੍ਰਭ ਰਾਤਾ
0: ਗੁਰ ਪ੍ਰਸਾਦ ਨਾਨਕ ਏਕ ਜਾਤਾ ਸਲੋਕ
1: ਫਿਰਤ ਫਿਰਤ ਪ੍ਰਭ ਆਇਆ ਕਰਿਆ ਤੋ ਸਰਨਾਈ
0: ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ ਅਸ਼ਟਪਦੀ
1: ਜਾਚਕ ਜਨ ਜਾਚੈ ਪ੍ਰਭ ਦਾਨ
0: ਕਿਰਪਾ ਦੇਵ ਹਰਨਾਮ
1: ਸਾਧ ਜਨਾ ਕੀ ਮੰਗੋ ਧੂਰ
0: ਪਾਰ ਬ੍ਰਹਮ ਮੇਰੀ ਸ਼ਰਧਾ ਪੂਰ
1: ਸਦਾ ਸਦਾ ਪ੍ਰਭ ਕੀ ਗੁਣ ਗਾਵੋ
0: ਸਾਸ ਸਾਸ ਪ੍ਰਭ ਤੁਮੇ ਧਿਆਵੋ
1: ਚਰਨ ਕਮਲ ਸਿਉ ਲਾਗੈ ਪ੍ਰੀਤ
0: ਭਗਤ ਕਰੋ ਪ੍ਰਭ ਕੀ ਨਿਤ ਨੀਤ
1: ਏਕੋ ਏਕੋ ਆਧਾਰ
0: ਨਾਨਕ ਮੰਗੈ ਨਾਮ ਪ੍ਰਭ ਸਾਰ
1: ਪ੍ਰਭ ਕੀ ਦ੍ਰਿਸ਼ਟ ਮਹਾ ਸੁਖ ਹੋਏ
0: ਰਸ ਪਾਵੈ ਬਿਰਲਾ ਕੋਏ
1: ਜਿਨ ਚਾਖਿਆ ਸੇ ਜਨ ਤ੍ਰਿਪਤਾਨੇ
0: ਪੂਰਨ ਪੁਰਖ ਨਹੀਂ ਡੋਲਾਨੇ
1: ਸੁਭਰ ਭਰੇ ਪ੍ਰੇਮ ਰਸ ਰੰਗ
0: ਜੇ ਚਾਹੋ ਸਾਧਕ ਸੰਗ
1: ਹਰੀ ਸਰਨ ਆਨ ਸਤਿਆਗ
0: ਅੰਤਰ ਪ੍ਰਕਾਸ਼ ਅੰਦਨ ਲਿਵਲਾਗ
1: ਬੜ ਭਾਗੀ ਜਪਿਆ ਪ੍ਰਭ ਸੋਏ
0: ਨਾਨਕ ਨਾਵਰ ਤੇ ਸੋਏ
1: ਸੇਵਕ ਕੀ ਮਨਸਾ ਪੂਰੀ ਭਈ
0: ਸਤਿਗੁਰ ਦੇ ਨਿਰਮਲ ਮਤ ਲਈ
1: ਜਾਨ ਕੋ ਪ੍ਰਭ ਹੋਇਓ ਦਇਆਲ
0: ਸੇਵਕ ਕੀ ਨੋ ਸਦਾ ਨਿਹਾਲ
1: ਬੰਧਨ ਕਾਟ ਮੁਕਤ ਜਨ ਭਇਆ
0: ਜਨਮ ਮਰਨ ਦੂ ਭ੍ਰਮ ਗਇਆ
1: ਜਿਸ ਪੁੰਨੀ ਸਰਧਾ ਸਭ ਪੂਰੀ
0: ਕਬ ਰਹਿਆ ਸਤਸੰਗ ਹਜੂਰੀ
1: ਜਿਸ ਕਾ ਸਾਥਿਨ ਲੀਆ ਮਿਲਾਏ
0: ਨਾਨਕ ਭਗਤੀ ਨਾਮ ਸਮਾਏ
1: ਸੋ ਕਿਉਂ ਬਿਸਰਿਆ ਜੇ ਭਾਲ ਨਾ ਭਾਨੈ
0: ਸੋ ਕਿਉਂ ਬਿਸਰੇ ਜੇ ਕੀ ਆ ਜਾਣੈ
1: ਸੋ ਕਿਉਂ ਬਿਸਰਿਆ ਜਿਨ ਸਭ ਕੁਛ ਦੀਆ
0: ਸੋ ਕਿਉਂ ਬਿਸਰਿਆ ਜੇ ਜੀਵਨ ਜੀਆ
1: ਸੋ ਕਿਉਂ ਬਿਸਰਿਆ ਜੇ ਅਗਨ ਮਹਿ ਰਾਖੈ
0: ਗੁਰ ਪ੍ਰਸਾਦ ਕੋ ਬਿਰਲਾ ਲਖ ਹੈ
1: ਸੋ ਕਿਉਂ ਬਿਸਰਿਆ ਜੇ ਵਿਖ ਤੇ ਕਾਢ ਹੈ
0: ਜਨਮ ਜਨਮ ਕਾ ਟੂਟਾ ਗੰਢ ਹੈ
1: ਗੁਰ ਪੂਰੈ ਤਤ ਇਹ ਹੈ ਬੁਝਾਇਆ
0: ਪ੍ਰਭ ਆਪਣਾ ਨਾਨਕ ਜਨ ਧਿਆਇਆ
1: ਸਾਜਨ ਸੰਤ ਕਰੋ ਇਹ ਕਾਮ
0: ਆਪ ਤਿਆਗ ਜਪੋ ਹਰ ਨਾਮ
1: ਸਿਮਰ ਸਿਮਰ ਸਿਮਰ ਸੁਖ ਪਾਵੋ
0: ਆਪ ਜਪੋ ਅਵਰੈ ਨਾਮ ਜਪਾਵੋ
1: ਭਗਤ ਭਾਈ ਤਰੀਐ ਸੰਸਾਰ
0: ਭਗਤੀ ਧਨ ਹੋਸ਼ੀ ਸਾਰ
1: ਸਰਬ ਕਲਿਆਣ ਸੂਪ ਨਿਧ ਨਾਮ
0: ਮੂਡਤ ਜਾਤ ਪਾਏ ਵਿਸਰਾਮ
1: ਸਗਲ ਦੂਖ ਕਾ ਹੋਵਤ ਨਾਸ
0: ਨਾਨਕ ਨਾਮ ਜਪੋ ਗੁਣਤਾਸ
1: ਉਪਜੀ ਪ੍ਰੀਤ ਪ੍ਰੇਮ ਰਸ ਚਾਓ
0: ਮੰਤਰ ਅੰਤਰ ਇਹੀ ਸਵਾਵ
1: ਨੇਤਰੋਂ ਵੇਖ ਦਰ ਸੁਖ ਹੋਏ
0: ਮਨ ਵਿਖ ਸਹਿ ਸਾਧ ਚਰਨ ਧੋਏ
1: ਭਗਤ ਜਨਾ ਕੈ ਮਨ ਤਨ ਰੰਗ
0: ਬਿਰਲਾ ਕੋ ਪਾਵੇ ਸੰਗ
1: ਏਕ ਬਸ ਦੀ ਜੈ ਕਰਮਯਾ
0: ਪ੍ਰਸਾਦ ਨਾਮ ਜਪ ਲਿਆ
1: ਤਾਂ ਕਿ ਉਪਮਾ ਕਹੀ ਨਾ ਜਾਏ
0: ਨਾਨਕ ਰਹਿਆ ਸਰਬ ਸਮਾਏ
1: ਰੱਬ ਬਖਸ਼ੰਦ ਦੀਨ ਦਇਆਲ
0: ਭਗਤ ਬਸ਼ਲ ਸਦਾ ਕਿਰਪਾਲ
1: ਨਾਥ ਨਾਥ ਗੋਬਿੰਦ ਗੋਪਾਲ
0: ਸਰਬ ਘਟ ਘਟਾ ਕਰਤ ਪ੍ਰਤਪਾਲ
1: ਆਦਿ ਪੁਰਖ ਕਾਰਨ ਕਰਤਾਰ
0: ਜਨਾ ਕੇ ਪ੍ਰਾਣ ਆਧਾਰ
1: ਜੋ ਜੋ ਜਪੈ ਸੋ ਹੋਈ ਪੁਨੀਤ
0: ਭਾਈ ਲਾਵੇ ਮਨਹੀਤ
1: ਹਮ ਨਿਰਗੁਣ ਯਾਰ ਨੀਚ ਅਜਾਨ
0: ਨਾਨਕ ਤੁਮਰੀ ਸਰਨ ਪੁਰਖ ਭਗਵਾਨ
1: ਸਰਬ ਵੈਕੁੰਠ ਮੁਕਤ ਮੋਖ ਪਾਏ
0: ਏਕ ਨਿਮਕ ਹਰ ਕੇ ਗੁਣ ਗਾਏ
1: ਅਨਕ ਰਾਜ ਭੋਗ ਵਡਿਆਈ
0: ਹਰ ਕੇ ਨਾਮ ਕੀ ਕਥਾ ਮਨ ਭਾਈ
1: ਉਹ ਭੋਜਨ ਕਾ ਪ੍ਰਸੰਗੀਤ
0: ਰਸਨਾ ਜਪਤੀ ਹਰ ਹਰ ਨੀਤ
1: ਭਲੀ ਸੋ ਕਰਨੀ ਸੋਭਾ ਧਨਵੰਤ
0: ਹਿਰਦੈ ਵਸੈ ਪੂਰਨ ਗੁਰਮੰਤ
1: ਸਾਧ ਸੰਤ ਪ੍ਰਭ ਦੇਹੋ ਨਿਵਾਸ
0: ਸਰਬ ਸੁਖ ਨਾ

0: ਫਿਰ ਜਾਪ ਅਸ਼ਟਪਦੀ
1: ਜਬ ਅਕਾਰ ਇਹੋ ਕਛ ਨਾ ਦਿਸਟੇ ਤਾ
0: ਆਪਨ ਤਬ ਕਹਤੇ ਹੋਤਾ
1: ਜਬ ਧਾਰੀ ਆਪਨ ਸੁਨ ਸਮਾਦ
0: ਵੈਰ ਵਿਰੋਧ ਕੇ ਸੰਗ ਕਮਾਤ
1: ਜਬ ਇਸ ਕਾ ਵਰਨ ਚਿਹਨ ਨਾ ਜਾਪਤ
0: ਤਬ ਹਰ ਕਿਸ ਹੋ ਕੋ ਕਿਸੈ ਵਿਆਪਤ
1: ਜਬ ਆਪਨ ਆਪ ਆਪ ਆਰ ਬ੍ਰਹਮ
0: ਤਬ ਹੋ ਕਹਾ ਕਿਸ ਹੋਵਤ ਭਰਮ
1: ਆਪਨ ਖੇਲ ਆਪ ਵਰਤੀ ਜਾ
0: ਨਾਨ ਕਰਨੇ ਹਾਰ ਨਾ ਦੂਜਾ
1: ਜਬ ਹੋਵਤ ਪ੍ਰਭ ਕੇਵਲ ਧਨੀ
0: ਤਬ ਬੰਦ ਮੁਗਤ ਕਹੋ ਕਿਸ ਕਹੋ ਗਨੀ
1: ਜਬ ਏਕ ਕਹਿ ਹਰ ਅਗਾਮ ਅਪਾਰ
0: ਤਬ ਨਰਕ ਸੁਰਗ ਕਹੋ ਕੌਣ ਅਵਤਾਰ
1: ਜਬ ਨਿਰਗੁਣ ਪ੍ਰਭ ਸਹਿ ਸੁਭਾਈ
0: ਤਬ ਸ਼ਿਵ ਸ਼ਕਤ ਕਹੋ ਹੋਗਤ ਠਾਏ
1: ਜਬ ਆਪ ਇਹ ਆਪ ਆਪਣੀ ਜੋਤ ਧਰੈ
0: ਤਬ ਕਵਨ ਨਿਡਰ ਕਵਨ ਕਤ ਡਰੈ
1: ਆਪਨ ਚਲਿਤ ਆਪ ਕਰਨੈ ਹਾਰ
0: ਨਾਨਕ ਠਾਕੁਰ ਅਗਮੈ ਪਾਰ
1: ਅਵਨਾਸੀ ਸੁਖ ਆਪਨ ਆਸਨ
0: ਤੈ ਜਨਮ ਮਰਨ ਕਹੋ ਕਹਾ ਬਿਨਾਸਨ
1: ਜਬ ਪੂਰਨ ਕਰਤਾ ਪ੍ਰਭ ਸੋਏ
0: ਤਬ ਜਮ ਕੀ ਤ੍ਰਾਸ ਕਹੋ ਕਿਸ ਹੋਏ
1: ਜਬ ਅਵਗਤ ਅਗੋਚਰ ਪ੍ਰਭ ਏਕਾ
0: ਤਬ ਚਿਤਰ ਗੁਪਤ ਕਿਛ ਪੂਛਤ ਲੇਖਾ
1: ਜਬ ਨਾਥ ਨਿਰੰਜਨ ਅਗੋਚਰ ਅਗਾਦੇ
0: ਤਬ ਕੌਣ ਛੁਟੇ ਕੌਣ ਬੰਧਨ ਬਾਧੇ
1: ਆਪਨ ਆਪ ਆਪ ਹੀ ਅਚਰਜਾ
0: ਨਾਨਕ ਆਪਨ ਰੂਪ ਆਪ ਹੀ ਉਪਰ ਜਾ
1: ਜੈ ਨਿਰਮਲ ਪੁਰਖ ਪੁਰਖ ਪਤ ਹੋਤਾ
0: ਜੈ ਬਿਨ ਮੈਲ ਕਹੋ ਕਿਆ ਧੋਤਾ
1: ਜੈ ਨਿਰੰਜਨ ਨਿਰੰਕਾਰ ਨਿਰਵਾਨ
0: ਜੈ ਕੌਣ ਕਮਾਨ ਕੌਣ ਅਪਮਾਨ
1: ਜੈ ਸਰੂਪ ਕੇਵਲ ਜਗਦੀਸ਼
0: ਜੈ ਸ਼ਲ ਸ਼ਿਦਰ ਲਗਤ ਕਉ ਕੀਸ
1: ਜੈ ਜੋਤ ਸਰੂਪੀ ਜੋਤ ਸੰਗ ਸਮਾਵੈ
0: ਤੈ ਕਿਸੈ ਭੂਖ ਕਵਨ ਤ੍ਰਿਪਤਾਵੈ
1: ਕਰਨ ਕਰਾਵਨ ਕਰਨੈ ਹਾਰ
0: ਨਾਨਕ ਕਰਤੇ ਕਾ ਨਾਹੀ ਸਮਾਰ
1: ਜਬ ਆਪਣੀ ਸੋਭਾ ਆਪਨ ਸੰਗ ਬਣਾਈ
0: ਤਬ ਕਵਨ ਮਾਏ ਬਾਪ ਮਿੱਤਰ ਸਤ ਭਾਈ
1: ਜੈ ਸਰਬ ਕਲਾ ਆਪੇ ਪ੍ਰਵੀਨ
0: ਤੈ ਵੇਦਿਕ ਦੇਵ ਕਹਾਂ ਕਉ ਚੀਨ
1: ਜਬ ਆਪਨ ਆਪ ਆਪ ਉਰਤਾਰ ਹੈ
0: ਸ਼ਗਨ ਆਪ ਸ਼ਗਨ ਕਹਾਂ ਵਿਚਾਰ ਹੈ
1: ਜੈ ਆਪਨ ਊਚ ਆਪਨ ਆਪ ਨੇਰਾ
0: ਤੈ ਕੌਣ ਠਾਕੁਰ ਕੌਣ ਕਹੀਏ ਚੇਰਾ
1: ਬਿਸਮਨ ਬਿਸਮ ਰਹੇ ਬਿਸਮਾਦ
0: ਨਾਨਕ ਆਪਣੀ ਗਤ ਜਨ ਹੋਆ
1: ਜੈ ਛਲ ਅਸ਼ੇਦ ਅਭੇਦ ਸਮਾਇਆ
0: ਉਹਾਂ ਕਿਸੇ ਪਿਆਪਤ ਮਾਇਆ
1: ਆਪ ਸਕੋ ਆਪ ਇਹ ਆਦੇਸ਼
0: ਤੈ ਗੁਰ ਕਾ ਨਾਹੀ ਪ੍ਰਵੇਸ਼
1: ਜੈ ਏਕ ਇਹ ਏਕ ਏਕ ਭਗਵੰਤਾ
0: ਤੈ ਕੌਣ ਅਚਿੰਤ ਕਿਛ ਲਾਗੈ ਚਿੰਤਾ
1: ਜੈ ਆਪਨ ਆਪ ਆਪ ਪਤਿਆਰਾ
0: ਤੈ ਕੌਣ ਕਥੈ ਕੌਣ ਸੁਣੈ ਹਾਰਾ
1: ਬਹੁ ਬੇਅੰਤ ਊਚ ਤੇ ਊਚਾ
0: ਨਾਨਕ ਆਪ ਸਕੋ ਆਪੇ ਪਹੁੰਚਾ
1: ਜੈ ਆਪ ਰਚਿਓ ਪ੍ਰਪੰਚ ਆਕਾਰ
0: ਜੈ ਗੁਣ ਮੈਂ ਕੀ ਨੋ ਵਿਸਥਾਰ
1: ਆਪ ਗੁਣ ਤਹਿ ਭਈ ਕਹਾਵਤ
0: ਓ ਨਰਕ ਕੋ ਸੁਰਗ ਵਿਸ਼ਾਵਤ
1: ਕਾਲ ਜਾਲ ਮਾਇਆ ਜੰਜਾਲ
0: ਮੈਂ ਮੋਹ ਪਰਮ ਪੈ ਭਾਰ
1: ਦੁਖ ਸੁਖ ਮਾਨ ਅਪਮਾਨ
0: ਅਨਕ ਪ੍ਰਕਾਰ ਕੀ ਓ ਬਖਿਆਨ
1: ਆਪਨ ਖੇਲ ਆਪ ਕਰ ਦੇਖੈ
0: ਖੇਲ ਸੰਕੋਚੈ ਤੋ ਨਾਨਕ ਏਕੈ
1: ਜੈ ਅਵਗਤ ਭਗਤ ਹੈ ਆਪ
0: ਜੈ ਪਸਰੈ ਪਸਾਰ ਸੰਤ ਪ੍ਰਤਾਪ
1: ਤੂੰ ਪਾਪ ਕਾ ਆਪੇ ਧਨੀ
0: ਉਨਕੀ ਸੋਭਾ ਉਨਹੋ ਬਨੀ
1: ਆਪੇ ਕੌਤਕ ਕਰੈ ਅਨਤ ਜੋਜ
0: ਆਪੇ ਰਸ ਭੋਗਨ ਨਿਰਜੋਗ
1: ਜਿਸ ਭਾਵੈ ਤਿਸ ਆਪਨ ਨਾਇ ਲਾਵੈ
0: ਜਿਸ ਭਾਵੈ ਤਿਸ ਖੇਲ ਖਿਲਾਵੈ
1: ਬੇਸ਼ੁਮਾਰ ਅਥਾਹ ਅਗੰਤ ਅਤੁਲੈ
0: ਜਿਉਂ ਬੁਲਾਵੋ ਤਿਉਂ ਨਾਨਕ ਦਾਸ ਬੁਲੈ ਸਲੋਕ
1: ਜੀ ਜੰਤ ਕੇ ਠਾਕੁਰਾ ਆਪੇ ਵਰਤਣ ਹਾਰ
0: ਨਾਨਕ ਏਕੋ ਪਸਰਿਆ ਦੂਜਾ ਕੈ ਦ੍ਰਿਸ਼ਟਾਰ ਰਾਸ਼ਟਰਪਤੀ
1: ਆਪ ਕਥੈ ਆਪ ਸੁਣਨੈ ਹਾਰ
0: ਆਪੇ ਏਕ ਆਪ ਵਿਸਥਾਰ
1: ਜਾਂ ਸੁਭਾਵੈ ਤਾਂ ਸ੍ਰਿਸ਼ਟ ਉਪਾਏ
0: ਆਪਣੇ ਭਾਣੇ ਲਏ ਸਮਾਏ
1: ਤੁਮ ਤੇ ਭਿੰਨ ਨਹੀਂ ਕਿਛ ਹੋਏ
0: ਆਪਣ ਸੂਤ ਸਭ ਜਗਤ ਪਰੋਏ
1: ਜਾਂ ਕੋ ਪ੍ਰਾਪਤੀ ਆਪ ਬੁਝਾਏ
0: ਸੱਚ ਨਾਮ ਸੋਈ ਜਨ ਪਾਏ
1: ਸੋ ਸਮਦਰਸੀ ਤਤ ਕਾ ਬੇਤਾ
0: ਨਾਨਕ ਸਗਲ ਸ੍ਰਿਸ਼ਟ ਕਾ ਜੇਤਾ
1: ਜੀ ਜੰਤਰ ਸਭ ਤਾਂ ਕੈ ਹਾਥ
0: ਦੀਨ ਦਿਆਲ ਅਨਾਥ ਕੋ ਨਾਥ
1: ਜਿਸ ਰਾਖੈ ਤਿਸ ਕੋਈ ਨਾ ਮਾਰੈ
0: ਸੋ ਮੂ ਆਜ ਸਮਨੋਂ ਬਿਸਾਰੈ
1: ਜਿਸ ਸੱਚ ਅਵਰ ਕਹਾਂ ਕੋ ਜਾਏ
0: ਸਭ ਸਿਰ ਏਕ ਨਿਰੰਜਨ ਰਾਏ
1: ਏਕੀ ਜੁਗਤ ਜਾਂ ਕੈ ਸਭ ਹਾਥ
0: ਅੰਤਰ ਬਾਹਰ ਜਾਨੋ ਸਾਥ
1: ਗੁਣ ਨਿਧਾਨ ਬੇਅੰਤ ਅਪਾਰ
0: ਨਾਨਕ ਦਾਸ ਸਦਾ ਬਲਹਾਰ
1: ਪੂਰਨ ਪੂਰ ਰਹੇ ਦਇਆਲ
0: ਸਭ ਉਪਰ ਹੋਵਤ ਕਿਰਪਾਲ
1: ਆਪਣੇ ਕਰਤਵ ਜਾਣੈ ਆਪ
0: ਅੰਤਰ ਜਾਮੀ ਰਹੋ ਵਿਆਪ
1: ਪ੍ਰਤ ਪਾਲੈ ਜੀ ਅਨੁਭਵ ਭਾਂਤ
0: ਜੋ ਜੋ ਰਚਿਓ ਸੋ ਤਿਸੈ ਧਿਆਤ
1: ਜਿਸ ਭਾਵੈ ਤਿਸ ਲਏ ਮਿਲਾਏ
0: ਭਗਤ ਕਰੈ ਹਰ ਕੇ ਗੁਣ ਗਾਏ
1: ਮਨ ਅੰਤਰ ਵਿਸ਼ਵਾਸ ਕਰ ਮੰਨਿਆ
0: ਕਰਨ ਹਾਰ ਨਾਨਕ ਇੱਕ ਜਾਣੇ
1: ਜਨ ਲਾਗਾ ਹਰ ਇੱਕ ਹੈ ਨਾਈ
0: ਜਿਸ ਕੀ ਆਸ ਨ ਬਿਰਥੀ ਜਾਏ
1: ਸੇਵਕ ਕੋ ਸੇਵਾ ਬਨ ਆਈ
0: ਹੁਕਮ ਬੋਝ ਪਰਮ ਪਦ ਪਾਈ
1: ਇਸੇ ਉਪਰ ਨਹੀਂ ਵਿਚਾਰ
0: ਜਾਕੇ ਮਨ ਬਸਿਆ ਨਿਰੰਕਾਰ
1: ਬੰਧਨ ਤੋੜ ਭਏ ਨਿਰਵੈਰ
0: ਹਰ ਦਿਨ ਪੂਜਾ ਗੁਰ ਕੇ ਪੈਰ
1: ਇਹ ਲੋਕ ਸੁਖੀਏ ਪ੍ਰਲੋਕ ਸੁਹੇਲੇ
0: ਨਾਨਕ ਹਰ ਪ੍ਰਭ ਆਪੇ ਮੇਲੇ
1: ਸਾਧ ਸੰਗ ਮਿਲ ਕਰੋ ਆਨੰਦ
0: ਗੁਣ ਗਾਵੋ ਪ੍ਰਭ ਪਰਮਾਨੰਦ
1: ਰਾਮ ਨਾਮ ਤਤ ਕਰੋ ਵਿਚਾਰ
0: ਦੁਰਲਭ ਦੇਹ ਕਾ ਕਰੋ ਉਧਾਰ
1: ਅੰਮ੍ਰਿਤ ਬਚਨ ਹਰ ਕੇ ਗੁਣ ਗਾਓ
0: ਪ੍ਰਾਣ ਤਰਨ ਕਾ ਇਹ ਸੁਆਵ
1: ਆਠ ਪੈਰ ਪ੍ਰਭ ਦੇਖੋ ਹਨੇਰਾ
0: ਹਟਿਆ ਗਿਆਨ ਬਿਨ ਸਹਿ ਅੰਧੇਰਾ
1: ਸੋ ਉਪਦੇਸ਼ ਹਿਰਦੈ ਵਸਾਵੋ
0: ਮਨ ਇੱਛੇ ਨਾਨਕ ਫਲ ਪਾਵੋ
1: ਹਲਤ ਪਲਤ ਦੋਏ ਲਿਹੋ ਸਵਾਰ
0: ਰਾਮ ਨਾਮ ਅੰਤਰ ਉਰਧਾਰ
1: ਪੂਰੇ ਗੁਰ ਕੀ ਪੂਰੀ ਦਿਖਿਆ
0: ਜਿਸ ਮਨ ਬਸੈ ਤੇ ਸਾਚ ਪਰੀਖਿਆ
1: ਮਾਤ ਤਰ ਨਾਮ ਜਪੋ ਲਿਵ ਲਾਏ
0: ਦੁਖ ਦਰਦ ਮਨ ਤੇ ਪਾਉ ਜਾਏ
1: ਸਚ ਵਾਪਾਰ ਕਰੋ ਵਾਪਾਰੀ
0: ਦਰਗਹਿ ਨਿਭੈ ਖੇਪ ਤੁਮਾਰੀ
1: ਏ ਕਾਟੇ ਰਖੋ ਮਨ ਮਾਹੀ
0: ਨਾਨਕ ਪਹੁਰ ਨ ਆਵੇ ਜਾਹੇ
1: ਜਿਸ ਤੇ ਦੂਰ ਕਹਾਂ ਕੋ ਜਾਏ
0: ਤੁਬਰੇ ਰਾਖਣ ਹਾਰ ਤੇ ਆਏ
1: ਨਿਰ ਭਉ ਜਪੈ ਸਗਲ ਭਉ ਮਿਟੈ
0: ਪ੍ਰਭ ਕਿਰਪਾ ਤੇ ਪ੍ਰਾਣੀ ਛੁਟੈ
1: ਜਿਸ ਪ੍ਰਭ ਰਾਖੈ ਤਿਸ ਨਾਹੀ ਦੁਖ
0: ਨਾਮ ਜਪਤ ਮਨ ਹੋਵਤ ਸੁਖ
1: ਚਿੰਤਾ ਜਾਏ ਮਿਟੈ ਹੰਕਾਰ
0: ਜਿਸ ਜਨ ਕੋ ਕੋਈ ਨ ਪਹੁੰਚਣ ਹਾਰ
1: ਸਿਰ ਉਪਰ ਠਾੜਾ ਗੁਰਸੂਰਾ
0: ਨਾਨਕ ਤਾਕੇ ਕਾਰਜ ਪੂਰਾ
1: ਮਤ ਪੂਰੀ ਅੰਮ੍ਰਿਤ ਜਾਂ ਕੀ ਦ੍ਰਿਸ਼ਟ
0: ਦਰਸ਼ਨ ਪੇਖਤ ਉਦਰਤ ਸ੍ਰਿਸ਼ਟ
1: ਚਰਨ ਕਮਲ ਜਾਂ ਕੀ ਅਨੂਪ
0: ਸਫਲ ਦਰਸ਼ਨ ਸੁੰਦਰ ਹਰ ਰੂਪ
1: ਭਾਨ ਸੇਵਾ ਸੇਵਕ ਪਰਵਾਨ
0: ਅੰਤਰ ਜਾਮੀ ਪੁਰਖ ਪ੍ਰਧਾਨ
1: ਜਿਸ ਮਨ ਬਸੈ ਸੁਹੋਤ ਨਿਹਾਲ
0: ਤਾਕੇ ਨਿਕਟ ਨ ਆਵਤ ਕਾਲ
1: ਅਮਰ ਭਏ ਅਮਰਾ ਪਦ ਪਾਇਆ
0: ਸਾਧ ਸੰਗ ਨਾਨਕ ਹਰ ਧਿਆਇਆ ਸਲੋਕ
1: ਗਿਆਨ ਨਿਰੰਜਨ ਗੁਰ ਦੀਆ ਅਗਿਆਨ ਅੰਧੇਰ ਵਿਨਾਸ
0: ਹਰ ਕਿਰਪਾ ਤੇ ਸੰਤ ਭੇਟਿਆ नानक मन परगास अष्टपदी
1: संत संग अंतर प्रभु डीठा
0: ना प्रभु का लागा मीठा
1: सकल समिग्री एक घट माहे
0: अनक रंग ना ना दृष्टा है
1: नौ नदी अमृत प्रभु का नाम
0: यही मैं इसका विश्राम
1: सुन समाध अनहद तहनाद
0: कह न जाइए चरज विस्मार
1: तिन देखा जिस आप दिखाए
0: नानक ते दर सो जी पाए
1: सो अंतर सो बाहर अनंत
0: घट घट प्यापर है भगवंत
1: धर्म माहे आकाश पयाल
0: सर्व लोक पूर्ण प्रतपाल
1: अंतिम पर्वत है पार ब्रह्म
0: जैसी आज्ञा तैसा कर्म
1: पवन पानी संतर माहे
0: चार कुंट दिशा समाहे
1: इसके भिन्न नहीं को ठाओ
0: गुर प्रसाद नानक सुख पाओ
1: वेद पुराण सिमरत मह देख
0: सस्यर सूर न खतरे में एक
1: वाणी प्रभु की सबको बोले
0: आप डोल न कब हूँ डोले
1: सर्व कला कर खेल है खेल
0: बोल न पाइये गुण मोल
1: सर्व ज्योत मह जाकी ज्योत
0: धार रहे हो स्वामी ओत पोत
1: गुर प्रसाद परम का नास
0: नानक तन में एगो विशास
1: संत जना का पेखन सर्व ब्रह्म
0: संत जना के हृदय सब धर्म
1: संत जना सुने शुभ वचन
0: सर्व व्यापी राम संग रचन
1: जिन जाता तिसकी यह रह
0: सत बचन साधु सब कहत
1: जो जो होए सोई सुख माने
0: करन करावन हार प्रभु जाने
1: अंतर बसे बाहर पियो ही
0: नानक दर्शन देख सब मोही
1: आप सत किया सब सत
0: जिस प्रभु ते सगली उत्पत
1: इस भावे ता करे विसार
0: इस भावे ता एकंकार
1: अनक कला लखी न जाए
0: जिस भावे तिस लए मिलाए
1: कवन निकट कवन कहिए दूर
0: आपे आप प्रभुर
1: अंतर्गत जिस आप जनाए
0: नानक तिस जन आप बुझाए
1: सर्व भूते आप वरतारा
0: सर्व नैन आपे खनहारा
1: सकल समग्री जा का तना
0: अपन जस आप ही सना
1: आवन जाने खेल बनाया
0: आज्ञाकारी कीनी माया
1: सब के मत अलिप्त हो रहे
0: जो किस कहना सो आपे कहे
1: आज्ञा आवे आज्ञा जाई
0: नानक जापा वैता लय समाई
1: इससे होई सुना ही बुरा
0: उरे कहो किने कश करा
1: आप भला करतूत आत्मी की
0: आपे जाने अपने जी की
1: आप साज धारी सब साच
0: पोत पोते अपन संग राच
1: आपकी गर्मित कही न जाई
0: दूसर होए तो सोजी पाए
1: इसका किया सब प्रवान
0: गुर प्रसाद नानक हो जान
1: जो जाने ते सदा सुख होए
0: आप मलाए लय प्रभु सोए
1: ओ धनवंत कुलवंत पतवंत
0: जीवन मुक्त जिस हृदय भगवंत
1: धन धन धन जन आया
0: जिस पर साथ सब जगत तराया
1: जाने अमन का यह सुहाओ
0: जन के संग चित आवे नाम
1: आप मुक्त मुक्त करे संसार
0: नाम

0: ਰਾਸ਼ਟਰਪਤੀ
1: ਪੂਰੇ ਗੁਰ ਕਾ ਸੁਨ ਉਪਦੇਸ਼
0: ਵਾਹ ਬ੍ਰਹਮ ਨਿਕਟ ਕਰ ਪੇਖ
1: ਸਾ ਸਾ ਸਿਮਰ ਹੋ ਗੋਬਿੰਦ
0: ਮਨ ਤਰਕੀ ਉਤਰੈ ਚਿੰਦ
1: ਆਸ ਅਨਿਤ ਤਿਆਗ ਹੋ ਤਰੰਗ
0: ਸੰਤ ਜਨਾ ਕੇ ਤੁਰ ਮਨ ਮੰਗ
1: ਆਪ ਛੋੜ ਬੇਨਤੀ ਕਰੋ
0: ਸਾਧ ਸੰਗ ਅਗਨ ਸਾਗਰ ਤਰਹੋ
1: ਹਰ ਧਨ ਕੇ ਭਰ ਲੇ ਹੋ ਭੰਡਾਰ
0: ਨਾਨਕ ਗੁਰਪੂਰੇ ਨਮਸਕਾਰ
1: ਖੇਮ ਕੁਸਲ ਸਹਿਜ ਆਨੰਦ
0: ਸਾਧ ਸੰਗ ਭਰ ਪਰਮਾਨੰਦ
1: ਨਰਕ ਨਿਵਾਰ ਉਧਾਰੋ ਜੀਓ
0: ਗੁਣ ਗੋਬਿੰਦ ਅੰਮ੍ਰਿਤ ਰਸ ਪੀਓ
1: ਚਿਤ ਚਿਤਵ ਹੋ ਨਾਰਾਇਣ ਏਕ
0: ਏਕ ਰੂਪ ਜਾ ਕੇ ਰੰਗ ਅਨੇਕ
1: ਗੋਪਾਲ ਦਮੋਦਰ ਦੀਨ ਦਯਾਲ
0: ਦੁਖ ਭੰਜਨ ਪੂਰਨ ਕਿਰਪਾਲ
1: ਸਿਮਰ ਸਿਮਰ ਨਾਮ ਬਾਰੰਬਾਰ
0: ਨਾਨਕ ਜੀ ਕਾ ਇਹ ਆਧਾਰ
1: ਉੱਤਮ ਸਲੋਕ ਸਾਧ ਕੇ ਬਚਨ
0: ਅਮਲੀਕ ਲਾਲ ਇਹ ਰਤਨ
1: ਸੁਨਤ ਕਮਾਪਤ ਹੋ ਉਧਾਰ
0: ਆਪ ਤਰੈ ਲੋਕੈ ਨਿਸਤਾਰ
1: ਸਫਲ ਜੀਵਨ ਸਫਲਤਾ ਕਾ ਸੰਗ
0: ਜਾਕੇ ਮਨ ਲਾਗਾ ਹਰ ਰੰਗ
1: ਜੈ ਜੈ ਸ਼ਬਦ ਅਨਾਹਤ ਵਾਜੈ
0: ਸੁਨ ਸੁਨ ਅਮਿਤ ਕਰੇ ਪ੍ਰਭ ਗਾਜੈ
1: ਰਟੇ ਗੋਪਾਲ ਮਹਾਂਤ ਕਹਿ ਮਾਥੇ
0: ਨਾਨਕ ਉਦਰੇ ਤਿਨ ਕੈ ਸਾਥੇ
1: ਸਰਨ ਜੋਗ ਸੁਨ ਸਰਨੀ ਆਏ
0: ਕਰ ਕਿਰਪਾ ਪ੍ਰਭ ਆਪ ਮਿਲਾਏ
1: ਮਿਟ ਗਏ ਵੈਰ ਭਏ ਸਭ ਰੀਨ
0: ਅਮਰਤ ਨਾਮ ਸਾਧ ਸੰਗ ਲੈਨ
1: ਸੁਪਰ ਸਨ ਭਏ ਗੁਰਦੇਵ
0: ਪੂਰਨ ਹੋਈ ਸੇਵਕ ਕੀ ਸੇਵ
1: ਕਾਲ ਜੰਜਾਲ ਵਿਕਾਰ ਤੇ ਰਹਤੇ
0: ਰਾਮ ਨਾਮ ਸੁਨ ਰਸਨਾ ਕਹਤੇ
1: ਕਰ ਪ੍ਰਸਾਦ ਦਇਆ ਪ੍ਰਭ ਧਾਰੀ
0: ਨਾਨਕ ਰਵਹੀ ਖੇ ਪਹਮਾਰੀ
1: ਪ੍ਰਭ ਕੀ ਉਸਤ ਕਰੋ ਸੰਤ ਮੀਤ
0: ਸਾਵਧਾਨ ਏਕਾਗਰ ਚੀਤ
1: ਸੁਖਮਨੀ ਸਹਿਜ ਗੋਬਿੰਦ ਗੁਣ ਨਾਮ
0: ਜਿਸ ਮਨ ਬਸੇ ਸਹੋਤ ਨਿਧਾਨ
1: ਸਭ ਇੱਛਾ ਤਾਂ ਕੀ ਪੂਰਨ ਹੋਏ
0: ਪ੍ਰਧਾਨ ਪੁਰਖ ਪ੍ਰਗਟ ਸਭ ਲੋਏ
1: ਸਭ ਤੇ ਊਚ ਪਾਏ ਅਸਥਾਨ
0: ਹੋਰ ਨ ਹੋਵੇ ਆਵਨ ਜਾਨ
1: ਹਰ ਧਨ ਖਾਟ ਚਲੇ ਜਨ ਸੋਏ
0: ਨਾਨਕ ਜਿਸੈ ਪ੍ਰਾਪਤ ਹੋਏ
1: ਖੇਮ ਸ਼ਾਂਤ ਰਿਦ ਨਵ ਨਿਧ
0: ਬੁੱਧ ਗਿਆਨ ਸਰਬ ਤਹ ਸਿੱਧ
1: ਵਿਦਿਆ ਤਪ ਜੋਗ ਪ੍ਰਭ ਧਿਆਨ
0: ਗਿਆਨ ਸ੍ਰੇਸ਼ਟੀ ਉੱਤਮ ਇਸ਼ਨਾਨ
1: ਚਾਰ ਪਦਾਰਥ ਕਮਲ ਪ੍ਰਕਾਸ
0: ਸਭ ਮਤ ਸਗਲ ਤੇ ਉਦਾਸ
1: ਸੁੰਦਰ ਚਤੁਰ ਤਤ ਕਾ ਬੇਤਾ
0: ਸਮਦਰਸ਼ੀ ਏਕ ਦ੍ਰਿਸ਼ਟੇਤਾ
1: ਇਹ ਫਲ ਤਿਸ ਜਨ ਕੈ ਮੁਖ ਭਨੀ
0: ਗੁਰੂ ਨਾਨਕ ਨਾਮ ਬਚਨ ਮਨ ਸੁਣੇ
1: ਇਹੋ ਨਿਧਾਨ ਜਪੈ ਮਨ ਕੋਈ
0: ਸਭ ਜੁਗ ਮੈਂ ਤਾਂ ਕੀ ਗਤ ਹੋਏ
1: ਗੁਣ ਗੋਬਿੰਦ ਨਾਮ ਧੁਨ ਬਾਣੀ
0: ਸਮਰਤ ਸ਼ਾਸਤਰ ਵੇਦ ਵਖਾਣੀ
1: ਸਗਲ ਮਤਾਂਤ ਕੇਵਲ ਹਰ ਨਾਮ
0: ਮੋਹਿਤ ਭਗਤ ਕੈ ਮਨ ਬਸਰਾਮ
1: ਕੋਟ ਅਪਰਾਧ ਸਾਧ ਸੰਗ ਮਿਟੈ
0: ਸੰਤ ਕਿਰਪਾ ਤੇ ਜਮ ਤੇ ਛੁਟੈ
1: ਜਾਂ ਕੈ ਮਸਤਕ ਕਰਮ ਪ੍ਰਭ ਪਾਏ
0: ਸਾਧ ਸਰਣ ਨਾਨਕ ਤੇ ਆਏ
1: ਜਿਸ ਮਨ ਬਸੈ ਸੁਨੈ ਲਾਈ ਪ੍ਰੀਤ
0: ਜਿਸ ਜਨ ਆਵੇ ਹਰ ਪ੍ਰਭ ਚੀਤ
1: ਜਨਮ ਮਰਨ ਤਾਂ ਕਾ ਦੁਖ ਨਿਵਾਰੈ
0: ਦੁਰਲਭ ਦੇ ਤਤਕਾਲ ਉਧਾਰੈ
1: ਨਿਰਮਲ ਸੋਭਾ ਅੰਮ੍ਰਿਤ ਤਾਂ ਕੀ ਬਾਨੀ
0: ਏਕ ਨਾਮ ਮਨ ਮਾਹੇ ਸਮਾਨੀ
1: ਦੁਖ ਰੋਗ ਬਿਨ ਸੇ ਭੈ ਭਰਮ
0: ਸਾਧ ਨਾਮ ਨਿਰਮਲ ਤਾਂ ਕੇ ਕਰਮ
1: ਸਭ ਤੇ ਊਚ ਤਾਂ ਕੀ ਸੋਭਾ ਬਨੀ
0: ਨਾਨਕ ਇਹ ਗੁਣ ਨਾਮ ਸੁਖਮਨੀ

0: You're listening to KRPI 1550 Radio, Ferndale, Washington. You're listening to KRPI 1550 Radio, Ferndale, Washington.
1: ਦੁਨੀਆ ਦੀ ਸਭ ਤੋਂ ਵੱਡੀ ਅਕਲ ਚਾਹੀਦੀ ਹੈ ਪ੍ਰਭੂ ਨੂੰ ਸਮਝਣ ਲਈ, ਗੁਰੂ ਨੂੰ ਸਮਝਣ ਲਈ। ਇਸ ਚੱਕਰ 'ਚ ਨਾ ਪੈਣਾ, ਮੰਦਰ ਵਿੱਚ ਭੀੜ ਹੈ, ਗੁਰਦੁਆਰੇ ਵਿੱਚ ਭੀੜ ਹੈ, ਮਸਜਿਦਾਂ ਵਿੱਚ ਭੀੜ ਹੈ, ਬੜਾ ਧਾਰਮਿਕ ਜਗਤ ਹੈ, ਗੁਸਤਾਖੀ ਮਾਫ, ਧਾਰਮਿਕ ਜਗਤ ਹੈ, ਧਰਮ ਦੀ ਸਮਝ ਰੱਖੇ ਬਿਨਾਂ, ਧਰਮ ਦੇ ਬੋਧ ਤੋਂ ਬਿਨਾਂ ਧਾਰਮਿਕ ਇਕੱਠ, ਧਰਮ ਦੀ ਸਮਝ ਤੋਂ ਬਿਨਾਂ ਧਾਰਮਿਕ ਇਕੱਠ, ਸਮਝ ਤੋਂ ਬਿਨਾਂ, ਬੋਧ ਤੋਂ ਬਿਨਾਂ ਹੈ ਧਾਰਮਿਕ ਇਕੱਠ, ਧਰਮ ਦੀ ਸਮਝ ਕੋਈ ਨਹੀਂ। ਜੈਸੇ ਕੋਈ ਸਮਾਜਿਕ ਇਕੱਠ ਹੋਵੇ ਅਤੇ ਸਮਾਜ ਦੀ ਸਮਝ ਹੀ ਨਾ ਹੋਵੇ, ਮਾਂ ਹੈ, ਪਿਤਾ ਹੈ, ਕਿ ਚਾਚਾ ਹੈ, ਤਾਇਆ ਹੈ, ਪੁੱਤਰ ਹੈ, ਭੈਣ ਹੈ, ਭਰਾ ਹੈ, ਇਹ ਮਾਮੇ ਨੇ, ਮਾਸੀਆਂ ਨੇ, ਇਸਦੀ ਸਮਝ ਹੀ ਨਾ ਹੋਵੇ। ਬਹੁਤ ਵੱਡਾ ਸਮਾਜ ਦਾ ਇਕੱਠ ਹੋਵੇ ਅਤੇ ਸਮਾਜ ਦੀ ਸਮਝ ਨਾ ਹੋਵੇ, ਉਹ ਇਕੱਠ ਸਾਰੇ ਦਾ ਸਾਰਾ ਬੇਮੈਨ ਹੈ। ਬੜਾ ਭਾਰੀ ਧਾਰਮਿਕ ਇਕੱਠ ਹੋਵੇ ਮੰਦਰ, ਮਸਜਿਦ, ਗੁਰਦੁਆਰੇ 'ਚ, ਧਰਮ ਦੀ ਸਮਝ ਨਾ ਹੋਵੇ, ਧਰਮ ਦਾ ਬੋਧ ਨਾ ਹੋਵੇ। ਔਰ ਇਹ ਗੱਲ ਕਬੂਲ ਕਰ ਲੈਣੀ ਚਾਹੀਦੀ ਹੈ, ਜ਼ਮੀਨ ਦੇ ਜਿਤਨੇ ਧਾਰਮਿਕ ਮੰਦਰ ਨੇ, ਇਤਨੇ ਵੀ ਧਾਰਮਿਕ ਮਨੁੱਖ ਨਹੀਂ ਨੇ, ਨਹੀਂ ਨੇ। ਜਿਤਨੀਆਂ ਮਸਜਿਦਾਂ ਨੇ, ਜਿਤਨੇ ਮੰਦਰ ਨੇ, ਜਿਤਨੇ ਗੁਰਦੁਆਰੇ ਨੇ, ਜਿਤਨੇ ਜੈਨ ਮੰਦਰ ਨੇ, ਜਿਤਨੇ ਬੌਧ ਮੱਠ ਨੇ, ਜਿਤਨੇ ਸਨਾਤਨ ਮੰਦਰ ਨੇ, ਜਿਤਨੇ ਚਰਚ ਨੇ, ਜਿਤਨੇ ਸਿਨਾਗੋਗ ਨੇ, ਇੰਨੇ ਧਾਰਮਿਕ ਮੰਦਰ, ਔਰ ਹਰ ਸ਼ਹਿਰ ਦੇ ਸੈਂਕੜੇ ਧਾਰਮਿਕ ਮੰਦਰ, ਹਰ ਸ਼ਹਿਰ ਦੇ 'ਚ ਕੋਈ ਧਾਰਮਿਕ ਮਨੁੱਖ ਨਹੀਂ ਆਉਂਦਾ, ਨਹੀਂ ਆਉਂਦਾ। ਚੰਦਨ ਤਰਨਾ ਬਨ ਬਨ ਸਾਧਨਾ ਪੁਰ ਪੁਰ ਮਾਂ ਹੈ, ਹੁੰਦਾ ਤਾਂ ਹੈ ਚੰਦਨ ਦਾ ਬੂਟਾ, ਪਰ ਹਰ ਜਗ੍ਹਾ ਨਹੀਂ ਆਉਂਦਾ, ਹਰ ਜੰਗਲ ਦੇ 'ਚ ਨਹੀਂ ਆਉਂਦਾ। ਹੁੰਦਾ ਤਾਂ ਹੈ ਕੇਸਰ, ਪਰ ਹਰ ਜਗ੍ਹਾ ਨਹੀਂ ਆਉਂਦਾ। ਸਾਰੀ ਦੁਨੀਆ ਦੇ 'ਚ ਕੇਸਰ ਸਪੇਨ ਦੇ 'ਚ ਆਉਂਦਾ, ਕਸ਼ਮੀਰ ਦੇ 'ਚ ਆਉਂਦਾ, ਇੱਕ ਅੱਧ ਮੁਲਕ ਹੋਰ, ਬਾਕੀ ਕਿਧਰੇ ਨਹੀਂ ਆਉਂਦਾ। ਬੜਾ ਬੋ ਕੇ ਵੇਖਿਆ ਗਿਆ, ਨਹੀਂ ਆਉਂਦਾ। ਇੱਧਰ ਹਿਮਾਚਲ ਦੇ 'ਚ ਵੀ ਬੋ ਕੇ ਦੇਖਿਆ ਗਿਆ, ਨਹੀਂ ਹੋਇਆ। ਕਸ਼ਮੀਰ ਦੇ ਬਾਕੀ ਇਲਾਕੇ 'ਚ ਵੀ ਬੋਕੇ ਦੇਖਿਆ ਗਿਆ, ਨਹੀਂ ਹੋਇਆ। ਬੀਜ ਕੇ ਦੇਖਿਆ ਗਿਆ, ਨਹੀਂ ਹੋਇਆ। ਸਿਰਫ ਇੱਕ ਛੋਟਾ ਜਿਹਾ ਖਿੱਤਾ ਹਾਈਵੇ ਦੇ ਉੱਤੇ, ਕਸ਼ਮੀਰ ਨੂੰ ਜਿਹੜੀ ਸੜਕ ਜਾਂਦੀ ਹੈ, ਉਹਦੇ ਉੱਤੇ ਇੱਕ ਕਸਬਾ ਪੈਂਦਾ ਪੰਪੋਸ਼, ਉੱਥੇ ਆਉਂਦਾ, ਔਰ ਕਿਧਰੇ ਵੀ ਨਹੀਂ ਆਉਂਦਾ। ਹੁੰਦੇ ਤਾਂ ਨੇ ਸੰਤ, ਹੁੰਦੇ ਤਾਂ ਨੇ ਧਾਰਮਿਕ ਮਨੁੱਖ, ਗੁਸਤਾਖੀ ਮਾਫ ਹਰ ਸ਼ਹਿਰ ਦੇ 'ਚ ਨਹੀਂ ਆਉਂਦੇ। ਆਉਂਦਾ ਤਾਂ ਹੈ ਕੇਸਰ, ਹਰ ਜਗ੍ਹਾ ਨਹੀਂ ਆਉਂਦਾ। ਆਉਂਦਾ ਤਾਂ ਹੈ ਚੰਦਨ, ਹਰ ਜਗ੍ਹਾ ਨਹੀਂ ਆਉਂਦਾ। ਹੁੰਦੇ ਤਾਂ ਨੇ ਹੀਰੇ, ਪਰ ਹਰ ਪਹਾੜ ਦੀ ਗੋਦ ਵਿੱਚ ਨਹੀਂ ਆਉਂਦੇ, ਨਹੀਂ ਆਉਂਦੇ। ਆਉਂਦੇ ਤਾਂ ਨੇ ਸੰਤ, ਹਰ ਸ਼ਹਿਰ ਦੇ 'ਚ ਨਹੀਂ ਆਉਂਦੇ। ਹਰ ਸ਼ਹਿਰ ਵਿੱਚ ਇੰਜੀਨੀਅਰ ਹੁੰਦੇ ਨੇ, ਡਾਕਟਰ ਹੁੰਦੇ ਨੇ, ਲੋਇਰ ਹੁੰਦੇ ਨੇ, ਸਾਇੰਟਿਸਟ ਹੁੰਦੇ ਨੇ, ਹਰ ਸ਼ਹਿਰ ਵਿੱਚ ਧਨਵਾਨ ਹੁੰਦੇ ਨੇ, ਕਾਰੋਬਾਰੀ ਹੁੰਦੇ ਨੇ, ਵਪਾਰੀ ਹੁੰਦੇ ਨੇ, ਹਰ ਸ਼ਹਿਰ ਦੇ 'ਚ ਦਾਰਸ਼ਨਿਕ, ਫਿਲੋਸਫਰ, ਰਾਜਨੈਤਿਕ ਹੁੰਦੇ ਨੇ। ਹਰ ਸ਼ਹਿਰ ਦੇ 'ਚ ਸੰਤ ਨਹੀਂ ਆਉਂਦਾ, ਭਗਤ ਨਹੀਂ ਆਉਂਦਾ। ਹਰ ਸ਼ਹਿਰ ਦੇ 'ਚ ਰੱਬ ਨਾਲ ਜੁੜੀ ਹੋਈ ਆਤਮਾ ਨਹੀਂ ਆਉਂਦੀ। ਮੈਨੂੰ ਇੱਕ ਦਫ਼ਾ ਫਿਰ ਕਹਿਣ ਦੇਣਾ, ਹਰ ਸ਼ਹਿਰ ਦੇ 'ਚ ਇੰਜੀਨੀਅਰ ਹੁੰਦੇ ਨੇ, ਡਾਕਟਰ ਹੁੰਦੇ ਨੇ, ਲੋਇਰ ਹੁੰਦੇ ਨੇ, ਦਾਰਸ਼ਨਿਕ ਫਿਲਾਸਫਰ ਹੁੰਦੇ ਨੇ, ਹਰ ਸ਼ਹਿਰ ਦੇ 'ਚ ਕਲਾਕਾਰ ਹੁੰਦੇ ਨੇ, ਹਰ ਸ਼ਹਿਰ ਦੇ 'ਚ ਰਾਜਨੈਤਿਕ ਹੁੰਦੇ ਨੇ, ਵਪਾਰੀ ਹੁੰਦੇ ਨੇ, ਚੋਟੀ ਦੇ ਧਨਵਾਨ ਹੁੰਦੇ ਨੇ। ਹਰ ਸ਼ਹਿਰ ਦੇ 'ਚ ਰੱਬ ਨਾਲ ਜੁੜੀ ਹੋਈ ਆਤਮਾ ਨਹੀਂ ਆਉਂਦੀ। ਚੰਦਨ ਤਰਨਾ ਬਨ ਬਨ ਸਾਧਨਾ ਪੁਰ ਪੁਰ ਮਾਏ, ਇੱਕ ਚੋਟੀ ਦਾ ਵਪਾਰੀ ਬਣਨਾ ਇਤਨਾ ਔਖਾ ਨਹੀਂ ਜਿਤਨਾ ਬ੍ਰਹਮ ਗਿਆਨੀ ਬਣਨਾ ਔਖਾ। ਇੱਕ ਛੋਟੀ ਦਾ ਇੰਜੀਨੀਅਰ ਡਾਕਟਰ ਬਣ ਜਾਣਾ, ਸਾਇੰਟਿਸਟ ਬਣ ਜਾਣਾ, ਇਤਨੀ ਵੱਡੀ ਗੱਲ ਨਹੀਂ, ਇਤਨੀ ਅਕਲ ਦੀ ਗੱਲ ਵੀ ਨਹੀਂ, ਜਿਤਨੀ ਅਕਲ ਦੀ ਗੱਲ ਚਾਹੀਦੀ ਹੈ ਧਰਮ ਨੂੰ ਸਮਝਣ ਵਾਸਤੇ। ਬੜੀ ਮੁਸ਼ਕਤ ਹੈ ਮਾਨਸਿਕ, ਬੜੀ ਮਿਹਨਤ ਹੈ ਮਾਨਸਿਕ, ਜਿੰਨੀ ਨਾਮ ਦਿਆਇਆ ਗਏ ਮੁਸ਼ਕਤ ਗਾਲ, ਬੜੀ ਗਾਲਨਾ ਹੈ, ਬੜੀ ਮਿਹਨਤ ਹੈ। ਤੋ ਖੈਰ ਧਾਰਮਿਕ ਇਕੱਠ ਹੋਣਗੇ, ਕੋਈ ਧਰਮ ਦੀ ਸਮਝ ਰੱਖਦਾ ਹੋਵੇ, ਐਸਾ ਸਿਲਸਿਲਾ ਬਹੁਤ ਘੱਟ ਆਉਂਦਾ, ਬਹੁਤ ਘੱਟ ਆਉਂਦਾ। ਤੋ ਮੁਖਤਸਰ ਮੈਂ ਅਰਜ਼ ਕਰਾਂ, ਧਾਰਮਿਕ ਜਗਤ ਵਿੱਚ ਬਸ ਦੋ ਦੀ ਸਮਝ ਚਾਹੀਦੀ ਹੈ, ਪ੍ਰਭੂ ਦੀ ਅਤੇ ਗੁਰੂ ਦੀ। ਅਤੇ ਜੇ ਪ੍ਰਭੂ ਦੀ ਸਮਝ ਨਹੀਂ ਅਤੇ ਗੁਰੂ ਦੀ ਸਮਝ ਵੀ ਨਹੀਂ, ਫਿਰ ਇਕੱਠ ਹੋਵੇ 1,00,000 ਬੰਦਿਆਂ ਦਾ, ਕਿਸ ਤਰ੍ਹਾਂ ਆਖੋਗੇ ਧਾਰਮਿਕ ਇਕੱਠ ਹੈ। ਹੁਣ ਮੈਨੂੰ ਤੁਹਾਡੇ ਬਰਦਾਸ਼ਤ ਦੇ ਮਾਦੇ ਦਾ ਤਾਂ ਪਤਾ ਨਹੀਂ, ਪਰ ਕੰਠ ਤੱਕ ਗੱਲ ਆ ਗਈ ਹੈ, ਮੈਂ ਕਹਿਣ ਲੱਗਾ। ਬਹੁਤ ਸਾਰੀ ਮਸਜਿਦਾਂ ਦਾ ਇਕੱਠ ਧਾਰਮਿਕ ਨਹੀਂ ਆਉਂਦਾ, ਬਹੁਤ ਸਾਰੇ ਮੰਦਰਾਂ ਦਾ ਇਕੱਠ ਧਾਰਮਿਕ ਨਹੀਂ ਆਉਂਦਾ, ਬਹੁਤ ਸਾਰੇ ਗੁਰਦੁਆਰਿਆਂ ਦਾ ਇਕੱਠ ਧਾਰਮਿਕ ਨਹੀਂ ਆਉਂਦਾ। ਹੁਣ ਹੋਰ ਵੀ ਮੈਨੂੰ ਕਹਿਣ ਦੇਣਾ, ਬਹੁਤ ਸਾਰੇ ਧਾਰਮਿਕ ਕਰਮ ਨਹੀਂ ਆਉਂਦੇ, ਨਹੀਂ ਆਉਂਦਾ। ਬਹੁਤ ਸਾਰੀਆਂ ਧਾਰਮਿਕ ਕਿਰਿਆਵਾਂ ਦਿਖਾਈ ਦੇ ਰਹੀਆਂ ਨੇ, ਧਾਰਮਿਕ ਕਿਰਿਆ ਧਾਰਮਿਕ ਨਹੀਂ ਹੈ। ਕਾਰਨ, ਜਦ ਪ੍ਰਭੂ ਦੀ ਸਮਝ ਨਹੀਂ ਅਤੇ ਗੁਰੂ ਦੀ ਸਮਝ ਨਹੀਂ, ਤਾਂ ਫਿਰ ਕਿਸ ਤਰ੍ਹਾਂ ਧਾਰਮਿਕ ਕਰਮ ਹੋਵੇਗਾ। ਪ੍ਰਭੂ ਨੂੰ ਕਹਿੰਦੇ ਨੇ ਉਹ ਘਰ ਹੈ, ਘਰ ਹੈ। ਗੁਰੂ ਨੂੰ ਕਹਿੰਦੇ ਨੇ ਉਹ ਦਰ ਹੈ, ਅਤੇ ਗੁਰਬਾਣੀ ਕਹਿੰਦੀ ਹੈ ਦਰ ਘਰ ਕੀ ਸੋ ਜੀ ਨਾ, ਬੜੀ ਕੀਮਤੀ ਪੰਕਤੀ ਹੈ, ਨਾ ਦਰ ਦਾ ਪਤਾ ਨਾ ਘਰ ਦਾ ਪਤਾ। ਸਤਿਗੁਰ ਇਹ ਸਵਾਲੀਆ ਫਿਕਰਾ ਵੀ ਉਚਾਰਨ ਕਰਦੇ ਨੇ, ਸੋ ਦਰ ਕਿਹਾ ਸੋ ਘਰ ਕਿਹਾ ਜਿਤ ਬੈ ਸਰਬ ਸੰਭਾਲੇ। ਜ਼ਿੰਦਗੀ ਐਵੇਂ ਕਰਮ ਕਾਂਡ ਦੇ ਚ ਨਾ ਲੰਘ ਜਾਏ, ਕੁਛ ਉੱਦਮ ਕਰੋ, ਉਪਰਾਲੇ ਕਰੋ। ਅਸੀਂ ਅਰਦਾਸ ਦੇ ਚ ਸ਼ਬਦ ਜੋੜੇ ਹੋਏ ਨੇ, ਸਹੀ ਸੰਤ ਗੁਰਮੁਖ ਪਿਆਰੇ ਮੇਲ, ਜਿਨ੍ਹਾਂ ਮਿਲਿਆ ਤੇਰਾ ਨਾਮ ਚੇਤੇ ਆ, ਤੇਰੇ ਜਿਨ੍ਹਾਂ ਮਿਲਿਆ ਤੇਰੀ ਯਾਦ ਚੱਲ ਪਏ, ਜਿਨ੍ਹਾਂ ਦੇ ਸੰਦਣਿਆ ਮੇਰੀ ਦੁਰਮਤ ਵੰਜੇ, ਮਿੱਤਰ ਅਸਾਜੜੇ ਸੇ। ਮੁਖਤਸਰ ਮੈਂ ਅਰਜ਼ ਕਰਾਂ, ਧਾਰਮਿਕ ਮੰਦਰ ਬਣਾ ਲੈਣਾ ਸੇਵਾ ਹੈ, ਸੇਵਾ ਨਾਲ ਬਣਦੇ ਨੇ ਮੰਦਰ, ਗੁਰਦੁਆਰੇ, ਮਸਜਿਦਾਂ। ਦਾਨ ਨਾਲ, ਦਾਨ ਸੇਵਾ ਹੈ, ਮਿਹਨਤ ਨਾਲ ਧਨ ਕਮਾਇਆ, ਧਨ ਦਾਨ ਦੇ ਦਿੱਤਾ, ਸੇਵਾ ਹੈ। ਦਾਨ ਸਿਮਰਨ ਨਹੀਂ ਹੈ, ਔਰ ਦਾਨ ਨਾਲ ਕੋਈ ਮਨ ਨਿਰਮਲ ਨਹੀਂ ਆਉਂਦਾ। ਅਗਰ ਸਿਮਰਨ ਨਾ ਹੋਵੇ ਤਾਂ ਦਾਨੀ ਮਹਾਂ ਹੰਕਾਰੀ ਆਉਂਦਾ, ਦਾਨੀ ਮਹਾਂ ਬੇਈਮਾਨ ਆਉਂਦਾ, ਗੁਸਤਾਖੀ ਮਾਂ ਹੈ, ਬਹੁਤ ਵੱਡਾ ਦਾਨੀ ਪਰ ਬਹੁਤ ਵੱਡਾ ਬੇਈਮਾਨ ਹੈ। ਬੇਈਮਾਨੀ ਕਰਕੇ ਧਨ ਕਮਾਇਆ, ਦਾਨੀ ਬਣਿਆ ਹੋਇਆ। ਸਤੀ ਪਾਪ ਕਰ ਸਤ ਕਮਾਏ, ਬੜੀ ਕੀਮਤੀ ਪੰਕਤੀ ਹੈ। ਸਤੀ ਪਤਾ ਕਿਸ ਨੂੰ ਕਹਿੰਦੇ ਨੇ? ਦਾਨੀ ਨੂੰ। ਸਤ ਕਮਾਏ, ਸਤੀ ਪਾਪ ਕਰ ਸਤ ਕਮਾਏ, ਦਾਨੀ ਪਾਪ ਕਰਕੇ ਧਨ ਇਕੱਠਾ ਕਰਦਾ, ਫਿਰ ਦਾਨ ਦਿੰਦਾ, ਕਹਿੰਦਾ ਮੈਂ ਧਾਰਮਿਕ ਕਰਮ ਕੀਤਾ, ਹੱਦ ਹੋ ਗਈ, ਜਿਹੜਾ ਤੂੰ ਕਮਾਇਆ ਹੀ ਪਾਪ ਨਾਲ, ਉਹ ਦਿੱਤਾ ਹੋਇਆ ਪੁੰਨ ਕਿਸ ਤਰ੍ਹਾਂ ਹੋ ਗਿਆ, ਕਿਵੇਂ ਹੋ ਗਿਆ? ਗੁਰਬਾਣੀ ਬਹੁਤ ਗਹਿਰਾਈ ਜਾਂਦੀ, ਇਤਨਾ ਨਾ ਸਮਝ ਲੈਣਾ। ਆ ਮੈਨੂੰ ਕਈ ਮਿਲ ਪੈਂਦੇ ਨੇ, ਗਿਆਨੀ ਜੀ, ਅੱਜ ਅਸੀਂ 4 ਸੁਖਮਨੀ ਸਾਹਿਬ ਦੇ ਪਾਠ ਕੀਤੇ ਨੇ, ਮੈਂ ਕਿਹਾ ਤੇਰੇ ਚਿਹਰੇ ਦੇ ਉੱਤੇ ਤਾਂ ਇੱਕ ਪੰਕਤੀ ਦੀ ਝਲਕ ਵੀ ਨਹੀਂ ਮਿਲਦੀ, ਤੇਰੇ ਵਿਵਹਾਰ ਦੇ ਉੱਤੇ ਇੱਕ ਪੰਕਤੀ ਦੀ ਝਲਕ ਵੀ ਨਹੀਂ ਮਿਲਦੀ। ਕੀ ਹੋਇਆ? ਤੂੰ 4 ਸੁਖਮਨੀ ਸਾਹਿਬ ਦੇ ਪਾਠ ਕਰ ਲੈ। ਦਾਨ ਸੇਵਾ, ਦੋ ਦਾਨੀ ਲੜ ਪੈਂਦੇ ਨੇ, ਦਾਨ ਦੇ ਨਾਲ ਹੰਕਾਰ ਜਾਂਦਾ, ਨਹੀਂ ਕਈ ਦਫ਼ਾ ਵੱਧ ਜਾਂਦਾ, ਬੜਾ ਭਿਅੰਕਰ ਵੱਧ ਜਾਂਦਾ। ਕੁਛ ਗੱਲਾਂ ਸਾਹਮਣੇ ਆਈਆਂ ਨੇ, ਮੈਂ ਨਹੀਂ ਕਹਿ ਰਿਹਾ, ਇਸ ਵਾਸਤੇ ਸੰਕੋਚ ਕਰਕੇ ਵਾਪਸ ਪਿਆ ਕਰਦਾ। ਸਤੀ ਪਾਪ ਕਰ ਸਤ ਕਮਾਏ। ਬਹੁਤ ਵੱਡਾ ਦਾਨੀ ਹੈ, ਜ਼ਰੂਰ ਬਹੁਤ ਵੱਡਾ ਬੇਈਮਾਨ ਹੋਵੇਗਾ, ਕਿਉਂਕਿ ਪਾਪਾਂ ਬਾਜੋਂ ਹੋਵੇ ਨਾ ਹੀ ਮੋਇਆ ਸਾਥ ਨਾ ਜਾਏ। ਬਹੁਤ ਵੱਡੇ ਪਾਪ ਨਾ ਕੀਤੇ ਜਾਣ ਤਾਂ ਇਤਨਾ ਧਨ ਇਕੱਠਾ ਹੀ ਨਹੀਂ ਆਉਂਦਾ। ਫਿਰ ਪਾਪ ਦਾ ਬੋਝ ਲਾਉਣ ਵਾਸਤੇ ਦਾਨ, ਮਹਾਰਾਜ ਕਹਿੰਦੇ ਨੇ ਕਿਸ ਤਰ੍ਹਾਂ ਹੋ ਸਕਦਾ, ਜਿਹੜਾ ਇਕੱਠਾ ਕੀਤਾ ਹੈ ਪਾਪ ਨਾਲ, ਪ੍ਰਾਪਤ ਕੀਤਾ ਹੈ ਪਾਪ ਨਾਲ, ਉਹਦੇ ਦੇਣ ਨਾਲ ਪੁੰਨ ਕਿਸ ਤਰ੍ਹਾਂ ਹੋ ਗਿਆ। ਸਤੀ ਪਾਪ ਕਰ ਸਤ ਕਮਾ। ਖੈਰ, ਧਾਰਮਿਕ ਇਕੱਠ, ਧਾਰਮਿਕ ਸੋਝ ਬੋਝ ਨੂੰ ਪੈਦਾ ਕਰਨ ਵਾਸਤੇ ਗੁਰੂ ਦੁਆਰੇ ਹੋਏ ਸੋਝੀ ਪਾਇਸ, ਇੱਥੇ ਆਪਾਂ ਆਇਆ ਸੂਝ ਅਤੇ ਸਮਝ ਲੈਣ ਵਾਸਤੇ। ਕਿਸ ਦੀ ਸਮਝ? ਘਰ ਦੀ ਸਮਝ, ਦਰ ਦੀ ਸਮਝ। ਦਰ ਘਰ ਕੀ ਸੋਝੀ ਨਾ ਹੈ, ਨਾ ਘਰ ਦਾ ਪਤਾ ਨਾ ਦਰ ਦਾ ਪਤਾ। ਹੁਣ ਹੋਰ ਵੀ ਮੈਂ ਅਰਜ਼ ਕਰਾਂ, ਘਰ ਵਿੱਚ ਪ੍ਰਵੇਸ਼ ਉਸਨੂੰ ਮਿਲਦਾ ਜਿਹੜਾ ਪਹਿਲੇ ਦਰ 'ਤੇ ਪਹੁੰਚੇ। ਪਹਿਲੇ ਦਰ 'ਤੇ ਪਹੁੰਚਣਾ ਹੁੰਦਾ, ਦਰਵਾਜ਼ਾ ਪਹਿਲੇ ਹੁੰਦਾ। ਘਰ ਬਾਦ ਦੇ ਸੋ ਦਰ ਕਿਹਾ, ਸੋ ਘਰ ਕਿਹਾ ਜਿਤ ਬਹਿ ਸਰਬ ਸੰਭਾਲੇ। ਇੱਕ ਹੋਰ ਵੀ ਅਰਜ਼ ਕਰਦੇ ਹਾਂ, ਪਰਮਾਤਮਾ ਨਿਰਾਕਾਰ ਹੈ, ਆਕਾਰ ਤੋਂ ਰਹਿਤ ਹੈ। ਇਹਨੂੰ ਬਿਆਨ ਕਰਕੇ ਮੈਂ ਅੱਗੇ ਚਲਾਂ। ਸਾਰਾ ਆਕਾਰ ਉਸ ਤੋਂ ਆਉਂਦਾ ਜਿਹਦਾ ਕੋਈ ਆਕਾਰ ਨਹੀਂ, ਸਾਰੇ ਰੂਪ ਉਸ ਤੋਂ ਆਉਂਦੇ ਨੇ ਜਿਹਦਾ ਕੋਈ ਰੂਪ ਨਹੀਂ, ਸਾਰੇ ਰੰਗ ਉਸ ਤੋਂ ਆਉਂਦੇ ਨੇ ਜਿਹਦਾ ਕੋਈ ਰੰਗ ਨਹੀਂ। ਚੱਕਰ ਚੈਨ ਅਰ ਬਨ ਜਾਤ ਅਰ ਪਾਤ ਨਹਿਨ ਜੈ, ਰੂਪ ਰੰਗ ਅਰ ਰੇਖ ਬੇਖ ਕੋ ਕਹਿ ਨ ਸਕਤ, ਅਰੂਪ ਹੈ ਅਨੂਪ ਹੈ। ਜਾਂ ਇੰਜ ਕਹਿ ਲਓ, ਸਾਰੇ ਮਜ਼ਹਬ ਵੀ ਉਸ ਤੋਂ ਆਉਂਦੇ ਨੇ ਜਿਹਦਾ ਕੋਈ ਮਜ਼ਹਬ ਨਹੀਂ ਹੈ। ਇਹ ਸ਼ਬਦ ਵੀ ਸੁਣ ਲਓ ਮਹਾਰਾਜ ਗੁਰੂ ਗੋਬਿੰਦ ਸਿੰਘ ਜੀ ਦੇ, ਨਮਸਤੰ ਅਮਜਬੇ, ਨਮਸਕਾਰ ਹੈ ਪ੍ਰਭੂ ਤੈਨੂੰ, ਤੇਰਾ ਕੋਈ ਮਜ਼ਹਬ ਨਹੀਂ, ਕੋਈ ਮਜ਼ਹਬ ਨਹੀਂ। ਨਮਸਤੰ ਅਮਜਬੇ, ਨਮਸਤਸਤ ਅਜਬੇ, ਇਹ ਅਜਬ ਸਰੂਪ ਪਰਮਾਤਮਾ ਤੈਨੂੰ ਨਮਸਕਾਰ, ਤੇਰਾ ਕੋਈ ਮਜ਼ਹਬ ਨਹੀਂ। ਨਾ ਤੂੰ ਹਿੰਦੂ ਹੈ, ਨਾ ਤੂੰ ਮੁਸਲਿਮ ਹੈ, ਨਾ ਤੂੰ ਸਿੱਖ ਹੈ, ਨਾ ਤੂੰ ਈਸਾਈ ਹੈ, ਨਾ ਤੂੰ ਯਹੂਦੀ ਹੈ, ਨਾ ਤੂੰ ਪਾਰਸੀ ਹੈ, ਨਾ ਤੂੰ ਜੈਨੀ ਹੈ, ਨਾ ਤੂੰ ਬੋਧੀ ਹੈ, ਤੇਰਾ ਕੋਈ ਮਜ਼ਹਬ ਨਹੀਂ, ਤੇਰੀ ਕੋਈ ਜਾਤ ਪਾਤ ਨਹੀਂ, ਤੇਰੇ ਕੋਈ ਤਾਤ ਮਾਤ ਨਹੀਂ, ਤੇਰਾ ਕੋਈ ਮਜ਼ਹਬ ਨਹੀਂ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਬੜੀ ਹਿੰਮਤ ਅਤੇ ਬੜੀ ਜੁਰਤ ਦਿਖਾ ਰਹੇ ਨੇ ਇੱਥੇ। ਨਮਸਤੰ ਅਮਜ਼ਬੇ, ਨਮਸਕਾਰ ਹੈ ਪ੍ਰਭੂ ਤੈਨੂੰ, ਤੂੰ ਅਮਜ਼ਬ ਹੈ, ਤੇਰਾ ਕੋਈ ਮਜ਼ਹਬ ਨਹੀਂ। ਮਜ਼ਹਬ ਇੱਕ ਰਸਤਾ ਹੈ, ਮਜ਼ਹਬ ਦਾ ਅਗਰ ਕੋਈ ਮਾਣ ਵੀ ਕਰ ਰਿਹਾ ਤਾਂ ਰਸਤੇ ਦੇ 'ਚ, ਠੀਕ ਹੈ ਰਸਤੇ 'ਚ, ਘਰ ਤੱਕ ਪਹੁੰਚਣ ਵਾਸਤੇ ਰਸਤਾ ਚਾਹੀਦਾ ਹੈ। ਘਰ ਪਹੁੰਚ ਗਿਆ ਕੋਈ ਮਜ਼ਹਬ ਨਹੀਂ, ਕਿਉਂਕਿ ਜਿਸ ਦਾ ਘਰ ਹੈ, ਜਿਸ ਦੇ ਘਰ ਦੇ 'ਚ ਜਾਣਾ ਹੈ, ਉਹਦਾ ਕੋਈ ਮਜ਼ਹਬ ਨਹੀਂ। ਸਾਰੀਆਂ ਨਦੀਆਂ ਸਾਗਰ ਦੀ ਤਰਫ ਜਾਂਦੀਆਂ ਨੇ, ਹਰ ਨਦੀ ਦਾ ਕਿਸੇ ਮੁਲਕ ਨਾਲ ਵੀ ਸੰਬੰਧ ਹੈ, ਕੁਝ ਧਾਰਮਿਕ ਕਿਰਿਆਵਾਂ ਨਾਲ ਵੀ ਸੰਬੰਧ ਹੈ, ਇਲਾਕੇ ਨਾਲ ਵੀ ਸੰਬੰਧ ਹੈ, ਅਤੇ ਹਰ ਨਦੀ ਦਾ ਆਪਣਾ ਨਾਮ ਵੀ ਹੈ। ਇਹ ਗੰਗਾ ਹੈ, ਜਮਨਾ ਹੈ, ਗੋਦਾਵਰੀ ਹੈ, ਨਰਮਦਾ ਹੈ, ਸਤਲੁਜ ਹੈ, ਬਿਆਸ ਹੈ, ਰਾਵੀ ਹੈ, ਚਨਾਬ ਹੈ, ਜੇਹਲਮ ਹੈ, ਬ੍ਰਹਮਪੁੱਤਰ ਹੈ। ਇਹਨਾਂ ਦਾ ਇਲਾਕਿਆਂ ਨਾਲ ਔਰ ਮੁਲਕ ਨਾਲ ਸੰਬੰਧ ਹੈ। ਅਸੀਂ ਕਹਿ ਸਕਦੇ ਹਾਂ ਦਰਿਆ ਹਿੰਦੁਸਤਾਨੀ ਹੈ, ਹਿੰਦੁਸਤਾਨ ਦੇ 'ਚ ਵਗਦਾ ਹੈ। ਫਿਰ ਇਹਨਾਂ ਦੇ ਨਾਮ ਨੇ, ਫਿਰ ਦਜਲਾ ਹੈ, ਫਰਾਤ ਹੈ, ਇਹ ਇਰਾਕ ਦੇ ਵਿੱਚ ਵਗਦੇ ਨੇ, ਤਾਂ ਮੁਲਕ ਅਤੇ ਇਲਾਕੇ ਦਾ ਸੰਬੰਧ ਉਹਨਾਂ ਨਾਲ ਜੁੜਦਾ ਹੈ ਵੀ ਇਹ ਦਰਿਆ ਇਰਾਕੀ ਨੇ, ਇਰਾਕ ਦੇ ਨੇ, ਉੱਥੇ ਵਗਦੇ ਨੇ। ਦਜਲਾ ਫਰਾਤ ਉੱਥੇ ਵਗਦਾ। ਨੀਲ ਨਦੀ ਮਿਸਰ ਦੇ 'ਚ ਵਗਦੀ ਹੈ, ਤਾਂ ਅਸੀਂ ਕਹਿ ਸਕਦੇ ਹਾਂ ਇਹ ਤਾਂ ਮਿਸਰੀ ਹੈ, ਇਜਿਪਸ਼ਨ ਹੈ, ਮਿਸਰ ਦੇ 'ਚ ਵਗਦੀ ਹੈ। ਉਸ ਇਲਾਕੇ ਨਾਲ ਇਸਦਾ ਸੰਬੰਧ ਹੈ, ਇਸਦਾ ਨਾਮ ਹੈ। ਥੇਮ ਦਰਿਆ ਇੰਗਲੈਂਡ ਦੇ 'ਚ ਵਗਦਾ ਹੈ, ਅਸੀਂ ਕਹਿ ਸਕਦੇ ਹਾਂ ਇਸਦਾ ਇੰਗਲੈਂਡ ਨਾਲ ਸੰਬੰਧ ਹੈ, ਇਸਦਾ ਨਾਮ ਥੇਮ ਹੈ। ਪਰ ਜਦ ਸਾਰੇ ਸਾਗਰ ਦੇ 'ਚ ਲੀਨ ਹੋ ਜਾਂਦੇ ਨੇ, ਸਾਰਿਆਂ ਦਾ ਨਾਂ ਇੱਕੋ ਹੀ ਹੋ ਜਾਂਦਾ ਕਿ ਸਾਗਰ। ਨਾ ਗੰਗਾ, ਨਾ ਜਮਨਾ, ਨਾ ਸਤਲੁਜ, ਨਾ ਬਿਆਸ, ਨਾ ਰਾਵੀ, ਨਾ ਚਨਾਬ, ਨਾ ਗੋਦਾਵਰੀ, ਨਾ ਨਰਮਦਾ, ਨਾ ਦਜਲਾ, ਨਾ ਫਿਰਾਤ, ਨਾ ਨੀਲ, ਨਾ ਥੇਮ। ਜਦ ਵੀ ਕੋਈ ਪ੍ਰਭੂ ਦੇ 'ਚ ਲੀਨ ਹੋ ਜਾਂਦਾ, ਗੁਸਤਾਖੀ ਮਾਫ ਮੈਨੂੰ ਕਹਿਣ ਦੇਣਾ, ਨਾ ਉਹ ਹਿੰਦੂ ਹੈ, ਨਾ ਸਿੱਖ ਹੈ, ਨਾ ਮੁਸਲਿਮ ਹੈ, ਨਾ ਈਸਾਈ ਹੈ, ਨਾ ਜੈਨੀ ਹੈ, ਨਾ ਬੋਧੀ ਹੈ, ਨਾ ਯਹੂਦੀ ਹੈ, ਨਾ ਪਾਰਸੀ ਹੈ। ਜਿਤਨੇ ਚਿਰ ਤੱਕ ਪਾਰਸੀ ਹੈ, ਯਹੂਦੀ ਹੈ, ਹਿੰਦੂ ਹੈ, ਇਤਨੇ ਚਿਰ ਤੱਕ ਨਦੀ ਤੇ ਹੈ, ਸਾਗਰ ਨਹੀਂ ਹੈ, ਨਹੀਂ ਹੈ, ਸਮੁੰਦਰ ਨਹੀਂ ਹੈ। ਮੇਰੇ ਖਿਆਲ ਇਤਨੇ ਹੀ ਸ਼ਬਦ ਬਰਦਾਸ਼ਤ ਕਰ ਸਕੋਗੇ, ਇਤਨਾ ਹੀ ਕਹਿੰਦਾ ਮੈਂ। ਸਰ ਕਈ ਬੜੇ ਤਾਰਕਿਕ ਆਉਂਦੇ ਨੇ, ਕੱਟਰ ਬੜੇ ਆਉਂਦੇ ਨੇ, ਔਰ ਕਮਾਲ ਦੀ ਗੱਲ, ਅਕਲ ਤੋਂ ਬਿਨਾਂ ਅਕਲ ਦਾ ਦਾਵਾ। ਅਕਲ ਨੂੰ ਤੇ ਛਿੱਕੇ ਤੇ ਟੰਗੇ ਹੋਏ ਅਕਲਮੰਦ ਹੋਣ ਦਾ ਦਾਵਾ ਧਾਰਮਿਕ ਜਗਤ ਵਿੱਚ ਇਸ ਤਰ੍ਹਾਂ ਚੱਲਦਾ। ਫਿਰ ਪਤਾ ਕੀ ਹੈ, ਕਿਸੇ ਇੱਕ ਅਦ ਨੂੰ ਅਕਲ ਆ ਜਾਏ ਤੇ ਇਸ ਤਰ੍ਹਾਂ ਦੀ ਗੱਲ ਕਵੇ, ਫਿਰ ਕੱਟੋ ਉਸਦੇ ਬੰਦ ਬਿਠਾਓ ਉਸਨੂੰ ਤੱਤੀ ਤਵੀ ਤੇ, ਕੱਟੋ ਉਸਦੀ ਗਰਦਨ ਚਾਂਦਨੀ ਚੌਂਕ ਦੇ ਚ, ਈਸਾ ਸੂਲੀ ਤੇ ਲਟਕਦਾ ਪਿਆ। ਮੁਹੰਮਦ ਸਾਹਿਬ ਦੇ ਬਦਰ ਦੀ ਲੜਾਈ ਵਿੱਚ ਅਗਲੇ ਦੋ ਦੰਦ ਤੋੜ ਦਿੱਤੇ ਗਏ। ਸੁਕਰਾਤ ਨੂੰ ਜ਼ਹਿਰ ਦਾ ਪਿਆਲਾ ਦੇ ਕੇ ਮਾਰ ਦਿੱਤਾ ਗਿਆ। ਹੁਣ ਪੁੱਛੀਏ, ਇੱਕ ਨੂੰ ਤੁਸੀਂ ਸੂਲੀ ਤੇ ਟੰਗਿਆ, ਇੱਕ ਨੂੰ ਜ਼ਹਿਰ ਦੇ ਕੇ ਮਾਰ ਰਹੇ, ਇੱਕ ਦੇ ਦੰਦ ਤੁਸੀਂ ਤੋੜ ਦਿੱਤੇ, ਇੱਕ ਨੂੰ ਤੱਤੀ ਤਵੀ ਤੇ ਬਿਠਾਇਆ, ਇੱਕ ਨੂੰ ਚਾਂਦਨੀ ਚੌਂਕ ਦੇ ਗਰਦਨ ਕੱਟ ਦਿੱਤੀ ਹੈ, ਫਿਰ ਉਹਨਾਂ ਦੇ ਫਰਜ਼ੰਦ, ਉਹਨਾਂ ਦੇ ਬੱਚਿਆਂ ਨੂੰ, ਪੋਤਰਿਆਂ ਨੂੰ ਤੁਸੀਂ ਦੀਵਾਰ ਦੇ ਚਿਣਦੇ ਪਏ ਹੋ, ਕਿਸੇ ਦੇ ਬੰਦ ਕੱਟ ਰਹੇ ਹੋ, ਕਿਸੇ ਨੂੰ ਉਲ ਦੀ ਦੇਗ ਦੇ 'ਚ ਬਿਠਾ ਰਹੇ ਹੋ। ਪਹਿਲੇ ਦੱਸੋ, ਇਹਨਾਂ ਨੇ ਚੋਰੀ ਕੀਤੀ ਹੈ, ਯਾਰੀ ਕੀਤੀ ਹੈ, ਬਲਾਤਕਾਰ ਕੀਤਾ, ਕਿਧਰੇ ਕਤਲ ਕੀਤਾ ਹੈ? ਇੱਕ ਵੀ ਜੁਰਮ ਨਹੀਂ, ਇਹਨਾਂ ਦਾ ਇੱਕ ਕਸੂਰ ਹੈ ਕਿ ਇਹ ਬੇਕਸੂਰ ਹੈ। ਕਸੂਰ ਵਾਰਾਂ ਦੇ ਇਕੱਠ ਦੇ 'ਚ ਬੇਕਸੂਰ ਹੋਣਾ ਵੀ ਇੱਕ ਕਸੂਰ ਹੈ। ਗੁਨਾਹਗਾਰਾਂ ਦੇ ਇਕੱਠ ਦੇ 'ਚ ਬੇਗੁਨਾਹ ਹੋਣਾ ਵੀ ਗੁਨਾਹ ਹੈ। ਮੂਰਖਾਂ ਦੇ ਇਕੱਠ ਦੇ 'ਚ ਇਤਨਾ ਸਿਆਣਾ ਹੋ ਜਾਣਾ ਵੀ ਕਿਸੇ ਵੱਧ ਹਾਲੇ 'ਤੇ ਮੂਰਖਤਾ ਹੋ ਜਾਂਦੀ ਹੈ। ਦੇਖੋ, ਸਾਰਾ ਬਨਾਰਸ ਕਹਿ ਰਿਹਾ ਕਬੀਰ ਪਾਗਲ ਹੈ। ਲੋਕ ਕਹੇ ਕਬੀਰ ਬਹੁਰਾ ਨਾ, ਇਹ ਤੇ ਬਹੁਰਾ ਹੈ, ਪਾਗਲ ਹੈ। ਹੁਣ ਬਨਾਰਸ ਵਾਸੀਆਂ ਨੂੰ ਕੌਣ ਦੱਸੇ ਸਾਰੇ ਬਨਾਰਸ ਵਿੱਚ ਇੱਕੋ ਹੀ ਤੇ ਸਿਆਣਾ, ਬਾਕੀ ਦੇ ਸਭ ਪਾਗਲਾਂ ਦੀ ਭੀੜ ਹੈ। ਹੁਣ ਇੱਕ ਸਿਆਣਾ ਹੋਵੇ ਤੇ ਭੀੜ ਪਾਗਲਾਂ ਦੀ ਹੋਵੇ ਤੇ ਦੁਨੀਆਂ ਤੇ ਬਹੁ ਗਿਣਤੀ, ਪ੍ਰਭਾਵ ਤੇ ਬਹੁ ਗਿਣਤੀ ਦਾ, ਘੱਟ ਗਿਣਤੀ ਦਾ ਤੇ ਹੈ। ਇਸ ਵਾਸਤੇ ਡਾਕਟਰ ਮੁਹੰਮਦ ਇਕਬਾਲ ਨੇ 1934 ਦੇ 'ਚ ਇਸ ਦੇ ਉੱਤੇ ਤਨਜ਼ ਵੀ ਕਰ ਦਿੱਤੀ ਸੀ। ਜਮਹੂਰੀਅਤ ਇੱਕ ਤਰਜ਼ ਹਕੂਮਤ ਹੈ ਕਿ ਜਿਸ ਮੇਂ ਬੰਦੋਂ ਕੋ ਗਿਨਾ ਕਰਤੇ ਹੈ ਤੋਲਾ ਨਹੀਂ ਕਰਤੇ। ਜਮਹੂਰੀਅਤ ਡੈਮੋਕਰੇਸੀ ਲੋਕਤੰਤਰ, ਜਮਹੂਰੀਅਤ ਇੱਕ ਤਰਜ਼ ਹਕੂਮਤ ਹੈ ਕਿ ਜਿਸ ਮੇਂ ਬੰਦੋਂ ਕੋ ਗਿਨਾ ਕਰਤੇ ਹੈ ਤੋਲਾ ਨਹੀਂ ਕਰਤੇ। ਕਹਿੰਦਾ ਜਮਹੂਰੀਅਤ ਕੀ ਹੈ, ਡੈਮੋਕਰੇਸੀ ਕੀ ਹੈ? ਗਿਣਤੀ। ਅਗਰ ਖੋਤੇ 900 ਨੇ ਤੇ ਘੋੜੇ ਸਿਰਫ 100 ਨੇ, ਤਾਂ ਖੋਤੇ ਜਿੱਤ ਜਾਣਗੇ, ਘੋੜੇ ਹਾਰ ਜਾਣਗੇ। ਗਿੱਦੜ 900 ਨੇ ਤੇ ਸ਼ੇਰ ਸਿਰਫ 100 ਨੇ, ਸ਼ੇਰ ਹਾਰ ਜਾਣਗੇ, ਗਿੱਦੜ ਜਿੱਤ ਜਾਣਗੇ। ਗਊਆਂ ਸਿਰਫ 100 ਨੇ ਤੇ ਸੂਅਰ 900 ਨੇ, ਗੁਸਤਾਖੀ ਮਾਫੇ ਸੂਅਰ ਜਿੱਤ ਜਾਣਗੇ, ਗਊਆਂ ਹਾਰ ਜਾਣਗੇ। ਮੈਨੂੰ ਕਹਿਣ ਦਿਓਗੇ, ਬਹੁਤ ਸਾਰੇ ਮੁਲਕਾਂ ਦੇ ਸੂਅਰ ਹੀ ਜਿੱਤ ਜਾਂਦੇ ਨੇ, ਗਊਆਂ ਤੇ ਹਾਰ ਜਾਂਦੀਆਂ ਨੇ ਥੋੜ੍ਹੀਆਂ, ਸ਼ੇਰ ਤੇ ਹਾਰ ਜਾਂਦੇ ਨੇ ਥੋੜ੍ਹੇ। ਜਮਹੂਰੀਅਤ ਇੱਕ ਤਰਜ਼ ਹਕੂਮਤ ਹੈ ਕਿ ਜਿਸ ਮੇਂ ਬੰਦੋਂ ਕੋ ਗਿਨਾ ਕਰਤੇ ਹੈ ਤੋਲਾ ਨਹੀਂ ਕਰਤੇ। ਫਿਰ ਇਹ ਮਹਾਨ ਸ਼ਾਇਰ ਜਿਸਨੇ ਦੇਸ਼ ਦੀ ਵੰਡ ਤੋਂ ਪਹਿਲੇ ਇੱਕ ਕੌਮੀ ਤਰਾਨਾ ਲਿਖਿਆ ਸੀ, ਸਾਰੇ ਜਹਾਂ ਸੇ ਅੱਛਾ ਹਿੰਦੁਸਤਾਂ ਹਮਾਰਾ, ਹਮ ਬੁਲਬੁਲੇ ਹੈਂ ਇਸਕੇ ਯੇ ਗੁਲਿਸਤਾਂ ਹਮਾਰਾ। ਇਹਨੇ ਇੱਕ ਹੋਰ ਕੀਮਤੀ ਗੱਲ ਵੀ ਆਖੀ ਹੈ, ਜਲਾਲੇ ਪਾਤਸ਼ਾਹੀ ਹੋ ਸ਼ਖਸੀ ਹਕੂਮਤ ਕਿੰਗਡਮ, ਜਲਾਲੇ ਪਾਤਸ਼ਾਹੀ ਹੋ ਜਾਂ ਜਮਹੂਰੀ ਤਮਾਸ਼ਾ ਹੋ, ਜਾਂ ਡੈਮੋਕਰੇਸੀ ਦਾ ਤਮਾਸ਼ਾ ਹੋਵੇ, ਜਾਂ ਜਮਹੂਰੀਅਤ ਦਾ ਤਮਾਸ਼ਾ ਹੋਵੇ, ਜਾਂ ਸ਼ਖਸੀ ਹਕੂਮਤ ਦਾ ਕ੍ਰਿਸ਼ਮਾ ਹੋਵੇ, ਸ਼ਕਤੀ ਹੋਵੇ, ਮਾਣ ਮਰਿਆਦਾ ਹੋਵੇ, ਜਲਾਲ ਹੋਵੇ, ਜਲਾਲੇ ਪਾਤਸ਼ਾਹੀ ਹੋ ਯਾ ਜਮਹੂਰੀ ਤਮਾਸ਼ਾ ਹੋ, ਜੁਦਾ ਹੋ ਦੀ ਸਿਆਸਤ ਸੇ ਤੋ ਰਹਿ ਜਾਤੀ ਹੈ ਚੰਗੇ ਜੀ। ਸਿਰਫ ਧਰਮ ਨੂੰ ਕੱਢਦੇ ਹੋ, ਕਹਿੰਦੇ ਚਾਹੇ ਸ਼ਖਸੀ ਹਕੂਮਤ ਹੋਵੇ, ਕਿੰਗਡਮ ਹੋਵੇ ਤੇ ਚਾਹੇ ਡੈਮੋਕ੍ਰੇਸੀ ਹੋਵੇ, ਸਿਰਫ ਧਰਮ ਨੂੰ ਕੱਢ ਦਿਓ ਤੋ ਹਕੂਮਤ ਕਰ ਰਿਹਾ ਚੰਗੇਜ਼ ਖਾਂ, ਹਲਾਕੋ ਹਿਟਲਰ ਮੋਸੋਲੈਨੀ। ਫਿਰ ਹਿਟਲਰ ਕੀ ਕਰੇਗਾ, 2.5 ਕਰੋੜ ਬੰਦਿਆਂ ਨੂੰ ਕਤਲ ਕਰੇਗਾ। ਬੰਦਿਆਂ ਨੂੰ ਸੁੱਖ ਦੇਣ ਵਾਸਤੇ 2.5 ਕਰੋੜ ਬੰਦਿਆਂ ਨੂੰ ਕਤਲ ਕਰਨਾ ਹੈ, ਕ੍ਰਾਂਤੀ ਲਿਆਉਣ ਵਾਸਤੇ 3 ਕਰੋੜ ਬੰਦਿਆਂ ਨੂੰ ਮਾਰਨਾ ਹੈ। ਮਾਓ ਤੁੰਗ ਨੇ 3 ਕਰੋੜ ਬੰਦਿਆਂ ਨੂੰ ਮਾਰ ਕੇ ਅਤੇ 3 ਕਰੋੜ ਨੂੰ ਉਜਾੜ ਕੇ ਕ੍ਰਾਂਤੀ ਲਿਆਂਦੀ ਸੀ ਚਾਈਨਾ ਵਿੱਚ। ਜਲਾਲੇ ਪਾਤਸ਼ਾਹੀ ਹੋ ਯਾ ਜਮਹੂਰੀ ਤਮਾਸ਼ਾ ਹੋ, ਜੁਦਾ ਹੋ ਦੀ ਸਿਆਸਤ ਸੇ ਤੋ ਰਹਿ ਜਾਤੀ ਹੈ ਚੰਗੇ ਜੀ। ਧਾਰਮਿਕ ਮਨੁੱਖ ਦੇ ਬੰਦ ਬੰਦ ਕਿਉਂ ਕੱਟ ਦਿੱਤੇ ਗਏ? ਇੱਕ ਹੁੰਦਾ ਹੈ, ਕਰੋੜਾਂ ਦੀ ਭੀੜ ਅਧਾਰਮਿਕ ਲੋਕਾਂ ਦੀ ਹੁੰਦੀ। ਧਾਰਮਿਕ ਮਨੁੱਖ ਸੂਲੀ 'ਤੇ ਕਿਉਂ ਚੜ੍ਹਿਆ? ਬੜੀ ਭਾਰੀ ਭੀੜ ਦੇਖਣ ਵਾਲੀ ਸੀ, ਭੀੜ ਦੇਖ ਰਹੀ ਹੈ ਸੂਲੀ 'ਤੇ ਚੜਾਇਆ ਜਾ ਰਿਹਾ, ਭੀੜ ਅਧਾਰਮਿਕ ਲੋਕਾਂ ਦੀ, ਇੱਕ ਧਾਰਮਿਕ ਮਨੁੱਖ ਨੂੰ ਸੂਲੀ ਦਿੱਤੀ ਜਾ ਰਹੀ, ਭੀੜ ਪਾਪੀਆਂ ਦੀ, ਇੱਕ ਧਾਰਮਿਕ ਮਨੁੱਖ ਦਾ ਚਾਂਦਨੀ ਚੌਂਕ ਦੇ ਵਿੱਚ ਗਲਾ ਕੱਟਿਆ ਜਾ ਰਿਹਾ, ਸ਼ਹੀਦ ਕੀਤਾ ਜਾ ਰਿਹਾ। ਭੀੜ ਜ਼ਾਲਮਾਂ ਦੀ ਸੀ, ਇੱਕ ਮਾਸੂਮ ਬੱਚਿਆਂ ਨੂੰ, 2 ਮਾਸੂਮ ਬੱਚਿਆਂ ਨੂੰ ਦੀਵਾਰਾਂ ਚਿਣਿਆ ਜਾ ਰਿਹਾ। ਇਹ ਥੋੜ੍ਹੇ ਹੁੰਦੇ ਨੇ, ਇਕੱਲਾ ਹੁੰਦਾ, ਅਤੇ ਇਕੱਲਾ ਵੀ ਹਰ ਸ਼ਹਿਰ ਦੇ 'ਚ ਨਹੀਂ ਆਉਂਦਾ। ਮੈਂ ਇੱਕ ਦਫ਼ਾ ਫਿਰ ਦੌੜਾਉਣ ਲੱਗਾ, ਹਰ ਸ਼ਹਿਰ ਦੇ ਚੋਟੀ ਦੇ ਧਨਵਾਨ ਹੋਣਗੇ ਔਰ ਉਹਨਾਂ ਨੂੰ ਮਾਣ ਵੀ ਮਿਲੇਗਾ ਧਨ ਕਰਕੇ। ਹਰ ਸ਼ਹਿਰ ਦੇ ਚੋਟੀ ਦੇ ਕਾਰੋਬਾਰੀ ਹੋਣਗੇ, ਹਰ ਸ਼ਹਿਰ ਦੇ 'ਚ ਦਾਰਸ਼ਨਿਕ ਫਿਲਾਸਫਰ ਕਲਾਕਾਰ ਵੀ ਹੋਣਗੇ, ਹਰ ਸ਼ਹਿਰ ਦੇ 'ਚ ਰਾਜਨੀਤਿਕ ਆਉਂਦੇ ਨੇ, ਸਾਇੰਟਿਸਟ ਆਉਂਦੇ ਨੇ, ਹਰ ਸ਼ਹਿਰ ਦੇ 'ਚ ਲੋਅਰ ਕਾਨੂੰਨ ਨੂੰ ਸਮਝਣ ਵਾਸਤੇ ਸਮਝਣ ਵਾਲੇ ਵਕੀਲ ਵੀ ਆਉਣਗੇ ਔਰ ਆਉਂਦੇ ਨੇ। ਹਰ ਸ਼ਹਿਰ ਦੇ 'ਚ ਬ੍ਰਹਮਗਿਆਨੀ ਨਹੀਂ ਆਉਂਦਾ, ਹਰ ਸ਼ਹਿਰ ਦੇ 'ਚ ਸੰਤ ਨਹੀਂ ਆਉਂਦਾ, ਹਰ ਸ਼ਹਿਰ ਦੇ 'ਚ ਕੋਈ ਰੱਬ ਨਾਲ ਜੁੜੀ ਹੋਈ ਆਤਮਾ ਨਹੀਂ ਆਉਂਦੀ। ਅਗਰ ਹੁੰਦੀ ਤਾਂ ਸਾਨੂੰ ਅਰਦਾਸ 'ਚ ਸ਼ਬਦ ਐਡ ਕਰਨ ਦੀ ਲੋੜ ਨਹੀਂ ਸੀ, ਹੇ ਗੁਰੂਦੇਵ ਰਹਿਮਤ ਕਰ, ਸਹੀ ਸੰਤ ਗੁਰਮੁਖ ਪਿਆਰੇ ਮੇਲ, ਜਿੰਨਾ ਮਿਲਿਆ ਤੇਰਾ ਨਾਮ ਚੇਤੇ, ਤੇਰੀ ਯਾਦ ਬਣੇ। ਬਹੁਤ ਔਖਾ ਹੈ ਮਜ਼ਮੂਨ ਗੁਰੂ ਨੂੰ ਸਮਝਣਾ ਸਮਝਾਉਣਾ, ਪ੍ਰਭੂ ਨੂੰ ਸਮਝਣਾ ਸਮਝਾਉਣਾ, ਬਹੁਤ ਬਾਰੀਕ ਮਜ਼ਮੂਨ ਹੈ, ਅਤੀ ਸੂਖਸ਼ਮ ਮਜ਼ਮੂਨ ਹੈ, ਅਤੀ ਸੂਖਸ਼ਮ। ਇਸ ਵਾਸਤੇ ਚੋਟੀ ਦਾ ਸਾਇੰਟਿਸਟ ਵੀ ਨਹੀਂ ਪਹੁੰਚ ਸਕਿਆ ਉੱਥੇ ਜਿੱਥੇ ਇੱਕ ਭਗਤ ਪਹੁੰਚ ਜਾਂਦਾ। ਪੰਡਿਤ ਸੂਰ ਛਤਰਪਤ ਰਾਜਾ, ਭਗਤ ਬਰਾਬਰ ਔਰ ਨਾ ਕੋਏ, ਕੋਈ ਸੂਰਬੀਰ, ਕੋਈ ਛਤਰਪਤੀ ਰਾਜਾ, ਕੋਈ ਚੋਟੀ ਦਾ ਗਿਆਨੀ, ਕੋਈ ਚੋਟੀ ਦਾ ਦਾਰਸ਼ਨਿਕ ਅਤੇ ਸਾਇੰਟਿਸਟ ਉੱਥੇ ਨਹੀਂ ਪਹੁੰਚ ਸਕਦਾ ਜਿੱਥੇ ਭਗਤ ਪਹੁੰਚ ਜਾਂਦਾ, ਜਿੱਥੇ ਬ੍ਰਹਮ ਗਿਆਨੀ ਜੋ ਹੈ ਪਹੁੰਚ ਜਾਂਦਾ। ਤਾਂ ਮੈਂ ਫਿਰ ਅਰਜ਼ ਕਰਾਂ, ਦਰ ਘਰ ਕੀ ਸੋਜੀ ਨਾ ਹੈ, ਘਰ ਹੈ ਪਰਮਾਤਮਾ, ਦਰ ਹੈ ਗੁਰੂ। ਔਰ ਦਰ ਘਰ ਨਾਲੋਂ ਅਲੱਗ ਨਹੀਂ ਆਉਂਦਾ, ਉਸੇ ਨੂੰ ਦਰ ਕਹਿੰਦੇ ਨੇ ਜੋ ਘਰ ਦੇ ਨਾਲ ਲੱਗਿਆ ਹੋਵੇ। ਅਤੇ ਘਰ ਦੇ 'ਚ ਜਾਣਾ, ਦਰ ਦੇ 'ਚੋਂ ਲੰਘਣਾ ਪਏਗਾ, ਦਰ ਦੇ 'ਚ ਲੰਘ ਕੇ ਘਰ ਦੇ 'ਚ ਪ੍ਰਵੇਸ਼ ਮਿਲੇਗਾ। ਦੋ ਸ਼ਬਦ ਮੈਂ ਕਵਾਂ, ਖੁਲਾਸਾ ਫਿਰ, ਜੋ ਪ੍ਰਕਾਸ਼ ਦੇ ਰੂਪ ਦੇ 'ਚ ਪਰਮਾਤਮਾ ਹੈ, ਉਹੀ ਸ਼ਬਦ ਦੇ ਰੂਪ ਦੇ 'ਚ ਗੁਰੂ ਹੈ, ਔਰ ਜੋ ਸ਼ਬਦ ਦੇ ਰੂਪ ਦੇ 'ਚ ਗੁਰੂ ਹੈ ਉਹੀ ਪ੍ਰਕਾਸ਼ ਦੇ ਰੂਪ ਦੇ 'ਚ ਪਰਮਾਤਮਾ ਹੈ। ਹੋਰ, ਜੋ ਪ੍ਰਕਾਸ਼ ਦੇ ਰੂਪ ਦੇ 'ਚ ਘਰ ਹੈ ਉਹੀ ਸ਼ਬਦ ਦੇ ਰੂਪ ਦੇ 'ਚ ਦਰ ਹੈ, ਔਰ ਜੋ ਸ਼ਬਦ ਦੇ ਰੂਪ ਦੇ 'ਚ ਦਰ ਹੈ ਉਹੀ ਪ੍ਰਕਾਸ਼ ਦੇ ਰੂਪ ਦੇ 'ਚ ਘਰ ਹੈ। ਜੋ ਪਰਮਾਤਮਾ ਦੇ ਰੂਪ ਦੇ 'ਚ ਘਰ ਹੈ ਉਹੀ ਗੁਰੂ ਦੇ ਰੂਪ ਵਿੱਚ ਦਰ ਹੈ, ਔਰ ਜੋ ਗੁਰੂ ਦੇ ਰੂਪ ਵਿੱਚ ਦਰ ਹੈ ਉਹੀ ਪਰਮਾਤਮਾ ਦੇ ਰੂਪ ਵਿੱਚ ਘਰ ਹੈ। ਨਾਨਕ ਸੋ ਦੇ ਸਿਮਰਤ ਵੇਦ ਪਾਰ ਬ੍ਰਹਮ ਗੁਰੂ ਨਾਹੀ ਭੇਦ। ਪਾਰ ਬ੍ਰਹਮ ਤੇ ਗੁਰੂ ਦੇ ਚ ਭੇਦ ਨਹੀਂ ਹੈ, ਤੇ ਜੇ ਭੇਦ ਹੀ ਨਹੀਂ ਹੈ ਤਾਂ ਫਿਰ ਦੋ ਨਾਮ ਕਿਉਂ ਨੇ? ਇਹ ਗੁਰੂ, ਇਹ ਪ੍ਰਭੂ, ਇਹ ਪਰਮਾਤਮਾ, ਇਹ ਗੁਰੂ ਹੈ। ਅਗਰ ਭੇਦ ਨਹੀਂ, ਦੋਵੇਂ ਇੱਕ ਨੇ, ਤਾਂ ਫਿਰ ਦੋਹਾਂ ਦਾ ਨਾਮ ਇੱਕ ਹੋਣਾ ਚਾਹੀਦਾ। ਦੋ ਨਾਮ ਨੇ, ਦੋਹਾਂ ਦੀਆਂ ਕਿਰਿਆਵਾਂ ਵੱਖ ਵੱਖ ਨੇ, ਤਾਂ ਫਿਰ ਦੋ ਹਸਤੀਆਂ ਹੋਣੀਆਂ, ਦੋ ਹਸਤੀਆਂ ਨਹੀਂ ਨੇ। ਨਾਨਕ ਸੋ ਦੇ ਸਿਮਰਤ ਵੇਦ ਪਾਰ ਬ੍ਰਹਮ ਗੁਰੂ ਨਾਹੀ ਭੇਦ। ਪਾਰ ਬ੍ਰਹਮ ਤੇ ਗੁਰੂ ਦੇ ਚ ਕੋਈ ਭੇਦ ਨਹੀਂ। ਦਰ ਘਰ ਨੂੰ ਲੱਗਿਆ ਹੋਇਆ, ਘਰ ਦਰ ਦੇ ਨਾਲ ਜੁੜਿਆ ਹੋਇਆ, ਪ੍ਰਭੂ ਗੁਰੂ ਦੇ ਨਾਲ ਜੁੜਿਆ ਹੋਇਆ, ਗੁਰੂ ਪ੍ਰਭੂ ਦੇ ਨਾਲ ਜੁੜਿਆ ਹੋਇਆ। ਇੰਜ ਦਰ ਘਰ ਦੇ ਨਾਲ ਜੁੜਿਆ ਹੋਇਆ, ਘਰ ਦਰ ਦੇ ਨਾਲ ਜੁੜਿਆ। ਸੋ ਦਰ ਕਿਹਾ ਸੋ ਘਰ ਕਿਹਾ। ਇਸ ਦਰ ਤੱਕ ਸਾਡਾ ਤਨ ਜਾਏਗਾ? ਕਤਈ ਨਹੀਂ, ਕਤਈ ਨਹੀਂ, ਤਨ ਜਾ ਹੀ ਨਹੀਂ ਸਕਦਾ। ਨਿਰਾਕਾਰ ਦੇ ਦੇਸ਼ ਇਹ ਆਕਾਰ ਤਨ ਨਹੀਂ ਜਾ ਸਕਦਾ। ਨਿਰੰਕਾਰ ਦਾ ਦੇਸ਼ ਜਿਹਦਾ ਕੋਈ ਆਕਾਰ ਨਹੀਂ, ਚੱਕਰ ਨਹੀਂ, ਚਿਹਨ ਨਹੀਂ, ਰੂਪ ਨਹੀਂ, ਰੰਗ ਨਹੀਂ, ਇਹ ਤਨ ਨਹੀਂ ਜਾ ਸਕਦਾ। ਤਨ ਤਾਂ ਇੱਥੇ ਰਹਿ ਜਾਏਗਾ। ਨਿਰੰਕਾਰ ਦੇ ਦੇਸ਼ ਸਾਡਾ ਮਨ ਜਾ ਸਕਦਾ, ਸਾਡਾ ਮਨ ਜਾ ਸਕਦਾ। ਕਾਰਨ ਇਹ ਮਨ ਆਇਆ ਵੀ ਸਿੱਧਾ ਸਿੱਧੇ ਰੂਪ ਦੇ ਚ ਨਿਰੰਕਾਰ ਤੋਂ ਆਇਆ। ਇਸ ਵਾਸਤੇ ਗੁਰਬਾਣੀ ਕਹਿੰਦੀ ਹੈ ਤਨ ਤੇ ਮਿੱਟੀ, ਇਹ ਮਿੱਟੀ ਇੱਥੇ ਰਹਿ ਜਾਏਗੀ। ਮਨ ਜੋਤ ਹੈ, ਇਹ ਜੋਤ ਦੇ ਚ ਜੋਤ ਹੋ ਸਕਦਾ ਹੈ। ਮਨ ਤੋਂ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਮਨ ਸੂਕਸ਼ਮ ਸਰੀਰ ਹੈ, ਇਨਰਲ ਬਾਡੀ ਹੈ, ਸਰੀਰ ਦੇ ਅੰਦਰ ਇੱਕ ਸੂਕਸ਼ਮ ਸਰੀਰ। ਕਈ ਪੁਰਸ਼ ਇਸ ਢੰਗ ਨਾਲ ਵੀ ਜੀਂਦੇ ਨੇ ਔਰ ਇਤਨੀ ਉੱਚੀ ਜ਼ਿੰਦਗੀ ਬਤੀਤ ਕਰਦੇ ਨੇ। ਵਕਤੀ ਤੌਰ 'ਤੇ ਸੂਕਸ਼ਮ ਸਰੀਰ ਦਾ ਸੰਬੰਧ ਅਸਥੂਲ ਸਰੀਰ ਨਾਲ ਤੋੜ ਵੀ ਦਿੰਦੇ ਨੇ, ਕੁਛ ਦਿਨਾਂ ਲਈ, ਕੁਛ ਘੰਟਿਆਂ ਲਈ, ਕੁਛ ਸਮੇਂ ਲਈ। ਸਨਾਤਨ ਜਗ ਦੇ ਮਹਾਨ ਜਗਤ ਗੁਰੂ ਸ਼ੰਕਰਾਚਾਰੀਆ ਇੱਕ ਮਹੀਨੇ ਆਪਣੇ ਸਰੀਰ 'ਚੋਂ ਨਿਕਲ ਗਏ। ਇਹਨਾਂ ਨੇ ਆਪਣਾ ਸੂਕਸ਼ਮ ਸਰੀਰ, ਜਿਹਨੂੰ ਜੋਤ ਕਹਿੰਦੇ ਨੇ, ਮਨ ਕਹਿੰਦੇ ਨੇ, ਕੱਢ ਦਿੱਤਾ। ਚੇਲਿਆਂ ਨੂੰ ਕਿਹਾ ਇਸ ਸਰੀਰ ਦੀ ਰੱਖਿਆ ਕਰਨੇ, ਮੈਂ ਇੱਕ ਮਹੀਨੇ ਬਾਅਦ ਆਵਾਂਗਾ। ਪਿਛੋਕੜ ਸਾਰੀ ਗਾਥਾ ਨਾ ਸੁਣਾਵਾਂ, ਇਹ ਰਾਮ ਰਾਏ ਵੀ ਕਰ ਲੈਂਦੇ ਸਨ, ਧੰਨ ਗੁਰੂ ਹਰ ਰਾਏ ਸਾਹਿਬ ਜੀ ਦੇ ਸਾਹਿਬਜ਼ਾਦੇ। ਆਪਣੀ ਪਤਨੀ ਨੂੰ ਕਿਹਾ ਮੈਂ 7 ਦਿਨ ਬਾਅਦ ਆਵਾਂਗਾ, ਮੈਂ ਹੋਰ ਮੰਡਲਾਂ ਦੇ ਜਾਣਾ, ਮੇਰੀ ਦੇਹੀ ਦਾ ਖਿਆਲ ਰੱਖੇ, ਮੇਰੇ ਸਰੀਰ ਦਾ ਖਿਆਲ ਰੱਖੇ। ਰਾਮ ਰਾਏ ਮਸੰਦਾ ਨੂੰ ਮੌਕਾ ਮਿਲ ਗਿਆ, ਰਾਮ ਰਾਏ ਦੀ ਦੇਹੀ ਨੂੰ ਅੱਗ ਲਾ ਦੇਈਏ ਤੇ ਆਪਾਂ ਖੁਦ ਗੁਰੂ ਬਣੇ। ਇਹ ਵਿਚਕਾਰ ਰੋੜ ਹੈ, ਇਹਨੂੰ ਹਟਾਓ। ਅਰਥੀ ਸਜਾ ਲਈ, ਅਰਥੀ ਕੱਢਣ ਲੱਗੇ, ਰਾਮ ਰਾਏ ਦੀ ਪਤਨੀ ਜ਼ਾਰੋ ਜ਼ਾਰ ਰੋਂਦੀ ਹੈ, ਦੁਸ਼ਟੋ ਇੱਕ ਹਫ਼ਤਾ ਤੋਂ ਉਡੀਕ ਕਰੋ, ਅੱਜ ਤੇ 3 ਦਿਨ ਹੋਏ, ਮੈਨੂੰ ਕਹਿ ਗਏ ਨੇ 7 ਦਿਨਾਂ ਬਾਅਦ ਮੈਂ ਆਵਾਂਗਾ, ਉਡੀਕ ਕਰੋ। ਨਹੀਂ, ਇਹ ਮਰ ਗਏ ਨੇ, ਇਹ ਮਰ ਗਏ। ਬੜੇ ਉਸਨੇ ਤਰਲੇ ਪਾਏ, ਬੜੇ ਉਸਨੇ ਰੁਦਨ ਕੀਤਾ, ਮਸੰਦਾਂ ਦੀ ਤਾਕਤ ਲੈ ਗਏ ਸ਼ਮਸ਼ਾਨਗੜ, ਅੱਗ ਲਾ ਦਿੱਤੀ, ਅੱਧਾ ਸਰੀਰ ਜਲ ਗਿਆ, ਰਾਮ ਰਾਏ ਦਾ ਸੂਕਸ਼ਮ ਸਰੀਰ ਆਇਆ। ਪਰ ਪਿੰਜਰਾ ਜਲ ਚੁੱਕਿਆ ਸੀ, ਘਰ ਜਲ ਚੁੱਕਿਆ ਸੀ, ਘਰ ਰਹਿਣ ਦੇ ਲਾਇਕ ਨਹੀਂ ਰਿਹਾ ਸੀ। ਫਿਰ ਵੀ ਉਸ ਸੂਖਮ ਸਰੀਰ ਨੇ ਅਸਥੂਲ ਸਰੀਰ ਦੇ ਵਿੱਚ ਪ੍ਰਵੇਸ਼ ਕਰਨ ਦੀ ਪੂਰੀ ਕੋਸ਼ਿਸ਼ ਕੀਤੀ। ਅੱਗ ਉਸ ਸੂਖਮ ਸਰੀਰ ਨੂੰ ਨਹੀਂ ਸਾੜਦੀ, ਪਾਣੀ ਨਹੀਂ ਡੋਬਦਾ। ਉਸ ਸਰੀਰ ਦੇ ਵਿੱਚ ਪ੍ਰਵੇਸ਼ ਕਰਕੇ ਰਾਮ ਰਾਏ ਉੱਚੀ ਆਵਾਜ਼ ਦੇ ਵਿੱਚ ਬੋਲੇ, ਦੁਸ਼ਟੋ ਮਸੰਦੋ, ਤੁਸੀਂ ਮੈਨੂੰ ਜ਼ਿੰਦਾ ਸਾੜਿਆ, ਗੁਰੂ ਤੁਹਾਨੂੰ ਜ਼ਿੰਦਾ ਸਾੜੇਗਾ। ਤੁਸੀਂ ਮੈਨੂੰ ਜ਼ਿੰਦਾ ਜਲਾ ਦਿੱਤਾ, ਗੁਰੂ ਤੁਹਾਨੂੰ ਜ਼ਿੰਦਾ ਜਲਾਏਗਾ। ਇਹਨਾਂ ਸਾਰਿਆਂ ਹੀ ਮਸੰਦਾਂ ਨੂੰ ਡੇਰਾਦੂਨ ਦੇ ਵਿੱਚ ਜ਼ਿੰਦਾ ਜਲਾਇਆ ਗਿਆ ਸੀ। ਇਸ ਤਰ੍ਹਾਂ ਦੀ ਅਨੇਕਾਂ ਘਟਨਾਵਾਂ ਨੇ। ਆਪਾਂ ਜਿਤਨੇ ਬੈਠੇ ਨੇ ਇਤਨੇ ਸਤਸੰਗ ਦੇ ਸੂਖਮ ਸਰੀਰ ਹੋਣਗੇ, ਇਤਨੇ ਹੋਣਗੇ। ਕਿਹੜੇ ਸੂਖਮ ਸਰੀਰ? ਪ੍ਰਥਮ ਤੇ ਉਹ ਸਿੱਧ ਪੁਰਸ਼ ਜੋ ਇਸ ਅਸਥੂਲ ਦੇ ਹੀ ਵਿੱਚ ਕਿਧਰੇ ਵੀ ਹੋਣ, ਕਿ ਕਿਸੇ ਸਤਸੰਗ ਨੂੰ ਮਨ ਭਾਉਂਦਾ ਉਹ ਦੇਖ ਲੈਣ ਦੂਰੋਂ, ਅਤੇ ਇਸ ਸਰੀਰ ਨਾਲ ਪਹੁੰਚਣਾ ਬੜਾ ਔਖਾ ਹੋਵੇ, ਸੂਖਮ ਸਰੀਰ ਕੱਢ ਲੈਂਦੇ ਨੇ ਪਹੁੰਚ ਜਾਂਦੇ। ਪ੍ਰਥਮ। ਦੂਸਰਾ, ਜਿਨ੍ਹਾਂ ਦੀ ਮੌਤ ਹੋ ਗਈ, ਸਰੀਰ ਦੀ ਮੌਤ ਹੋ ਗਈ, ਇਹਦੀ ਮੌਤ ਇਹ ਢੇਰੀ ਹੋ ਜਾਂਦਾ, ਮਿੱਟੀ ਹੋ ਜਾਂਦਾ, ਸੂਖਮ ਸਰੀਰ ਨਾ ਜਲਾਇਆ ਜਾਂਦਾ ਨਾ ਢੇਰੀ ਹੁੰਦਾ। ਆਮ ਹਾਲਾਤ ਵਿੱਚ ਸਰੀਰ ਦੀ ਮਿਤੂ ਤੋਂ ਬਾਅਦ ਸੂਖਮ ਸਰੀਰ 13 ਦਿਨਾਂ ਦੇ ਅੰਦਰ ਕਿਧਰੇ ਨਾ ਕਿਧਰੇ ਗਰਭ ਵਿੱਚ ਪ੍ਰਵੇਸ਼ ਕਰ ਜਾਂਦਾ। ਹਰ ਵਕਤ ਮੌਤ ਹੋ ਰਹੀ ਹੈ, ਹਰ ਵਕਤ ਗਰਭ ਦੇ ਵਿੱਚ ਪ੍ਰਵੇਸ਼ ਕਰਨ ਦੀ ਸਹੂਲੀਅਤ ਸੰਸਾਰ ਦੇ ਵਿੱਚ ਮੌਜੂਦ ਹੈ। 13 ਦਿਨਾਂ ਦੇ ਅੰਦਰ ਅੰਦਰ ਇਹ ਸੂਖਮ ਦੇ ਹੀ ਕਿਧਰੇ ਨਾ ਕਿਧਰੇ ਪ੍ਰਵੇਸ਼ ਕਰ ਜਾਂਦੀ। ਜੋ ਆਮ ਸਾਧਾਰਨ ਲੋਕ ਨੇ, ਸਾਧਾਰਨ ਕਿਸ ਨੂੰ ਕਹੋਗੇ? ਸੱਚ ਵੀ ਬੋਲਦੇ ਰਹੇ, ਝੂਠ ਵੀ ਬੋਲਦੇ ਰਹੇ, ਪੁੰਨ ਵੀ ਕਰਦੇ ਰਹੇ, ਪਾਪ ਵੀ ਕਰਦੇ ਰਹੇ, ਸਤਸੰਗ ਵੀ ਕਰਦੇ ਰਹੇ, ਕੁਸੰਗਤ ਵੀ ਕਰਦੇ ਰਹੇ, ਚੱਲ ਕੇ ਗੁਰਬਾਣੀ ਦੀ ਕਥਾ ਵੀ ਸੁਣੀਏ, ਗੁਰਬਾਣੀ ਦਾ ਪਾਠ ਵੀ ਕਰੀਏ, ਗੰਦੇ ਗੀਤ ਵੀ ਅਲਾਪੀਏ, ਕਦਮ ਅੱਗੇ ਚੱਲਦੇ ਰਹੇ, ਕਦਮ ਪਿੱਛੇ ਚੱਲਦੇ ਰਹੇ, ਨਾ ਅੱਗੇ ਗਏ ਨਾ ਪਿੱਛੇ ਗਏ, ਉੱਥੇ ਦੇ ਉੱਥੇ ਇਹਨਾਂ ਨੂੰ ਸਾਧਾਰਨ ਕਹਿੰਦੇ। ਇਹ 13 ਦਿਨਾਂ ਦੇ ਅੰਦਰ ਕਿਧਰੇ ਨਾ ਕਿਧਰੇ ਗਰਭ ਦੇ ਵਿੱਚ ਪ੍ਰਵੇਸ਼ ਕਰ ਜਾਂਦੇ। ਜਿਹੜੇ ਅਸਾਧਾਰਨ, ਸਾਧਾਰਨ ਨਹੀਂ ਨੇ, ਅਸਾਧਾਰਨ। ਅਸਾਧਾਰਨ ਕੌਣ? ਬੜਾ ਭਜਨ ਕੀਤਾ ਹੈ, ਬੜਾ ਨਾਮ ਜਪਿਆ, ਬੜੀ ਸੇਵਾ ਕੀਤੀ ਹੈ, ਬੜੀ ਬੰਦਗੀ ਕੀਤੀ ਹੈ, ਲੇਕਿਨ ਮੋਕਸ਼ ਗਤੀ ਤੱਕ ਨਹੀਂ ਪਹੁੰਚ ਸਕੇ, ਦਰ ਤੱਕ ਨਹੀਂ ਪਹੁੰਚ ਸਕੇ, ਘਰ ਤੱਕ ਨਹੀਂ ਪਹੁੰਚ ਸਕੇ, ਰਸਤੇ 'ਚ ਹੀ ਰਹਿ ਗਏ। ਦਰ ਦੀ ਸਮਝ ਨਹੀਂ ਸੀ, ਸਮਝ ਸੀ, ਘਰ ਦੀ ਸਮਝ ਨਹੀਂ ਸੀ, ਸਮਝ ਸੀ, ਫਿਰ ਕਿਉਂ ਨਹੀਂ ਪਹੁੰਚੇ? ਵਾਟ ਲੰਬੀ ਹੈ, ਪੈਂਡਾ ਵਿਖੜਾ। ਤੁਸੀਂ ਆਖੋਗੇ ਉਹ ਰਸਤਾ ਕਿਹੜਾ ਹੈ, ਉਹ ਪੈਂਡਾ ਕਿਹੜਾ ਹੈ? ਹੁਣ ਮੈਂ ਅਰਜ਼ ਕਰਾਂ, ਉਹ ਚੱਲਣ ਦੇ ਨਾਲ ਹੀ ਰਸਤਾ ਬਣਦਾ, ਉਂਝ ਕੋਈ ਨਹੀਂ, ਉਂਝ ਕੋਈ ਨਹੀਂ। ਦੋ ਪੰਕਤੀਆਂ ਮੈਂ ਤੁਹਾਨੂੰ ਸਰਵਣ ਕਰਾਵਾਂ। ਗੁਰਮੁਖ ਖੋਜ ਅਗਮ ਹੈ ਜਿਉਂ ਜਲ ਅੰਦਰ ਮੀਨ ਫਿਰੰਦਾ, ਗੁਰਮੁਖ ਖੋਜ ਅਲਕ ਹੈ ਜਿਉਂ ਆਕਾਸ਼ੇ ਪੰਖ ਉਡੰਦਾ, ਮੱਛੀ ਜੈਸੇ ਪਾਣੀ ਵਿੱਚ ਚੱਲਦੀ ਹੈ ਉਹਦੇ ਚੱਲਣ ਨਾਲ ਰਸਤਾ ਬਣਦਾ, ਉਂਝ ਕੋਈ ਰਸਤਾ ਨਹੀਂ, ਕੋਈ ਰਸਤਾ ਨਹੀਂ, ਚੱਲਦੀ ਹੈ ਅਤੇ ਰਸਤਾ ਬਣਦਾ, ਉਂਝ ਨਹੀਂ ਹੈ। ਪੰਛੀ ਆਕਾਸ਼ ਦੇ ਜਦ ਉੱਡਦਾ ਹੈ, ਉੱਡਦਿਆਂ ਹੀ ਮਾਰਗ ਬਣਦਾ ਹੈ, ਉਂਝ ਕੋਈ ਮਾਰਗ ਨਹੀਂ ਹੈ। ਗੁਰਮੁਖ ਅਭਿਆਸੀ ਜੈਸੇ ਵਾਹਿਗੁਰੂ ਵਾਹਿਗੁਰੂ ਜਪਦਾ ਹੈ, ਜਪਣ ਨਾਲ ਰਸਤਾ ਬਣਦਾ ਹੈ, ਉਂਝ ਕੋਈ ਰਸਤਾ ਨਹੀਂ, ਕੋਈ ਰਸਤਾ, ਜਪਦੇ ਹੀ ਰਸਤਾ ਬਣਿਆ। ਗੁਰਮੁਖ ਖੋਜ ਅਗਮ ਹੈ ਜਿਉਂ ਜਲ ਅੰਦਰ ਮੀਨ ਫਿਰੰਦਾ, ਮੱਛੀ ਚੱਲ ਪਈ, ਰਸਤਾ ਬਣਦਾ ਗਿਆ। ਇਹਨੇ ਜਪ ਆਰੰਭ ਕਰ ਦਿੱਤਾ ਅੰਮ੍ਰਿਤ ਵੇਲੇ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਇਹ ਜਪਣਾ ਵਿਅਰਥ ਨਹੀਂ ਜਾਏਗਾ, ਇੱਕ ਤਿਲ ਨਹੀਂ ਬਣੇਗਾ, ਲੈ ਵਿਅਰਥ ਨਹੀਂ ਜਾਏਗੀ, ਰਸਤਾ ਬਣੇਗਾ। ਇਹ ਗੱਲ ਵੱਖਰੀ ਹੈ ਕਿ ਜੀਵਨ ਰਸਤੇ 'ਚ ਹੀ ਰਹਿ ਜਾਏ ਜਾਂ ਘਰ ਪਹੁੰਚੇ। ਜਿਹੜੇ ਚੱਲ ਤੇ ਪਏ ਪਰ ਰਸਤੇ 'ਚ ਹੀ ਰਹਿ ਗਏ, ਘਰ ਤੱਕ ਨਾ ਪਹੁੰਚੇ। ਇਹਨਾਂ ਨੂੰ ਅਸਾਧਾਰਨ ਕਹਿੰਦੇ ਨੇ। ਇਹ ਸਾਧਾਰਨ ਲੋਕ ਨਹੀਂ ਨੇ, ਅਸਾਧਾਰਨ ਨੇ। ਇਹ ਸੂਖਸ਼ਮ ਦੇ ਹੀ ਬਹੁਤ ਜਲਦ ਜਨਮ ਨਹੀਂ ਲੈਂਦੀ। ਇਹ ਸੂਖਸ਼ਮ ਸਰੀਰ ਬਹੁਤ ਛੇਤੀ ਗਰਭ ਦੇ ਵਿੱਚ ਪ੍ਰਵੇਸ਼ ਨਹੀਂ ਕਰਦਾ। ਕਿਉਂ? ਜਿਤਨੀ ਵਾਟ ਇਸਨੇ ਤੈਅ ਕੀਤੀ ਹੈ ਚੱਲ ਚੱਲ ਕੇ, ਇਤਨੇ ਹੀ ਸੰਸਕਾਰਾਂ ਵਾਲੀ ਕੋਈ ਮਾਂ ਹੋਵੇ ਤਾਂ ਗਰਭ ਦੇ ਵਿੱਚ ਪ੍ਰਵੇਸ਼ ਕਰਨਗੇ, ਵਰਨਾ ਨਹੀਂ। ਇਸ ਤਰ੍ਹਾਂ ਦੀ ਕੋਈ ਮਾਂ ਹੋਵੇ ਜਿਹੜੇ ਉਹਨਾਂ ਕੋਲ ਸੰਸਕਾਰ ਨੇ ਚੱਲ ਚੱਲ ਕੇ, ਜੋ ਉਹਨਾਂ ਨੂੰ ਅਨੁਭਵ ਮਿਲਿਆ। ਦੂਸਰੇ ਅਸਾਧਾਰਨ ਕੌਣ? ਜੈਸੇ 2.5 ਕਰੋੜ ਬੰਦਿਆਂ ਦਾ ਕਾਤਲ ਹੈ ਹਿਟਲਰ, ਔਰੰਗਜ਼ੇਬ ਆਪਣੇ 3 ਭਰਾਵਾਂ ਨੂੰ ਮਾਰ ਕੇ, ਭਤੀਜਿਆਂ ਨੂੰ ਮਾਰ ਕੇ, ਆਪਣੇ ਪਿਓ ਨੂੰ ਜੇਲ੍ਹ ਦੇ 'ਚ ਪਾ ਕੇ ਸਿੰਘਾਸਣ 'ਤੇ ਬੈਠਾ ਹੈ। ਇਹ ਕੰਮ ਕੋਈ ਉਹ ਕਰ ਸਕਦਾ ਜਿਹਦੇ ਕੋਲ ਦਿਲ ਨਹੀਂ ਪੱਥਰ ਹੋਵੇ, ਦਿਮਾਗ ਨਾ ਜੜ ਹੋਵੇ, ਮਨੁੱਖ ਨਾ ਵੈਸ਼ੀ ਹੋਵੇ, ਦਰਿੰਦਾ ਹੋਵੇ, ਉਹ ਕਰ ਸਕਦਾ। ਭਤੀਜਿਆਂ ਨੂੰ ਵੀ ਮਾਰ ਦਿਓ, ਭਰਾਵਾਂ ਨੂੰ ਵੀ ਮਾਰ ਦਿਓ, ਬੁੱਢੇ ਪਿਓ ਨੂੰ ਵੀ ਜੇਲ੍ਹ ਵਿੱਚ ਤੜਪਾ ਕੇ ਮਾਰੋ। ਵੱਡੀ ਭੈਣ ਜਹਾਂ ਆਰਾ ਆਈ, ਉਹਨੂੰ ਜਦ ਪਤਾ ਚੱਲਿਆ ਕਿ ਦਾਰੇ ਨੂੰ ਵੀ ਮਾਰ ਦਿੱਤਾ ਹੈ, ਸੁਣਿਆ ਸੀ ਉਸਨੇ ਪਹਿਲੇ ਸ਼ੁਜਾ ਨੂੰ ਮਾਰ ਦਿੱਤਾ, ਮੁਰਾਦ ਨੂੰ ਮਾਰ ਦਿੱਤਾ, ਪਰ ਜਦ ਹੁਣ ਪਤਾ ਚੱਲਿਆ ਦਾਰੇ ਨੂੰ ਵੀ ਮਾਰ ਦਿੱਤਾ। ਦਾਰਾ ਬੜਾ ਨੇਕ ਤਬੀਅਤ ਇਨਸਾਨ ਸੀ, ਦਾਨੀ ਮਿਜ਼ਾਜ ਸੀ, ਔਰ ਗਿਆਨੀ ਸੀ, ਸ਼ਾਇਰ ਸੀ, ਕਵੀ ਸੀ, ਵਿਦਵਾਨ ਸੀ। ਸੂਫੀ ਫਕੀਰਾਂ ਦੀ ਜ਼ਿਆਦਾ ਸੰਗਤ ਵਿੱਚ ਰਹਿੰਦਾ ਸੀ, ਫਕੀਰ ਤਬੀਅਤ ਇਨਸਾਨ ਸੀ। ਜਹਾਂ ਆ ਰਹਾ ਇਹ ਵੱਡੀ ਭੈਣ ਇਸ ਬਿਰਾਹ ਨਾਲ ਬੜਾ ਪਿਆਰ ਕਰਦੀ ਸੀ, ਔਰ ਬੜੀਆਂ ਦੁਆਵਾਂ ਦਿੰਦੀ ਸੀ, ਤੂੰ ਖੁਦਾ ਦੇ ਮਾਰਗ 'ਤੇ ਚੱਲੇ ਹੈ, ਖੁਦਾ ਤੈਨੂੰ ਆਪਣੇ ਘਰ ਤੱਕ ਪਹੁੰਚਾਵੇ, ਤੈਨੂੰ ਪੂਰੇ ਬੋਧ ਹਾਸਲ ਹੋਵੇ। ਪਰ ਜਦ ਪਤਾ ਚੱਲਿਆ, ਬੜੀ ਬੇਦਰਦੀ ਨਾਲ ਔਰੰਗਜ਼ੇਬ ਨੇ ਦਾਰੇ ਨੂੰ ਵੀ ਕਤਲ ਕਰ ਦਿੱਤਾ। ਰੋਂਦੀ ਹੋਈ ਆਈ ਔਰੰਗਜ਼ੇਬ ਕੋਲ, ਪਹਿਲੇ ਤਾਂ ਬੜੀ ਤਾੜਨਾ ਕੀਤੀ, ਮੂਰਖਾ ਤੂੰ ਇਹ ਕੀ ਕੀਤਾ, ਮਾਸੂਮ ਬਿਰਾਹ, ਖੁਦਾ ਤਰਸ ਬਿਰਾਹ, ਖੁਦਾ ਸ਼ਨਾਸ ਜੋ ਸੀ। ਔਰ ਬੜਾ ਫੈਜ਼ ਦਿਲ ਬੰਦਾ, ਫਿਆਜ਼ ਦਿਲ ਬੰਦਾ, ਬੜਾ ਦਾਨੀ ਮਿਜ਼ਾਜ ਦਾ, ਤੂੰ ਉਹਨੂੰ ਵੀ ਮਾਰ ਦਿੱਤਾ। ਕਹਿੰਦੇ ਅੰਦਰ ਇਤਨਾ ਜੋਸ਼ ਆਇਆ, ਜਹਾਂ ਆਰਾ ਨੇ ਹੱਥ ਚੁੱਕ ਲਿਆ ਔਰੰਗਜ਼ੇਬ ਨੂੰ ਮਾਰਨ ਵਾਸਤੇ, ਇਹ ਤੂੰ ਕੀ ਕੀਤਾ। ਔਰੰਗਜ਼ੇਬ ਨੇ ਉਸੇ ਵਕਤ ਉਹਦੀ ਗੁੱਤ ਪਕੜੀ, ਘਸੀਟ ਕੇ ਲੈ ਗਿਆ ਜਿਸ ਕਮਰੇ ਦੇ 'ਚ ਪਿਓ ਬੰਦ ਸੀ, ਨਾਲ ਦੇ ਕਮਰੇ 'ਚ ਉਹਨੂੰ ਬੰਦ ਕੀਤਾ। 7 ਸਾਲ ਵਿਚਾਰੀ ਜੇਲ੍ਹ ਦੇ 'ਚ ਰਹੀ ਹੈ। ਇਹ ਕੰਮ ਕੋਈ ਉਹ ਕਰ ਸਕਦਾ ਜਿਹਦੇ ਕੋਲ ਦਿਲ ਨਹੀਂ ਪੱਥਰ ਹੋਵੇ, ਜਿਹਦੇ ਕੋਲ ਦਿਮਾਗ ਨਹੀਂ ਸਿਰਫ ਜੜ ਬੂਸਾ ਹੋਵੇ, ਕੁਛ ਵੀ ਨਹੀਂ, ਕੁਛ ਵੀ ਨਹੀਂ। ਐਸੇ ਮਨੁੱਖਾਂ ਦਾ ਜਲਦੀ ਜਨਮ ਨਹੀਂ ਆਉਂਦਾ, ਹਿਟਲਰ ਜੈਸਿਆਂ ਦਾ ਜਲਦੀ ਜਨਮ ਨਹੀਂ ਆਉਂਦਾ, ਹਰਨਾਕਸ ਜੈਸਿਆਂ ਦਾ ਜਲਦੀ ਜਨਮ ਨਹੀਂ ਆਉਂਦਾ। ਕਿਤਨਾ ਮੂੜ, ਕਿਤਨਾ ਚੇਤ, ਪਸ਼ੂਆਂ ਨੂੰ ਮਾਤ ਕਰ ਗਿਆ 7 ਸਾਲ ਦੇ ਪ੍ਰਹਿਲਾਦ ਨੂੰ, ਮਾਸੂਮ ਬੱਚਾ ਹੈ। ਹਰਨਾਕਸ਼ ਕਹਿੰਦਾ ਤੂੰ ਜਪਿਆ ਕਰ, ਜਲ ਹਰਨਾਕਸ਼, ਥਲ ਹਰਨਾਕਸ਼, ਤਾਂ ਕਿ ਤੈਨੂੰ ਵੇਖ ਕੇ ਹੋਰ ਬੱਚੇ ਵੀ ਜਪਣ, ਕਿ ਅਸੀਂ ਨਿਰੰਕਾਰ ਕਰਕੇ ਦੁਨੀਆਂ ਦੇ 'ਚ ਜਾਣੇ ਜਾਈਏ। ਨਿਰੰਕਾਰ ਹੋਣ ਦੀ ਤੋਫੀਕ ਮਨੁੱਖ ਨੂੰ ਨਿਰੰਕਾਰ ਨੇ ਦਿੱਤੀ ਹੈ, ਧਿਆਨ ਨਾਲ ਸੁਣਨਾ। ਨਿਰੰਕਾਰ ਹੋਣ ਦੀ ਉਮੰਗ ਅਤੇ ਤੜਪ ਵੀ ਮਨੁੱਖ ਨੂੰ ਦਿੱਤੀ ਹੈ। ਮਨੁੱਖ ਐਸਾ ਜੀਵਨ ਚਾਹੁੰਦਾ ਜਿਹਦੇ 'ਚ ਮੌਤ ਨਾ ਹੋਵੇ, ਐਸਾ ਜੀਵਨ ਕੇਵਲ ਪਰਮਾਤਮਾ ਕੋਲ ਹੈ ਜਿਹਦੇ ਕੋਲ ਮੌਤ ਨਹੀਂ। ਮਨੁੱਖ ਐਸਾ ਰਸ ਚਾਹੁੰਦਾ ਜੋ ਕਦੀ ਬੇਰਸ ਨਾ ਹੋਵੇ, ਤਾਂ ਐਸਾ ਮਹਾਰਸ ਤੇ ਪਰਮਾਤਮਾ ਹੀ ਹੈ। ਮਨੁੱਖ ਐਸਾ ਸੁੱਖ ਚਾਹੁੰਦਾ ਜੋ ਕਦੀ ਦੁੱਖ ਦੇ 'ਚ ਨਾ ਬਦਲੇ, ਐਸਾ ਸੁੱਖ ਤੇ ਕੇਵਲ ਪਰਮਾਤਮਾ। ਮਨੁੱਖ ਐਸੀ ਸ਼ਕਤੀ ਚਾਹੁੰਦਾ ਜੋ ਕਦੀ ਕਮਜ਼ੋਰੀ ਦੇ 'ਚ ਨਾ ਬਦਲੇ, उस महाशक्ति का ना ही तो परमात्मा और की है। मनुख परमात्मा होना चाहता है, होना चाहता है। परमात्मा होने की

ਸਾਰੀ ਦੁਨੀਆਂ ਵਿੱਚ ਗੂੰਜ ਰਿਹਾ ਅਨਾਹਦ ਨਾ। ਮਨੁੱਖ ਵੀ ਸੁਣਦਾ ਹੈ, ਵੇਖਦਾ ਹੈ, ਮਨੁੱਖ ਵੀ ਸਮਝਦਾ ਹੈ, ਪਰ ਸੀਮਤ ਹੈ। ਮਨੁੱਖ ਵੀ ਜਾਣਦਾ ਹੈ ਪਰ ਸੀਮਤ ਹੈ। ਇਹ ਅਸੀਮ ਹੋਣਾ ਚਾਹੁੰਦਾ ਹੈ, ਅਸੀਮ ਤੋਂ ਕੇਵਲ ਪਰਮਾਤਮਾ ਹੀ ਹੈ। ਮਨੁੱਖ ਪਰਮਾਤਮਾ ਹੋਣਾ ਚਾਹੁੰਦਾ ਹੈ, ਪਰਮਾਤਮਾ ਹੋਣ ਦੀ ਇਸ ਦੇ ਅੰਦਰ ਭੁੱਖ ਹੈ, ਔਰ ਇੰਝ ਕਹਿ ਲਓ ਸ਼ਾਇਦ ਪਰਮਾਤਮਾ ਨੇ ਹੀ ਪਾਈ ਹੈ। ਔਰ ਐਸਾ ਹੋ ਸਕੇ, ਪਰਮਾਤਮਾ ਹੋ ਸਕੇ, ਐਸੀ ਤੌਫੀਕ ਵੀ ਪਰਮਾਤਮਾ ਨੇ ਦਿੱਤੀ ਹੈ। ਸ਼ਾਇਦ ਇਸੇ ਵਾਸਤੇ ਜ਼ਫਰ ਕਹਿੰਦਾ ਹੈ, ਬਣਾਇਆ ਐ ਜ਼ਫਰ ਖਾਲਿਕ ਨੇ ਕਬ, ਇਨਸਾਨ ਸੇ ਬੜਕਰ ਮਲਿਕ ਕੋ, ਦੇਵ ਕੋ, ਜਿਨ ਕੋ, ਪਰੀ ਕੋ, ਹੂਰੇ ਗਿਲਮਾ ਕੋ। ਮਨੁੱਖ ਤੋਂ ਵੱਧ ਪਰਮਾਤਮਾ ਨੇ ਕਿਸੇ ਨੂੰ ਨਹੀਂ ਬਣਾਇਆ, ਕਿਉਂਕਿ ਮਨੁੱਖ ਦਾ ਹੀ ਭਵਿਸ਼ ਹੈ ਪਰਮਾਤਮਾ ਹੋਣਾ। ਪਸ਼ੂਆਂ ਦਾ ਭਵਿਸ਼ ਅਜੇ ਮਨੁੱਖ ਹੋਣਾ ਹੈ, ਬਨਸਪਤੀ ਦਾ ਭਵਿਸ਼ ਅਜੇ ਪਸ਼ੂ ਹੋਣਾ ਹੈ, ਪੱਥਰਾਂ ਦਾ ਭਵਿਸ਼ ਤੇ ਅਜੇ ਬਨਸਪਤੀ ਹੋਣਾ ਹੈ। ਕੇਵਲ ਮਨੁੱਖ ਦਾ ਭਵਿਸ਼ ਹੈ ਪਰਮਾਤਮਾ ਹੋਣਾ। ਇਹ ਫਰਵਰੀ ਦਾ ਮਹੀਨਾ ਪਿਛਲਿਆ, ਇਸ ਸਾਲ ਦੇ ਜੋ ਲੰਘਿਆ, ਮੈਂ ਕਾਨਪੁਰ ਦੇ ਸੀ, ਸੱਜਣ ਮਿੱਤਰ ਨਾਲ ਸਨ। ਅੰਮ੍ਰਿਤ ਵੇਲੇ ਮੈਂ ਨਿਤਨੇਮ ਪਿਆ ਕਰਾਂ ਅਤੇ ਫੋਨ ਆਈ ਦਿੱਲੀ ਤੋਂ। ਮੈਂ ਕਿਹਾ ਖੈਰ ਹੋਵੇ, ਸਹੀ ਹੈ, ਅੰਮ੍ਰਿਤ ਵੇਲੇ 4:30 ਕਿ ਕੌਣ ਫੋਨ ਕਰਦਾ। ਦਿੱਲੀ ਤੋਂ ਇੱਕ ਨੌਜਵਾਨ ਪੁੱਛਣਾ ਚਾਹੁੰਦਾ ਮੈਨੂੰ, ਕੋਈ ਮਸਕੀਨ ਜੀ ਸੁਣਿਆ ਤੁਸੀਂ ਭਵਿਸ਼ ਵਕਤਾ ਹੋ, ਭਵਿਸ਼ ਜਾਣਦੇ ਹੋ? ਮੈਂ ਕਿਹਾ ਹਾਂ ਜਾਣਨਾ, ਭਵਿਸ਼ ਵਕਤਾ, ਭਵਿਸ਼ ਜਾਣਨਾ। ਕਹਿਣ ਲੱਗਿਆ ਤਾਂ ਕੀ ਫਿਰ ਹੁਣ ਤੁਸੀਂ ਆ ਰਹੇ ਹੋ ਨਾ ਦਿੱਲੀ? ਕੀ ਬਾਈ, ਸੰਤ ਬਾਬਾ ਅਤਰ ਸਿੰਘ ਜੀ ਦੀ ਬਰਸੀ ਅਤੇ ਮੈਂ ਪਹੁੰਚਣਾ ਸੀ, ਤੁਸੀਂ ਆ ਰਹੇ ਹੋ, ਅਸੀਂ ਪੋਸਟਰ ਭਰੇ ਨੇ, ਅਸੀਂ ਤੁਹਾਡੇ ਕੋਲ ਆਵਾਂਗੇ ਆਪਣਾ ਭਵਿਸ਼ ਜਾਣਨ ਵਾਸਤੇ। ਮੈਂ ਕਿਹਾ ਉਦੋਂ ਤਾਂ ਗੱਲ ਬਹੁਤ ਲੰਬੀ ਹੋ ਜਾਏਗੀ, ਬਹੁਤ ਦਿਨ ਪਏ ਨੇ, ਮੈਂ ਤੁਹਾਨੂੰ ਹੁਣੇ ਹੀ ਭਵਿਸ਼ ਦੱਸ ਦਿੰਦਾ, ਤੁਸੀਂ ਹੁਣੇ ਹੀ ਪੁੱਛ ਲਓ। ਕਹਿੰਦੇ ਹੁਣੇ ਹੀ ਦੱਸ ਦਿਓਗੇ, ਫੋਨ 'ਤੇ ਦੱਸ ਦਿਓਗੇ? ਮੈਂ ਕਿਹਾ ਹੁਣੇ ਹੀ ਦੱਸ ਦਿਆਂ, ਤਾਂ ਮੇਰਾ ਭਵਿਸ਼ ਕੀ ਹੈ? ਮੈਂ ਕਿਹਾ ਕੇਵਲ ਤੇਰਾ ਹੀ ਨਹੀਂ, ਤੇਰੇ ਸਾਰੇ ਪਰਿਵਾਰ ਦਾ, ਸਾਰੇ ਸੰਸਾਰ ਦੇ ਮਨੁੱਖਾਂ ਦਾ ਇੱਕੋ ਹੀ ਭਵਿਸ਼ ਹੈ, ਪਰਮਾਤਮਾ ਹੋਣਾ, ਔਰ ਕੋਈ ਭਵਿਸ਼ ਨਹੀਂ। ਚੰਗਾ ਪਰਿਵਾਰ ਮਿਲ ਗਿਆ, ਤ੍ਰਿਪਤੀ ਨਹੀਂ ਮਿਲੇਗੀ। ਚੰਗਾ ਕਾਰੋਬਾਰ ਮਿਲ ਗਿਆ, ਪਰੇਸ਼ਾਨੀਆਂ ਨਹੀਂ ਜਾਣਗੀਆਂ। ਬੜੀ ਧਨ ਸੰਪਦਾ ਮਿਲ ਗਈ, ਰਹਿਣ ਨੂੰ ਉੱਚਾ ਮਹਿਲ ਮਕਾਨ ਮਿਲ ਗਿਆ, ਬੇਚੈਨੀ ਨਹੀਂ ਜਾਏਗੀ। ਬੜਾ ਬੈਂਕ ਬੈਲੈਂਸ ਹੋ ਗਿਆ, ਨੋਟਾਂ ਦੇ ਅੰਬਾਰ ਲੱਗ ਗਏ ਨੇ, ਵਿਆਕੁਲਤਾ ਨਹੀਂ ਜਾਏਗੀ, ਦੁੱਖ ਨਹੀਂ ਜਾਏਗਾ, ਦੁੱਖ ਨਹੀਂ ਜਾਏਗਾ, ਬੇਚੈਨੀ ਨਹੀਂ ਜਾਏਗੀ, ਪਰੇਸ਼ਾਨੀ ਨਹੀਂ ਜਾਏਗੀ, ਚਿੰਤਾ ਨਹੀਂ ਜਾਏਗੀ। ਇਹ ਸਭ ਕੁਝ ਉਦੋਂ ਮਿਟਣਗੇ ਜਿਸ ਦਿਨ ਪਰਮਾਤਮਾ ਮਿਲੇਗਾ, ਉਸ ਤੋਂ ਪਹਿਲੇ ਨਹੀਂ। ਦੁੱਖ ਵੀ ਬਣਿਆ ਰਹੇਗਾ, ਸੰਤਾਪ ਵੀ ਬਣਿਆ ਰਹੇਗਾ, ਕੀ ਹੋਇਆ ਤੂੰ ਚੋਟੀ ਦਾ ਧਨਵਾਨ ਹੋਵੇ, ਦੁੱਖ ਵੀ ਬਣਿਆ ਰਹੇਗਾ, ਚਿੰਤਾ ਵੀ ਬਣੀ ਰਹੇਗੀ, ਕੀ ਹੋਇਆ ਤੂੰ ਦਾਰਸ਼ਨਿਕ ਅਤੇ ਫਿਲਾਸਫਰ ਹੋਵੇ, ਦੁੱਖ ਵੀ ਬਣਿਆ ਰਹੇਗਾ, ਕਲੇਸ਼ ਵੀ ਬਣਿਆ ਰਹੇਗਾ, ਕੀ ਹੋਇਆ ਤੂੰ ਬਹੁਤ ਵੱਡਾ ਸ਼ਕਤੀਸ਼ਾਲੀ ਰਾਜਨੈਤਿਕ ਹੋ ਜਾਏ, ਧਨਵਾਨ ਹੋ ਜਾਏ, ਕੀ ਹੋਇਆ ਤੇਰਾ ਮਹਿਲ ਉੱਚਾ ਹੋ ਗਿਆ, ਮਕਾਨ ਬਹੁਤ ਵੱਡਾ ਹੋ ਗਿਆ, ਦਿਲ ਦੀ ਵਿਆਕੁਲਤਾ ਨਹੀਂ ਜਾਏਗੀ। ਇਹ ਸਭ ਕੁਝ ਉਸ ਦਿਨ ਮਿਟੇਗਾ ਜਿਸ ਦਿਨ ਤੋਂ ਪਰਮਾਤਮਾ ਹੋ ਜਾਏਗਾ। ਹਰ ਜਨ ਐਸਾ ਚਾਹੀਏ ਜੈਸਾ ਹਰਿ ਹੀ ਹੋਏ, ਭਗਤ ਕਬੀਰ ਐਲਾਨੀਆ ਕਹਿੰਦੇ ਨੇ, ਬਿਗੜਿਓ ਕਬੀਰਾ ਰਾਮ ਧੁਆਈ, ਸਾਚ ਭਇਓ ਅਨ ਕਤੇ ਨਾ ਜਾਈ। ਕਹਿੰਦਾ ਸੰਤਾਂ ਦੀ ਸੰਗਤ ਵਿੱਚ ਆਪਾਂ ਐਸੇ ਤਬਦੀਲ ਹੋਏ, ਕੀ ਹੋ ਗਏ? ਸੱਚ ਹੋ ਗਏ, ਹੁਣ ਸੱਚ ਤੇ ਪਰਮਾਤਮਾ। ਤੋ ਕਬੀਰ ਕਹਿੰਦੇ ਨੇ ਹੋਵੇਗਾ ਪਰਮਾਤਮਾ ਸੱਚ, ਆਪਾਂ ਵੀ ਸੱਚ ਹੋ ਗਏ ਹਾਂ, ਧਿਆਨ ਨਾਲ ਸੁਣਨਾ। ਬਿਗੜਿਓ ਕਬੀਰਾ ਰਾਮ ਦੁਹਾਈ, ਸਾਚ ਭਇਓ ਅਨ ਕਤੇ ਨਾ ਜਾਈ। ਮੈਂ ਸੱਚ ਹੋ ਗਿਆ, ਅਬ ਤੋ ਜਾਏ ਚੜੇ ਸਿੰਘਾਸਨ, ਮਿਲੇ ਹੈ ਸਾਰੰਗ ਪਾਨੀ, ਰਾਮ ਕਬੀਰਾ ਏਕ ਬਹਿ ਹੈ ਕੋਈ ਨਾ ਸਕੇ ਪਛਾਣੀ। ਮੈਂ ਕਿਹਾ ਸਾਰੇ ਮਨੁੱਖਾਂ ਦਾ ਇੱਕੋ ਹੀ ਭਵਿਸ਼ ਹੈ, ਰਾਮ ਹੋ ਜਾਣਾ, ਭਗਵਾਨ ਹੋ ਜਾਣਾ।

ਜਾਏ ਐਸੀਆਂ ਅਜਮਤਾਂ ਦੇ ਪਾਤਸ਼ਾਹ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜੀਆਂ ਦਾ ਪ੍ਰਕਾਸ਼ ਅੱਜ ਦੇ ਦਿਨ ਪਿਤਾ ਸ੍ਰੀ ਗੁਰੂ ਹਰਿਰਾਇ ਸਾਹਿਬ ਮਹਾਰਾਜ ਜੀ, ਮਾਤਾ ਸ੍ਰੀ ਕ੍ਰਿਸ਼ਨ ਕੌਰ ਜੀ, ਸਤਿਗੁਰ ਸੱਚੇ ਪਾਤਸ਼ਾਹ ਜੀਓ, ਨਗਰ ਕੀਰਤਪੁਰ ਦੀ ਪਾਵਨ ਧਰਤੀ 'ਤੇ ਹੋਇਆ ਸਤਿਗੁਰੂ ਜੀਓ ਕਿਰਪਾ ਕਰਨੀ ਪਾਵਨ ਹਜ਼ੂਰੀ ਅੰਦਰ ਆਪ ਜੀਆਂ ਦੇ ਪ੍ਰਕਾਸ਼ ਗੁਰਪੁਰਬ ਦੀ ਖੁਸ਼ੀ ਵਿੱਚ ਸਜੇ ਦੀਵਾਨਾਂ ਵਿੱਚ ਪੰਜਾਂ ਬਾਣੀਆਂ ਦੇ ਨਿਤਨੇਮ ਹੋਏ ਅੱਖਰ ਵਾਦ ਘਾਟ ਪੁੱਲ ਚੁੱਕ ਮਾਫ਼ ਕਰਨੀ ਸਤਿਗੁਰੂ ਜੀਓ ਪੜ੍ਹੀ ਸੁਣੀ ਬਾਣੀ ਦਾ ਭਾਵ ਸੰਗਤ ਦੇ ਹਿਰਦਿਆਂ ਵਿੱਚ ਵਸਾਉਣਾ, ਸੰਗਤ ਦੀ ਹਾਜ਼ਰੀ ਸੇਵਾ ਭੇਟਾ ਪ੍ਰਵਾਨ ਕਰਨੀ, ਘਰ ਪਰਿਵਾਰਾਂ ਵਿੱਚ ਸੁੱਖ ਸ਼ਾਂਤੀ ਚੜ੍ਹਦੀ ਕਲਾ ਬਖਸ਼ਣੀ, ਸੰਗਤਾਂ ਦੀਆਂ ਝੋਲੀਆਂ ਆਪਣੇ ਦਰੋਂ ਘਰੋਂ ਪ੍ਰਕਾਸ਼ ਦੀ ਖੁਸ਼ੀਆਂ ਦੇ ਨਾਲ ਭਰਨੀਆਂ ਜੀ। ਸਿੱਖ ਕੌਮ ਨੂੰ ਆਪਣਾ ਖਾਲਸਾ ਰਾਜ ਪਾ, ਕੌਮੀ ਘਰ ਖਾਲਿਸਤਾਨ ਦੀ ਦਾਤ ਬੰਦੀ ਸਿੰਘਾਂ ਨੂੰ

ਸੇਵਾ ਕਾਰਜਾਂ ਵਿੱਚ ਵਾਧੇ ਬਖਸ਼ਣੇ। ਆਪ ਜੀ ਦੇ ਸੇਵਕ ਬੀਬੀ ਰਜਿੰਦਰ ਕੌਰ, ਬਲਵੰਤ ਸਿੰਘ ਪਰਿਵਾਰ ਵੱਲੋਂ, ਬੱਚੇ ਮਨਜੋਤ ਸਿੰਘ, ਅਰਵਿੰਦਰ ਕੌਰ, ਅਰਮਾਨ ਸਿੰਘ, ਬੱਚੀ ਹਰਜੋਤ ਕੌਰ, ਅਵਿਨਾਸ਼ ਸਿੰਘ, ਸਤਿਗੁਰੂ ਜੀ ਪਰਿਵਾਰ ਦੀ ਚੜ੍ਹਦੀ ਕਲਾ ਅਤੇ ਬੱਚੇ ਅਰਹਾਨ ਅਤੇ ਇਆਨ ਸਿੰਘ ਦੇ ਜਨਮ ਦਿਨ ਦੀ ਖੁਸ਼ੀ ਵਿੱਚ ਪੂਰੇ ਦਿਨ ਦੀ ਦੇਗ ਦੀ ਸੇਵਾ ਪ੍ਰਾਪਤ ਕੀਤੀ। ਸੇਵਾ ਥਾਂ ਪਾਉਣੀ, ਬੱਚਿਆਂ ਨੂੰ ਚੜ੍ਹਦੀ ਕਲਾ ਗੁਰਸਿੱਖੀ ਜੀਵਨ ਬਖਸ਼ਣਾ। ਦਾਤਾ ਜੀ, ਆਪ ਜੀ ਦੀਆਂ ਪਿਆਰੀਆਂ ਸੰਗਤਾਂ ਨੇ ਆਪ ਜੀ ਦੇ ਵਸਤਰਾਂ ਦੇ ਸਤਿਕਾਰ ਵਾਸਤੇ ਬੇਅੰਤ ਸੇਵਾਵਾਂ ਕੀਤੀਆਂ ਹਨ। ਸਤਿਗੁਰੂ ਜੀ ਸਮੂਹ ਸੰਗਤ ਦੀ ਸੇਵਾ ਥਾਂ ਪਾਉਣੀ, ਚੜ੍ਹਦੀ ਕਲਾ ਬਖਸ਼ਣੀ, ਬੱਚਿਆਂ ਨੂੰ ਸਿੱਖੀ ਸਿਦਕ ਭਰੋਸਾ, ਨਾਮਦਾਨ ਦੇਸਾਂ ਵਿਦੇਸਾਂ ਵਿੱਚ ਅੰਗ

ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ਣੀ ਦਾਤਾ ਜੀਓ। ਧੰਨ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜੀ। ਆਪ ਜੀ ਦੇ ਚਰਨਾਂ ਵਿੱਚ ਸੇਵਕ ਪਰਿਵਾਰ ਵੱਲੋਂ ਬੱਚੇ ਸਾਹਿਬ ਸਿੰਘ ਨੂੰ ਅੱਖਾਂ ਦੀ ਜੋਤ

सदर चलेगा शीस पर खंडा जाकर हाथ में।

ਸਭ ਦੁੱਖ ਜਾਏ। ਸੰਗਤ ਜੀ ਐਸੀਆਂ ਅਜਮਤਾਂ ਦੇ ਦਾਤੇ, ਧੰਨ ਧੰਨ ਬਾਲਾ ਪ੍ਰੀਤਮ। ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦਾ ਪ੍ਰਕਾਸ਼ ਅੱਜ ਦੇ ਦਿਨ ਕੀਰਤਪੁਰ ਦੀ ਪਾਵਨ ਧਰਤੀ 'ਤੇ ਹੋਇਆ। ਪਿਤਾ ਸ੍ਰੀ ਗੁਰੂ ਹਰਿਕ੍ਰਿਸ਼ਨ ਮਹਾਰਾਜ ਜੀ, ਮਾਤਾ ਕ੍ਰਿਸ਼ਨ ਕੌਰ ਜੀ ਦੇ ਘਰ, ਧੰਨ ਗੁਰੂ ਹਰਿਕ੍ਰਿਸ਼ਨ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਨੇ ਸਾਡੇ 'ਤੇ ਬੇਅੰਤ ਪਰ ਉਪਕਾਰ ਕੀਤੇ ਹਨ। ਪੰਜੋਕਰਾ

ਸੀ ਉਹਨਾਂ ਨੂੰ ਵੱਡੇ ਵੱਡੇ ਪ੍ਰਚਾਰਕ ਬਣਾ ਦਿੱਤਾ, ਗੁਣ ਦੇਣ ਦੇ ਯੋਗ ਬਣਾ ਦਿੱਤਾ। ਦਿੱਲੀ ਦੀ ਧਰਤੀ 'ਤੇ ਸਤਿਗੁਰਾਂ ਨੇ ਬੇਅੰਤ ਪਰਉਪਕਾਰ ਕੀਤੇ। ਕਲਗੀਧਰ ਪਿਤਾ ਮਹਾਰਾਜ ਜੀ ਨੇ ਸਤਿਗੁਰਾਂ ਦੇ ਪਰਉਪਕਾਰਾਂ ਦੇ ਦੇਖਦਿਆਂ ਹੋਇਆਂ ਜੋ ਬਚਨ ਕੀਤੇ, ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਸ ਡਿੱਠੇ ਸਭ ਦੁੱਖ ਜਾਏ। ਇਹ ਬਚਨ ਜਿਹੜੇ ਹਨ, ਇਹ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਸਤਿਗੁਰਾਂ ਦੀ ਮਹਿਮਾ ਦੇ ਵਿੱਚ ਕੀਤੇ ਹਨ। ਸੋ ਸੰਗਤ ਜੀ, ਵੱਧ ਤੋਂ ਵੱਧ ਬਾਣੀ ਪੜ੍ਹ ਕੇ ਸੇਵਾ ਕਰਕੇ ਸਤਿਗੁਰਾਂ ਦਾ ਪੁਰਬ ਮਨਾਉਣ ਦਾ ਯਤਨ ਕਰੀਏ। ਅੱਜ ਮਾਤਾ ਭਾਨੀ ਜੀ ਹਾਲ ਵਿੱਚ 3 ਸ੍ਰੀ ਅਖੰਡ ਪਾਠ ਸਾਹਿਬ ਆਰੰਭ

0: ਜੀ ਸਾਰੀ ਸੰਗਤ ਨੂੰ ਸਤਿਗੁਰਾਂ ਦੇ ਪੁਰਬ ਦੀਆਂ ਲੱਖ ਲੱਖ ਵਧਾਈਆਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਓ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਸਿਮਰਨ ਦੇ ਨਾਲ ਜੁੜੀਏ ਜੀ। ਕਰੋ ਜੀ ਕਿਰਪਾ। ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿ

वाहे गुरु, वाहे गुरु, वाहे।

Re, vai, gre, vai, gre, vai, gre, vai, gre, vai, gre, vai.

ਗੁਰ ਵਾਹਿ ਗੁਰ ਵਾਹਿ ਗੁਰ ਵਾਹਿ ਗੁਰ ਵਾਹਿ ਗੁਰ ਵਾਹਿ।

Why?

ਵਾਹਿ ਗੁਰੁ ਵਾਹਿ ਗੁਰੁ ਵਾਹਿ ਗੁਰੁ ਵਾਹਿ ਗੁਰੁ

Vai, Guru, Vai, Guru, Vai.

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

गुरु वाहे गुरु वाहे गुरु वाहे।

वाहे गुरु।

ਗੁਰ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ

Gurr,

ਵਾਹਿ ਗੁਰ ਵਾਹਿ ਗੁਰ ਵਾਹਿ ਗੁਰ ਵਾਹਿ ਗੁਰ ਵਾਹਿ ਗੁਰ ਵਾਹਿ ਗੁਰ ਵਾਹਿ

गुरु वाहे गुरु वाहे गुरु वाहे गुरु वाहे गुरु

वाहे गुरु वाहे गुरु वाहे।

ਵਾਹਿ ਗੁਰ ਵਾਹਿ ਗੁਰ ਵਾਹਿ ਗੁਰ ਵਾਹਿ ਗੁਰ ਵਾਹਿ ਗੁਰ ਵਾਹਿ ਗੁਰ ਵਾਹਿ ਗੁਰ ਵਾਹਿ ਗੁਰ ਵਾਹਿ ਗੁਰ ਵਾਹਿ ਗੁਰ ਵਾਹਿ ਗੁਰ ਵਾਹਿ ਗੁਰ ਵਾਹਿ ਗੁਰ ਵਾਹਿ ਗੁਰ ਵਾਹਿ

Vai, gru, vai, gru, vai, gru.

Vai, guru, vai.

Vai, guru, vai.

ਗੁਰ ਵਾਹਿ ਗੁਰ ਵਾਹਿ ਗੁਰ ਵਾਹਿ ਗੁਰ ਵਾਹਿ ਗੁਰ ਵਾਹਿ ਗੁਰ ਵਾਹਿ ਗੁਰ ਵਾਹਿ ਗੁਰ ਵਾਹਿ ਗੁਰ ਵਾਹਿ ਗੁਰ ਵਾਹਿ ਗੁਰ ਵਾਹਿ ਗੁਰ ਵਾਹਿ ਗੁਰ ਵਾਹਿ ਗੁਰ ਵਾਹਿ ਗੁਰ ਵਾਹਿ ਗੁਰ ਵਾਹਿ

Vai, guru.

ਵਾਹਿ ਗੁਰ ਵਾਹਿ ਗੁਰ ਵਾਹਿ ਗੁਰ ਵਾਹਿ ਗੁਰ ਵਾਹਿ ਗੁਰ ਵਾਹਿ ਗੁਰ ਵਾਹਿ ਗੁਰ ਵਾਹਿ ਗੁਰ

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

Vai guru

Vai guru.

Vai, guru.

Vai guru.

ਵਾਹਿ ਗੁਰ ਵਾਹਿ ਗੁਰ ਵਾਹਿ ਗੁਰ ਵਾਹਿ ਗੁਰ ਵਾਹਿ ਗੁਰ ਵਾਹਿ ਗੁਰ ਵਾਹਿ ਗੁਰ ਵਾਹਿ ਗੁਰ ਵਾਹਿ ਗੁਰ ਵਾਹਿ ਗੁਰ ਵਾਹਿ ਗੁਰ ਵਾਹਿ ਗੁਰ ਵਾਹਿ ਗੁਰ ਵਾਹਿ ਗੁਰ

Vai guru.

वाए गर वाए गर वाए गर वाए गर वाए गर वाए गर वाए गर वाए गर वाए गर

Good.

ਵਾਹਿ ਗੁਰ ਵਾਹਿ ਗੁਰ ਵਾਹਿ ਗੁਰ ਵਾਹਿ ਗੁਰ ਵਾਹਿ ਗੁਰ ਵਾਹਿ ਗੁਰ ਵਾਹਿ ਗੁਰ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੋਈਆਂ ਬੇਅੰਤ ਭੁੱਲਾਂ ਚੁੱਕਾਂ ਦੀ ਮੁਆਫ਼ੀ ਬਖਸ਼ਣੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਉੱਥੇ ਸੱਚੇ ਹੀ ਸੱਚ ਨਿਬੜੇ ਚੁਨਵਾ ਕੜੇ ਚ ਜਮਾਲਿਆ ਥਾਉ ਨਾ ਪਾਇਨ ਕੂੜਿਆ ਮੂੰਹ ਕਾਲੇ ਦੁਰਗ ਚਾਲਿਆ ਤੇਰੇ ਨਾਇਰ ਤੇ ਸੇਜਨ ਗੇ ਹਾਰ ਗਏ।

0: You're listening to KRPI 1550 Radio, Ferndale, Washington.
1: 1550 KRPI Radio te chal raha hai live from Guru Nanak Sikh Gurdwara Sahib, Scott Road,
2: Vismat paun, vismat paani, vismat agni kheda vidani, vismat tarti, vismat khani, vismat saad lagay prani. ਵਿਸਮਾਤ ਸੰਜੋਗ ਵਿਸਮਾਤ ਵਿਜੋਗ ਵਿਸਮਾਤ ਭੁੱਖ ਵਿਸਮਾਤ ਭੋਗ ਵਿਸਮਾਤ ਸਿਫਤ ਵਿਸਮਾਤ ਸਾਲਾ ਵਿਸਮਾਤ ਉਜੜ ਵਿਸਮਾਤ ਰਾਹ ਵਿਸਮਾਤ ਨੇੜੇ ਵਿਸਮਾਤ ਦੂਰ ਵਿਸਮਾਤ ਵੇਖੇ ਹਾਜ਼ਰ।

ਭੈ ਵਚਨ ਫਿਰੈ ਸਿਰ ਪਾਰ ਭੈ ਵਿਚ ਰਾਜਾ ਧਰਮ ਦੁਆਰ ਭੈ ਵਿੱਚ ਸੂਰਜ ਭੈ ਵਿੱਚ ਚੰਦ ਕੋ ਕਰੋੜੀ ਚਲਤ ਨਾ ਅੰਤ ਭੈ ਵਿੱਚ ਸਿੱਧ ਬੁੱਧ ਸੁਰਨਾਥ ਭੈ ਵਿੱਚ ਅਡਾਣੀ ਆਕਾਸ਼ ਭੈ ਵਿੱਚ ਜੋਧ ਮਹਾਬਲ ਸੂਰ ਭੈ

ਰਮਿਆ ਤਾਂ ਸਤਿਗੁਰੂ ਸ਼ਬਦ ਸੁਣਾਇਆ, ਸਤਿਗੁਰ ਜੇਵਰ ਦਾਤਾ ਕੋ ਨਹੀਂ ਸਭ ਸੁਣਿਆ ਲੋਕ ਸੁਭਾਇਆ, ਸਤਿਗੁਰ ਮਿਲਿਆ ਸੱਚ ਪਾਤਸ਼ਾਹ ਵਿੱਚੋਂ ਆਪ ਗਵਾਇਆ, ਜਿਨ ਸੱਚੋ ਸੱਚ ਬੁਝਾਇਆ, ਜਿਨ ਸੱਚੋ ਸੱਚ ਬੁਝਾਇਆ।

ਇੱਕ ਹੁੰਦਾ ਖਾਇ ਚੱਲੈ ਥਾਉ ਤੇ ਨਾ ਪਿਕਾਈ ਕਾਰ ਜਲ ਥਲ ਜੀਆਂ ਪੁਰੀਆਂ ਲੋ ਆਇਆ ਕਾਰ ਆਇਆ ਕਾਰ ਕੋਈ ਜੇ ਆਖੇ ਸੋ ਤੂੰ ਹੈ ਜਾਣੈ ਤੇ ਨਾ ਪਿ ਤੇਰੀ ਸਾਰ ਨਾਨਕ ਭਗਤਾਂ ਭੁਖਸਲਾ ਹਨ ਸੱਚ।

ਹੋਂ ਵਿੱਚ ਹੱਸੈ ਹੋਂ ਵਿੱਚ ਰੋਵੈ ਹੋਂ ਵਿੱਚ ਭਰੀਐ ਹੋਂ ਵਿੱਚ ਧੋਵੈ ਹੋਂ ਵਿੱਚ ਜਾਤੀ ਜਿਨਸੀ ਖੋਵੈ ਹੋਂ ਵਿੱਚ ਮੂਰਖ ਹੋਂ ਵਿੱਚ ਸਿਆਣਾ ਮੋਖ ਮੁਕਤ ਕੀ ਸਾਰ ਨਾ ਜਾਣ ਹੋਂ ਵਿੱਚ ਮਾਇਆ ਹੋਂ ਵਿੱਚ ਛਾਇਆ ਹੋਂ ਮੈਂ

ਬੁਜ਼ੁਰਗ ਫਿਰ ਵਟਾਈਆਂ ਗਿਆ ਨਹੀਂ ਬੁਝੈ ਤਾਹੇ ਸਤਿਗੁਰ ਰਸਨ ਤੋਂ ਕਾ ਧਰਮ ਗੈਰਥ ਵਾਹੋ ਤ੍ਰੇਤਾ ਰਥ ਜਤੈ ਕਾ ਜ਼ੋਰ ਗੈਰਥ ਵਾਹੋ ਦੁਆਪਰ ਰਥ।

ਸਭ ਕੋ ਆਖੇ ਆਪਣਾ ਜਿਸ ਨਾਹੀਂ ਸੋਝਣ ਕੱਢੀਐ ਕੀਤਾ ਆਪੋ ਆਪਣਾ ਪੀ ਲੇਖਾ ਸੰਢੀਐ ਜਾ ਰਹਿਣਾ ਨਾਹੀਂ ਐਤ ਜਗਦ ਕਾਇਦ ਗਰਭ ਹੰਢੀਐ ਬੰਦਾ ਕਿਸੇ ਨਾ ਆਖੀਏ ਪੜਖ ਰਿਹਾ।

ਜਿਤ ਸੇਵਾ ਸੁਖ ਪਾਈਏ ਸੋ ਸਾਹਿਬ ਸਦਾ ਸੰਭਾਲੀਐ, ਜਿਤ ਕੀਤਾ ਪਾਈਏ ਆਪਣਾ ਸਾ ਘਾਲ ਬੁਰੀ ਕੁ ਘਾਲੀਐ, ਮੰਦਾ ਮੂਲ ਕੀ ਚੀਜ਼ ਦੇ ਲੰਮੀ ਨਿਤ ਨਿਹਾਲੀਐ, ਜੋ ਸਾਹਿਬ ਨਾਲ ਨਾ ਹਾਰੀਐ ਤੇ ਵੇਹਾ ਪਾਸਾ ਢਾਲੀਐ, ਕਿਛਲਾਹੇ ਉੱਪਰ ਘਾਲੀਐ ਕਿਛਲਾਹੇ।

ਹੁਰਮਤ ਸਨੋਗਲੀ ਉਹ ਵਜਬ ਤੁਲਾ ਖਾਏ ਖਸਮੈ ਕਰੇ ਬਰਾਬਰੀ ਫਿਰ ਗਰ ਅੰਦਰ ਪਾਏ ਵਜੂ ਗੁਆਏ ਅਗਲਾ ਮੋਹੈ ਮੂੰਹ ਪਾਣਾ ਖਾਏ ਜਿਸਦਾ ਦਿੱਤਾ ਕਾਮਨਾ ਤਿਸ ਕਹੀਏ ਸਾਬਾਸ ਨਾਨਕ ਹੁਕਮ ਨਾ ਚੱਲੀ ਨਾਲ ਖਸ

ਦੀ ਚੜ੍ਹਦੀ ਕਲਾ ਜਗਰੂਪ ਸਿੰਘ ਤੰਦਰੁਸਤੀ ਸੁਖਰਾਜ ਸਿੰਘ ਵੱਲੋਂ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਪ੍ਰਕਾਸ਼ ਗੁਰਪੁਰਬ 'ਤੇ ਅਰਦਾਸ ਤੰਦਰੁਸਤੀ ਜੋਰਾਵਰ ਸਿੰਘ ਨੂੰ ਬੋਲਣ ਦੀ ਦਾਤ ਗੁਰਸਿੱਖ ਪਰਿਵਾਰ ਚੜ੍ਹਦੀ ਕਲਾ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਹਰਿ ਕ੍ਰਿਸ਼ਨ ਤੇ ਆਈਐ ਜਿਸ ਡਿੱਠੈ ਸਭ ਦੁੱਖ ਜਾਏ। ਐਸੀਆਂ ਅਜਮਤਾਂ ਦੇ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੇ ਪ੍ਰਕਾਸ਼ ਗੁਰਪੁਰਬ ਤੇ ਅੰਮ੍ਰਿਤ ਵੇਲੇ ਦੇ ਦਰਬਾਰ ਦੀ ਹਾਜ਼ਰੀ ਭਰ ਰਹੀ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀ, ਆਪ ਜੀ ਨੇ ਆਸਾ ਕੀ ਵਾਰ ਦੇ ਕੀਰਤਨ ਭਾਈ ਗੁਰਜੀਤ ਸਿੰਘ ਜੀ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਵਾਲਿਆਂ ਪਾਸੋਂ ਸਰਵਣ ਕੀਤੇ ਉਪਰੰਤ ਅਰਦਾਸ ਅਤੇ ਮੁੱਖ ਵਾਕ ਹਜ਼ੂਰੀ ਅਰਦਾਸੀਏ ਸਿੰਘ ਸਾਹਿਬ ਗਿਆਨੀ ਗੁਰਚਰਨ ਸਿੰਘ ਜੀ ਸ੍ਰੀ ਦਰਬਾਰ ਸਾਹਿਬ ਵਾਲਿਆਂ ਪਾਸੋਂ ਸਰਵਣ ਕੀਤਾ।

ਪੰਥ ਕੌਮ ਦੀ ਸੇਵਾ ਦੇ ਬਲ ਬਖਸ਼ਿਸ਼ ਕਰਨਾ। ਸੰਗਤ ਜੀ, ਧੰਨ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜੀਆਂ ਦੇ ਵੱਡੇ ਪਰਉਪਕਾਰ ਹਨ, ਬੇਅੰਤ ਬਖਸ਼ਾਂ ਦੇ ਮਾਲਕ ਹਨ। ਪੰਜੋਖਰੇ ਦੀ ਧਰਤੀ ਦੇ ਕੌਤਕ ਜਾਂ ਦਿੱਲੀ ਦੀ ਧਰਤੀ ਦੇ ਉਹਨਾਂ ਦੇ ਬੇਅੰਤ ਐਸੇ ਕੌਤਕ ਨੇ ਜਿਹੜੇ ਸਾਨੂੰ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਬਖਸ਼ਿਸ਼ ਨੂੰ ਯਾਦ ਕਰਾਉਂਦੇ ਹਨ ਕਿ ਗੁਰੂ ਵਿੱਚ ਕੈਸੇ ਗੁਣ ਹਨ, ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆਂ ਗੁਣ ਦੇ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਇੰਨੇ ਸਮਰੱਥ ਹਨ। ਸੋ ਐਸੇ ਸਤਿਗੁਰਾਂ ਦੇ ਪ੍ਰਕਾਸ਼ ਗੁਰਪੁਰਬ ਦੀ ਸਮੁੱਚੇ ਪ੍ਰਬੰਧ ਵੱਲੋਂ ਆਪ ਸਾਰੀਆਂ ਸੰਗਤਾਂ ਨੂੰ ਬੇਅੰਤ ਬੇਅੰਤ ਵਧਾਈ। ਸਤਿਗੁਰੂ ਜੀ ਚੜ੍ਹਦੀ ਕਲਾ ਨਾਲ ਪੰਥ ਕੌਮ ਦੀ ਸੇਵਾ ਦੇ ਬਲ ਬਖਸ਼ਿਸ਼ ਕਰਨ। ਸੰਗਤ ਜੀ, ਗੁਰੂ ਘਰ ਦੀਆਂ ਚੱਲਦੀਆਂ ਕਾਰ ਸੇਵਾਵਾਂ ਦੇ ਵਿੱਚ ਤਨ ਮਨ ਧਨ ਨਾਲ ਸੇਵਾ ਕਰਕੇ ਲਾਹੇ ਪ੍ਰਾਪਤ ਕਰੋ ਜੀ। ਅੱਜ ਮਾਤਾ ਭਾਨੀ ਜੀ ਹਾਲ ਵਿੱਚ 10 ਵਜੇ ਧੰਨ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜੀ ਦੇ ਪ੍ਰਕਾਸ਼ ਗੁਰਪੁਰਬ ਨੂੰ ਸਮਰਪਿਤ ਬਾਬਾ ਬਕਾਲਾ ਸਾਹਿਬ ਦੀ ਸੰਗਤ ਅਤੇ ਆਪ ਸਮੂਹ ਸੰਗਤਾਂ ਵੱਲੋਂ ਸ਼੍ਰੀ ਅਖੰਡ ਪਾਠ ਸਾਹਿਬ ਆਰੰਭ ਹੋਣਗੇ। ਸੇਵਕ ਪਰਿਵਾਰਾਂ ਵੱਲੋਂ ਵੀ ਸੰਗਤ ਜੀ ਸ਼੍ਰੀ ਅਖੰਡ ਪਾਠ ਸਾਹਿਬ ਆਰੰਭ ਹੋਣੇ ਹਨ। ਸੋ ਵੱਧ ਤੋਂ ਵੱਧ ਹਾਜ਼ਰੀਆਂ ਭਰ ਕੇ ਸੇਵਾਵਾਂ ਕਰਕੇ ਲਾਹੇ ਪ੍ਰਾਪਤ ਕਰਨੇ ਜੀ। ਗੁਰੂ ਦਰਬਾਰ ਦੀ ਹਾਜ਼ਰੀ ਭਰਦਿਆਂ ਕੁਝ ਪਲ ਗੁਰੂ ਕੇ ਲੰਗਰ ਵਿੱਚ ਹੱਥੀ ਸੇਵਾ ਕਰਕੇ ਜ਼ਰੂਰ ਲਾਹੇ ਪ੍ਰਾਪਤ ਕਰਿਆ ਕਰੋ ਜੀ। ਆਓ ਸੰਗਤ ਜੀ, ਹੁਣ ਸਮਾਂ ਹੈ ਅੱਜ ਦੇ ਅੰਮ੍ਰਿਤਮਈ ਮੁੱਖ ਵਾਕ ਦੀ ਕਥਾ ਵਿਚਾਰ ਦਾ। ਸੇਵਾ ਨਿਭਾ ਰਹੇ ਨੇ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਜੀ, ਦਮਦਮੀ ਟਕਸਾਲ ਪਚੰਗੀ ਤੇਗ ਸਿੰਘ ਜੀ, ਉਹਨਾਂ ਪਾਸੋਂ ਆਨੰਦ ਮਾਣੀਏ। ਦਿਨ ਦੇ ਦੀਵਾਨਾਂ ਵਿੱਚ ਤਬਦੀਲੀ ਹੈ, ਅੱਜ ਵੀ ਆਨੰਦ ਕਾਰਜ ਹੈ, ਕੱਲ੍ਹ ਵੀ ਆਨੰਦ ਕਾਰਜ ਹੈ। ਸੋ ਕਥਾ ਦਾ ਸਮਾਂ 10 ਤੋਂ 11 ਰਹੇਗਾ। ਸੋ ਵੱਧ ਤੋਂ ਵੱਧ ਹਾਜ਼ਰੀਆਂ ਭਰ

ਜਿਸ ਡਿੱਠੇ ਸਭ ਦੁੱਖ ਜਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ।

ਕੀ ਫਤਿਹ। ਗੁਰੂ ਕੀ ਸਾਜੀ ਨਿਵਾਜੀ। ਗੁਰੂ ਪਿਆਰੀ ਸੰਗਤ, ਵੱਡੇ ਪਾਹਗ, ਅੰਮ੍ਰਿਤ ਵੇਲੇ ਦੀਆਂ ਰਹਿਮਤਾਂ ਬਖਸ਼ਿਸ਼ਾਂ ਦਾਤਾਂ ਦੇ ਨਾਲ ਸਤਿਗੁਰਾਂ ਨੇ ਗੁਰਸਿੱਖ ਸੰਗਤਾਂ ਨੂੰ ਨਿਵਾਜਿਆ ਹੈ। ਅੰਮ੍ਰਿਤ ਵੇਲੇ ਗੁਰੂ ਕੀ ਚਰਨ ਸਰਨ ਸ਼ਰਧਾ ਸਤਿਕਾਰ ਅਦਬ ਭੈ ਭਾਵਨੀ ਨਾਲ ਪਹੁੰਚੇ ਹਾਂ। ਭਾਈ ਸਾਹਿਬ ਭਾਈ ਗੁਰਦਾਸ ਜੀ ਦਾ ਫਰਮਾਨ ਹੈ, ਕੁਰਬਾਣੀ ਤਿੰਨਾਂ ਗੁਰਸਿੱਖਾਂ ਭਾਏ ਭਗਤ ਗੁਰਪੁਰਬ ਕਰਨ ਦੇ। ਆਪਣੇ ਗੁਰੂ ਸਾਹਿਬ ਜੀ ਸੱਚੇ ਪਾਤਸ਼ਾਹ ਬਾਲਾ ਪ੍ਰੀਤਮ ਧੰਨ ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦਾ ਪ੍ਰਕਾਸ਼ ਗੁਰਪੁਰਬ ਮਨਾਉਣ ਲਈ ਆਪ ਬਹੁਤ ਪਿਆਰ ਨਾਲ ਪਹੁੰਚੇ ਹੋ। ਅੰਮ੍ਰਿਤ ਵੇਲੇ ਤੋਂ ਗੁਰੂ ਸਾਹਿਬ ਜੀ ਨੇ ਰਹਿਮਤਾਂ ਕੀਤੀਆਂ ਹਨ, ਪ੍ਰਕਾਸ਼ਮਾਨ ਹੋ ਕੇ ਪਵਿੱਤਰ ਦੀਦਾਰੇ ਅਲਾਹੀ ਹੁਕਮ ਸਾਂਝੀ ਸੰਗ ਸਾਰੀ ਸੰਗਤ ਲਈ ਸਾਂਝਾ ਉਪਦੇਸ਼ ਦਿੱਤਾ ਹੈ। ਸੇਵਾ ਵਾਹਿਗੁਰੂ ਨੇ ਲਈ ਹੈ ਸਤਿਕਾਰਯੋਗ ਸਿੰਘ ਸਾਹਿਬ ਗਿਆਨੀ ਗੁਰਪ੍ਰੀਤ ਸਿੰਘ ਜੀ, ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਮਹਾਰਾਜ ਦੇ ਦਰ ਦੇ ਸੇਵਕ ਬੰਗਲਾ ਸਾਹਿਬ ਤੋਂ ਇਹ ਗ੍ਰੰਥੀ ਸਾਹਿਬ ਹਨ ਸਤਸੰਗ ਜੀ। ਸੋ ਅਰਦਾਸ ਦੀ ਸੇਵਾ ਸੱਚੇ ਪਾਤਸ਼ਾਹ ਗੁਰੂ ਰਾਮਦਾਸ ਜੀ ਦੇ ਦਰ ਦੇ ਸੇਵਕ ਸਤਿਕਾਰਯੋਗ ਸਿੰਘ ਸਾਹਿਬ ਗਿਆਨੀ ਗੁਰਚਰਨ ਸਿੰਘ ਜੀ ਅਤੇ ਉਹਨਾਂ ਕੋਲੋਂ ਲਈ ਸੱਚੇ ਪਾਤਸ਼ਾਹ ਜੀ ਨੇ ਆਸਾ ਜੀ ਕੀ ਵਾਰ ਦਾ ਕੀਰਤਨ, ਉਹਦੀ ਸੇਵਾ ਸਤਿਕਾਰਯੋਗ ਭਾਈ ਸਾਹਿਬ ਭਾਈ ਗੁਰਜੀਤ ਸਿੰਘ ਜੀ ਤਿੰਨਾਂ ਦੇ ਜਥੇ ਪਾਸੋਂ ਦਰਬਾਰ ਸਾਹਿਬ ਦੇ ਹਜ਼ੂਰੀ ਰਾਗੀ ਜਥੇ ਹਨ, ਤਿੰਨਾਂ ਤੋਂ ਲਈ ਸਤਸੰਗ ਜੀ। ਸੋ ਗੁਰੂ ਮਹਾਰਾਜ ਮਿਹਰ ਕਰਨ, ਸੱਚੇ ਪਾਤਸ਼ਾਹ ਕਿਰਪਾ ਕਰਨ। ਸੋ ਅੱਜ ਦਾ ਜੋ ਅਲਾਹੀ ਹੁਕਮ ਫਰਮਾਇਆ ਗੁਰੂ ਮਹਾਰਾਜ ਜੀ ਆ ਸੱਚੇ ਪਾਤਸ਼ਾਹ ਜੀ ਨੇ, ਇਸ ਦੀ ਵਿਚਾਰ ਨਾਲ ਦੀ ਨਾਲ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਮਹਾਰਾਜ ਜੀ ਦੇ ਕੌਤਕ ਮਹਾਰਾਜ ਜੀ ਦੇ ਪਵਿੱਤਰ ਦਰਸ਼ਨ ਦੀਦਾਰ ਆਪਾਂ ਕਰਾਂਗੇ ਉਹਨਾਂ ਦੇ ਇਤਿਹਾਸ ਵਿੱਚੋਂ। ਮੇਰੀ ਅਤੇ ਆਪਣੀ ਹਾਜ਼ਰੀ ਗੁਰੂ ਚਰਨਾਂ 'ਚ ਲਵਾਇਓ। ਗੁਰੂ ਹਰਕ੍ਰਿਸ਼ਨ ਸਾਹਿਬ ਦਾ ਧਿਆਨ ਧਰੋ, ਪਿਆਰ ਨਾਲ ਬੋਲੋ ਜੀ ਸਤਨਾਮ ਸ੍ਰੀ ਵਾਹਿਗੁਰੂ।

ਸਤਸੰਗਿਓ ਅੱਜ ਦਾ ਪਵਿੱਤਰ ਪਾਵਨ ਇਹ ਅਲਾਹੀ ਫਰਮਾਨ 747 ਔਰ 748 ਅੰਗ ਉੱਤੇ ਸੁਸ਼ੋਭਿਤ ਹੈ। ਸੋ ਸੂਹੀ ਇੱਕ ਰਾਗਣੀ ਹੈ ਸਤਸੰਗਿਓ, ਸੋਰਠ ਗੂੰਡ ਮਲਾਰੀ ਧੁਨੀ ਪੁਨ ਗਾਵੈ ਆਸਾ ਗੁਣਗੁਣੀ, ਉੱਚੇ ਸੁਣ ਸੂਹੋ ਪੁਨ ਕੀਨੀ, ਮੇਘ ਰਾਗ ਸਿਉ ਪੰਚੋ ਚੀਨੀ। ਇਹ ਪੰਜ ਮੇਘ ਰਾਗ ਦੀਆਂ ਇਸਤਰੀਆਂ ਮੰਨੀਆਂ, ਉਹ 'ਚ ਸੂਹੀ ਇੱਕ ਰਾਗਣੀ ਸਤਸੰਗ ਮੇਘ ਰਾਗ ਦੀ ਇਸਤਰੀ ਹੈ ਰਾਗਮਾਲਾ ਅਨੁਸਾਰ। ਸੋ ਜਿਤਨੇ ਵੀ ਆਨੰਦ ਕਾਰਜ ਦੇ ਸ਼ਬਦ ਨੇ ਇਹ ਸਾਰੇ ਇਸੇ ਵਿੱਚ ਸੂਹਾ ਰੰਗ, ਇਹ ਖੁਸ਼ੀ ਦਾ ਰੰਗ ਮੰਨਿਆ ਪਿਆਰਿਓ। ਸੂਹੀ ਰਾਗਣੀ ਇਹ ਵੀ ਖੁਸ਼ੀ ਦੀ ਰਾਗਣੀ ਮੰਨੀ ਹੈ। ਇਹਦੇ ਗਾਉਣ ਦਾ ਸਮਾਂ ਗ੍ਰੰਥਾਂਕਾਰਾਂ ਨੇ 2 ਘੜੀਆਂ ਦਿਨ ਚੜ੍ਹੇ ਤੋਂ ਗਾਉਣ ਦਾ ਸਮਾਂ ਦੱਸਿਆ ਹੈ। ਸੋ ਅੱਜ ਦਾ ਅਲਾਹੀ ਹੁਕਮ ਗੁਰੂ ਮਹਾਰਾਜ ਨੇ ਸੂਹੀ ਦੇ ਵਿੱਚ ਬਖਸ਼ਿਸ਼ ਕੀਤਾ ਹੈ, ਕਿਉਂਕਿ ਲਾਵਾਂ ਦਾ ਪਵਿੱਤਰ ਜਿਹੜਾ ਜਾਪ ਹੈ, ਇਹ ਜਿਹੜੀ ਮਰਯਾਦਾ ਆਪਾਂ ਇਹ ਸੂਹੀ ਮਹੱਲਾ ਚੌਥਾ ਗੁਰੂ ਰਾਮਦਾਸ ਜੀ ਦੀ ਕਿਰਪਾ ਔਰ ਹੋਰ ਵੀ ਜਿੰਨੇ ਸ਼ਬਦ ਨੇ ਆਨੰਦ ਕਾਰਜ ਨਾਲ ਸੰਬੰਧਿਤ, ਇਹ ਸਾਰੇ ਹੀ ਸੂਹੀ ਰਾਗਣੀ ਵਿੱਚ ਹੀ ਹੈ। ਸਤਸੰਗਿਓ ਮਿਲਣੀ ਦੇ ਸ਼ਬਦ ਜਾਂ ਸਤਸੰਗਿਓ ਪੱਲੇ ਦੇ ਸ਼ਬਦ, ਇਹ ਸਾਰੇ ਹੀ ਸੂਹੀ ਦੇ ਵਿੱਚ ਹੀ ਹੈ। ਸਾਹਿਬ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਕਿਰਪਾ ਕਰਦੇ ਹਨ, ਕਰਮ ਧਰਮ ਪਾਖੰਡ ਜੋ ਦਿਸਹਿ। ਕਰਮ ਧਰਮ ਦਾ ਅਰਥ ਹੈ ਧਰਮ ਦੇ ਕਰਮ, ਹਰੇਕ ਧਰਮ ਦੇ ਨਿਯਮ ਨੇ। ਰੱਬਰਾਂ ਨੇ, ਪੀਰਾਂ ਨੇ, ਪੈਗੰਬਰਾਂ ਨੇ, ਅਵਤਾਰਾਂ ਨੇ, ਔਲੀਆਂ ਨੇ, ਗੁਰੂ ਸਾਹਿਬਾਨ ਨੇ ਮਰਯਾਦਾ ਕਾਇਮ ਕੀਤੀ ਪਿਆਰਿਓ। ਹਰੇਕ ਧਰਮ ਦੇ ਵੱਖਰੇ ਵੱਖਰੇ ਨਿਯਮ ਨੇ, ਉਹਨਾਂ ਨਿਯਮਾਂ ਅਨੁਸਾਰ ਇਨਸਾਨ ਚੱਲ ਕੇ ਅਤੇ ਪ੍ਰਭੂ ਦੀ ਪਰਮਾਤਮਾ ਦੀ ਬਖਸ਼ਿਸ਼ ਲੈ ਸਕਦਾ। ਜਿਵੇਂ ਟ੍ਰੈਫਿਕ ਹੈ, ਸਾਨੂੰ ਸੁਖੀ ਰੱਖਣ ਲਈ ਟ੍ਰੈਫਿਕ ਨਿਯਮ ਬੜੇ ਸਖਤ ਨੇ। ਆਪਣੇ ਦੇਸ਼ਾਂ ਵਿੱਚ ਵੇਖਦੇ ਹਾਂ ਆਪਾਂ, ਸਤਸੰਗੀ ਸੂਈ ਦੇ ਨੱਕੇ 'ਚੋਂ ਕੱਢ ਦਿੰਦੇ ਨੇ ਸਾਡੇ ਸਤਸੰਗੀ। ਉਹ ਕਾਰ ਸੇਵਾ ਵਾਲੇ ਮਹਾਂਪੁਰਸ਼ ਹਜ਼ੂਰ ਸਾਹਿਬ ਤੋਂ ਉਹ ਜੰਗਜੂ ਸੂਰਮੇ ਆਏ 35 ਔਰ ਉਹਨਾਂ ਨੇ ਅੰਮ੍ਰਿਤਸਰ ਸਾਹਿਬ ਆ ਕੇ ਮਹਾਨ ਸੇਵਾ ਕੀਤੀ। ਬਹੁਤ ਸਾਰੇ ਸਿੰਘ ਸ਼ਹੀਦੀਆਂ ਪਾ ਗਏ, ਉਹ 'ਚ ਕੁਝ ਸਿੰਘ ਹੈ ਨੇ, ਉਹਨਾਂ ਵਿੱਚੋਂ ਇੱਕ ਨਿਆਗਰਾ ਫਾਲ ਕੈਨੇਡਾ ਵਿਖੇ ਗੁਰਦੁਆਰਾ ਸਾਹਿਬ ਨਵਾਂ ਬਣਿਆ ਉੱਥੇ ਮੈਨੇਜਰ ਨੇ ਬਾਬਾ ਭਗਵਾਨ ਸਿੰਘ ਜੀ। ਮਹਾਂਪੁਰਸ਼ਾਂ ਦੇ ਨਾਲ ਰਹੇ ਸਤਸੰਗਿਓ, ਉਹ ਇੰਡੀਆ ਦੇ ਵਿੱਚ ਚਲਾਉਂਦੇ ਰਹੇ ਟਰੱਕ, ਲਗਭਗ ਹਰੇਕ ਸ਼ਹਿਰ ਦੇ ਵਿੱਚ ਗਏ ਉਹ। ਇੱਥੇ ਕਹਿੰਦੇ ਮੈਂ 5 ਟਰਾਈਆਂ ਦੇ ਚੁੱਕਾ, ਮੈਂ ਪਾਸ ਹੀ ਨਹੀਂ ਹੋਇਆ। ਹਿੰਦੁਸਤਾਨ ਦੇ ਵਿੱਚ ਸਾਰਾ ਗਾਹ ਮਾਰਿਆ ਅਤੇ ਕੈਨੇਡਾ ਦੇ ਵਿੱਚ ਕਹਿੰਦੇ ਮੈਨੂੰ ਮਿਲਿਆ ਹੀ ਨਹੀਂ, ਲਾਇਸੈਂਸ ਹੀ ਨਹੀਂ ਮਿਲਿਆ ਸਤਸੰਗਿਓ। ਮਤਲਬ ਬੜੇ ਸਖਤ ਨਿਯਮ ਬਣਾਏ ਨੇ ਟ੍ਰੈਫਿਕ ਦੇ। ਇੱਦਾਂ ਹੀ ਹਰੇਕ ਧਰਮ ਦੇ ਵਿੱਚ ਧਰਮ ਦੇ ਅਸੂਲ ਬਣਾਏ ਨੇ, ਉਹਨਾਂ ਮਰਯਾਦਾ 'ਤੇ ਚੱਲਣਾ ਪੈਂਦਾ ਪਿਆਰਿਓ। ਸੋ ਗੁਰੂ ਜੀ ਕਹਿੰਦੇ ਨੇ ਕੁਛ ਜਿਹੜੇ ਧਰਮ ਦੇ ਕਰਮ ਨੇ, ਜਿਹੜੇ ਪਖੰਡ ਦੇ ਨਾਲ ਅਸੀਂ ਕਰਦੇ, ਪਖੰਡ ਨਾਲ ਤਿੰਨ ਜਮ ਜਾਗਾਤੀ ਲੁੱਟੇ, ਤਿੰਨਾਂ ਨੂੰ ਜਮਾਂ ਦੇ ਟੋਲੇ ਇਹ ਰਸਤੇ ਵਿੱਚ ਲੁੱਟ ਲੈਂਦੇ ਨੇ। ਕੋਈ ਇੱਥੇ ਬਲੀਵ ਕਰਦਾ, ਕੋਈ ਨਹੀਂ ਕਰਦਾ। ਸਤਸੰਗ ਸੱਚਾ ਬਚਨ ਹੈ, ਸੱਚਾ ਗੁਰੂ ਕੀ ਹਜ਼ੂਰੀ 'ਚ। ਮੁੰਬਈ ਵਿਖੇ ਮੈਂ 2010 ਦੇ ਵਿੱਚ ਗ੍ਰੰਥੀ ਦੀ ਡਿਊਟੀ ਵਾਸਤੇ ਗਿਆ ਅਤੇ 18 ਤੱਕ ਇੱਕ ਸਟੇਜ 'ਤੇ ਸੇਵਾ ਕੀਤੀ। ਫਿਰ ਇੱਧਰ ਬੱਚੇ ਆ ਗਏ ਸੀ ਵਿਦੇਸ਼ ਵਿੱਚ, ਫਿਰ ਮੈਂ ਇੱਧਰ ਕੈਨੇਡਾ ਹੀ ਆ ਗਿਆ, ਉਹਦਾ ਇੱਥੇ ਹੀ ਹਾਂ। ਉੱਥੇ ਹੁੰਦਾ ਸੀ ਪ੍ਰਧਾਨ ਬਾਬਾ ਬਕਾਲਾ ਸਾਹਿਬ ਦਾ ਭਾਈ ਵੀਰ ਸਿੰਘ। ਇੱਕ ਦਿਨ ਮੈਨੂੰ ਕਹਿੰਦਾ, ਬਾਬਾ ਜੀ ਆ ਜਿਹੜੀਆਂ ਗੁਰੂ ਗ੍ਰੰਥ ਸਾਹਿਬ 'ਚ ਗੱਲਾਂ ਲਿਖੀਆਂ, ਇਹ ਡਰਾਉਣ ਵਾਸਤੇ ਲਿਖੀਆਂ ਹੁੰਦੀਆਂ ਨੀਗੀਆਂ, ਜਾਂ ਜਮਦੂਤ ਹੁੰਦੇ ਨੇ, ਬੜੀਆਂ ਸਜਾਵਾਂ ਮਿਲਦੀਆਂ, ਪ੍ਰਲੋਕ ਹਿਸਾਬ ਕਿਤਾਬ ਹੁੰਦਾ, ਐਰਾ ਵਗੈਰਾ, ਹੋਰ ਕਈ। ਮੈਨੂੰ ਨਹੀਂ ਬੈਰੂ ਜੀ, ਜੋ ਕੁਛ ਲਿਖਿਆ ਨਾ, ਹਰ ਕੇ ਦਰ ਵਰਤਿਆ ਸੋ ਨਾਨਕ ਆਖ ਸੁਣਾਇਆ। ਗੁਰੂ ਅਰਜਨ ਦੇਵ ਜੀ ਕਹਿੰਦੇ ਨੇ ਕਿ ਜੋ ਹਰੀ ਦੇ ਦਰ 'ਤੇ ਵਰਤਦਾ ਨਾ, ਜੋ ਕੁਛ ਅੱਗੇ ਹੁੰਦਾ ਉਹ ਗੁਰੂ ਜੀ ਕਹਿੰਦੇ ਤੁਹਾਨੂੰ ਇਹ ਦੱਸਿਆ ਬਾਣੀ ਦੇ ਵਿੱਚ। ਉਹ ਕਹਿੰਦਾ ਨਹੀਂ, ਮੈਂ ਨਹੀਂ ਇਹ ਚੀਜ਼ ਨੂੰ ਮੰਨਦਾ, ਰਹੋ ਵਿਚਾਰ। ਸਤਸੰਗ ਜੀ ਉਹ ਸਮਾਂ ਆਇਆ ਅਤੇ ਉਹ ਪੰਜਾਬ ਦੀ ਕਿਸੇ ਰਾਜਨੀਤੀ ਪਾਰਟੀ ਨਾਲ ਜੁੜ ਗਿਆ, ਪੰਜਾਬ ਆ ਗਿਆ। ਕੋਈ ਲਾਲਚ ਦਿੱਤਾ ਉਹਨਾਂ ਨੇ, ਪੈਸਾ ਪੂਸਾ ਦੇ ਕੋਲ ਹੈਗਾ ਸੀ, ਅਤੇ ਉਹਨਾਂ ਨੇ ਚੇਅਰਮੈਨ ਬਣਾ ਤਾ ਇਲਾਕੇ ਦਾ। ਉਹਦਾ ਭਜੰਗੀ ਸੀ, ਉਹਦਾ ਨਾਂ ਸੀ ਅੰਗਰੇਜ਼ ਸਿੰਘ, ਹੈ ਵੀ ਅੰਗਰੇਜ਼ਾਂ ਵਰਗਾ ਹੀ ਸੀ। ਜਿਹੜੀ ਪਹਿਲੀ ਮੈਨੂੰ ਬੰਬਈ ਵਿਖੇ ਸਿੰਮ ਲੈ ਕੇ ਦਿੱਤੀ ਉਹਨੇ ਆਪਣੇ ਕਾਰਡ 'ਤੇ ਲੈ ਕੇ ਦਿੱਤੀ ਸੀ, ਉਹੀ ਚੱਲਦੀ ਰਹੀ ਮੇਰੇ ਉੱਥੇ 8-9 ਸਾਲ। ਉਹ ਬੱਚਾ ਬੜਾ ਸੋਹਣਾ ਅਤੇ ਨੌਜਵਾਨ ਸੀ ਅਤੇ ਸਤਸੰਗੀ ਉਹ ਪੰਜਾਬ ਆ ਗਿਆ ਆਪਣੇ ਪਿਤਾ ਦੇ ਨਾਲ ਹੀ,
ਪੰਜਾਬ ਆ ਕੇ ਨਸ਼ਿਆਂ ਦੀ ਐਸੀ ਲੱਤ ਲੱਗੀ, ਐਸੇ ਨਸ਼ੇ ਵੀ ਉਹਨੂੰ ਪਏ ਸਤਸੰਗੀ, ਉਹ ਸਰਿੰਜ ਵਿੱਚ ਹੀ ਰਹਿ ਗਈ ਅਤੇ ਉਹ ਪ੍ਰਾਣ ਤਿਆਗ ਗਿਆ। ਉਹੀ ਪ੍ਰਧਾਨ ਜਿਹੜਾ ਕਹਿੰਦਾ ਸੀ ਕਿ ਮੈਂ ਇਹ ਡਰਾਵੇ ਦਿੱਤੇ ਨੇ, ਹੁੰਦਾ ਕੁਛ ਨਹੀਂ, ਦੁਬਾਰਾ ਵਾਪਸ ਚਲਾ ਗਿਆ ਅਤੇ ਇੱਕ ਦਿਨ ਦਰਬਾਰ 'ਚ ਬੈਠ ਕੇ ਨਾ ਸਿੰਘ ਸਾਹਿਬ ਜੀ ਮੈਨੂੰ ਕਹਿੰਦਾ ਬਾਬਾ ਜੀ ਜੋ ਕੁਛ ਸੱਚ ਹੈ ਰੋਵੇ। ਕਹਿੰਦਾ ਮੈਂ ਬਾਣੀ 'ਤੇ ਸ਼ੰਕਾ ਕੀਤਾ, ਮੇਰਾ ਪਰਿਵਾਰ ਤਬਾਹ ਹੋ ਗਿਆ, ਇੱਕੋ ਮੁੰਡਾ ਸੀ ਮਾਰਿਆ ਗਿਆ, ਸਤਸਿੰਘ ਛੋਟਾ ਜਿਹਾ ਪੋਤਰਾ ਸੀ, ਉਹ ਕੁੜੀ ਕਿਤੇ ਹੋਰ ਬਿਠਾਈ, ਆਪਣਾ ਭਤੀਜਾ ਲਿਆ ਕੇ। ਅਤੇ ਸਤਸੰਗ ਜੀ ਉਹ ਗੁਰੂ ਤੋਂ ਡਰੋ, ਪਰਮਾਤਮਾ ਤੋਂ ਡਰ ਕੇ ਸਤਸੰਗ ਜੀ ਰਹਿਣਾ ਚਾਹੀਦਾ, ਵਾਹਿਗੁਰੂ ਕਿਰਪਾ ਕਰੇ। ਅਤੇ ਗੁਰੂ ਜੀ ਕਹਿੰਦੇ ਨੇ ਜਿਹੜੇ ਇਹ ਧਰਮ ਦੇ ਕਰਮ ਨੇ, ਜੋ ਜੋ ਦਿਸਦਾ ਹੈ ਸਤਸੰਗ ਜੀ ਵਿਖਾਵੇ ਦੇ ਕਰਮ ਕਰਦੇ ਹਨ, ਯਮਾਂ ਦੇ ਟੋਲੇ ਲੁੱਟ ਲੈਂਦੇ। ਗੁਰੂ ਅਰਜਨ ਦੇਵ ਜੀ ਸਾਹਿਬ ਜੀ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਜਿਹੇ ਮਾਰਗ ਕੇ ਗਨੇ ਜਾਹੇ ਨਾ ਕੋਸਾ, ਹਰ ਕਾ ਨਾਮ ਊਹਾ ਸੰਗ ਤੋਸਾ, ਜੇ ਪੈੜੇ ਮਹਾਂ ਅੰਧ ਗੁਬਾਰਾ, ਹਰ ਕਾ ਨਾਮ ਸੰਗ ਉਜਿਆਰਾ, ਜਹਾਂ ਪੰਥ ਤੇਰਾ ਕੋ ਨਾ ਸਿਆਨੂੰ, ਹਰ ਕਾ ਨਾਮ ਤਹਿ ਨਾਲ ਪਛਾਣੂ, ਜਹਿ ਮਹਾਂ ਭੈਣ ਦੂਤ ਜਮ ਦਲੈ, ਤੈ ਹਰ ਕਾ ਨਾਮ ਸੰਗ ਤੇਰੇ ਚੱਲੈ। ਜਿੱਥੇ ਬੜੇ ਬੜੇ ਜਮ ਦੂਤਾਂ ਦੇ ਟੋਲੇ ਮਿਲਦੇ ਰਾਹ 'ਚ, ਸੜਕ 'ਤੇ ਜਾਂਦੇ ਹਾਂ, ਟੋਲ ਟੈਕਸ ਆਉਂਦੇ ਨੇ ਪਿਆਰਿਓ, ਇੱਦਾਂ ਹੀ ਜਦੋਂ ਪ੍ਰਲੋਕ ਨੂੰ ਜਾਵਾਂਗੇ ਰਸਤੇ 'ਚ ਜਮਾਂ ਦੇ ਟੋਲੇ ਮਿਲਦੇ ਨੇ ਵੱਖ ਵੱਖ ਥਾਵਾਂ 'ਤੇ। ਜਿਹੜੇ ਵਿਖਾਵੇ ਦੇ ਕਰਮ ਕੀਤੇ ਨੇ ਉਹ ਪਿਆਰਿਓ ਰਾਹ 'ਚ ਲੁੱਟ ਲੈਂਦੇ ਹੋ, ਪਿਆਸ ਲੱਗੀ ਮੈਨੂੰ ਪਾਣੀ ਦਿਓ ਕਹਿੰਦੇ ਆਪਣੇ ਜਪ ਤਪ ਦੇ, ਭੁੱਖ ਲੱਗੀ ਹੈ ਕਹਿੰਦੇ ਜੋ ਤੂੰ ਦਾਨ ਪੁੰਨ ਕੀਤਾ ਦੇ ਸਾਨੂੰ, ਰਸਤੇ ਵਿੱਚ ਲੁੱਟ ਲੈ, ਨਾਲ ਨਹੀਂ ਜਾਂਦੇ ਸਤਸੰਗ ਜੀ, ਉਹ ਪ੍ਰਲੋਕ ਤੱਕ ਇਹ ਚੀਜ਼ਾਂ ਨਾਲ ਨਾ ਗਈਆਂ, ਰਸਤੇ ਵਿੱਚ ਲੁੱਟੀਆਂ ਗਈਆਂ। ਇਸ ਲਈ ਗੁਰੂ ਜੀ ਕਹਿੰਦੇ ਨੇ ਕਿ ਜਿਹੜੇ ਵਿਖਾਵੇ ਦੇ ਆਪਾਂ ਕਰਮ ਕਰਦੇ, ਖੇਤੀਬਾੜੀ ਨਾਲ ਆਪਾਂ ਸੰਬੰਧਿਤ ਆ, ਲਗਭਗ ਸਾਰੇ ਪਿੰਡਾਂ ਥਾਵਾਂ ਤੋਂ ਆਏ ਹਾਂ ਪਿਆਰਿਓ, ਪਿੰਡਾਂ ਦੇ ਵਿੱਚ ਛੋਟੇ ਹੁੰਦੇ ਸੀ ਅਤੇ ਕਈ ਵਾਰ ਛੱਟਾ ਦੇ ਲੈਣਾ, ਆ ਕਣਕ ਬੀਜਣੀ ਅਤੇ ਛੱਟਾ ਦੇ ਲੈਣਾ, ਕਈ ਵਾਰ ਸਤਸੰਗ ਜੀ ਛੋਟੇ ਹੁੰਦੇ ਸੀ, ਮੇਰੇ ਬਾਪੂ ਜੀ ਮੇਰੇ ਪਿਤਾ ਜੀ ਉਹਨਾਂ ਹਲ ਵਾਹੁਣਾ ਅਤੇ ਉਹ ਪੋਰ ਹੁੰਦੀ ਸੀ, ਪੋਰ ਉਹ ਚਕਾਣੇ ਦਾਣੇ ਜਿਹੜੇ ਪਾਉਣੇ ਉਹ ਕੜਕੜ ਕਰਦੇ ਸਾਰੇ ਜਾਂਦੇ ਹੁੰਦੇ ਸੀ, ਫਿਰ ਸਤਸੰਗ ਡਰਲਾਂ ਚੱਲ ਪਈਆਂ, ਕਈ ਕੁਛ ਚੱਲ ਪਿਆ, ਹੁਣ ਤਾਂ ਸਿਸਟਮ ਬਦਲ ਗਿਆ। ਕੁਛ ਵੀ ਕਰੋ, ਜਦੋਂ ਆਪਾਂ ਫਸਲ ਬੀਜਦੇ ਹਾਂ ਪਤਲਾ ਜਿਹਾ ਸੁਹਾਗਾ ਉੱਤੇ ਮਾਰਦੇ ਨੇ, ਕਿਉਂ ਮਾਰਦੇ ਹਾਂ, ਕਿਹੜੇ ਦਾਣੇ ਜੇ ਨੰਗੇ ਰਹਿ ਗਏ ਪੰਛੀਆਂ ਨੇ ਚੁੱਗ ਜਾਣੇ ਹੈ, ਸਮਝ ਗਏ। ਜਿਹੜਾ ਵੀ ਅਸੀਂ ਕਰਮ ਧਰਮ ਦਾ ਕਰਮ ਕਰਾਂਗੇ ਵਿਖਾਵੇ ਲਈ, ਲੋਕਾਂ ਨੂੰ ਵਿਖਾ ਕੇ ਕਿ ਸੰਗਤ ਨੂੰ ਪਤਾ ਲੱਗੇ ਕਿ ਇਹਨੇ ਕੁਛ ਦਾਨ ਕੀਤਾ, ਸੰਗਤ ਨੂੰ ਪਤਾ ਲੱਗੇ ਕੁਛ ਦਿੱਤਾ ਇਹਨੇ, ਮੇਰਾ ਨਾਮ ਬੋਲਿਆ ਜਾਵੇ, ਇਹ ਚੀਜ਼ਾਂ ਜਿਹੜੀਆਂ ਸਤਸੰਗੀ ਹੋਮੇ ਰੂਪੀ ਪੰਛੀ ਵਿਕਾਰਾਂ ਰੂਪੀ ਪੰਛੀ ਖਾ ਜਾਂਦੇ ਨੇ, ਹੋਮੇ ਅੰਦਰ ਆ ਜਾਂਦੀ ਪਿਆਰਿਓ। ਇਸ ਲਈ ਜਿਹੜਾ ਵੀ ਸੇਵਾ ਸਿਮਰਨ ਆਪਾਂ ਕਰਦੇ ਹਾਂ ਗੁਪਤ ਕਰੋ। ਇਸਲਾਮ 'ਚ ਲਿਖਿਆ ਹੈ

ਮੈਂ ਫੜੀ ਹੈ। ਇਹ ਗੋਮੁਖੀ ਮਾਲਾਂ ਦੀ ਸਨਾਤਨ ਵਿੱਚ ਇੱਕ ਥੈਲੀ ਜੀ ਬਣੀ ਹੁੰਦੀ ਹੈ, ਉਹਦੇ ਵਿੱਚ ਮਾਲਾ ਹੁੰਦੀ ਅਤੇ ਪਿਆਰੇ ਉਹ ਅੰਦਰੇ ਉਹ ਜਪੀ ਜਾਂਦੇ, ਪਤਾ ਨਹੀਂ ਲੱਗਦਾ ਕੀ ਕਰਨ ਡਿਆ। ਗੁਪਤ ਜੋ ਵੀ ਕਰਨਾ ਹੈ, ਕੰਮ ਕਰਨਾ ਹੈ, ਉਹ ਗੁਪਤ ਕਰਨਾ ਪਿਆਰਿਓ। ਅਤੇ ਜਿਹੜੇ ਅਸੀਂ ਵਿਖਾਵੇ ਲਈ ਕਰਦੇ ਹਾਂ, ਸੇਵਾ ਕੀਤੀ ਵਿਖਾਵੇ ਲਈ ਕੀਤੀ, ਸੰਗਤ ਵੇਖੇ, ਜੇ ਅਸੀਂ ਕੋਈ ਨਿਤਨੇਮ ਕਰਨ ਡਏ ਅਤੇ ਸੰਗਤ ਵੇਖੇ, ਸੋ ਇਹ ਜਿੰਨੇ ਕਰਮ ਅਸੀਂ ਵਿਖਾ ਕੇ ਕਰਾਂਗੇ ਲੋਕਾਂ ਨੂੰ, ਇਹ ਜਮਾਂ ਦੇ ਟੋਲੇ ਰਸਤੇ ਵਿੱਚ ਲੁੱਟ ਲੈਂਦੇ ਨੇ ਇਹ ਜੀਵ ਦੇ ਨਾਲ।

ਨਿਰਵਾਣ ਕੀਰਤਨ ਦਾ ਮਤਲਬ ਹੁੰਦਾ ਹੈ ਨਿਰਵਾਣ ਨਿਸ਼ਕਾਮ ਕੀਰਤਨ, ਬੰਧਨਾਂ ਤੋਂ ਰਹਿਤ ਕਰ ਦੇਣ ਵਾਲਾ ਕੀਰਤਨ, ਪ੍ਰਭੂ ਦਾ ਜਸ। ਸੋ ਨਿਰਵਾਣ ਕੀਰਤਨ ਗਾਵੋ ਕਰਤੇ ਕਾ, ਭਾਈ ਵਾਹਿਗੁਰੂ ਦਾ ਜਸ ਗਾਵੋ, ਪਰਮਾਤਮਾ ਦਾ ਜਸ ਗਾਵੋ। ਜਪ ਤਪ ਸੰਜਮ ਕਰਮ ਕਮਾਣੇ ਇਹ ਊਰੇ ਮੂਸੇ, ਇਹ ਜਿੰਨੇ ਵੀ ਜਪ ਤਪ ਆਦਿਕ ਦਾਨ ਪੁੰਨ ਕਰਦੇ ਹਾਂ, ਇਹ ਪਿਆਰੇ ਰਸਤੇ 'ਚ ਲੁੱਟ ਲੈਂਦੇ, ਨਾਲ ਨਹੀਂ ਜਾਂਦੇ ਚੀਜ਼ਾਂ। ਇਸ ਲਈ ਵਾਹਿਗੁਰੂ ਦਾ ਸਿਮਰਨ ਹੀ ਸਭ ਤੋਂ ਪਰਮਾਤਮਾ ਦਾ ਬੇਅੰਤ ਹੈ। ਹਰ ਬਿਨ ਅਵਰ ਕਿਰਿਆ ਬਿਰਥੇ, ਵਾਹਿਗੁਰੂ ਦੇ ਨਾਮ ਤੋਂ ਬਿਨਾਂ ਜੋੜੇ ਹੋਰ ਕਰਮ ਕਰਦੇ ਸਾਰੇ ਫਜ਼ੂਲ ਹੀ ਆ ਸਤਸੰਗੀਓ, ਵਿਅਰਥ ਹੀ ਦੇ। ਸੋ ਗੁਰੂ ਮਹਾਰਾਜ ਕਿਰਪਾ ਕਰਦੇ ਨੇ, ਕਰਮ ਧਰਮ ਪਾਖੰਡ ਜੋ ਦੀਸੇ, ਤਿੰਨ ਜਮ ਜਾਗਾਤੀ ਲੂਟੇ, ਨਿਰਵਾਣ ਕੀਰਤਨ ਗਾਵੋ ਕਰਤੇ ਕਾ, ਨਿਮਕ ਸਿਮਰਤ ਜਿਤ ਛੂਟੈ। ਨਿਰਵਾਣ ਕੀਰਤਨ ਬੰਧਨਾਂ ਤੋਂ ਮੁਕਤ ਕਰ ਦੇਣ ਵਾਲਾ, ਨਿਸ਼ਕਾਮ ਕੀਰਤਨ ਕਰੋ, ਜਿਹਨੂੰ ਇੱਕ ਨਿਮਕ ਮਾਤਰ ਕਰਨ ਦੇ ਨਾਲ ਜੀਵ ਛੁੱਟ ਜਾਂਦਾ। ਅੱਖ ਖੋਲਣ ਜਿੰਨਾ ਸਮਾਂ ਵੀ ਕਿਤੇ ਵਾਹਿਗੁਰੂ ਦਾ ਜਸ ਦਿਲੋਂ ਕਰ ਲਈਏ, ਅੰਦਰੋਂ ਜੁੜ ਕੇ, ਸਤਸੰਗੀ ਜੀਵ ਬੰਧਨਾਂ ਤੋਂ ਰਹਿਤ ਹੋ ਗਿਆ, ਬੰਧਨਾਂ ਤੋਂ ਛੁੱਟ ਗਿਆ। ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਸੱਚੇ ਪਾਤਸ਼ਾਹ, ਜਿਨ੍ਹਾਂ ਦਾ ਅੱਜ ਪਵਿੱਤਰ ਪ੍ਰਕਾਸ਼ ਗੁਰਪੁਰਬ ਪਿਆਰਿਓ। ਸੋ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਮਹਾਰਾਜ ਜੀ ਦਾ ਪ੍ਰਕਾਸ਼ ਸੀਸ ਮਹਿਲ ਗੁਰਦੁਆਰਾ ਸਾਹਿਬ ਸ੍ਰੀ ਕੀਰਤਪੁਰ ਸਾਹਿਬ, ਔਰ ਦਾਦਾ ਹਨ ਬਾਬਾ ਗੁਰਦਿੱਤਾ ਜੀ, ਦਾਦੀ ਜੀ ਸਤਿਕਾਰਯੋਗ ਮਾਤਾ ਅਨੰਤੀ ਜੀ, ਮਾਤਾ ਨਿਹਾਲ ਕੌਰ ਜੀ, ਨਾਨਾ ਜੀ ਸਤਸੰਗੀਓ ਰਾਜਾ ਰਾਮ ਰਾਏ ਜੀ, ਔਰ ਨਾਨੀ ਜੀ ਸੁਖਦੇਵ ਜੀ ਸਤਸੰਗੀਓ ਪਿਤਾ, ਧੰਨ ਧੰਨ ਸਾਹਿਬ ਸ੍ਰੀ ਗੁਰੂ ਹਰਰਾਏ ਸਾਹਿਬ ਜੀ ਮਹਾਰਾਜ, ਧੰਨ ਧੰਨ ਪਿਤਾ, ਧੰਨ ਧੰਨ ਕੋਲ ਸੋੜ ਬੰਸ, ਧੰਨ ਧੰਨ ਸੋ ਜਨਨੀ, ਧੰਨ ਧੰਨ ਮਾਤਾ ਕ੍ਰਿਸ਼ਨ ਕੌਰ ਜੀ, ਤਿੰਨਾਂ ਦੇ ਗ੍ਰਹਿ ਵਿਖੇ ਆਪ ਜੀ ਦਾ ਪ੍ਰਕਾਸ਼ ਹੋਇਆ। ਸਤਸੰਗੀਓ ਬੇਨਤੀ ਕੀਤੀ ਗੁਰਦੁਆਰਾ ਸੀਸ ਮਹਿਲ ਸਾਹਿਬ, ਚੇਤਾ ਰੱਖਿਓ ਸੀਸ ਮਹਿਲ ਸਾਹਿਬ ਵਿਖੇ ਦੋ ਗੁਰੂ ਜੀ ਪ੍ਰਗਟ ਹੋਏ ਨੇ, ਗੁਰੂ ਹਰਰਾਏ ਸਾਹਿਬ ਜੀ ਅਤੇ ਗੁਰੂ ਹਰਕ੍ਰਿਸ਼ਨ ਸਾਹਿਬ ਜੀ। ਕੋਈ ਵੀ ਦੋ ਗੁਰੂ ਇੱਕ ਸਥਾਨ 'ਤੇ ਪ੍ਰਗਟ ਨਹੀਂ ਹੋਏ, ਸੱਤਵੇਂ ਅਤੇ ਅੱਠਵੇਂ ਪਾਤਸ਼ਾਹ ਹੋਏ ਨੇ, ਯਾਦ ਰੱਖਿਓ। ਸੱਤਵੇਂ ਅਤੇ ਅੱਠਵੇਂ ਪਾਤਸ਼ਾਹ ਗੁਰਦੁਆਰਾ ਸੀਸ ਮਹਿਲ ਸਾਹਿਬ ਕੀਰਤਪੁਰ ਸਾਹਿਬ ਵਿਖੇ ਪ੍ਰਗਟ ਹੋਏ ਨੇ। ਅੰਮ੍ਰਿਤ ਵੇਲੇ ਆਵੀ ਦਾ ਪ੍ਰਕਾਸ਼ ਹੋਇਆ। ਸਤਸੰਗੀਓ ਸਾਵਣ ਬਦੀ ਨੌਂ, ਸੱਤ ਸਾਵਣ ਔਰ 1713 ਬਿਕਰਮੀ ਨੂੰ, ਔਰ 14 ਜੁਲਾਈ ਅਤੇ 1656 ਬਿਕਰਮੀ ਈਸਵੀ ਨੂੰ ਦਿਨ ਸੀ ਵੀਰਵਾਰ, ਤੜਕੇ ਆਵੀ ਦਾ ਪ੍ਰਕਾਸ਼ ਹੋਇਆ। ਗੁਰੂ ਹਰਰਾਏ ਸਾਹਿਬ ਜੀ ਸੱਚੇ ਪਾਤਸ਼ਾਹ ਮਹਾਰਾਜ ਸੰਗਤਾਂ ਨੂੰ ਦਰਸ਼ਨ ਦੇ ਰਹੇ ਨੇ, ਆਸਾ ਜੀ ਕੀ ਵਾਰ ਦਾ ਕੀਰਤਨ ਹੋ ਰਿਹਾ। ਸੇਵਾਦਾਰਨੀ ਨੇ ਆ ਕੇ ਬੇਨਤੀ ਕੀਤੀ, ਮਾਰੇ ਵਧਾਈਆਂ, ਤੁਹਾਡੇ ਘਰ ਦੂਸਰੇ ਸਾਹਿਬਜ਼ਾਦਾ ਜੀ ਪ੍ਰਗਟ ਹੋਏ ਨੇ। ਕੱਲ੍ਹ ਬੇਨਤੀ ਕੀਤੀ ਸੀ, ਰਾਮ ਰਾਏ ਜੀ ਗੁਰੂ ਹਰਕ੍ਰਿਸ਼ਨ ਸਾਹਿਬ ਦੇ ਵੀਰ 10 ਸਾਲ ਵੱਡੇ ਨੇ, ਮਤਲਬ 10 ਸਾਲ ਪਹਿਲਾਂ ਉਹਨਾਂ ਦਾ ਜਨਮ ਹੋਇਆ 1703 ਵਿੱਚ, ਅਤੇ 1713 'ਚ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਮਹਾਰਾਜ ਪ੍ਰਗਟ ਹੋਏ ਨੇ। ਬੇਨਤੀ ਕੀਤੀ, ਮਹਾਰਾਜ ਆਪ ਜੀ ਦੇ ਗ੍ਰਹਿ ਵਿਖੇ ਸਾਹਿਬਜ਼ਾਦਾ ਜੀ ਪ੍ਰਗਟ ਹੋਏ ਨੇ। ਸਤਸੰਗੀਓ ਉਸ ਵੇਲੇ ਧੰਨ ਧੰਨ ਗੁਰੂ ਹਰਰਾਏ ਸਾਹਿਬ ਜੀ ਨੇ ਪੋਥੀ ਸਾਹਿਬ ਪ੍ਰਕਾਸ਼ ਕਰਵਾਈ, ਪੋਥੀ ਪਰਮੇਸ਼ੁਰ ਕਾ ਥਾਨ, ਪੋਥੀ ਸਾਹਿਬ ਦਾ ਪ੍ਰਕਾਸ਼ ਕੀਤਾ। ਹੁਕਮ ਆਇਆ ਬਿਲਾਵਲ ਮਹੱਲਾ ਪੰਜਵਾਂ, ਹਰ ਹਰ ਹਰ ਅਰਾਧੀਏ ਹੋਈਏ ਆਰੋਗ, ਰਾਮ ਚੰਦ ਕੀ ਲਸ਼ਟਕਾ ਜਿਨ ਮਾਰਿਆ ਰੋਗ। ਇਹ ਹੁਕਮਨਾਮਾ ਸਾਹਿਬ ਆਇਆ ਅਤੇ ਨਾਂ ਰੱਖਿਆ ਹਰਕ੍ਰਿਸ਼ਨ। ਸੋ ਸਤਸੰਗੀਓ ਸਾਹਿਬ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ, ਤਿੰਨਾਂ ਦੇ ਮਾਤਾ ਜੀ ਦਾ ਅਤੇ ਗੁਰੂ ਜੀ ਦਾ ਨਾਮ ਇੱਕ ਹੀ ਹੈ ਪਿਆਰਿਓ, ਯਾਦ ਰੱਖਿਓ। ਮੇਰੀਆਂ ਮਾਤਾਵਾਂ ਭੈਣਾਂ ਬੈਠੀਆਂ ਗੁਰਸਿੱਖੋਂ, ਬੜਾ ਸੌਖਾ ਜਿਹਾ ਕਿ ਅੱਠਵੇਂ ਪਾਤਸ਼ਾਹ ਦੀ ਮਾਤਾ ਦਾ ਨਾਮ ਹੀ ਜੋ ਗੁਰੂ ਜੀ ਦਾ ਨਾਮ, ਉਹ ਮਾਤਾ ਦਾ ਨਾਮ ਮਾਤਾ ਕ੍ਰਿਸ਼ਨ ਕੌਰ ਜੀ ਅਤੇ ਗੁਰੂ ਹਰਕ੍ਰਿਸ਼ਨ ਸਾਹਿਬ ਜੀ। ਸੋ ਇਸ ਲਈ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਦਾ ਪ੍ਰਕਾਸ਼ ਮਿਰਤੇ ਵੇਲੇ ਹੋਏ ਹੋਇਆ। ਸ਼ਾਂਤ ਚਿੱਤ ਚਿਹਰਾ, ਸ਼ਾਂਤ ਚਿੱਤ, ਬੱਚੇ ਜਨਮ ਲੈਂਦੇ ਨੇ, ਜੇ ਬੱਚਾ ਰੋਵੇ ਨਾ ਤਾਂ

0: ਡਾਕਟਰ ਸਮੇਂ 'ਤੇ ਬਿਮਾਰ ਹੈ, ਉਹਨੂੰ ਫਿਰ ਨਰਸਾਂ ਸਤਸੰਗੀ ਦਾਈਆਂ ਘਚੋਲ ਕੇ ਝਾਲ ਕੇ ਰਵਾਉਂਦੀਆਂ ਉਹਨੂੰ। ਪਰ ਗੁਰੂ ਹਰਗੋਬਿੰਦ ਸਿੰਘ ਸਾਹਿਬ ਸ਼ਾਂਤ ਚੇਤਾਏ, ਜਨਮ ਮਰਨ ਦੋਹੂ ਹਮੈ ਨਾਹੀ, ਜਨ ਪਰਉਪਕਾਰੀ ਆਏ, ਜੀ ਦਾਨ ਦੇ ਭਗਤੀ ਲਾਇਨ, ਹਰ ਸਿਉ ਲੈਣ ਮਿਲਾਏ। ਸਤਸੰਗੀਓ, ਪਰਵਰਸ਼ ਮਾਤਾ ਜੀ ਨੇ ਗੁਰਮਤ ਅਨੁਸਾਰ ਕੀਤੀ ਹੈ, ਸਿਮਰਨ ਬੰਦਗੀ ਭਗਤੀ ਅੱਠੇ ਪੈਰ ਮਾਂ ਜੀ ਕਰਦੇ ਨੇ, ਨਿਤਨੇਮ ਬੱਚੇ ਦੇ ਕੰਨ 'ਚ ਸੁਣਾਉਂਦੇ ਨੇ। ਸੁਖਮਨੀ ਸਾਹਿਬ ਜਾਂ ਜਪਜੀ ਸਾਹਿਬ ਹੋਰ ਬੇਅੰਤ ਬਾਣੀ ਆ। ਵਾਹਿਗੁਰੂ ਦਾ ਸਿਮਰਨ ਮਾਤਾ ਜੀ ਅੱਠੇ ਪੈਰ ਕਰਦੇ ਰਹਿੰਦੇ ਨੇ। ਅਤੇ ਆਪਾਂ ਪਰਿਵਾਰਾਂ ਵਾਲੇ ਬੈਠੀਆਂ, ਮੇਰੀਆਂ ਮਾਤਾਵਾਂ, ਮੇਰੀਆਂ ਭੈਣਾਂ ਬੈਠੀਆਂ ਹੈ, ਬੱਚਾ ਸਤਸੰਗੀ ਉਹ ਜਦੋਂ ਬੋਲਦਾ ਨਾ ਕੁਛ ਵੱਡਾ ਹੋ ਕੇ ਬੋਲਦਾ, ਪਰ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਬਹੁਤ ਛੋਟੀ ਅਵਸਥਾ 'ਚ 2-3 ਮਹੀਨੇ ਦੇ ਸੀ ਵਾਹਿਗੁਰੂ ਮੂੰਹ ਤੋਂ ਕਹਿ ਲੈਂਦੇ ਨੇ, ਵਾਹਿਗੁਰੂ ਮੂੰਹ ਤੋਂ ਕਹਿ ਲੈਂਦੇ ਨੇ। ਦੂਜਾ ਇਤਿਹਾਸ 'ਚ ਲਿਖਿਆ ਹੈ ਕਿ ਕਦੇ ਵੀ ਆਪ ਜੀ ਨੇ ਦੁੱਧ ਨਹੀਂ ਸੀ ਮੰਗਿਆ, ਰੋਏ ਨਹੀਂ ਕਦੇ, ਐਨ ਸ਼ਾਂਤ ਚਿੱਤ ਪੈ ਰਹੇ ਨੇ। ਮਾਂ ਜੀ ਨੂੰ ਫਿਕਰ ਹੁੰਦਾ ਸੀ ਮੇਰਾ ਲਾਲ ਕਦੇ ਭੁੱਖਾ ਨਾ ਹੋਵੇ, ਮਾਂ ਜੀ ਵਾਰ ਵਾਰ ਉਠਾ ਕੇ ਅਤੇ ਦੁੱਧ ਛਕਾਉਂਦੇ ਸੀ। ਕਦੇ ਵੀ ਆਪ ਜੀ ਨੇ ਸੱਸੇ ਰੋ ਕੇ ਦੁੱਧ ਨਹੀਂ ਸੀ ਮੰਗਿਆ, ਮੈਨੂੰ ਭੁੱਖ ਲੱਗੀ ਹੈ। ਕਹਿੰਦੇ ਨੇ ਸਿਆਣੇ ਕਿ ਬੱਚਾ ਰੋਵੇ ਨਾ ਅਤੇ ਮਾਂ ਦੁੱਧ ਹੀ ਨਹੀਂ ਦਿੰਦੀ ਪਿਆਰਿਓ, ਪਰ ਮਾਂ ਨੂੰ ਚਿੰਤਾ ਹੁੰਦੀ ਸੀ। ਫਿਰ ਜਦੋਂ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਮਹਾਰਾਜ ਬੈਠਣ ਲੱਗ ਪਏ ਨਾ, ਅਤੇ ਜਦੋਂ ਬਿੰਦੇ ਸੀ ਚੌਂਕੜਾ ਮਾਰ ਕੇ ਬਿੰਦੇ ਸੀ, ਪਿਆਰ ਨਾਲ ਬੋਲੋ ਸਤਨਾਮ ਸ਼੍ਰੀ ਵਾਹਿਗੁਰੂ, ਜਦੋਂ ਆਪ ਜੀ ਨੇ ਬੈਠਣਾ ਸਿੱਧੀ ਰੀੜ੍ਹ ਦੀ ਹੱਡੀ ਕਰਕੇ ਅਤੇ ਚੌਂਕੜਾ ਮਾਰ ਕੇ ਬੈਠਣਾ ਸਤਸੰਗੀਓ, ਸੋ ਛੋਟੀ ਅਵਸਥਾ ਦੇ 'ਚ ਆਪ ਜੀ ਵਾਹਿਗੁਰੂ ਤੋਤਲੀ ਜ਼ਬਾਨ ਨਾਲ ਕਹਿਣ ਲੱਗ ਪਏ, ਕਿਉਂਕਿ ਗੁੰਗਿਆਂ ਕੋਲ ਅਰਥ ਜੂ ਕਰਾਉਣੇ ਨੇ, ਅਤੇ ਆਪ ਸੱਚੇ ਪਾਤਸ਼ਾਹ ਜੀ ਮਹਾਰਾਜ ਛੋਟੀ ਅਵਸਥਾ ਤੋਂ ਐਸੀਆਂ ਬਖਸ਼ਿਸ਼ਾਂ ਹੋ ਗਈਆਂ। ਸੋ ਮਾਤਾ ਜੀ ਨੇ ਪਰਵਰਿਸ਼ ਕੀਤੀ, ਹੱਥੋਂ ਹੱਥ ਨਚਾਈਏ ਬਣ ਜਾ ਰਿਹਾ ਮਿੱਤਰਾ, ਹੱਥੋਂ ਹੱਥ ਸੰਗਤਾਂ ਖਿਡਾਉਂਦੀਆਂ। ਹਰੇਕ ਨੂੰ ਚਾਅ ਹੁੰਦਾ ਹੈ ਕਿ ਮੇਰੀ ਗੋਦ 'ਚ ਇੱਕ ਵਾਰ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਆ ਜਾਣ, ਦੁੱਖ ਦੂਰ ਕਰ ਦਿੰਦੇ, ਜਿਹਨੂੰ ਸਪਰਸ਼ਤਾ ਬਖਸ਼ ਦਿੰਦੇ ਨੇ ਪਿਆਰਿਓ। ਜਿਹੜੀ ਵੀ ਕੋਈ ਭੈਣ ਕੋਈ ਗੁਰਸਿੱਖ ਚੁੱਕਦਾ, ਉਹਦੇ ਦੁੱਖ ਹੀ ਦੂਰ ਕਰ ਦਿੰਦੇ ਗੁਰੂ ਹਰਕ੍ਰਿਸ਼ਨ ਸਾਹਿਬ। ਬੜੇ ਪਿਆਰ ਨਾਲ ਲਡਾਇਆ ਖੜਾਇਆ, ਬਾਬਾ ਝੰਡਾ ਜੀ ਨੇ ਊੜਾ ਐੜਾ ਈੜੀ ਪੜ੍ਹਾ ਕੇ ਅਤੇ ਗੁਰਮਤਿ ਦੀ ਵਿੱਦਿਆ ਸ਼ੁਰੂ ਕੀਤੀ। ਬਾਬਾ ਝੰਡਾ ਜੀ ਧੰਨ ਧੰਨ ਬਾਬਾ ਬੁੱਢਾ ਸਾਹਿਬ ਦੀ ਅੰਸ ਬੰਸ ਵਿੱਚੋਂ ਮਹਾਂਪੁਰਸ਼ ਹੋਏ ਨੇ। ਬੜੀ ਕਰਨੀ ਵਾਲੇ ਪਿਆਰਿਓ, ਕਿਉਂਕਿ ਗੁਰਤਾ ਗੱਦੀ ਦੀ ਮਰਿਆਦਾ, ਗੁਰਤਾ ਗੱਦੀ ਦਾ ਸਾਰਾ ਸਿਲਸਿਲਾ ਜਾਂ ਗੁਰਮਤਿ ਵਿੱਦਿਆ ਦੇਣੀ, ਇਹ ਬਾਬਾ ਬੁੱਢਾ ਸਾਹਿਬ ਦੇ ਹਿੱਸੇ ਆਈ ਹੈ। ਛੇਵੇਂ ਪਾਤਸ਼ਾਹ ਜੀ ਨੂੰ ਵੀ ਊੜਾ ਐੜਾ ਪੜ੍ਹਾ ਕੇ ਅਤੇ ਗੁਰਮਤਿ ਦੀ ਵਿੱਦਿਆ ਦੀ ਗੁੜ੍ਹਤੀ ਦਿੱਤੀ, ਕਿਉਂਕਿ ਇਹ ਜਿਹੜੇ ਅਵਤਾਰੀ ਪੁਰਸ਼ ਹੁੰਦੇ ਨੇ ਸਾਰੀ ਵਿੱਦਿਆ ਤਾਂ ਇਹਨਾਂ ਦੇ ਕੋਲ ਹੁੰਦੀ ਹੈ, ਕੇਵਲ ਇੱਕ ਦੁਨਿਆਵੀ ਮਰਿਆਦਾ ਕਰਨੀ ਹੁੰਦੀ ਪਿਆਰਿਓ। ਇਸ ਵਾਸਤੇ ਬਾਬਾ ਝੰਡਾ ਜੀ ਐਸੀ ਕਰਨੀ ਵਾਲੇ ਮਹਾਂਪੁਰਸ਼ ਹੋਏ, ਇੱਕ ਵਾਰ ਗੁਰੂ ਹਰਿਰਾਇ ਸਾਹਿਬ ਜੀ ਗੁਰੂ ਪਿਤਾ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੇ, ਉਹ ਮਹਾਰਾਜ ਬਾਹਰ ਨੂੰ ਜਾ ਰਹੇ ਸੀ ਸ਼ਿਕਾਰ ਵਾਸਤੇ, 2200 ਘੋੜ ਸਵਾਰ ਨਾਲ ਸੂਰਮੇ ਦੇ ਅੱਗੋਂ ਬਾਬਾ ਝੰਡਾ ਜੀ ਮਿਲ ਪਏ, ਉਹਨਾਂ ਜੋੜਾ ਤਾਰਿਆ, ਨਮਸਕਾਰ ਕੀਤੀ, ਅਤੇ ਸੱਚੇ ਪਾਤਸ਼ਾਹ ਜੀ ਕਹਿੰਦੇ ਬਾਬਾ ਝੰਡਾ ਜੀ ਠਹਿਰੋ, ਖਲੋ ਇੱਥੇ, ਅਸੀਂ ਆਉਂਦੇ ਹਾਂ। ਅਤੇ ਗੁਰੂ ਜੀ ਨੇ ਪ੍ਰੀਖਿਆ ਲੈਣ ਵਾਸਤੇ ਗੁਰੂ ਹਰਿਰਾਇ ਸਾਹਿਬ ਜੀ ਸਵੇਰ ਤੋਂ ਸ਼ਾਮ ਤੱਕ ਸ਼ਿਕਾਰ ਖੇਡ ਕੇ ਅਤੇ ਹੋਰ ਕਿਸੇ ਰਸਤੇ ਵਾਪਸ ਆ ਗਏ, ਹੋਰ ਕਿਸੇ ਰਸਤੇ, ਹਾਂ ਸ਼੍ਰੀ ਕੀਰਤਪੁਰ ਸਾਹਿਬ ਨੂੰ। ਕੁਦਰਤੀ ਤੀਸਰੇ ਦਿਨ ਗੁਰੂ ਹਰਿਰਾਇ ਸਾਹਿਬ ਜੀ ਗਏ, ਜਦੋਂ ਉਸੇ ਰਸਤੇ ਪਹਿਲੇ ਦਿਨ ਵਾਲੇ ਵੇਖਿਆ, ਉੱਥੇ ਬਾਬਾ ਝੰਡਾ ਜੀ ਖਲੋਤੇ, ਬਾਬਾ ਜੀ ਇੱਥੇ ਖਲੋਤੇ, ਮਾਰੇ ਤੁਹਾਡਾ ਹੁਕਮ ਹੋਇਆ ਸੀ। ਵੇਖੋ ਹੈਰਾਨੀ ਦੀ ਗੱਲ, ਗੁਰੂ ਜੀ ਨੇ ਕਿਹਾ ਸੀ ਇੱਥੇ ਖਲੋ, ਆਉਂਦੇ ਹਾਂ ਅਸੀਂ। 3 ਦਿਨ ਪਿੱਛੋਂ ਗੁਰੂ ਜੀ ਗਏ ਤਾਂ ਉੱਥੇ ਖਲੋਤੇ, ਬਾਬਾ ਜੀ ਇੱਥੇ ਖਲੋਤੇ, ਮਾਰੇ ਤੁਹਾਡਾ ਹੁਕਮ ਹੋਇਆ ਸੀ ਵਾਹਿਗੁਰੂ। ਉਹ ਤਾਂ ਵੈਸੇ ਸਰਸਰੀ ਕਿਹਾ ਸੀ, ਇੰਨਾ ਗੁਰੂ ਕਾ ਹੁਕਮ ਮੰਨਦੇ, 3 ਦਿਨ ਇੱਕ ਇੱਥੇ ਖਲੋਤੇ ਰਹੇ, ਉਹਨਾਂ ਕੋਲੋਂ ਵਿੱਦਿਆ ਗੁਰਮਤਿ ਦੀ ਸਤਸੰਗ ਗ੍ਰਹਿਣ ਕੀਤੀ। ਸੋ ਗੁਰੂ ਹਰਕ੍ਰਿਸ਼ਨ ਸਾਹਿਬ ਜੀ 3 ਸਾਲ ਦੀ ਛੋਟੀ ਅਵਸਥਾ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਬੈਠ ਕੇ ਅਤੇ ਪਾਠ ਕਰ ਲੈਂਦੇ ਸੀ ਪਿਆਰਿਓ। ਆ ਸਿੰਘ ਸਾਹਿਬ ਜੀ ਗਿਆਨੀ ਗੁਰਚਰਨ ਸਿੰਘ ਜੀ ਬੈਠੇ ਨੇ, ਗੁਰੂ ਗ੍ਰੰਥ ਸਾਹਿਬ ਦੇ ਸਰੂਪ ਜਿਹੜੇ ਨੇ ਸਤਸੰਗੀ, ਹੱਥ ਲਿਖਤ, ਹੱਥ ਲਿਖਤਾਂ ਦਾ ਹੁਣ ਫਰਕ ਹੁੰਦਾ, ਜਿਹੜੇ ਅੱਜ ਕੱਲ੍ਹ ਹੱਥ ਲਿਖਤ ਲਿਖਦੇ ਨੇ ਗੁਰੂ ਦੇ ਪਿਆਰੇ, ਬੜੀ ਬੜੀ ਸਟੱਡੀ ਕਰਦੇ ਨੇ, ਬਹੁਤ ਸਾਰੇ ਗੁਰੂ ਦੇ ਪਿਆਰੇ ਲਿਖਦੇ, ਮੋਤੀਆਂ ਵਾਂਗੂ ਲਿਖਦੇ, ਅਤੇ ਜਿਵੇਂ ਪ੍ਰੈਸ ਛਪੇ ਇੱਦਾਂ ਲਿਖਦੇ, ਪਰ ਪੁਰਾਤਨ ਸਰੂਪ ਇੱਦਾਂ ਨਹੀਂ ਸੀ ਹੁੰਦੇ, ਉਹਨਾਂ ਦੀਆਂ ਲਗਾਂ ਮਾਤਰਾ ਕੁਛ ਹੋਰ ਤਰੀਕੇ ਦੀਆਂ ਹੁੰਦੀਆਂ ਸੀ, ਉਹਨੂੰ ਅੱਜ ਵੀ ਆਮ ਪਾਠੀ ਪੜ੍ਹ ਨਹੀਂ ਸਕਦਾ। ਮੈਂ ਜੇ ਬੇਨਤੀ ਇਹ ਕਰਾਂ ਗੁਰੂ ਕੇ ਹਜ਼ੂਰ, 1000 ਪਾਠੀ ਇਕੱਠਾ ਕਰ ਲਓ, ਉਹਨਾਂ ਨੂੰ ਕਹੋ ਵੀ ਇਹ ਜਿਹੜਾ ਪੁਰਾਤਨ ਲੜੀਵਾਰ ਸਰੂਪ ਛਪੇ ਪੜ੍ਹੋ, ਅਤੇ ਪਿਆਰੇ ਮੇਰਾ ਖਿਆਲ 1-2 ਹੀ ਪੜ੍ਹਨਗੇ, ਨਹੀਂ ਪੜ੍ਹੇ ਜਾਂਦੇ ਉਹ। ਉਹਨਾਂ ਤੋਂ ਬਾਅਦ ਵਿੱਚ ਪੱਥਰ ਛਾਪੇ ਜਿਹੜੇ ਸੀ ਛਪੇ, ਫਿਰ ਅੱਖਰ ਜੋੜ ਜੋੜ ਕੇ ਜਿਹੜੇ ਅੱਖਰ ਬਣੇ ਹੁੰਦੇ ਸੀ ਜੋੜ ਕੇ, ਫਿਰ ਉਹਨਾਂ ਤੋਂ ਬਾਅਦ ਪ੍ਰੈਸਾਂ ਆ ਗਈਆਂ ਸਤਸੰਗੀਓ, ਕੰਪਿਊਟਰਾਈਜ਼। ਅਤੇ ਮੈਂ ਬੇਨਤੀ ਕਰ ਰਿਹਾ ਜਿਹੜੇ ਉਹ ਸਰੂਪ ਜਿਹੜੇ ਸਰੂਪਾਂ ਤੋਂ ਕੋਈ ਪਾਠੀ ਪਾਠ ਕਰ ਹੀ ਨਹੀਂ ਸਕਦਾ, ਉਹ ਤੋਂ 3 ਸਾਲ ਦੀ ਉਮਰ ਦੇ ਵਿੱਚ ਸਾਹਿਬ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਪਾਠ ਕਰ ਲੈਂਦੇ ਸੀ। ਇੰਨੀ ਬਖਸ਼ਿਸ਼ ਪਿਆਰਿਓ, 3 ਸਾਲ ਦੀ ਉਮਰ ਦੇ ਵਿੱਚ ਹੱਥ 'ਚ ਸਰੰਦਾ ਲੈ ਕੇ ਸੱਚੇ ਪਾਤਸ਼ਾਹ ਕੋਮਲ ਹੱਥਾਂ ਨਾਲ ਕੀਰਤਨ ਕਰ ਲੈਂਦੇ ਸੀ। ਇੰਨੀ ਬਖਸ਼ਿਸ਼ ਪਿਆਰਿਓ, 5 ਸਾਲ ਦੀ ਉਮਰ 'ਤੇ ਗੁਰੂ ਬਣ ਗਏ, ਇੰਨੀਆਂ ਰਹਿਮਤਾਂ। ਇੱਕ ਵਾਰ ਇੱਕ ਸਿੱਖ ਆਇਆ ਸੰਗਤ ਦੇ ਨਾਲ, ਉਹਨਾਂ ਨੇ ਸੱਚੇ ਪਾਤਸ਼ਾਹ ਜੀ ਦੇ ਗੁਰੂ ਹਰਿਰਾਜ ਸਾਹਿਬ ਦੇ ਦਰਸ਼ਨ ਕੀਤੇ ਅਤੇ ਛੋਟੇ ਛੋਟੇ ਮਹਾਰਾਜ ਜੀ ਦੇ ਸਾਹਿਬਜ਼ਾਦੇ ਰਾਮ ਰਾਏ ਜੀ ਵੀ ਸਤਸੰਗ ਉੱਥੇ ਮਹਾਰਾਜ ਦੇ ਹਜ਼ੂਰ ਨੇ ਅਤੇ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਮਹਾਰਾਜ 4-4.5 ਸਾਲ ਦੀ ਉਮਰ ਸੀ, ਇਹ ਵੀ ਮਹਾਰਾਜ ਦੇ ਹਜ਼ੂਰ ਬੈਠਦੇ ਨੇ, ਨੇਤਰ ਬੰਦ ਰਹਿੰਦੇ ਨੇ। ਸਤਸੰਗੀ ਜਦੋਂ ਆਉਂਦੇ ਨੇ ਅਤੇ ਐਨ ਗੁਰੂ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਆ ਕੇ ਨਮਸਕਾਰ ਕਰਨੀ, ਕਿਸੇ ਵੱਲ ਨਹੀਂ ਵੇਖਣਾ, ਪਿਆਰ ਨਾਲ ਬਹਿੰਦੇ ਨੇ। ਸੰਗਤ ਬੜਾ ਪਿਆਰ ਕਰਦੀ ਗੁਰੂ ਜੀ ਸਾਹਿਬਜ਼ਾਦੇ ਨੇ, ਬਹੁਤ ਹੀ ਪਿਆਰ ਵਾਲਾ ਸਰੂਪ ਆਪ ਜੀ ਦਾ, ਜਿਹੜਾ ਦਰਸ਼ਨ ਕਰ ਲੈਂਦਾ ਪਿਆਰੇ ਉਹ ਦੁੱਖ ਦੂਰ ਹੋ ਜਾਂਦੇ ਨੇ। ਸਿੱਖ ਦੇ ਮਨ ਦੀ ਭਾਵਨਾ ਬਣੀ, ਬੇਨਤੀ ਕੀਤੀ ਗੁਰੂ ਹਰਿਰਾਜ ਸਾਹਿਬ ਜੀ ਨੂੰ, ਮਹਾਰਾਜ ਤੁਹਾਡੇ ਦੋ ਸਾਹਿਬਜ਼ਾਦੇ ਨੇ ਬਾਬਾ ਰਾਮ ਰਾਏ ਜੀ ਅਤੇ ਬਾਲ ਅਵਰੇਸ਼ ਗੁਰੂ ਹਰਕ੍ਰਿਸ਼ਨ ਸਾਹਿਬ ਜੀ, ਮਹਾਰਾਜ ਗੁਰੂ ਕਿਹਨੂੰ ਬਣਾਉਂਗੇ? ਕਹਿੰਦੇ ਭਾਈ ਜਦੋਂ ਸਮਾਂ ਆਏਗਾ ਵੇਖਾਂਗੇ। ਤਖ਼ਤ ਬਹਿ ਤਖ਼ਤੇ ਕੀ ਲਾਇਕ, ਜਿਹੜਾ ਲਾਇਕ ਹੋਵੇਗਾ ਬਹਿ ਜਾਏਗਾ। ਉਹ ਸਿੱਖ ਨੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਜੇ ਤੁਸੀਂ ਕਿਰਪਾ ਕਰਦੇ ਹੋ ਮੇਰੀ ਹੁਣ ਤੋਂ ਭਾਵਨਾ ਬਣ ਜਾਏ ਕਿ ਇਹਨਾਂ ਨੇ ਗੁਰੂ ਬਣਨਾ, ਮੈਂ ਹੁਣ ਤੋਂ ਭਾਵਨਾ ਬਣਾ ਲਾਂ। ਜਦੋਂ ਜ਼ਿਆਦਾ ਨੇ ਬੇਨਤੀ ਕੀਤੀ ਤਾਂ ਗੁਰੂ ਜੀ ਕਹਿਣ ਲੱਗੇ ਸੂਈ ਲੈ ਲਾ, ਸੂਈ ਖੰਦੂਈ ਕਹਿੰਦੇ ਨੇ ਜਿਹਨੂੰ ਪਿਆਰੇ, ਉਹ ਆਮ ਤੌਰ 'ਤੇ ਪਿੰਡਾਂ 'ਚ ਗੰਦੂਈ ਕਹਿ ਦਿੰਦੇ ਆ, ਅਸਲ ਉਹ ਨਾ ਖੰਦੂਈ ਮੋਟੀ ਸੂਈ ਵੱਡੀ, ਉਹ ਮਹਾਰਾਜ ਨੇ ਦੇ ਤੀ। ਕਹਿੰਦੇ ਆਹ ਲੈ ਸਿੱਖਾ, ਸਵੇਰੇ ਸਾਡੇ ਦੋਨੋਂ ਸਾਹਿਬਜ਼ਾਦੇ ਨਿਤਨੇਮ ਕਰਦੇ ਨੇ, ਇਹ ਵੀ ਬੇਨਤੀ ਕਰਦੇ ਮੈਂ ਕਰਦਾ ਰੋਜ਼ ਹੀ, ਸਫਾਈ ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ ਦਾ। ਅੰਮ੍ਰਿਤ ਵੇਲੇ ਉੱਠ ਕੇ ਸਤਸੰਗੀ ਕੇਵਲ ਸਿਮਰਨ ਨਿਤਨੇਮ ਕਰਨਾ ਚਾਹੀਦਾ, ਵਾਹਿਗੁਰੂ ਦਾ ਸਿਮਰਨ ਕਰਨਾ ਚਾਹੀਦਾ ਸੂਰਜ ਚੜ੍ਹੇ ਤੱਕ। ਸਾਰਾ ਦਿਨ ਆਪਾਂ ਖਾਣ ਪੀਣ ਪਹਿਨਣ ਹਣਾਉਣ 'ਤੇ ਹੀ ਹਾਂ, ਫੋਨਾਂ 'ਤੇ ਹੀ ਆਪਾਂ, ਅਤੇ ਜੇ ਸਵੇਰੇ ਉੱਠਦੇ ਹਾਂ ਸਾਰ ਬਿਸਤਰੇ 'ਚ ਉੱਠਦੇ ਫੋਨ ਦੁਆਲੇ ਹੋ ਗਏ ਪਿਆਰਿਓ, ਅਤੇ ਸਤਸੰਗੀ ਠੀਕ ਨਹੀਂ ਹੈ। ਗੁਰੂ ਨੇ ਅੰਮ੍ਰਿਤ ਵੇਲਾ ਸਾਨੂੰ ਦਿੱਤਾ ਹੈ, ਰਹਿਮਤਾਂ ਦਿੱਤੀਆਂ ਪਿਆਰਿਓ, ਪੂਰਾ ਵਿਚਾਰ। ਅਤੇ ਗੁਰੂ ਹਰਿਰਾਜ ਸਾਹਿਬ ਜੀ ਕਹਿਣ ਲੱਗੇ ਸੂਈ ਲੈ ਲਾ, ਸਾਡੇ ਦੋਨੋਂ ਸਾਹਿਬਜ਼ਾਦੇ ਅੰਮ੍ਰਿਤ ਵੇਲੇ ਨਿਤਨੇਮ ਕਰਦੇ ਨੇ ਅਤੇ ਜਾਈ, ਅਤੇ ਇਹ ਜਿਹੜੀ ਸੂਈ ਹੈ ਪੀੜਾ ਸਾਹਿਬ ਜਿਹੜਾ ਹੈ, ਪੀੜਾ ਸਾਹਿਬ ਜੇ ਅਤੇ ਪੋਥੀ ਸਾਹਿਬ ਪ੍ਰਕਾਸ਼ ਕਰੀ ਦੀ ਹੈ, ਪੀੜੇ ਸਾਹਿਬ ਦੇ ਵਿੱਚ ਖੁੱਭੋ ਕੇ ਵੇਖੀ, ਜੇ ਤਾਂ ਖੁੱਭਗੀ, ਜਿਹੜੇ ਪੀੜੇ 'ਚ ਖੁੱਭਗੀ ਉਹ ਗੁਰੂ। ਸਵੇਰੇ ਅੰਮ੍ਰਿਤ ਵੇਲੇ ਗੁਰੂ ਦਾ ਸਿੱਖ ਉੱਠਿਆ, ਇਸ਼ਨਾਨ ਪਾਨ ਕੀਤਾ, ਸਤਸੰਗੀ ਉਹ ਗੁਰੂ ਕੇ ਬਚਨ ਯਾਦ ਕੀਤੇ, ਆਪਣਾ ਨਿਤਨੇਮ ਕੀਤਾ, ਆਏ ਨੇ ਇੱਕ ਕਮਰੇ ਦੇ ਵਿੱਚ ਬਾਬਾ ਰਾਮ ਰਾਏ ਜੀ ਬੈਠ ਕੇ ਅਤੇ ਨਿਤਨੇਮ ਕਰ ਰਹੇ, ਪੋਥੀ ਸਾਹਿਬ ਤੋਂ ਬਾਣੀ ਪੜ੍ਹ ਰਹੇ ਨੇ, ਬੜੇ ਪਿਆਰ ਨਾਲ ਪੜ੍ਹ ਰਹੇ ਨੇ, ਬਹੁਤ ਪਿਆਰ ਨਾਲ ਪੜ੍ਹ ਰਹੇ, ਸ਼ੁੱਧ ਬਾਣੀ ਪੜ੍ਹ ਰਹੇ ਸਤਸੰਗੀ। ਉਹ ਬੇਨਤੀ ਇਹ ਵੀ ਕੀਤੀ ਕਿ ਪਾਤਸ਼ਾਹ ਦੁੱਧ ਹੁੰਦੇ ਹੀ ਨਹੀਂ ਸੀ, ਜਿਹੜੀ ਵੀ ਪੋਥੀ ਗੁੜਕਾ ਸਾਹਿਬ ਪੁਰਾਤਨ ਵੇਖੋ, ਸਾਰੇ ਲੜੀ ਬਾਹਰ ਹੁੰਦੇ ਸੀ, ਅੱਖਰ ਜੁੜੇ, ਹੁਣ ਸੰਗਲੀ ਬੀੜ ਕਹਿ ਦਿੰਦੇ ਵਿੱਚ ਸੰਗਲੀ ਹੁੰਦੀ ਨਾ ਇੱਕ ਦੂਜੇ ਨਾਲ ਜੁੜੀ, ਇੱਦਾਂ ਇੱਕ ਦੂਜੇ ਨਾਲ ਜੁੜੇ ਅੱਖਰ ਹੁੰਦੇ ਸੀ। ਇਹ ਤਾਂ 1920-25 'ਚ ਜਾ ਕੇ ਪਾਤਸ਼ਾਹ ਹੋਏ ਅਤੇ ਪਿਆਰੇ ਬਹੁਤ ਵੱਡਾ ਘਾਟਾ ਪਿਆ ਕੌਮ ਨੂੰ, ਕਿਉਂਕਿ ਜੇ ਲੜੀ ਵਾਰ ਹੀ ਮਹਾਰਾਜ ਦੇ ਸਰੂਪ ਰਹਿੰਦੇ, ਪੋਥੀਆਂ ਸਾਹਿਬ ਰਹਿੰਦੀਆਂ, ਤਾਂ ਕੋਈ ਨਾ ਕੋਈ ਕਿਸੇ ਨਾ ਕਿਸੇ ਤੋਂ ਪੜ੍ਹ ਕੇ ਫਿਰ ਹੀ ਪਾਠ ਕਰਦਾ ਨਾ। ਸੋ ਸਤਸੰਗੀ ਰਾਮ ਰਾਏ ਜੀ ਬਾਣੀ ਪੜ੍ਹ ਰਹੇ ਨੇ, ਉਹ ਗੁਰਸਿੱਖ ਬੈਠ ਗਿਆ, ਬੜੇ ਪਿਆਰ ਨਾਲ ਸੁਣੀ, ਕੋਈ ਪਤਾ ਨਹੀਂ ਕੌਣ ਆਇਆ ਕੌਣ ਨਹੀਂ ਆਇਆ, ਇੰਨੇ ਪਿਆਰ ਨਾਲ ਨਿਤਨੇਮ ਕਰ ਰਹੇ ਨੇ, ਸੋਹਣੀ ਸਾਹਿਬ ਦਾ ਪਾਠ ਕਰਦੇ ਸੀ। ਅਤੇ ਉਹ 'ਚ ਸਤਸੰਗੀ ਉਹ ਪੜ੍ਹਦਿਆਂ ਪੜ੍ਹਦਿਆਂ ਬਚਨ ਆਏ ਨੇ, ਅਨਕ ਯਤਨਕਾਰ ਆਤਮਨੀ ਦਰਵੈ ਹਰ ਦਰਗ ਹੈ ਕੋ ਕੈਸੇ ਗਵੈ। ਸੋਹਣੀ ਸਾਹਿਬ 'ਚ ਆਉਂਦਾ ਨਾ, ਸਿੱਖ ਨੇ ਭੈ ਭਾਵਨੀ ਡਰ ਦੇ ਨਾਲ ਉੱਠਿਆ, ਸਹੀਏ ਸਹੀਏ ਸਹੀਏ, ਉਹਨੇ ਸੂਈ ਲੈ ਕੇ ਅਤੇ ਪੀੜੇ ਸਾਹਿਬ ਦੇ 'ਚ ਖੁਬੋਈ, ਪਾਵੇ 'ਚ ਨਹੀਂ ਖੁਬੀ, ਹੀ 'ਚ ਖੁਬੋਈ ਨਹੀਂ ਖੁਬੀ, ਇੱਧਰ ਉੱਧਰ ਖੁਬਾਈ ਅਤੇ ਨਹੀਂ ਖੁਬੀ, ਮਾੜੀ ਜਿਹੀ ਉਹਦੀ ਚੁੰਝ ਖੁਬਦੀ ਹੈ। ਸਿੱਖ ਉੱਠਿਆ, ਉਹਨੇ ਮੱਥਾ ਟੇਕਿਆ ਅਤੇ ਵਾਪਸ ਚਲਾ ਗਿਆ। ਦੂਸਰੇ ਕਮਰੇ 'ਚ ਧੰਨ ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਮਹਾਰਾਜ, ਉਮਰ 4.5 ਸਾਲ ਦੀ ਹੈ, ਆਪਾਂ ਬੱਚਿਆਂ ਵਾਲੇ 4.5 ਸਾਲ ਦੇ ਬੱਚੇ ਨੂੰ ਪਤਾ ਹੀ ਕੁਛ ਨਹੀਂ ਹੁੰਦਾ, ਕੁਛ ਨਹੀਂ ਪਤਾ ਹੁੰਦਾ ਪਿਆਰਿਓ। 4.5 ਸਾਲ ਦੀ ਉਮਰ ਹੈ, ਬਾਣੀ ਪੜ੍ਹ ਰਹੇ, ਬਾਣੀ ਉੱਚਰੇ ਸਾਧ ਜਨ ਅਮਿਓਂ ਚੱਲੇ ਚਰਣੇ, ਅੰਮ੍ਰਿਤ ਦੇ ਫੁਹਾਰੇ ਫੁੱਟ ਰਹੇ ਨੇ ਸਤਸੰਗੀ। ਉਹ ਵੈਸੇ ਹੀ ਬੱਚਾ ਬਾਣੀ ਪੜ੍ਹੇ ਤਾਂ ਬੜਾ ਚੰਗਾ ਲੱਗਦਾ, ਜਿਵੇਂ ਭਾਈ ਗੁਰੂ ਤੇਗ ਸਿੰਘ ਜੀ ਬਾਣੀ ਪੜ੍ਹਦੇ ਨੇ, ਬਹੁਤ ਚੰਗਾ ਲੱਗਦਾ, ਸੰਗਤ ਨੂੰ ਚੰਗਾ ਲੱਗਦਾ, ਛੋਟੇ ਛੋਟੇ ਬੱਚੇ ਬਾਣੀ ਪੜ੍ਹਦੇ ਨੇ, ਇਹ ਤੋਂ ਛੋਟੀ ਉਮਰ ਦੇ ਬੱਚੇ ਬਾਣੀ ਪੜ੍ਹਦੇ। ਮੇਰੀਆਂ ਭੈਣਾਂ ਬੈਠੀਆਂ ਮੁੰਬਈ, ਸਤਸੰਗ ਬੱਚਿਆਂ ਦੇ ਕੰਪੀਟੀਸ਼ਨ ਨੂੰ ਦਿੰਦੇ ਸੀ। ਇੱਕ ਭੈਣ ਨੇ ਸਤਸੰਗੀ, ਉਹ ਉੱਥੇ ਕੋਹਲੀ ਵਾੜਾ ਹੈ, GTB ਨਗਰ, ਗੁਰੂ ਤੇਗ ਬਹਾਦਰ ਸਾਹਿਬ ਜੀ ਨਗਰ ਮੁੰਬਈ ਵਿੱਚ, ਕਿਉਂਕਿ ਮੈਂ ਨਿਊ ਮੁੰਬਈ ਰਿਹਾ ਹਾਂ। ਅਤੇ ਉੱਥੋਂ ਭੈਣ ਨੇ ਬੱਚੀਆਂ ਦੋ ਨਾਲ ਲੈ ਕੇ ਆਉਣੀਆਂ, ਅਤੇ ਉਹਨਾਂ ਤੋਂ ਬਾਣੀ ਸਤਸੰਗ 13-13 14-14 ਬਾਣੀਆਂ ਜ਼ਬਾਨੀ ਯਾਦ ਬੱਚੀਆਂ ਨਿੱਕੀਆਂ ਨਿੱਕੀਆਂ। ਮੈਂ ਭੈਣ ਜੀ ਨੂੰ ਪੁੱਛਿਆ ਕਿ ਭੈਣ ਜੀ ਬੜੀ ਮਿਹਨਤ ਕਰਾਈ ਤੁਸਾਂ। ਕਹਿੰਦੀ ਬਾਬਾ ਜੀ, ਜਦੋਂ ਇਹ ਬੱਚੀਆਂ ਦਾ ਜਨਮ ਹੋਣ ਵਾਲਾ ਸੀ ਨਾ, ਮੇਰੇ ਉਦਰ ਦੇ ਵਿੱਚ ਸੀ, ਮੈਂ ਕਈ ਕਈ ਸਹਿਜ ਪਾਠ ਕੀਤੇ ਨੇ, ਕਈ ਕਈ ਸਹਿਜ ਪਾਠ। ਮੇਰੀਆਂ ਭੈਣਾਂ ਬੈਠੀਆਂ, ਬੜਾ ਇਸ ਚੀਜ਼ ਦਾ ਅਸਰ ਪੈਂਦਾ ਪਿਆਰਿਓ। ਇਹ ਵਿਗਿਆਨਕ ਵੀ ਕਹਿੰਦੇ, ਮਨੋਵਿਗਿਆਨੀ ਵੀ ਕਹਿੰਦੇ, ਜਦੋਂ ਬੱਚਾ ਮਾਂ ਦੇ ਉਦਰ 'ਚ ਹੁੰਦਾ, ਜੋ ਮਾਂ ਸੋਚਦੀ, ਜੋ ਮਾਂ ਖਾਂਦੀ, ਜੋ ਮਾਂ ਵੇਖਦੀ, ਉਹਦਾ ਅਸਰ ਪੈਂਦਾ ਪਿਆਰਿਓ। ਚੰਗੇ ਵਿਚਾਰ ਰੱਖਣੇ ਚਾਹੀਦੇ ਨੇ, ਘਰ 'ਚ ਲੜਾਈ ਝਗੜਾ ਘੱਟ ਕਰਨਾ ਚਾਹੀਦਾ ਬੱਚੇ 'ਤੇ, ਅਸਰ ਪੈਂਦਾ ਨਿੱਕੀ ਨਿੱਕੀ ਚੀਜ਼ ਦਾ। ਉਹ ਭੈਣ ਕਹਿੰਦੀ, ਬਾਬਾ ਜੀ ਜਦੋਂ ਇਹ ਮਾਂ ਮੇਰੇ ਉਦਰ ਵਿੱਚ ਸੀ ਬੱਚੀਆਂ ਦੋਨੋਂ, ਮੈਂ ਕਈ ਕਈ ਸਹਿਜ ਪਾਠ ਬੋਲ ਕੇ ਕੀਤੇ ਨੇ।
1: 1550 KRPI ਰੇਡੀਓ ਤੇ ਤੁਸੀਂ ਸੁਣ ਰਹੇ ਸੀ ਲਾਈਵ ਫਰੋਮ ਗੁਰੂ ਨਾਨਕ ਸਿੱਖ ਗੁਰਦੁਆਰਾ ਸਾਹਿਬ, ਸਕਾਟ ਰੋਡ, ਸਰੀ।
2: ਯੂ ਆਰ ਲਿਸਨਿੰਗ ਟੂ KRPI 1550 ਰੇਡੀਓ, ਫਰਨਡੇਲ, ਵਾਸ਼ਿੰਗਟਨ।
3: ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਅਜੂਨੀ ਸੈਭੰ ਗੁਰਪ੍ਰਸਾਦ ਹੇ ਪ੍ਰਾਣਨਾਥ ਗੋਬਿੰਦੇ ਕਿਰਪਾ ਨਿਧਾਨ ਜਗਤ ਗੁਰੋ ਹੇ ਸੰਸਾਰ ਤਾਪ ਹਰਣੇ ਕਰੁਣਾ ਮੈਂ ਸਭ ਦੁੱਖ ਹਰੋ ਹੇ ਸਰਨ ਜੋਗ ਦਿਆਲੇ ਦੀਨਾਨਾਥ ਮਾਇਆ ਕਰੋ ਸਰੀਰ ਸਵਸਤ ਖੀਣ ਸਵੇਂ ਸਿਮਰੰਤ ਨਾਨਕੇ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰ ਕਿਰਪਾ ਜੈ ਨਰ ਕੋ ਕੀਨੀ, ਤੈਂ ਇਹ ਜੁਗਤ ਪਛਾਨੀ, ਨਾਨਕ ਲੀਨ ਭਇਓ ਗੋਬਿੰਦ ਸਿੰਘ, ਜਿਉਂ ਪਾਣੀ ਸੰਗ ਪਾਣੀ। ਗੋਬਿੰਦ ਵਿੱਚ ਲੀਨ ਹੋ ਜਾਣਾ ਮਨੁੱਖ ਦੇ ਜੀਵਨ ਦਾ ਲਕਸ਼ ਹੈ, ਭਵਿਸ਼ ਹੈ, ਹੋਰ ਕੋਈ ਭਵਿਸ਼ ਨਹੀਂ। ਪਰਿਵਾਰ ਮਿਲ ਗਿਆ, ਚੰਗਾ ਰੋਜ਼ਗਾਰ ਮਿਲ ਗਿਆ, ਧਨ ਸੰਪਦਾ ਮਿਲ ਗਈ ਹੈ, ਧੀਆਂ ਪੁੱਤਰ ਮਿਲ ਗਏ ਨੇ, ਸਭ ਰਸਤੇ ਦਾ ਪੜਾਅ ਹੈ। ਯਾਤਰਾ ਦੇ ਵਿੱਚ ਕੀ ਆਉਂਦਾ? ਇੱਕ ਪੜਾਅ ਆਇਆ ਗਿਆ, ਇੱਕ ਪੜਾਅ ਆਇਆ ਗਿਆ, ਇੱਕ ਪੜਾਅ ਆਇਆ ਗਿਆ। ਇਸ ਤਰ੍ਹਾਂ ਸੰਸਾਰ ਦੇ ਵਿੱਚ ਆਉਂਦਾ ਮਿਲਣਾ ਵਿਛੜਨਾ, ਮਿਲਣਾ ਵਿਛੜਨਾ, ਹੋਰ ਮਿਲਿਆ, ਜੋ ਮਿਲਿਆ ਵਿਛੜ ਗਿਆ, ਹੋਰ ਮਿਲਿਆ। ਕਿਤਨੀ ਦਫ਼ਾ ਸਾਡੇ ਇਸ ਤਰ੍ਹਾਂ ਦੇ ਸੰਬੰਧ ਜੁੜ ਚੁੱਕੇ ਨੇ। ਐਸੇ ਘਰ ਹਮ ਬਹੁਤ ਵਸਾਏ, ਕਬੀਰ ਕਹਿੰਦੇ ਇਸ ਤਰ੍ਹਾਂ ਦੇ ਘਰ ਮੈਂ ਕਈ ਵਸਾ ਚੁੱਕੇ ਹਾਂ, ਕਈਆਂ ਦਾ ਪਿਤਾ ਬਣਿਆ, ਕਈਆਂ ਦਾ ਪੁੱਤਰ ਬਣਿਆ, ਕਈਆਂ ਦਾ ਸੰਬੰਧੀ ਬਣਿਆ, ਬਾਰ ਬਾਰ ਜਨਮ, ਬਾਰ ਬਾਰ ਮਰਨ। ਯਾਤਰੀ ਉਤਨੇ ਚਿਰ ਤੱਕ ਯਾਤਰਾ ਵਿੱਚ ਰਹਿੰਦਾ ਜਿਤਨੇ ਚਿਰ ਤੱਕ ਘਰ ਨਹੀਂ ਪਹੁੰਚਦਾ। ਜਿਸ ਨੂੰ ਅਸੀਂ ਘਰ ਕਹਿੰਦੇ ਹਾਂ, ਘਰ ਨਹੀਂ ਹੈ, ਇਹ ਤਨ ਦਾ ਥੋੜ੍ਹਾ ਜਿਹਾ ਵਿਸ਼ਰਾਮ ਪੜਾਅ ਹੈ, ਇਹ ਮਨ ਦਾ ਘਰ ਨਹੀਂ ਹੈ। ਥੋੜ੍ਹਾ ਜਿਹਾ ਇਸਦਾ ਮੈਂ ਨਿਖੇੜਾ ਕਰਾਂ। ਪ੍ਰਥਮ ਲਈਏ ਤਨ ਹੈ ਕਿ ਗੁਰਬਾਣੀ ਨੂੰ ਵਿਚਾਰ ਨਾਲ ਪੜ੍ਹੀਏ ਅਤੇ ਗੁਰਬਾਣੀ ਐਸਾ ਕਹਿੰਦੀ ਹੈ, ਤਨ ਭੋਜਨ ਤੋਂ ਬਿਨਾਂ ਹੋਰ ਕੁਛ ਵੀ ਨਹੀਂ ਹੈ, ਤਨ ਰੋਟੀ ਤੋਂ ਬਿਨਾਂ ਹੋਰ ਕੁਛ ਵੀ ਨਹੀਂ ਹੈ। ਭਾਵ ਤਨ ਕੀ ਹੈ? ਰੋਟੀ। ਤੁਸੀਂ ਆਖੋਗੇ ਮੈਂ ਕੀ ਆਖ ਰਿਹਾ? ਪਹਿਲੇ ਦੇਖਣਾ ਪਏਗਾ ਰੋਟੀ ਦੀ ਅਹਿਮੀਅਤ, ਖਾਸੀਅਤ। ਤਨ ਰੋਟੀ ਤੋਂ ਬਣਿਆ, ਤੁਸੀਂ ਆਖੋਗੇ ਐਸਾ ਪੜ੍ਹਿਆ ਨਹੀਂ, ਐਸਾ ਕਿਧਰੇ ਸੁਣਿਆ ਨਹੀਂ। ਗੁਰਬਾਣੀ ਕਹਿੰਦੀ ਹੈ, ਰਖਤ ਬਿੰਦ ਕਰ ਨਿਮਿਆ, ਅਗਨ ਉਦਰ ਮਜਾ। ਤਨ ਬਣਿਆ ਲਹੂ ਤੋਂ, ਬਿੰਦ ਤੋਂ। ਫਿਰ ਗੁਰਬਾਣੀ ਖੁਲਾਸਾ ਕਰਦੀ ਹੈ, ਮਾਂ ਕੀ ਰਖਤ ਪਿਤਾ ਬਿੰਦਾਰਾ। ਮਾਂ ਦਾ ਲਹੂ ਹੈ, ਪਿਤਾ ਦਾ ਬਿੰਦ ਹੈ। ਬਿੰਦ ਤੇ ਜਿਨ ਪਿੰਡ ਕੀਆ, ਅਗਨ ਕੁੰਡ ਰਹਾਇਆ। ਬਹੁਤ ਸਾਰੀਆਂ ਪੰਕਤੀਆਂ। ਪ੍ਰਸ਼ਨ ਪੈਦਾ ਹੁੰਦਾ, ਖੂਨ ਕਿਵੇਂ ਬਣਦਾ? ਰੋਟੀ ਤੋਂ। ਬਿੰਦ ਕਿਵੇਂ ਬਣਦਾ? ਰੋਟੀ ਤੋਂ। ਔਰ ਕਿਸ ਤੋਂ ਬਣਦਾ? ਖੂਨ ਕੀ ਹੈ? ਰੋਟੀ। ਬਿੰਦ ਕੀ ਹੈ? ਰੋਟੀ। ਰਖਤ ਬਿੰਦ ਕਰ ਨਿਮਿਆ, ਇਹ ਤਨ ਨਿਮਿਆ ਬਣਿਆ ਲਹੂ ਤੋਂ, ਬਿੰਦ ਤੋਂ। ਰਖਤ ਬਿੰਦ ਕਰ ਨਿਮਿਆ, ਅਗਨ ਉਦਰ ਮੜਾ। ਬਿੰਦ ਤੇ ਜਿਨ ਪਿੰਡ ਕੀਆ, ਅਗਨ ਕੁੰਡ ਰਹਾਇਆ। ਦਸ ਮਾਸ ਮਾਤਾ ਉਦਰ ਰੱਖਿਆ, ਬਾਹਰ ਲਾ ਗਈ ਮਾਇਆ। ਇਹ ਖੂਨ ਤੋਂ ਬਣਿਆ, ਬਿੰਦ ਤੋਂ ਬਣਿਆ। ਖੂਨ ਤੇ ਬਿੰਦ ਰੋਟੀ ਤੋਂ ਬਣਦਾ, ਭੋਜਨ ਤੋਂ ਬਣਦਾ। ਤਨ ਬਣਿਆ ਭੋਜਨ ਤੋਂ, ਤਨ ਬਣਿਆ ਰੋਟੀ ਤੋਂ। ਅਗਰ ਇਹ ਬਣਿਆ ਰੋਟੀ ਤੋਂ ਹੈ, ਤਾਂ ਜੀਵੇਗਾ ਵੀ ਰੋਟੀ ਦੇ ਆਸਰੇ ਤੇ, ਬਿਨਾਂ ਰੋਟੀ ਤੋਂ ਜੀਵ ਹੀ ਨਹੀਂ ਸਕਦਾ। ਤਨ ਨੂੰ ਜਨਮ ਦਿੱਤਾ ਹੈ ਭੋਜਨ ਨੇ, ਤੇ ਤਨ ਜੀਵਦਾ ਵੀ ਭੋਜਨ ਦੇ ਆਸਰੇ ਤੇ। ਇਹ ਵੀ ਮੈਂ ਅਰਜ਼ ਕਰਾਂ, ਗੁਰਬਾਣੀ ਨੇ ਚਾਰ ਹਸਤੀਆਂ ਨੂੰ ਮਹਾਨ ਪੂਜਨੀਕ ਆਖਿਆ। ਕਿਹੜੀਆਂ ਚਾਰ? ਭਗਤ ਕਬੀਰ ਜੀ ਦਾ ਬੋਲ ਹੈ,
धन गोपाल धन गुरुदेव। हे गोपाल तू पूजन योग है, तू धनता दे योग है। फिर कहने धन गुरुदेव, हे गुरु तू भी धनता दे योग है, तेरे करके गोपाल दा पता चलता है, नहीं ते गोपाल दा पता भी ना चले। फिर कहने धन अनाद भूखे कवल टेके, हे अन्न हे रोटी तुम ही पूजन योग है, धनता दे योग है, पेट दे च पै जाए ते गुरु भी चंगा लगता है, रब भी चंगा लगता, नहीं ते दोवे नहीं चंगे लगते। कबीर खुद कहते ने भूखे भगत न कीजे, ये माला अपनी लीजे, एले अपनी माला। भूखियां भजन बंदगी नहीं होनी। धन गोपाल धन गुरुदेव धन अनाद भूखे कवल टेके। फिर एक चौथा भी पूज योग दसदे ने भगत कबीर, धन ओए संत जन ऐसी जाने, तिनको मिलबो सारंग पाने। ओ संत भी पूजनीक ने जिन्हां ने इस असलियत नूं समझया कि अन्न भी पूजन योग है, गुरु भी पूजन योग है, प्रभु भी पूजन योग है। तन रोटी है, ये बनिया रोटी तो है, ये जीवेगा भी रोटी दे आसरे ते। मैं एक दफा फिर दोहराना, बिंद ते जिन पिंड किया अगन कुंड रहाया, रकत बिंद करने में आ, तन किवें बनदा लहू तो बिंद तो, ते लहू ते बिंद किवें बनदा है, रोटी तो और किस तो बनदा है, भोजन तो। ये तन रोटी तो बने है, भोजन तो बना है, ये जीवेगा भी भोजन दे आसरे ते, बिना भोजन तो जी भी नहीं सकता। जीवन भर मनुख नू जिहड़ी प्रबल चिंता हुंदी है रिजक दी, रोटी दी, ये भी मैर्ज करदे हां, कशिश रोटी दी है। उहदा एक कारण भी है, पानी दी ते बारिश भी हुंदी है, रोटियां दी बारिश नहीं होंदी। पानी दे ते दरिया भी चलदे ने, रोटियां दे दरिया नहीं चलदे। पानी दे ते सरोवर भी हुंदे ने, झीलां हुंदियां ने, सागर है, रोटियां दे सागर कोई नहीं, रोटियां दे सरोवर कोई नहीं, रोटी लभनी पैंदी है। होर भी सुन लो, सतगुरु दी बाणी कहंदी है हर जगह रोटी नहीं है, जिथे रोटी है उथे जाके लभनी पैंदी है। हर जगह नहीं है, हर जगह मनुख दा रिजक नहीं पिया, जिथे है उथे जाके लभना पैंदा है। नक नथ खसम हथ किरत धक्के दे जहां दाणे, जिथे रिजक पिया जिथे रोटी पई है। नख नथ खसम हथ किरत धक्के दे जहां दाने तहां खाने, नानका सच है। महाराज कहते ने यही एक सच्चाई है, जिथे रिजक पे है उथे ही जाके लभना पैंदा है, खाना पैंदा है, जाना पैंदा है। किरत की बांधी जग फिरे चित बंद न धीरा, रिजक खिची फिरदा है मनुख नूं सब जगह। मनुखता दी सारी भज दौड़, पंछियां दी सारी भज दौड़, पशुआं दी सारी भज दौड़ रिजक। शरीर दा भजना दौड़ना रिजक, रिजक भजाई फिरदा, रोटी भजाई फिरदी है। मैनूं फिर कहण देना, तन रोटी है और कुछ भी नहीं है। रखत बिंद करने में आ, ये खून ते बिंद तो पैदा होया,
माखी रकत पिता बिन दारा, मां दा लहू पिता दा बिंद किवें बनया रोटी तो, तन बनया रोटी तो, ये जीवेगा रोटी दे आसरे ते, सारी जिंदगी फिर मनुख रोटी लभदा ही रहिंदा, रिज़क ही लभदा। नोटां दे बंडल रोटियां दे बंडल ने, होर कुछ भी नहीं। मेरे पुत्र नूं मिलदी रहे, पोतरियां नूं मिलदी रहे, पड़पोतरियां नूं मिलदी रहे, रिज़क दी चिंता, रोटियां दी चिंता। तिजोरी विच सोने चांदी दा इकट्ठ, रोटियां दा इकट्ठ है, भविष्य दीआं रोटियां, अज दीआं नहीं, सत्तां पीढ़ियां दीआं। चिंता रोटी दी और कुछ भी नहीं। भावें सतपुरश गुरबाणी कहिंदी है, कोई होर चिंता तू करनी है ते कर ले, रिजक दी चिंता ना कर। ना कर चिंत, चिंता है करते। जिसने जीवन बनाया, जगत बनाया, रिजक दी चिंता ओ करेगा। तू उद्दम ते करना है, चिंता नहीं करनी। रिजक लभना ते है, चिंता नहीं करनी। ना कर चिंत, चिंता है करते। सो करता चिंता करे, जिन उपाया जग। देखो किसी दे घर मेहमान होइए ते घर वाले नूं सारी फिक्र करनी पैंदी, किथे ठहराना है, की खिलाना है, की पिलाना है, किस तरह दा इसदा इंतजाम करना है। ये सारा ब्रह्मंड परमात्मा दा घर है, असी उसदे जीव, ओनू फिक्र है, ओनू फिक्र है। वो साड़ी चिंता दे च है, असी उसका चिंतन करिए, बस इन्नी गल है। उन्हें साडे नाल संबंध जोड़े हुआ है, सिर सिर रिजक संभा हेठा कर, काहे मन भव करिया। बिल्कुल चिंता करता है। ईरानी सूफी संत सादी ते इसनों होर बड़े बाकमाल ढंग नाल बयान करता है। कहिंदे गमे रोजी माखुर, कोई गम तू करना है, चिंता करनी है, कर ले, पर रोटी दा गम ना करें, रिजक दा गम ना करें। गमे रोजी माखुर, मजन और आ के दफ्तर रा, के पेशे अस्ति फल ए जद, कल को नद पस्ताने मादर रा। सादी कहिंदा है, बच्चे दा जन्म बाद दे चौंदा है, मां दे अस्तना दे च रिजक दुध पहले बन जाता है। के पेशे अस्ति फल ए जद, तिफल कहिंदे ने बच्चे दा, के पेशे अस्ति फल ए जद, कल कुनद पस्ताने मादर रा, मां दे पस्तान दे च, मां दे अस्तना दे च दुध पहले बन जाता है, बच्चे दा जन्म बाद दे चौंदा है। इत्थों तू शिक्षा क्यों नहीं लेंदा? रिजक पहले है, जीव बाद दे च है, जीवन बाद दे च है। गुरवाणी फिर इस तरह बयान कर दिए, पहले देते रिजक संभाहा, पाछे देते जंत उपाहा। रिजक पहले पैदा होंदा है, जंतु बाद दे च पैदा होंदा है, जीव बाद दे च पैदा होंदा है। गुरबाणी, पहले देते रिजक संभाहा, पाछे देते जंत उपाहा। मनुख नूं इस ते भरोसा नहीं आउंदा, इस गल ते भरोसा ना करना मानो परमात्मा ते भरोसा नहीं है, और वाकई परमात्मा ते भरोसा नहीं। पता है गुरु अर्जन देव जी महाराज की कहंदे ने, जाके हृदय विश्वास प्रभ आया, तत् ज्ञान तित मन प्रगट आया। तत्काल, तत् उसे वक्त, इधर भरोसा बज गया, इधर मनुख दी समाधि लग जाती, लीन हो जाता है, ब्रह्म ज्ञान प्रगट हो जाता है। तत् ज्ञान इस मन प्रगट आया, जाके हृदय विश्वास प्रभ आया।
ਜਿੱਥੇ ਵਿਸ਼ਵਾਸ ਪੂਰਾ ਵੱਜ ਹੈ, ਵਿਸ਼ਵਾਸ ਡੋਲਦਾ, ਭਰੋਸਾ ਡੋਲਦਾ ਔਰ ਸਾਰੀ ਜ਼ਿੰਦਗੀ ਡੋਲਦਾ। ਅਰਦਾਸ ਕਰਨਾ ਸਤਿਗੁਰ ਸਾਨੂੰ ਸਿਖਾਉਂਦੇ ਨੇ, ਡੋਲਨ ਤੇ ਰਾਖੋ ਪ੍ਰਭੂ, ਨਾਨਕ ਦੇ ਕਰ ਹੱਥ। ਕੀ ਡੋਲਦਾ? ਭਰੋਸਾ, ਸਿਦਕ ਡੋਲਦਾ, ਰੋਜ਼ ਰੋਜ਼ ਡੋਲਦਾ, ਭਰੋਸਾ ਨਹੀਂ ਵੱਜਦਾ। ਅੱਜ ਮਿਲਿਆ ਹੈ, ਪਤਾ ਨਹੀਂ ਕੱਲ੍ਹ ਮਿਲਣਾ ਕਿ ਨਹੀਂ। ਮੈਨੂੰ ਮਿਲਿਆ ਹੈ, ਪਤਾ ਨਹੀਂ ਪੁੱਤਰਾਂ ਨੂੰ ਮਿਲਣਾ ਕਿ ਨਹੀਂ। ਪੁੱਤਰਾਂ ਨੂੰ ਮਿਲਿਆ ਹੈ, ਪਤਾ ਨਹੀਂ ਪੋਤਰਿਆਂ ਨੂੰ ਮਿਲਣਾ ਕਿ ਨਹੀਂ। ਜ਼ਿੰਦਗੀ ਲੰਘ ਜਾਂਦੀ ਹੈ ਰਿਜ਼ਕ ਦੀ ਚਿੰਤਾ 'ਚ। ਬਗੌਰ ਮੁਤਾਲਾ ਕਰਨਾ, ਉਹਦਾ ਇੱਕ ਕਾਰਨ ਹੈ। ਮਨੁੱਖ ਜੀਵਦਾ ਜੋ ਤਨ ਤੇ ਤਲ ਤੇ ਪਿਆ, ਤੇ ਜੇ ਤਨ ਦੇ ਤਲ ਤੇ ਜੀ ਰਿਹਾ, ਤੇ ਤਨ ਤੇ ਰੋਟੀ ਹੈ, ਭੋਜਨ ਹੈ, ਬਣਿਆ ਭੋਜਨ ਤੋਂ ਹੈ ਜੀਵੇਗਾ ਵੀ ਭੋਜਨ ਤੇ ਆਸ, ਬਣਿਆ ਰੋਟੀ ਤੋਂ ਹੈ ਜ਼ਿੰਦਾ ਵੀ ਰਹੇਗਾ ਰੋਟੀ ਦੇ ਆਸਰੇ ਤੇ। ਹੁਣ ਮੈਂ ਅਰਜ਼ ਕਰਾਂ, ਇਹ ਮਨ ਰੋਟੀ ਤੋਂ ਨਹੀਂ ਬਣਿਆ, ਇਹ ਜੀਵ ਆਤਮਾ ਰੋਟੀ ਤੋਂ ਨਹੀਂ ਬਣਿਆ, ਇਹ ਸੰਸਾਰ ਦਾ ਹਿੱਸਾ ਨਹੀਂ ਹੈ। ਇਹ ਤਨ ਰੋਟੀ ਤੋਂ ਬਣਿਆ, ਸੰਸਾਰ ਦਾ ਹਿੱਸਾ। ਇਹ ਠੀਕ ਹੈ, ਕਿਉਂਕਿ ਪ੍ਰਭੂ ਨੇ ਹਰ ਮਨੁੱਖ ਦਾ ਰਿਜ਼ਕ ਉਹਦੇ ਕੋਲ ਨਹੀਂ ਬਣਾਇਆ, ਲੱਭਣਾ ਪੈਂਦਾ। ਇਸ ਵਾਸਤੇ ਮਨੁੱਖ ਨੇ ਬੜੇ ਉੱਦਮ ਤੇ ਉਪਰਾਲੇ ਕੀਤੇ ਨੇ ਔਰ ਇਸ ਤੋਂ ਬੜੀ ਤਾਮੀਰ ਹੋਈ ਏ। ਸਾਰੀ ਤਾਮੀਰ ਸੰਸਾਰ ਦੇ ਚ ਮਨੁੱਖ ਕੋਲੋਂ ਕਰਵਾਈਏ, ਦੋ ਰੋਟੀਆਂ ਨੇ, ਇਹ ਵੀ ਮੈਂ ਅਰਜ਼ ਕਰਦਾ। ਰੇਲਾਂ ਨੇ, ਮੋਟਰਾਂ ਨੇ, ਗੱਡੀਆਂ ਨੇ, ਸੜਕਾਂ ਨੇ, ਮਹਿਲ ਨੇ, ਮਾੜੀਆਂ ਨੇ, ਫੈਕਟਰੀਆਂ ਨੇ, ਕਾਰਖਾਨੇ ਨੇ, ਮਸਲਾ ਤੇ ਦੋ ਰੋਟੀ ਦਾ ਔਰ ਹੈ ਕਿ ਸਾਰੀ ਭੱਜਦਾ। ਜਿੱਥੇ ਮਨੁੱਖ ਹੈ ਉੱਥੇ ਹੀ ਰੋਟੀ ਆਉਂਦੀ, ਫਿਰ ਮਨੁੱਖ ਨੇ ਕੁਛ ਵੀ ਨਹੀਂ ਕਰਨਾ ਸੀ, ਰੋਟੀ ਲੱਭਣੀ ਪੈਂਦੀ ਹੈ। ਜਹਾਂ ਦਾਣੇ ਹੈ ਤਹਾਂ ਖਾਣੇ ਹੈ, ਨਾਨਕਾ ਸੱਚ ਏ। ਪਰਮਾਤਮਾ ਨੇ ਸਾਰਿਆਂ ਦੇ ਦਾਣੇ ਖਿਲੇਰ ਰੱਖ ਦਿੱਤੇ ਨੇ, ਲੱਭ ਆਪਣੇ ਦਾਣੇ, ਲੱਭ ਲੈ ਆਪਣਾ ਚੋਗਾ, ਲੱਭ ਆਪਣੇ। ਪਸ਼ੂਆਂ ਦੇ ਦਾਣੇ ਵੀ ਖਿਲੇਰ ਦਿੱਤੇ ਨੇ, ਪੰਛੀਆਂ ਦੇ ਵੀ ਖਿਲੇਰ ਦਿੱਤੇ, ਲੱਭਦੇ ਫਿਰਦੇ ਨੇ ਪੰਛੀ, ਲੱਭਦੇ ਫਿਰਦੇ ਨੇ ਪਸ਼ੂ, ਲੱਭਦਾ ਫਿਰਦਾ ਮਨੁੱਖ, ਦਾਣੇ ਹੀ ਲੱਭਦਾ ਫਿਰਦਾ ਔਰ ਕੀ ਲੱਭਦਾ ਫਿਰਦਾ। ਜਹਾਂ ਦਾਣੇ, ਕਿਉਂਕਿ ਜਿੱਥੇ ਹੈ ਉੱਥੇ ਦਾਣਾ ਨਹੀਂ ਹੈ, ਉੱਥੇ ਰੋਟੀ ਨਹੀਂ ਹੈ। ਜਹਾਂ ਦਾਣੇ, ਜਿੱਥੇ ਦਾਣੇ ਪਏ ਨੇ, ਜਿੱਥੇ ਰੋਟੀ ਪਈ ਹੈ। ਜਹਾਂ ਦਾਣੇ ਤਹਾਂ ਖਾਣੇ, ਕਦੀ ਬਗੌਰ ਮੁਤਾਲਾ ਕਰਨਾ, ਮਨੁੱਖ ਦਾ ਜਨਮ ਕਿੱਥੇ ਆਉਂਦਾ ਹੈ, ਜੀਵਦਾ ਕਿੱਥੇ ਹੈ ਔਰ ਰਿਜ਼ਕ ਦੀ ਤਲਾਸ਼ ਕਿੱਥੇ ਕਿੱਥੇ ਕਰਦਾ। ਸਾਰੀ ਪੰਛੀਆਂ ਦੀ ਦੌੜ, ਸਾਰੇ ਪਸ਼ੂਆਂ ਦੀ ਦਿਨ ਭਰ ਦੌੜ, ਸਾਰੇ ਮਨੁੱਖਾਂ ਦੀ ਜੀਵਨ ਭਰ ਦੀ ਦੌੜ, ਮਸਲਾ ਰੋਟੀ ਦਾ ਔਰ ਕੁਛ ਵੀ ਨਹੀਂ ਹੈ, ਰਿਜ਼ਕ ਦਾ। ਨੱਕ ਨੱਥ ਖਸਮ ਹੱਥ, ਕਿਰਤ ਧੱਕੇ ਦੇ, ਜਹਾਂ ਦਾਣੇ ਤਹਾਂ ਖਾਣੇ, ਨਾਨਕਾ ਸੱਚ ਹੈ। ਮਹਾਰਾਜ ਕਹਿੰਦੇ ਨੇ ਸੱਚਾਈ ਹੈ, ਤਨ ਬਣਿਆ ਰੋਟੀ ਤੋਂ ਹੈ, ਜੀਵੇਗਾ ਰੋਟੀ ਦੇ ਆਸਰੇ ਤੇ, ਮਨ ਰੋਟੀ ਤੋਂ ਨਹੀਂ ਬਣਿਆ। ਮਨ ਤੋਂ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਕਹੋ ਕਬੀਰ ਇਹ ਰਾਮ ਕੀ ਅੰਸ਼, ਰੋਟੀ ਮਨ ਦੀ ਲੋੜ ਨਹੀਂ ਹੈ, ਭੋਜਨ ਜੀਵ ਆਤਮਾ ਦੀ ਲੋੜ ਨਹੀਂ ਹੈ, ਇਹ ਵੀ ਮੈਂ ਅਰਜ਼ ਕਰਦਾ। ਪਰ ਸਾਡਾ ਜੀਵਨ, ਜੀਵਨ ਚੇਤਨਾ ਤਨ ਨਾਲ ਇਤਨੀ ਸਮਿਲਿਤ ਹੋ ਗਈ ਹੈ, ਇਹਨੇ ਵੀ ਜੀਵਨ ਦਾ ਆਧਾਰ ਰੋਟੀ ਮੰਨ ਲਿਆ, ਭੋਜਨ ਮੰਨ ਲਿਆ। ਨਹੀਂ, ਤਨ ਭੋਜਨ ਹੈ, ਮਨ ਭੋਜਨ ਨਹੀਂ ਹੈ। ਦੂਸਰਾ,
ਜੰਮਦਿਆਂ ਹੀ ਮਨੁੱਖੀ ਬੱਚੇ ਦੀਆਂ ਨਜ਼ਰਾਂ ਜੋ ਲੱਭਦੀਆਂ ਨੇ, ਯਕੀਨ ਜਾਣੋ ਰਿਜ਼ਕ ਹੀ ਲੱਭਦੀਆਂ ਨੂੰ, ਕੁਛ ਵੀ ਨਹੀਂ ਲੱਭਦੀ, ਰਿਜ਼ਕ ਲੱਭਦੀ। ਅਸਤਣ ਮੂੰਹ ਦੇ ਚ ਪੈ ਜਾਂਦਾ, ਖੁਸ਼ ਹੋ ਜਾਂਦਾ, ਪ੍ਰਸੰਨ ਹੋ ਜਾਂਦਾ, ਰਿਜ਼ਕ ਮਿਲ ਗਿਆ। ਅਜੇ ਉਸਦੇ ਹੱਥ ਰਿਜ਼ਕ ਕਮਾ ਨਹੀਂ ਸਕਦੇ, ਅਜੇ ਉਹਦੇ ਪੈਰ ਰਿਜ਼ਕ ਤੱਕ ਪਹੁੰਚ ਨਹੀਂ ਸਕਦੇ। ਤੋ ਕੁਦਰਤ ਨੇ ਨਿਯਮ ਬਣਾਇਆ, ਅਜੇ ਉਸਨੂੰ ਰਿਜ਼ਕ ਮਿਲਦਾ ਹੈ ਮਾਂ ਦੇ ਹੱਥਾਂ ਤੋਂ, ਅਜੇ ਉਸਨੂੰ ਰੋਜ਼ੀ ਮਿਲਦੀ ਹੈ ਮਾਂ ਤੋਂ। ਸਹਿਜੇ ਸਹਿਜੇ ਹੱਥ ਪੈਰ ਕੰਮ ਕਰਨਗੇ, ਰਿਜ਼ਕ ਲੱਭਣਾ ਪਏਗਾ, ਲੱਭਣਾ ਪਏਗਾ। ਔਰ ਰਿਜ਼ਕ ਹਰ ਜਗ੍ਹਾ ਨਹੀਂ ਪਿਆ, ਜਿੱਥੇ ਹੈ ਉੱਥੇ ਰਿਜ਼ਕ ਖਿੱਚ ਕੇ ਲੈ ਜਾਏਗਾ। ਜਹਾਂ ਦਾਣੇ ਤਹਾਂ ਖਾਣੇ, ਨਾਨਕਾ ਸੱਚ ਇਹ। ਮਨ ਨੇ ਤਨ ਦੀ ਸੰਗਤ ਕਰ ਲਈ ਹੈ, ਤੋ ਮਨ ਵੀ ਸਮਝਦਾ ਮੇਰੀ ਵੀ ਲੋੜ ਰੋਟੀ ਹੈ, ਕਤਈ ਨਹੀਂ, ਕਤਈ ਨਹੀਂ। ਪੇਟ ਭਰ ਜਾਂਦਾ, ਮਨ ਤੇ ਭਰਦਾ ਹੀ ਨਹੀਂ, ਤਨ ਤੇ ਤ੍ਰਿਪਤ ਹੋ ਜਾਂਦਾ। ਖਾਂਦੇ ਹਾਂ ਦੋ ਰੋਟੀਆਂ ਨਹੀਂ, ਚਾਰ ਖਾ ਲਿਆਂਗੇ, ਛੇ ਖਾ ਲ, ਤ੍ਰਿਪਤ ਹੋ ਗਿਆ, ਮਨ ਤੇ ਤ੍ਰਿਪਤ ਹੁੰਦਾ। ਸੁਣਦੇ ਹੋਵੇ ਕੋਈ ਕਈਆਂ ਕੋਲ, ਔਰ ਕਈਆਂ ਨੇ ਮੈਨੂੰ ਕਿਹਾ, ਗਿਆਨੀ ਜੀ ਕੀ ਕਰੀਏ, ਪੇਟ ਤੇ ਭਰ ਗਿਆ, ਮਨ ਨਹੀਂ ਭਰਿਆ। ਸਵਾਦ ਹੈ, ਰਸ ਹੈ, ਹੁਣ ਤਨ ਦੀ ਲੋੜ ਤੇ ਹੈ ਨੇ, ਭੁੱਖ ਤੇ ਹੈ ਨੇ। ਤਨ ਦੀ ਲੋੜ ਨੂੰ ਮਨ ਨੇ ਆਪਣੀ ਲੋੜ ਬਣਾ ਲਿਆ, ਤੋ ਫਿਰ ਕੀ ਆਉਂਦਾ, ਖਾਈ ਜਾਂਦਾ, ਖਾਈ ਜਾਂਦਾ। ਮਨ ਦੀ ਭੁੱਖ ਤੇ ਮਿਟਦੀ ਨਹੀਂ, ਨਹੀਂ ਮਿਟਦੀ। ਬਹੁਤ ਸਾਰੇ ਮੁਲਕਾਂ ਦਾ ਅੱਜ ਮਸਲਾ ਹੋ ਗਿਆ ਓਵਰ ਈਟਿੰਗ, ਜ਼ਰੂਰਤ ਤੋਂ ਜ਼ਿਆਦਾ ਖਾਣਾ, ਮਸਲਾ ਖੜਾ ਹੋ ਗਿਆ। ਔਰ ਸਾਡੇ ਦੇਸ਼ ਦੇ ਆਯੁਰਵੇਦ ਆਚਾਰੀਆ ਇੰਜ ਕਿਹਾ ਕਰਦੇ ਸਨ, ਆਹਾਰ ਰੋਗ ਆਹਾਰ ਚਿਕਿਤਸਾ। ਖਾਣਾ ਪੀਣਾ ਰੋਗ ਹੈ, ਖਾਣਾ ਪੀਣਾ ਅੰਮ੍ਰਿਤ ਹੈ, ਖਾਣਾ ਪੀਣਾ ਜ਼ਹਿਰ ਹੈ, ਖਾਣਾ ਪੀਣਾ ਦਾਰੂ ਹੈ। ਕਿਉਂ ਐਸਾ ਕਿਉਂ ਕਹਿ ਦਿੱਤਾ? ਭੁੱਖ ਹੈ, ਖਾਣਾ ਪੀਣਾ ਅੰਮ੍ਰਿਤ ਹੈ, ਇੱਕ ਇੱਕ ਬੁਰਕੀ ਅੰਮ੍ਰਿਤ ਹੈ, ਸਰੀਰ ਦੀ ਲੋੜਾਂ ਨੂੰ ਪੂਰਾ ਕਰੇਗਾ। ਭੁੱਖ ਨਹੀਂ ਹੈ, ਹੁਣ ਇੱਕ ਇੱਕ ਬੁਰਕੀ ਜ਼ਹਿਰ ਹੈ, ਰੋਗ ਹੈ। ਇਸ ਵਾਸਤੇ ਵੈਦ ਧਨੰਤਰ ਐਲਾਨੀਆ ਕਹਿੰਦੇ ਸਨ, ਹੋਰ ਰੋਗਾਂ ਦਾ ਕੋਈ ਕਾਰਨ ਨਹੀਂ, 90% ਆਹਾਰ ਰੋਗ, ਖਾਣੇ ਪੀਣੇ ਤੋਂ ਰੋਗ ਪੈਦਾ ਹੁੰਦਾ। ਆਹਾਰ ਰੋਗ, ਆਹਾਰ ਚਿਕਿਤਸਾ, ਆਹਾਰ ਦਾਰੂ, ਆਹਾਰ ਹੀ ਔਸ਼ਧੀ ਹੈ, ਖਾਣਾ ਪੀਣਾ ਔਸ਼ਧੀ ਹੈ, ਖਾਣਾ ਪੀਣਾ ਰੋਗ ਹੈ। ਕਿਹੜਾ ਖਾਣਾ ਪੀਣਾ ਰੋਗ ਹੈ? ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਐਸਾ ਫਰਮਾਨ ਕੀਤਾ, ਬਾਬਾ ਹੋਰ ਖਾਣਾ ਖੁਸ਼ੀ ਖੁਆਰ, ਜਿਤ ਖਾ ਦੇ ਤਨ ਪੀੜੀਏ, ਮਨ ਮੇ ਚਲੇ ਵਿਕਾਰ। ਇਸ ਹੋਰ ਦੇ ਕੀ ਅਰਥ ਕਰੋਗੇ? ਨਿਕੰਮੇ ਚੱਕਰਾਂ ਚ ਨਾ ਪੈ ਜਾਣਾ। ਬਾਬਾ ਹੋਰ ਖਾਣਾ ਖੁਸ਼ੀ ਖੁਆਰ, ਭੁੱਖ ਤੇ ਹੈ ਨਹੀਂ, ਹੋਰ ਹੁਣ ਹੋਰ ਖਾਈ ਜਾਂਦਾ, ਭੁੱਖ ਤੇ ਹੈ ਨਹੀਂ। ਦੋ ਰੋਟੀਆਂ ਨਾਲ ਪੂਰਤੀ ਹੋ ਗਈ, ਗੁਰਬਾਣੀ ਗ੍ਰੈਮਰ ਦੇ ਮੁਤਾਬਕ ਇਹੀ ਅਰਥ ਨੇ। ਮਨ ਮਤ ਨਾਲ ਕੋਈ ਅਰਥ ਕਰੇ ਤੇ ਕਰਦਾ ਫਿਰ। ਬਾਬਾ ਹੋਰ ਖਾਣਾ ਖੁਸ਼ੀ ਖੁਆਰ, ਭੁੱਖ ਤੇ ਹੈ ਨਹੀਂ, ਖਾ ਰਿਹਾ, ਇੱਕ ਇੱਕ ਬੁਰਕੀ ਰੋਗ ਹੋਵੇਗੀ, ਇੱਕ ਇੱਕ ਬੁਰਕੀ ਜ਼ਹਿਰ ਬਣੇਗੀ, ਇੱਕ ਬੁਰਕੀ ਸਰੀਰ ਵਿੱਚ ਅਨਰਥ ਪੈਦਾ ਕਰੇਗੀ। ਬਾਬਾ ਹੋਰ ਖਾਣਾ ਖੁਸ਼ੀ ਖੁਆਰ, ਜਿਤ ਖਾ ਦੇ ਤਨ ਪੀੜੀਏ, ਮਨ ਮੇ ਚਲੇ ਵਿਕਾਰ। ਜ਼ਰੂਰਤ ਤੋਂ ਖਾਧਾ ਹੋਇਆ ਤਨ ਨੂੰ ਰੋਗੀ ਬਣਾਏਗਾ, ਮਨ ਨੂੰ ਵਿਕਾਰੀ ਬਣਾਏਗਾ, ਸ਼ਕਤੀ ਅਧਕ ਬਣਾਏਗੀ, ਉਹਦੀ ਲੋੜ ਨਹੀਂ। ਤੋ ਮੈਂ ਅਰਜ਼ ਕਰਾਂ, ਤਨ ਭੋਜਨ ਹੈ, ਮਨ ਭੋਜਨ ਨਹੀਂ ਹੈ।
पर भुलेखे करके तन दियां लोड़ां नूं मन ने अपनी लोड़ समझ ले तो उहदे नाल की आउंदा है। तन ते लोड़ां दे तल ते सीमित रहिंदा है, तन दियां लोड़ां मन दे तल ते लोभ बन जांदियां। लोभ मन दे च आउंदा है, तन दे च नहीं आउंदा। तन ते तृप्त हो जांदा है, भुख मिट गई, तन ते साफ कह देंदा नहीं लोड़ हुण मैनूं। और सारिया ही तन दियां लोड़ां बिल्कुल सीमित ने, लोभ सीमित नहीं है, वो की नहीं सीमित। मनुख लोड़ां करके बेईमान नहीं आउंदा, लोभ करके आउंदा। मनुख लोड़ां करके भ्रष्ट नहीं आउंदा, लोभ करके आउंदा। मनुख लोड़ां करके धोखेबाज नहीं बनदा, लोभ करके बनदा। मनुख लोड़ां करके पापी नहीं बनदा, लोभ करके बनदा। कबीर, जहां लोभ तहां पाप है। लोभ जिथे उथे ते पाप होएगा, लब पाप दोए राजा मेहता कूड़ हुआ सिकदास। अगर लोभ राजा है, गुरु नानक देव जी महाराज कहंदे, पाप वजीर आजम है, उसका नाल ही रहेगा। लब ते पाप दोवें इकट्ठे रहणगे, लोभ ते पाप दोहे इकट्ठे रहणगे। मैं फिर अर्ज करा, लोड़ां करके मनुख भ्रष्ट नहीं आउंदा, लोभ करके आउंदा। लोड़ां दी ते सीमा है, कितनियां लोड़ां ने, बिल्कुल सीमित ने। लोभ दी कोई सीमा नहीं। अरबां खरबां दी धन संपदा जमा हो जाए तो भी लोभ शांत नहीं आउंदा, लोभ दी कोई सीमा ही नहीं। इस वास्ते इंज कह रही है, लखां पति भी मंगता है भुखा है भिखारी है, करोड़ां पति भी मंगता है भुखा भिखारी है, अरबां पति भी नंगा है भुखा है भिखारी है। बल्कि सतगुरु कहिंदे ने, सगल सृष्टि को राजा दुखी है। सारी सृष्टि का भी राजा बन जाए, दुखी का दुखी रहे। कारण, शरीर दियां लोड़ां नूं जद मन ने लोभ बना लिया, लोभ दी कोई सीमा नहीं, कोई सीमा नहीं। गुरबाणी समझांदी है, मन तेरी लोड़ कुछ होर है। तू तन दी संगत करके तन दियां लोड़ां नूं अपनियां लोड़ां समझ बैठा है। तन ते बनया रोटी तो, भोजन तो ठीक है, तू रोटी तो नहीं बनया। फिर तू किस तो बनया, कहो कबीर ए राम की अंश। तू ते राम दी अंश है। मन तो जोत स्वरूप है, अपना मूल पछाण। हुण मैं इसका दूसरा पहलू बयान करा। जन्म तो ही तन दे अंदर भोजन दी भुख है, जन्म तो मन दे अंदर भजन दी भुख नहीं है। ये कथा तन वास्ते नहीं, इहदे नाल कोई पेट नहीं भरना। अगर पेट भर सकदा है तो फिर लंगर पानी दी कोई लोड़ ही नहीं। इस कीर्तन नाल तन दियां लोड़ां दी पूर्ति नहीं आउंदी। वाहिगुरु वाहिगुरु दा जप कोई तन दियां लोड़ां नूं पूरा नहीं करदा, इस चक्कर च ना पैणा। ये मन वास्ते, ये मन वास्ते। भोजन मेरे सामने पिया, पर भोजन नाल मैं अपना तन ना जोड़ा, भाव बुरकी नूं मुंह च ना पावा, मेरी भुख नहीं मिटेगी। कीर्तन मेरे सामने हो रहा है, पाठ मैं कर रहा, पर मैं इस नाल अपना मन नहीं जोड़दा, यकीन जानो बाणी पढ़द्या होया भी मन रोंदा पिटदा रहेगा, दुखी रहेगा, संताप ग्रस्त रहेगा, चिंतातुर रहेगा, सोगी रहेगा, भावें सारा दिन पढ़दा रहे बाणी। कहिंदे ने, मैनू मिलदे ने कई, अज असी चार सुखमनी साहब दे पाठ कीते ने। मैं कि तेरा चेहरा ते दसदा पे एक पंक्ति भी नहीं तेरे मन ने सुनी। उसे तरह ही सोग दे चै, चिंता दे चै, हंकार दे चै, विकार दे चै, कुछ भी नहीं, कुछ भी नहीं। 36 प्रकार का भोजन मेरे सामने पे है, मैं बुरकी मुंह च नहीं पाई। चलो मुंह च भी पा ली है, स्वाद आ गया सर, पर मैं थले नहीं की थी, कंठ तो थले नहीं की थी। भुख नहीं मिटेगी, भुख नहीं मिटेगी। एक एक बुरकी ही अंदर जाएगी, भुख बाहर आएगा। मन दी भुख ये भोजन नहीं है।
जन्म तो तन दे अंदर रोटी दी भुख है, भोजन दी भुख है। जन्म तो शरीर दे ना मन विच भजन दी भुख नहीं है। इतनी मर्ज करा नहीं है। विद्वान इंज भी कहते ने जेदे अंदर हर वक्त भोजन दी भुख है, भुख तो मुराद है भिखारी, हर वक्त मनुख भिखारी है। पर किसे मन दे अंदर भजन दी भुख पैदा हो जाए, सिर्फ भुख, बादशाहां दा बादशाह हो जाता है, शहन शाहां दा शहन शाह हो जाता है। इनू मैं दूजे नुक्ते नाल बयान करा। संसार दे मार्ग ते चल के बहुत कुछ प्राप्त हो भी जाए, अखीर दे च पता चलता है कख नहीं मिले, कुछ भी नहीं, हथ खाली है। निरंकार दे मार्ग ते चल के, धर्म दे मार्ग ते चल के जे कुछ नहीं भी प्राप्त होया, बहुत कुछ प्राप्त हो जाता है। नहीं परमात्मा मिलया, परमात्मा दी प्यास मिल गई है, उदी तड़प मिल गई है, उदी भुख मिल गई है। भगतां ने इससे भी शुकराना किया। पता है क्यों? किसे मनुख नु भोगन भुख ही ना लगे भोजन दी तन दे तल ते, तो आयुर्वेद आचार्य कहंदे ने तन रोगी है, रोगी बीमार। 104 डिग्री का बुखार चढ़िया होया, 36 प्रकार का भोजन परोस के उसके अगों रखे, कहंदा नहीं मैनू भुख नहीं है। अगले कहंदे ने 4 दिन का तू कुछ खादा नहीं, मंजे ते पिया, खा। कमजोर होंदा जा रहा, वैद कहंदे ने खा, कहंदा भुख नहीं है। इतना जोर दा ताप उन्हें भुख नू मार दिता है, भुख दे ताप नू दबा दिता है। फिर जब उसनू प्रेरदे हैं नहीं खा, नहीं तो शरीर निढाल होवेगा, कमजोर होवेगा, वो खांदा है, कहंदा स्वाद नहीं। आपकी ज्ञातली अर्ज करा, आयुर्वेद आचार्य कहंदे सारी जबान स्वाद नहीं मानती, कोई थोड़े जिहा तन धूने जबान दे च ਉਹ ਰਸ ਲੈਂਦੇ ਨੇ। ਉਹ ਬਾਰੀਕ ਤੰਤੂ ਜ਼ੋਰ ਦੇ ਬੁਖਾਰ ਕਰਕੇ ਕਮਜ਼ੋਰ ਹੋ ਜਾਂਦੇ ਨੇ, ਸ਼ਿਥਲ ਹੋ ਜਾਂਦੇ, ਰਸ ਲੈਣ ਦੀ ਉਹਨਾਂ 'ਚ ਸਮਰੱਥਾ ਨਹੀਂ ਰਹਿ ਜਾਂਦੀ, ਕੰਮ ਨਹੀਂ ਕਰਦੇ। ਤੂੰ ਬੰਦੇ ਨੂੰ ਭੋਜਨ ਦਾ ਸਵਾਦ ਨਹੀਂ ਆਉਂਦਾ, ਜਦਕਿ ਹੈ ਸਵਾਦ ਹੀ। ਜੋ ਤੰਤੂ ਸਵਾਦ ਮਾਣ ਸਕਦੇ ਨੇ ਉਹ ਰੋਗੀ ਹੋ ਗਏ ਨੇ, रोग करके कमजोर हो गए ने, शिथिल हो गए ने, स्वाद नहीं आता। कहिंदा स्वाद नहीं है, भुख दा ना लगना ते स्वाद दा ना आवना, इस गल दी पहचान है तन रोगी बीमार है। हुण दूसरा पहलू, जिस मन दे अंदर भजन दी भुख नहीं है, नाम दी भुख नहीं है, मन रोगी है, रोगी है। ऐसे रोगियां दी तादाद बहुत थोड़ी है जिन्हां नू भोजन दी भुख नहीं लगदी। ऐसे रोगियां नाल सारा संसार भरिया पिया है जिन्हां नू भजन दी भुख लगदी नहीं, लगदी नहीं। किधरे एक दिन रोटी नहीं खादी, सौआं नू दसदा फिरदा अज ते मैं खा रोटी खाण की वेल नहीं मिली, नहीं खाते, अज ते भुखे रह गए। घर वाले भी चिंता करते हैं, महीना महीना नितनेम नहीं किया, गुरुद्वारे नहीं आया, जप नहीं किया, ना घर वालियां नू अफसोस, ना इनू अफसोस। क्यों? ना घर वालियां नू भुख लगती है भजन की, ना इसनू लगती। घर वाले भी रोगी, ये भी रोगी। ऐसे रोगियां दी तादाद बहुत थोड़ी है, बहुत थोड़ी है जिन्हां नू भोजन दी भुख नहीं लगदी। ऐसे रोगियां नाल सारा संसार भरिया पै जिन्हां नू भजन दी भुख लगदी नहीं। महाराज कहंदे सारे ही रोगी ने, जो जो दिसे सो सो रोगी। ते रोगी दी पहचान की होवेगी, खुद फैसला कर लेना
ਇਹਨੂੰ ਸਾਦੀ ਕਹਿੰਦੇ ਨੇ, ਤੂੰ ਖੁਦ ਬਾ ਮੁਨਸਬ ਸੁਧ, ਆਪਣਾ ਫੈਸਲਾ ਆਪ ਕਰ, ਦੂਜੇ ਤੋਂ ਨਾ ਕਰਾ। ਤੂੰ ਕੀ ਹੈ, ਦੂਜਾ ਕੀ ਜਾਣਦਾ ਤੇਰੇ ਬਾਰੇ, ਤੇਰੇ ਵਿਚਾਰ ਕੀ ਨੇ, ਤੇਰੀ ਸੋਚਣੀ ਕੀ ਹੈ, ਤੇਰਾ ਚਿੰਤਨ ਕੀ ਹੈ, ਦੂਜੇ ਨੂੰ ਕੀ ਪਤਾ, ਉਹ ਤੇ ਚਿੱਤਰ ਗੁਪਤ ਹੈ, ਆਪਣਾ ਫੈਸਲਾ ਆਪ ਕਰ। ਜੋ ਤੂੰ ਦਿਖਾਈ ਦੇ ਰਿਹਾ ਤੂੰ ਉਹ ਨਹੀਂ ਹੈ, ਜੋ ਤੂੰ ਸੋਚਦਾ ਰਹਿੰਦਾ ਤੂੰ ਉਹ ਹੈ। ਜੋ ਤੂੰ ਦਿਖਾਈ ਦੇ ਰਿਹਾ ਤੂੰ ਉਹ ਨਹੀਂ ਹੈ, ਜੋ ਤੇਰੇ ਅੰਦਰ ਵਿਚਾਰ ਚੱਲਦੇ ਰਹਿੰਦੇ ਨੇ ਤੂੰ ਉਹ ਹੈ। ਜੋ ਤੂੰ ਦਿਖਾਈ ਦੇ ਰਿਹਾ ਤੇ ਦੁਨੀਆ ਜੋ ਕੁਝ ਤੈਨੂੰ ਜਾਣਦੀ ਹੈ ਤੇ ਕਹਿੰਦੀ ਹੈ ਤੂੰ ਉਹ ਨਹੀਂ ਹੈ, ਜੋ ਤੇਰੇ ਅੰਦਰ ਚਿੰਤਨ ਚੱਲਦਾ ਰਹਿੰਦਾ ਤੂੰ ਉਹ ਹੈ। ਕਹਿੰਦੇ ਨੇ ਇੱਕੋ ਹੀ ਮਨੁੱਖ ਸਾਰੀ ਦੁਨੀਆ ਨੂੰ ਦੇਖਦਾ ਹੈ, ਸੂਰਜ ਚੰਦ ਤਾਰਿਆਂ ਨੂੰ ਵੀ ਦੇਖਣ ਦੀ ਇੱਛਾ ਹੈ, ਉੱਥੇ ਜਾਣ ਦੀ ਵੀ ਇੱਛਾ ਹੈ, ਆਪਣੇ ਆਪ ਨੂੰ ਨਹੀਂ ਦੇਖਦਾ, ਨਹੀਂ ਦੇਖਦਾ। ਹਰ ਮਨੁੱਖ ਸਾਰਿਆਂ ਦੇ ਤੇ ਨੇੜੇ ਹੋਣਾ ਚਾਹੁੰਦਾ ਹੈ, ਆਪਣੇ ਨੇੜੇ ਨੇ। ਚਲੋ ਮੈਂ ਇਸ ਤਰ੍ਹਾਂ ਵੀ ਬਿਆਨ ਕਰਾਂ, ਇੱਕ ਪਤੀ ਆਪਣੀ ਪਤਨੀ ਦੇ ਜਿਤਨੇ ਨੇੜੇ ਹੈ ਆਪਣੇ ਨੇੜੇ ਨਹੀਂ ਹੈ। ਪਤਨੀ ਬਾਰੇ ਬਹੁਤ ਕੁਝ ਜਾਣਦਾ ਹੈ, ਉਹਦੇ ਗੁਣ ਔਗੁਣ ਸੁਭਾਅ ਸਭ ਕੁਝ ਜਾਣਦਾ ਹੈ, ਆਪਣੇ ਬਾਰੇ ਕੱਖ ਵੀ ਨਹੀਂ ਜਾਣਦਾ, ਕੁਛ ਵੀ ਨਹੀਂ ਪਤਾ। ਤੇ ਹੁਣ ਮੈਂ ਇੰਜ ਵੀ ਅਰਜ਼ ਕਰਾਂ, ਇੱਕ ਪਤਨੀ ਪਤੀ ਬਾਰੇ ਬਹੁਤ ਕੁਝ ਜਾਣਦੀ ਹੈ, ਬੜਾ ਕੁਝ ਪਤਾ ਹੈ ਉਹਦੀ ਹਰ ਕਮਜ਼ੋਰੀ ਦਾ, ਉਹਦੇ ਹਰ ਔਗਣ ਦਾ, ਉਹਦੀ ਹਰ ਖੂਬੀ ਦਾ, ਉਹਦੇ ਹਰ ਸੁਭਾਅ ਦਾ ਪਤਾ ਹੈ, ਆਪਣਾ ਕੱਖ ਵੀ ਨਹੀਂ ਜਾਣਦੇ, ਕੁਛ ਵੀ ਨਹੀਂ ਪਤਾ। ਇੱਕ ਪਿਤਾ ਦਾ ਆਪਣੇ ਪੁੱਤਰ ਦੇ ਜਿਤਨਾ ਨੇੜੇ ਹੈ ਆਪਣੇ ਨੇੜੇ ਨਹੀਂ ਹੈ। ਇੱਕ ਪੁੱਤਰ ਪਿਤਾ ਦੇ ਜਿਤਨਾ ਨੇੜੇ ਹੈ ਆਪਣੇ ਨੇੜੇ ਨਹੀਂ ਹੈ। ਇੱਕ ਭਰਾ ਜਿਤਨਾ ਭਰਾ ਦੇ ਨੇੜੇ ਹੈ ਆਪਣੇ ਨੇੜੇ ਨਹੀਂ ਹੈ। ਤੇ ਜਦ ਆਪਣੇ ਤੋਂ ਹੀ ਦੂਰ ਹੈ, ਆਈ ਦੂਰ, ਬਿਲਕੁਲ ਦੂਰ, ਤੋ ਆਪਣੀ ਅਸਲੀਅਤ ਦਾ ਪਤਾ ਨਹੀਂ ਚੱਲਦਾ। ਆਪਣੀ ਅਸਲੀਅਤ ਦਾ ਪਤਾ ਆਪਣੇ ਨੇੜੇ ਆਉਣ ਦਾ ਮਤਲਬ ਆਪਣੇ ਵਿਚਾਰਾਂ ਦੇ ਨੇੜੇ ਆਉਣਾ, ਆਪਣੀ ਸੋਚਣੀ ਦੇ ਨੇੜੇ ਆਉਣਾ, ਆਪਣੇ ਚਿੰਤਨ ਦੇ ਨੇੜੇ ਆਉਣਾ। ਮੈਂ ਕੀ ਯਾਦ ਕਰਦਾ ਰਹਿੰਦਾ, ਮੈਂ ਕੀ ਸੋਚਦਾ ਰਹਿੰਦਾ, ਮੇਰੇ ਅੰਦਰ ਕਿਹੜੇ ਵਿਚਾਰ ਚੱਲਦੇ ਰਹਿੰਦੇ। ਅਗਰ ਕੋਈ ਇਸ ਨੂੰ ਦੇਖਣ ਵਾਲਾ ਹੈ ਤਾਂ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਗੁਰਮੁਖ ਹੈ, ਇਹੋ ਮਨ ਆਰ ਸੀ ਕੋਈ ਗੁਰਮੁਖ ਦੇਖੇ, ਤੇ ਗੁਰਮੁਖ ਹੈ, ਇਹ ਤੇ ਮਾਨ ਗੁਰਮੁਖ ਹੈ, ਇਹ ਤੇ ਆਪਣੇ ਨੇੜੇ ਆ ਗਏ, ਆਪਣੇ ਵਿਚਾਰਾਂ ਨੂੰ ਦੇਖਣ ਲੱਗ ਪਿਆ। ਇਹਨਾਂ ਗੰਦੇ ਵਿਚਾਰਾਂ ਨੂੰ ਰੋਜ਼ ਰੋਜ਼ ਦੇਖਦਿਆਂ, ਇਸ ਗੰਦੀ ਸੋਚਣੀ ਨੂੰ ਰੋਜ਼ ਰੋਜ਼ ਦੇਖਦਿਆਂ, ਇਸ ਗੰਦੇ ਚਿੰਤਨ ਨੂੰ ਰੋਜ਼ ਰੋਜ਼ ਦੇਖਦਿਆਂ, ਆਖਿਰ ਇਸ ਦੇ ਅੰਦਰ ਘਿਰਣਾ ਪੈਦਾ ਹੋ ਜਾਏਗੀ। ਪਰ ਬਦਕਿਸਮਤੀ ਮਨੁੱਖ ਆਪਣੇ ਨੇੜੇ ਆਉਂਦਾ ਹੀ ਨਹੀਂ। ਇਸ ਵਾਸਤੇ ਸ਼ੇਖ ਸਾਦੀ ਸਾਹਿਬ ਕਹਿੰਦੇ ਤੇਰੇ ਬਾਰੇ ਦੂਸਰੇ ਦਾ ਫੈਸਲਾ ਗਲਤ ਹੋਵੇਗਾ, ਦੂਸਰਾ ਕੀ ਜਾਣਦਾ ਤੇਰੇ ਕੀ ਵਿਚਾਰ ਨੇ, ਤੂੰ ਕੀ ਸੋਚਦਾ ਰਹਿਣਾ। ਜਾਂ ਇੰਜ ਮੈਂ ਅਰਜ਼ ਕਰਦੇ ਹਾਂ, 100% ਲੋਕੀ ਦੂਜਿਆਂ ਬਾਰੇ ਗਲਤ ਫੈਸਲੇ ਕਰਦੇ। ਇਹ ਪਾਪੀ ਹੈ, ਇਹ ਪੁੰਨੀ ਹੈ, ਇਹ ਤਾਂ ਕਹਿਣ ਮਾਤਰ ਗੱਲਾਂ ਹੋਣ, ਪਰ ਮਹਾਰਾਜ ਕਹਿੰਦੇ ਨੇ ਕਹਿਣ ਮਾਤਰ ਖੇਡ ਨਹੀਂ ਹੈ। ਪੁੰਨੀ ਪਾਪੀ ਆਖਣ ਨਾ ਹੈ, ਕਰ ਕਰ ਕਰਨਾ ਲਿਖ ਲਏ ਜਾ। ਜੋ ਅਸੀਂ ਕਰਦੇ ਹਾਂ, ਜਿਸ ਕਰਮ ਦੇ ਚ ਮਨ ਆਉਂਦਾ ਹੈ, ਉਹ ਅੰਦਰ ਲਿਖਿਆ ਜਾਂਦਾ ਹੈ, ਉਸੇ ਵਕਤ ਲਿਖਿਆ ਜਾਂਦਾ, ਸੰਸਕਾਰ ਬਣ ਜਾਂਦਾ। ਜਿਸ ਕਰਮ ਦੇ ਚ ਮੇਰਾ ਮਨ ਹੈ, ਉਸ ਕਰਮ ਦੇ ਸੰਸਕਾਰ ਬਣ ਜਾਂਦੇ ਨੇ। ਜਿਸ ਕਰਮ ਦੇ ਚ ਮੇਰਾ ਮਨ ਨਹੀਂ ਹੈ, ਉਹਦੇ ਸੰਸਕਾਰ ਨਹੀਂ ਬਣਦੇ, ਅੰਦਰ ਲਿਖਿਆ ਨਹੀਂ ਜਾਂਦਾ। ਚੋਰੀ ਅੰਦਰ ਲਿਖੀ ਜਾਂਦੀ ਹੈ, ਕਿਉਂ? ਉਹਦੇ ਚ ਮੇਰਾ ਪੂਰਾ ਮਨ ਆਉਂਦਾ ਹੈ, ਸਮਾਜ ਦਾ ਡਰ ਹੈ, ਕਾਨੂੰਨ ਦਾ ਡਰ ਹੈ, ਬਾਣੀ ਦਾ ਪਾਠ ਮੇਰੇ ਅੰਦਰ ਨਹੀਂ ਲਿਖਿਆ ਜਾਂਦਾ, ਨਾ ਮੇਰੀ ਸਾਵਧਾਨੀ ਆਉਂਦੀ ਹੈ, ਨਾ ਮੇਰੀ ਇਕਾਗਰਤਾ ਆਉਂਦੀ ਹੈ, ਨਾ ਸਮਾਜ ਦਾ ਡਰ, ਨਾ ਕਾਨੂੰਨ ਦਾ ਡਰ। ਕਿਸੇ ਵੀ ਸ਼ੁਭ ਕਰਮ ਦੇ ਅੰਦਰ ਸੰਸਕਾਰ ਨਹੀਂ ਬਣਦੇ, ਬੁਰੇ ਕਰਮਾਂ ਦੇ ਬਣਦੇ, ਕਿਉਂਕਿ ਬੁਰੇ ਕਰਮ ਨੂੰ ਮਨੁੱਖ ਪੂਰੇ ਮਨ ਨਾਲ ਕਰਦਾ। ਸਮਾਜ ਦਾ ਡਰ ਹੈ, ਕਾਨੂੰਨ ਦਾ ਡਰ ਹੈ, ਸ਼ੁਭ ਕਰਮ ਨੂੰ ਮਨੁੱਖ ਪੂਰੇ ਮਨ ਨਾਲ ਨਹੀਂ ਕਰਦਾ। ਹਰ ਇੱਕ ਕਹਿ ਦਿੰਦਾ ਕੀ ਕਰੀਏ, ਮਨ ਤੇ ਜੁੜਦਾ ਹੀ ਨਹੀਂ, ਪਰ ਜਦ ਤੂੰ ਝੂਠ ਬੋਲਦਾ ਉਹਦੇ ਚ ਪੂਰਾ ਮਨ ਆਉਂਦਾ, ਜਦ ਤੂੰ ਕਿਸੇ ਨੂੰ ਠੱਗਦਾ ਉਹਦੇ ਤੇਰਾ ਪੂਰਾ ਮਨ ਆਉਂਦਾ।
ਜਦ ਤੂੰ ਕਿਸੇ ਨੂੰ ਧੋਖਾ ਦੇਣਾ ਉਹਦੇ 'ਚ ਤੇਰਾ ਪੂਰਾ ਮਨ ਹੁੰਦਾ। ਜਦ ਜੇਬ ਕਤਰਾ ਕਿਸੇ ਦੀ ਜੇਬ ਕੱਟਦਾ ਉਸਦੇ 'ਚ ਪੂਰਾ ਉਸਦਾ ਮਨ ਹੁੰਦਾ। ਬੜੀ ਭਾਰੀ ਇਕਾਗਰਤਾ ਹੁੰਦੀ। ਕਿਸੇ ਜੇਬ ਕਤਰੇ ਨੇ ਨਹੀਂ ਆਖਿਆ ਜੇਬ ਕੱਟਣ ਲੱਗਿਆਂ ਮੈਂ ਇਕਾਗਰ ਕਿਵੇਂ ਆਊਂਗਾ। ਕਿਸੇ ਡਕੈਤ ਨੇ ਨਹੀਂ ਆਖਿਆ ਡਾਕਾ ਡਾਲਣ ਲੱਗਿਆਂ ਮੈਂ ਆਪਣਾ ਮਨ ਇਕਾਗਰ ਕਿਵੇਂ ਕਰਾਂ, ਇਕਾਗਰ ਹੋ ਜਾਂਦਾ। ਹਰ ਅਭਿਆਸੀ ਨੇ ਆਖਿਆ, ਹਰ ਸਤਸੰਗੀ ਨੇ ਆਖਿਆ ਕੀ ਕਰੀਏ ਮਨ ਤੇ ਜੁੜਦਾ ਹੀ ਨਹੀਂ, ਮਨ ਤੇ ਇਕਾਗਰ ਹੀ ਨਹੀਂ ਆਉਂਦਾ। ਕਾਰਨ ਕਿਉਂ ਨਹੀਂ ਇਕਾਗਰ ਆਉਂਦਾ? ਨਾ ਸਮਾਜ ਦਾ ਡਰ, ਨਾ ਕਾਨੂੰਨ ਦਾ ਡਰ, ਤੇ ਪਰਮਾਤਮਾ ਦਾ ਡਰ ਬੰਦਾ ਮੰਨੇ ਨਾ ਤੇ ਗੱਲ ਖਤਮ। ਸਾਰੀ ਜ਼ਿੰਦਗੀ ਕਰਮ ਕਾਂਡ ਚੱਲਦਾ ਰਹੇਗਾ, ਹੋਵੇਗਾ ਕੁਛ ਵੀ। ਤੇ ਪਤਾ ਕਰਮ ਕਾਂਡ ਕਿਸ ਨੂੰ ਕਹਿੰਦੇ ਨੇ? ਜਿਸ ਵਿੱਚ ਮਨ ਪੂਰਾ ਨਹੀਂ ਹੈ। ਨਹੀਂ, ਇਹ ਵੀ ਮੈਂ ਅਰਜ਼ ਕਰਦਾ, ਪੂਰੀ ਭਾਵਨਾ ਹੈ, ਪੂਰਾ ਮਨ ਹੈ, ਹਰ ਕਰਮ ਭਗਤੀ ਹੋ ਜਾਂਦਾ, ਭਗਵਾਨ ਨਾਲ ਜੋੜ ਦਿੰਦਾ। ਕੋਈ ਮਨ ਨਹੀਂ ਹੈ, ਕੋਈ ਭਾਵਨਾ ਨਹੀਂ ਹੈ, ਕੋਈ ਯਕਸੋਈ ਨਹੀਂ ਹੈ, ਇਹ ਤੇ ਕਰਮ ਕਾਂਡ ਚੱਲਦਾ ਰਹਿੰਦਾ। ਕਰਮ ਕਾਂਡ ਜਨਮ ਤੋਂ ਤਨ ਦੇ ਅੰਦਰ ਭੋਜਨ ਦੀ ਭੁੱਖ ਹੈ, ਮਨ ਦੇ ਅੰਦਰ ਭਜਨ ਦੀ ਭੁੱਖ ਨਹੀਂ ਹੈ। ਕਾਰਨ ਮਨ ਰੋਗੀ ਹੈ, ਇਸ ਜਨਮ ਦਾ ਨਹੀਂ, ਅਨੰਤ ਜਨਮਾਂ ਤੋਂ, ਅਨੰਤ ਜਨਮਾਂ ਤੋਂ ਰੋਗੀ ਹੈ ਔਰ ਬੇਹੋਸ਼ ਹੈ, ਅਚੇਤ ਹੈ, ਭੁੱਖ ਨਹੀਂ ਹੈ। ਇਹ ਜਿਹੜਾ ਵਾਹਿਗੁਰੂ ਵਾਹਿਗੁਰੂ ਦਾ ਜਪ ਹੈ, ਥੋੜਾ ਇਸ ਨੂੰ ਸੁਚੇਤ ਕਰਨਾ ਹੈ ਤੇ ਕਿਧਰੇ ਇਸ ਦੇ ਅੰਦਰ ਭੁੱਖ ਪੈਦਾ ਹੋ ਜਾਵੇ।

0: ਉੱਠ ਜਾਂਦਾ ਇਸ ਨੂੰ ਕਹਿੰਦੇ ਨੇ ਜੀਵਤ ਮ੍ਰਿਤਕ, ਮੁਰਦੇ ਵਾਂਗ ਮੁਰੀਦ ਹੋਏ। ਜੀਵਤ ਮਰੇ ਮਰੇ ਫੁਨ ਜੀਵੇ, ਐਸੇ ਸੁਨ ਸਮਾਇਆ ਅੰਜਨ ਮਾਏ ਨਿਰੰਜਨ ਰਹੀਏ, ਬੌਲ ਨਾ ਬਹੁ ਜਲਦ ਆਇਆ। ਸਵਾਸਥੇ ਚੱਲਦੇ ਪਏ ਨੇ, ਜੀਵਦਾ ਪਿਆ। ਜੀਵਤ ਮਰੇ, ਮਨ ਦੇ ਤਲ ਤੇ ਮਰ ਗਿਆ ਅੱਜ ਤੱਕ ਦੀ ਜੋ ਜ਼ਿੰਦਗੀ ਸੀ, ਅਹੰਕਾਰ ਆਸ਼ਤ, ਲੋਭ ਆਸ਼ਤ, ਕਾਮ ਆਸ਼ਤ, ਜੋ ਬਣੇ ਸੰਸਕਾਰ ਸਨ ਜਿਨ੍ਹਾਂ ਦੇ ਚ ਜੀ ਰਿਹਾ ਸੀ, ਖਤਮ। ਜਦ ਖਤਮ ਹੋਣ ਲੱਗਦੀ ਹੈ, ਭੈ ਉਸੇ ਤਰ੍ਹਾਂ ਹੀ ਪੈਦਾ ਹੁੰਦਾ ਜਿਵੇਂ ਸਰੀਰ ਖਤਮ ਹੋ ਰਿਹਾ, ਡਰ ਉਤਨਾ ਹੀ ਲੱਗਦਾ ਜਿਵੇਂ ਸਰੀਰ ਖਤਮ ਹੋ ਰਿਹਾ। ਕਈ ਇੱਥੋਂ ਵਾਪਸ ਮੁੜਦੇ ਨੇ, ਇੱਕ ਨਹੀਂ ਚੰਗੇ ਚੰਗੇ ਅਭਿਆਸੀਆਂ ਨੇ ਕਹਿ ਦਿੱਤਾ ਮੈਨੂੰ ਕਿ ਗਿਆਨੀ ਜੀ ਇਹ ਕੀ ਹੋ ਰਿਹਾ, ਅਸੀਂ ਤੇ ਛੋੜ ਬੈਠੇ ਹਾਂ, ਇੱਥੇ ਖਤਮ ਹੋਣ ਲੱਗੇ ਸੀ। ਮੈਂ ਕਿਹਾ ਠੀਕ ਹੈ, ਖਤਮ ਹੋਣ ਲੱਗੇ ਸੀ, ਅੱਜ ਤੱਕ ਜਿਸ ਤਰ੍ਹਾਂ ਦੀ ਦੁਨੀਆ ਜੀਵੇ ਆ ਉਹ ਖਤਮ ਹੋਣ ਲੱਗੀ ਸੀ। ਤੇ ਜੇ ਕਿਧਰੇ ਡਰਦੇ ਨਾ ਭੱਜਦੇ ਨਾ, ਨਵਾਂ ਜਨਮ ਹੋ ਜਾਣਾ ਸੀ, ਫਿਰ ਮਾਂ ਮਾਂ ਨਹੀਂ ਦਿਖਾਈ ਦੇਣੀ ਸੀ, ਮਾਂ ਵੀ ਰੱਬ ਦਾ ਰੂਪ ਦਿਖਾਈ ਦੇਣਾ ਸੀ, ਪਿਤਾ ਵੀ ਰੱਬ ਦਾ ਰੂਪ ਦਿਖਾਈ ਦੇਣਾ ਸੀ, ਭਰਾ ਵੀ ਰੱਬ ਦਾ ਰੂਪ ਦਿਖਾਈ ਦੇਣਾ ਸੀ, ਪਤਨੀ ਪਤੀ ਵੀ ਰੱਬ ਦਾ ਰੂਪ ਦਿਖਾਈ ਦੇਣਾ। ਮਾਤ ਪਿਤਾ ਸੁਤ ਬੰਧਵ ਭਾਈ, ਨਾਨਕ ਹੋਆ ਪਾਰ ਬ੍ਰਹਮ ਸਹਾਈ। ਸਾਰਾ ਪਰਿਵਾਰ ਨਿਰੰਕਾਰ ਦਾ ਰੂਪ ਦਿਖਾਈ ਦੇਣਾ ਸੀ, ਤੇ ਸਾਰਾ ਪਰਿਵਾਰ ਕੀ ਸਾਰਾ ਸੰਸਾਰ ਨਿਰੰਕਾਰ ਦਾ ਰੂਪ ਦਿਖਾਈ ਦੇਣਾ ਸੀ। ਜੋ ਦੀ ਸੇ ਸੋ ਤੇਰਾ ਰੂਪ, ਗੁਣ ਨਿਧਾਨ ਗੋਵਿੰਦਨ ਅਨੂਪ। ਇਹ ਵਿਸ ਸੰਸਾਰ ਤੁਮ ਦੇਖਦੇ, ਇਹ ਹਰ ਕਾ ਰੂਪ ਹੈ, ਹਰ ਰੂਪ ਨਦਰੀ ਆਇਆ। ਜੀਵਦਾ ਰਿਹਾ ਤੂੰ ਪਹਿਲੇ ਪਰਿਵਾਰ ਵਿੱਚ, ਸੰਸਾਰ ਵਿੱਚ, ਹੁਣ ਤੂੰ ਜੀਵਣਾ ਸੀ ਨਿਰੰਕਾਰ ਵਿੱਚ। ਜੀਵਦਾ ਰਿਹਾ ਅੱਜ ਤੱਕ ਤੂੰ ਪਦਾਰਥਾਂ ਵਿੱਚ, ਹੁਣ ਜੀਵਣਾ ਸੀ ਪਰਮਾਤਮਾ ਵਿੱਚ। ਪਦਾਰਥਾਂ ਦਾ ਜੀਵਨ ਤੇ ਪਰਮਾਤਮਾ ਦਾ ਜੀਵਨ, ਇੱਥੇ ਜ਼ਮੀਨ ਆਸਮਾਨ ਦਾ ਅੰਤਰ ਹੈ। ਪਹਿਲਾ ਜੀਵਨ ਵਾਕਈ ਖਤਮ ਹੁੰਦਾ ਹੈ, ਦਵਿਜ ਦੂਜਾ ਜਨਮ ਆਉਂਦਾ ਹੈ। ਤੂੰ ਭੈ ਉਤਨਾ ਹੀ ਪੈਦਾ ਹੋ ਜਾਂਦਾ ਜਿਵੇਂ ਸਰੀਰ ਦੀ ਮੌਤ। ਚੰਗੇ ਚੰਗੇ ਅਭਿਆਸੀ ਜਿਨ੍ਹਾਂ ਨੇ ਮੈਨੂੰ ਦੱਸਿਆ, ਤੇ ਮੈਂ ਕਿ ਕਿਧਰੇ ਉਸ ਭੈ ਨੂੰ ਇੱਕ ਪਾਸੇ ਸੁੱਟ ਦਿੰਦੇ, ਕਿਧਰੇ ਪਹਿਲੇ ਬੋਧ ਹੁੰਦਾ, ਬੜਾ ਕੀਮਤੀ ਅਵਸਰ ਗਵਾ ਦਿੱਤਾ। ਤੇ ਜਿਨ੍ਹਾਂ ਨੂੰ ਮੈਂ ਦੱਸਿਆ ਕਿ ਕੋਈ ਬਣੇ ਤੇ ਡਰਨਾ ਨਾ, ਤੇ ਕਈਆਂ ਨੇ ਰੋਂਦੇ ਹੋਏ ਆਖਿਆ ਖੇਡ ਬਣੀ ਨੇ, ਨਹੀਂ ਬਣੀ। ਉਦੋਂ ਡਰ ਕਰਕੇ ਮੁੜ ਗਏ, ਵਾਪਸ ਹੋ ਗਏ। ਤਾਂ ਮੈਂ ਅਰਜ਼ ਕਰਾਂ, ਐਸਾ ਮਹਿਸੂਸ ਹੋਵੇਗਾ ਅਗਰ ਕੋਈ ਅਭਿਆਸ ਕਰਦਾ, ਮੈਂ ਖਤਮ ਹੋ ਰਿਹਾ। ਉਹ ਜਨਮਾਂ ਜਨਮਾਂਤਰਾਂ ਦੇ ਸੰਸਕਾਰ ਜਿਨ੍ਹਾਂ ਵਿੱਚ ਅੱਜ ਤੱਕ ਜੀਵਦੇ ਰਹਿਆਂ, ਖਤਮ ਹੁੰਦੇ ਨੇ। ਇੱਕ ਨਵੀਂ ਦੁਨੀਆ ਦਾ ਜਨਮ ਆਉਂਦਾ ਹੈ, ਐਸੀ ਦੁਨੀਆ ਜੋ ਕਦੀ ਨਾਸ ਨਹੀਂ ਆਉਂਦੀ, ਐਸੀ ਦੁਨੀਆ ਜਿਸ ਦੇ ਸਦਾ ਨਵੀਨਤਾ ਬਣੀ ਰਹਿੰਦੀ ਹੈ, ਮਹਾਂਰਸ ਬਣਿਆ ਰਹਿੰਦਾ, ਮਹਾਂ ਆਨੰਦ ਬਣਿਆ ਰਹਿੰਦਾ। ਉਸੇ ਨੂੰ ਕਹਿ ਦਿੰਦੇ ਨੇ, ਹੁਣ ਅਸੀਂ ਸੰਸਾਰ ਤੋਂ ਨਿਕਲ ਕੇ ਨਿਰੰਕਾਰ ਦੇ ਚ ਲੀਨ ਹੋ ਗਏ, ਹੁਣ ਪਦਾਰਥ ਤੋਂ ਨਿਕਲ ਕੇ ਗੋਬਿੰਦ ਦੇ ਚ ਲੀਨ ਹੋ ਗਏ, ਗੋਬਿੰਦ ਦੇ ਚ ਲੀਨ ਹੋ ਕੇ ਗੋਬਿੰਦਾ ਰੂਪ ਹੋ ਗਿਆ, ਬੂੰਦ ਸਾਗਰ ਦੇ ਚ ਲੀਨ ਹੋ ਕੇ ਸਾਗਰ ਹੋ ਜਾਂਦੀ ਹੈ, ਅਲਗ ਨਹੀਂ ਰਹਿ ਜਾਂਦੀ। ਦਰਿਆ ਸਾਗਰ ਦੇ ਚ ਲੀਨ ਹੋ ਕੇ ਉਹ ਸਾਗਰ ਹੋ ਜਾਂਦਾ, ਗੰਗਾ ਨਰਮਦਾ ਜਮਨਾ ਨਹੀਂ ਰਹਿ ਜਾਂਦੀ, ਉਹ ਸਤਲਜ ਬਿਆਸ ਨਹੀਂ ਰਹਿ ਜਾਂਦਾ, ਉਹ ਦਜਲਾ ਫਰਾਤ ਨੀਲ ਨਦੀ ਨਹੀਂ ਰਹਿ ਜਾਂਦੀ, ਉਹ ਤੇ ਸਾਗਰ ਹੋ ਜਾਂਦਾ ਪਰਮਾਤਮਾ ਦੇ ਚ ਲੀਨ ਹੋ ਕੇ। ਨਾ ਮਨੁੱਖ ਹਿੰਦੂ ਰਹਿ ਜਾਂਦਾ, ਨਾ ਮੁਸਲਿਮ, ਨਾ ਸਿੱਖ, ਨਾ ਈਸਾਈ, ਪਰਮਾਤਮਾ ਦੇ ਚ ਲੀਨ ਹੋ ਕੇ ਮਨੁੱਖ ਪਰਮਾਤਮਾ ਹੀ ਹੋ ਜਾਂਦਾ, ਈਸ਼ਵਰ ਦਾ ਰੂਪ ਹੋ ਜਾਂਦਾ। ਐਵੇਂ ਨਹੀਂ ਕਬੀਰ ਨੇ ਕਹਿ ਦਿੱਤਾ ਸੀ, ਨਾ ਹਮ ਹਿੰਦੂ ਨਾ ਮੁਸਲਮਾਨ, ਅੱਲਹ ਰਾਮ ਕੇ ਪਿੰਡ ਪਰਾਂ। ਜਿਸ ਰੱਬ ਦੇ ਚ ਲੀਨ ਹੋ ਗਿਆ ਕਬੀਰ, ਉਹ ਰੱਬ ਮੁਸਲਮਾਨ ਨਹੀਂ ਹੈ, ਉਹ ਰੱਬ ਹਿੰਦੂ ਨਹੀਂ ਹੈ। ਕਲਗੀਧਰ ਪਾਤਸ਼ਾਹ ਕਹਿੰਦੇ, ਨਮਸਤੰ ਅਮ ਅਜਵੇ ਨਮਸਤਸਤ ਅਜਵੇ, ਨਮਸਕਾਰ ਹੈ ਪਰਮਾਤਮਾ ਤੈਨੂੰ, ਤੇਰਾ ਕੋਈ ਮਜ਼ਹਬ ਨਹੀਂ, ਤੇਰੀ ਕੋਈ ਜਾਤ ਪਾਤ ਨਹੀਂ, ਤੂੰ ਸਾਰੇ ਥਾਵਾਂ ਦੇ ਵਸਦਾ ਹੈ, ਤੇਰਾ ਕੋਈ ਇੱਕ ਮੁਲਕ ਨਹੀਂ, ਸਾਰਾ ਬ੍ਰਹਿਮੰਡ ਤੇਰਾ ਮੁਲਕ ਹੈ। ਜੈਸੇ ਜਦ ਕੋਈ ਪਰਮਾਤਮਾ ਵਿੱਚ ਲੀਨ ਆਉਂਦਾ, ਇਹ ਸਾਰੀਆਂ ਦੀਵਾਰਾਂ ਗਿਰ ਜਾਂਦੀਆਂ ਨੇ, ਭਾਸ਼ਾ ਦੀ ਦੀਵਾਰ, ਮੁਲਕ ਦੀ ਦੀਵਾਰ, ਮਜ਼ਹਬ ਦੀ ਦੀਵਾਰ, ਜ਼ਾਤ ਪਾਤ ਦੀ ਦੀਵਾਰ, ਤਰ੍ਹਾਂ ਤਰ੍ਹਾਂ ਦੇ ਸੰਸਕਾਰਾਂ ਦੀ ਦੀਵਾਰਾਂ, ਇਹ ਸਾਰੀਆਂ ਗਿਰ ਜਾਂਦੀਆਂ ਨੇ। ਮਨੁੱਖ ਨਿਰੰਕਾਰ ਦਾ ਰੂਪ ਹੋ ਜਾਂਦਾ, ਉਸੇ ਨੂੰ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਫਰਮਾਨ ਪੈ ਕਰਦੇ ਨੇ, ਗੁਰ ਕਿਰ ਪਾ ਜੈ ਨਰ ਕੋ ਕੇਨੇ ਤੇ ਇਹ ਜੁਗਤ ਪਛਾਣੇ, ਨਾਨਕ ਲੀਨ ਭਇਓ ਗੋਬਿੰਦ ਸਿਉ ਜਿਉ ਪਾਣੇ ਸੰਗ ਪਾਣੇ। ਜਿਸ ਦਿਨ ਬੂੰਦ ਸਾਗਰ ਵਿੱਚ ਲੀਨ ਹੁੰਦੀ ਹੈ ਉਹੀ ਜਾਣੇ ਸਾਗਰ ਹੋ ਗਏ, ਅਸੀਮ ਹੋ ਗਏ। ਹੁਣ ਇਹ ਨਾਪੀ ਤੋਲੀ ਨਹੀਂ ਜਾ ਸਕਦੀ। ਅਸੀਮ ਹੋਣ ਦੀ ਸੰਭਾਵਨਾ ਮਨੁੱਖ ਦੇ ਅੰਦਰ ਛੁਪੀ ਹੋਈ ਹੈ, ਤਾਂ ਹੀ ਤੇ ਮਨੁੱਖ ਰਜਦਾ ਨਹੀਂ ਅਸੀਮ ਹੋਣਾ ਚਾਹੁੰਦਾ। ਮਹਾਨ ਹੋਣ ਦੀ ਸੰਭਾਵਨਾ ਮਨੁੱਖ ਦੇ ਅੰਦਰ ਛੁਪੀ ਹੋਈ ਹੈ, ਤਾਂ ਹੀ ਤੇ ਮਨੁੱਖ ਕਿਧਰੇ ਰਾਜ਼ੀ ਨਹੀਂ ਹੁੰਦਾ, ਸੰਤੁਸ਼ਟ ਨਹੀਂ ਹੁੰਦਾ। ਮੈਂ ਫਿਰ ਅਰਜ਼ ਕਰਾਂ, ਜਿਤਨੇ ਚਿਰ ਤੱਕ ਮਨੁੱਖ ਨੂੰ ਪਰਮਾਤਮਾ ਨਹੀਂ ਮਿਲਿਆ, ਰੱਜੇਗਾ ਨਹੀਂ, ਤ੍ਰਿਪਤ ਨਹੀਂ ਹੋਵੇਗਾ, ਸੁਖੀ ਵੀ ਨਹੀਂ ਹੋਵੇਗਾ, ਕੁਰਲਾਂਦਾ ਰਹੇਗਾ, ਰੋਂਦਾ ਤੇ ਪਿੱਟਦਾ ਹੀ ਰਹੇਗਾ। ਜੀਵਨ ਦਾ ਲਕਸ਼ ਹੈ ਪਰਮਾਤਮਾ ਦੀ ਪ੍ਰਾਪਤੀ। ਇਹ ਜੀਵਨ ਮਿਲਿਆ ਪਰਮ ਜੀਵਨ ਦੀ ਪ੍ਰਾਪਤੀ ਲਈ, ਪਰਮ ਜੀਵਨ ਪਰਮਾਤਮਾ ਹੈ, ਇਹ ਜੀਵਨ ਸੰਸਾਰ ਹੈ। ਇਸ ਸੰਸਾਰ ਤੋਂ ਉੱਚੇ ਉੱਠ ਕੇ ਨਿਰੰਕਾਰ ਦਾ ਜੀਵਨ ਪ੍ਰਾਪਤ ਕਰਨਾ ਇਸ ਜੀਵਨ ਦਾ ਲਕਸ਼ ਹੈ। ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਬਖਸ਼ਿਸ਼ ਕਰਨ, ਇਸੇ ਜੀਵਨ ਵਿੱਚ ਇਸ ਲਕਸ਼ ਨੂੰ ਅਸੀਂ ਪ੍ਰਾਪਤ ਕਰ ਸਕੀਏ। ਇਹੀ ਤੇਰੀ ਅਵਸਰ, ਇਹੀ ਤੇਰੀ ਵਾਰ, ਗੱਟ ਵੀ ਤਰ ਤੂੰ ਦੇਖ ਵਿਚਾਰ, ਇਸ ਅਵਸਰ ਨੂੰ ਗਵਾਹ ਨਾ ਦੇਈਏ, ਇਹ ਅਵਸਰ ਹੱਥੋਂ ਚਲਾ ਨਾ ਜਾਏ। ਵਾਰੀ ਮਿਲੀ, ਇੱਕ ਅਵਸਰ ਮਿਲਿਆ। ਭਈ ਪ੍ਰਾਪਤ ਮਾਨੁਖ ਦੇ ਹੋਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਵਰੀਆ। ਤੂੰ ਚੋਟੀ ਦਾ ਧਨਵਾਨ ਬਣ ਗਿਆ, ਗੁਣਵਾਨ ਬਣ ਗਿਆ, ਸਾਇੰਟਿਸਟ ਬਣ ਗਿਆ, ਮਿਨਿਸਟਰ ਬਣ ਗਿਆ, ਚੌਧਰੀ ਬਣ ਗਿਆ, ਸਭ ਰਸਤੇ ਦੇ ਪੜਾਉ ਨੇ, ਕੁਛ ਵੀ ਨਹੀਂ ਹੈ, ਕੁਛ ਵੀ ਨਹੀਂ ਹੈ। ਰੋਂਦਾ ਰਹੇਗਾ, ਪਿੱਟਦਾ ਰਹੇਗਾ, ਕੁਰਲਾਂਦਾ ਰਹੇਗਾ, ਦੁਖੀ ਰਹੇਗਾ, ਸੰਤਾਪ ਗ੍ਰਸਤ ਰਹੇਗਾ, ਉਤਨੇ ਚਿਰ ਤੱਕ ਜਿਤਨੇ ਚਿਰ ਤੱਕ ਪਰਮਾਤਮਾ ਨਹੀਂ ਮਿਲ ਜਾਂਦਾ, ਅਕਾਲ ਪੁਰਖ ਨਹੀਂ ਮਿਲ ਜਾਂਦਾ। ਸਤਿਗੁਰ ਰਹਿਮਤ ਕਰਨ ਸਾਰਿਆਂ ਤੇ, ਬਖਸ਼ਿਸ਼ ਕਰਨ, ਐਸੀ ਸੂਝ ਦੇਣ, ਐਸੀ ਸਮਝ ਦੇਣ ਤੇ ਅਸੀਂ ਉਸਦਾ ਪੂਰਨ ਤੌਰ ਤੇ ਯਤਨ ਕਰੀਏ, ਤਾਂ ਕਿ ਇਸੇ ਜੀਵਨ ਵਿੱਚ ਪਰਮ ਜੀਵਨ ਨੂੰ ਪ੍ਰਾਪਤ ਕਰ ਸਕੀਏ। ਇਹੀ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਉਪਦੇਸ਼ ਹੈ, ਸੰਦੇਸ਼ ਹੈ। ਇਤਨੀਆਂ ਵਿਚਾਰਾਂ ਇਸ ਵਕਤ ਪ੍ਰਵਾਨ ਕਰਨੀਆਂ। ਕੱਲ੍ਹ ਸਵੇਰੇ, ਸ਼ਾਮ ਅਤੇ ਪਰਸੋਂ ਸਵੇਰੇ ਦੀ ਹਾਜ਼ਰੀ ਭਰ ਕੇ ਦਾਸਾਂ ਨੇ ਇੱਥੋਂ ਫਿਰ ਝਾਂਸੀ ਚਲੇ ਜਾਣਾ ਸਾਰੇ ਜਥੇ, ਵੀ ਝਾਂਸੀ ਜਾਣਗੇ, ਫਿਰ ਕਲਕੱਤੇ ਵਿਸਾਖੀ ਤੇ। ਫਿਰ ਦਾਸਾਂ ਨੇ ਧੰਨ ਗੁਰੂ ਅੰਗਦ ਦੇਵ ਜੀ ਮਹਾਰਾਜ ਦੇ 500 ਸਾਲਾ ਸ਼ਤਾਬਦੀ ਪੁਰਬ ਤੇ ਖੰਡੂਰ ਸਾਹਿਬ ਜਾਣਾ, ਅੰਮ੍ਰਿਤਸਰ, ਪਟਿਆਲਾ, ਹੋਰ ਪੰਜਾਬ ਦੇ ਵੱਖ ਵੱਖ ਪਿੰਡਾਂ ਵਿੱਚ 500 ਸਾਲਾ ਜੈਨਤੀ ਦੇ ਸੰਬੰਧ ਵਿੱਚ ਦਾਸ ਨੇ ਹਾਜ਼ਰੀਆਂ ਜੋ ਹੈ ਭਰਨੀਆਂ ਨੇ, ਅਤੇ ਹੁਣ ਜਿਹੜੇ ਨਾਲ ਆਏ ਹੋਏ ਜਥੇ ਨੇ ਵਾਕਈ ਆਪਣੇ ਆਪਣੇ ਫੁੱਲਾਂ ਦੀ ਮਹਿਕ ਲੈ ਕੇ ਆਏ ਨੇ। ਇਹਨਾਂ ਕੋਲ ਜੋ ਕਲਾ ਹੈ, ਜੋ ਪ੍ਰਭੂ ਨੇ ਦਿੱਤੀ ਹੈ, ਜੋ ਗੁਰੂ ਨੇ ਦਿੱਤੀ ਹੈ, ਸਤਿਗੁਰ ਰਹਿਮਤ ਕਰਨ, ਇਹਨਾਂ ਦੀ ਕੀਰਤਨ ਦੀ ਧੁਨਾਂ ਦੇ ਨਾਲ ਉਹ ਆਪ ਵੀ ਕਰਤੇ ਨਾਲ ਜੋੜਨ, ਅਤੇ ਤੁਹਾਨੂੰ ਵੀ ਜੋੜਨ ਦਾ ਜੋ ਹੈ ਉਪਰਾਲਾ ਦੇ ਸਕਣ। ਇਸ ਤਰ੍ਹਾਂ ਤੁਸੀਂ ਵੀ ਜੁੜ ਸਕੋ, ਤਾਂ ਕਿ ਸੁਣਨਾ ਅਤੇ ਸੁਣਾਉਣਾ ਦੋਹਾਂ ਦਾ ਸਾਰਥਿਕ ਹੋ ਸਕੇ। ਇਹ ਅੱਜ ਦਾ ਕੀਰਤਨ ਪ੍ਰਬੰਧਕ ਸੱਜਣ ਤੁਹਾਡੇ ਸਾਹਮਣੇ ਸਾਰੀ ਲਈ ਸਰਵਣ ਕਰਾ ਦਿੰਦੇ ਨੇ। ਪਹਿਲੇ ਆਰੰਭਤਾ ਕਰਨਗੇ ਅੰਮ੍ਰਿਤਸਰ ਤੋਂ ਆਏ ਭਾਈ ਸਾਹਿਬ ਭਾਈ ਹਰਜੀਤ ਪਾਲ ਸਿੰਘ ਜੀ। ਦੂਸਰੀ ਲਿਸਟ 'ਤੇ ਜੋ ਨਾਂ ਹੈ, ਸਾਰੇ ਦੇ ਸਾਰੇ ਪ੍ਰਬੰਧਕ ਤੁਹਾਡੇ ਸਾਹਮਣੇ ਇਹਨਾਂ ਦੇ ਨਾਮ ਸੁਣਾਈ ਜਾਂਦੇ ਨੇ। ਜੋ ਕੁਛ ਆਪਨੇ ਸਰਵਣ ਕੀਤਾ ਸਾਰਿਆਂ ਦਾ ਹਾਰਦਿਕ ਤੌਰ ਤੇ ਧੰਨਵਾਦ। ਬੁੱਲ ਚੁੱਕ ਦੀ ਸ਼ਮਾ ਪਤੇ ਪ੍ਰਵਾਨ ਕਰਨੇ।
1: ਯੂ ਆਰ ਲਿਸਨਿੰਗ ਟੂ KRPI 1550 ਰੇਡੀਓ ਫਰਨਡੇਲ ਵਾਸ਼ਿੰਗਟਨ।
2: ਸੁਣਦੇ ਹੋ ਜੀ?
3: ਹਾਂਜੀ,
2: ਦੱਸੋ ਜੀ ਕੀ ਪਕਾਈਏ?
3: ਆਪਣੇ ਗਵਾਂਢ ਵਾਲੇ ਫੁੱਟੀ ਕੇ

0: ਦੇ ਆਪਣੇ ਸਬਜ਼ੀ ਫਲ ਇੰਨੇ ਤਾਜ਼ੇ ਦਿਨੇ ਸਾਡੇ ਸੁਪਨੇ
1: ਘੱਟ ਪ੍ਰਾਈਸ ਤੇ ਜੇ ਸਬਜ਼ੀ ਫਲ ਖਾਣਾ ਹੈ
2: ਫਰੂਟੀ ਕਹਿਣਾ ਜਾਣਾ ਹੈ
3: ਫਰੂਟੀ ਕਹਿਣਾ ਜਾਣਾ ਹੈ
4: ਫਰੂਟੀ ਕਹਿਣਾ ਹੀ ਜਾਣਾ
5: Family Care Pharmacy.
6: Pure BC vich homeopathic dawaiyan ch number 1.
5: Ina kolo tusi har tarah de vitamin supplements, herbals ate homeopathic products le sakde ho.
6: Har tarah de natural health products, compression stockings, orthopedic products vi le sakde ho.
5: Hun mobility aid, rent ja buy vi kar sakde ho.
6: Free blister packing te delivery de naal naal har tarah de government te private claims vi lende han.
7: 3 locations to serve you. Surrey Delta and White Rock.
5: Ja call Kiran at 604-581-1900.
8: Punjab Forex, Gagan Singh. ਪੰਜਾਬ ਦੇ ਵਿੱਚ ਜੇ ਰੁਪਈਏ ਪਹੁੰਚਦੇ ਕਰਨੇ ਨੇ ਜੇ ਰੁਪਈਏ ਬਾਫਰ ਹੋ ਗਏ ਤਾਂ ਡਾਲਰ ਇੱਥੇ ਪਹੁੰਚਣੇ ਕਰਨੇ ਤਾਂ ਗਗਨ ਸਿੰਘ 604-349-1313 24 ਘੰਟੇ ਦੇ ਵਿੱਚ ਪੰਜਾਬ ਰੁਪਈਏ ਪਹੁੰਚਣਗੇ ਤੇ 24 ਘੰਟਿਆਂ ਦੇ ਵਿੱਚ ਡਾਲਰ ਇੱਥੇ ਲੈ ਲਿਓ 604-349-1313 ਯੂਨਿਟ 103-8140-120 ਸਟਰੀਟ ਸਰੀ 604-349-1313 604-349-1313 ਗਗਨ ਸਿੰਘ ਪੰਜਾਬ ਫੋਰੈਕਸ ਦਾਅਵਾ ਤੇ ਵਾਅਦਾ ਪੱਕਾ
9: Need help navigating our ever-changing real estate market? Gurdale Baud of RE/MAX Real Estate Services is among the top 1% of all Lower Mainland realtors. Whether you're thinking of buying or selling residential properties, commercial properties, or farmland, call the agent with 30 years of experience to help you. Gurdale Baud, your realtor for life. Call Dale at 604-303-7653 or go online at GurdaleBaudGroup.com.
10: ਭਾਈ ਮੰਨ ਲਓ ਤੇ ਭਾਈ ਮੰਗਾ ਉਹ ਵੀ ਜਦੋਂ ਆ ਗੱਲ ਕਰਦੇ ਆ ਤੀਰਥਾਂ ਦੀ ਤਪ ਦੀ ਦਾਨ ਦੀ ਕਹਿੰਦੇ ਨੇ ਮਹਾਰਾਜ ਆਪ ਜੀ ਨੇ ਕਿਹਾ ਧਰਮਸ਼ਾਲਾ ਚ ਕੀਰਤਨ ਸੁਣੋ ਬਾਣੀ ਪੜੋ ਪਰ ਕਰਮ ਕਾਂਡੀ ਪੰਡਿਤ ਕਹਿੰਦੇ ਨੇ ਜੇ ਤੁਹਾਡੀ ਮਿਹਨਤ ਜ਼ਿਆਦਾ ਨਹੀਂ ਤੇ ਫਲ ਤੁਹਾਨੂੰ ਕਿੱਥੇ ਮਿਲਣਾ ਜ਼ਿਆਦਾ ਮਹਾਰਾਜ ਸਾਨੂੰ ਦਲੀਲ ਦਿੰਦੇ ਆ ਜਿੰਨੀ ਮਿਹਨਤ ਜ਼ਿਆਦਾ ਹੋਵੇਗੀ ਫਲ ਜ਼ਿਆਦਾ ਤੁਸੀਂ ਸਵੇਰੇ ਜਾਂਦੇ ਹੋ ਇੱਕ ਘੰਟਾ ਦੋ ਘੰਟੇ ਧਰਮਸ਼ਾਲਾ ਚ ਬੈਠੇ ਸ਼ਾਮ ਨੂੰ ਗਏ ਸਵੇਰੇ ਚੱਲਦੇ ਫਿਰਦੇ ਤੁਸੀਂ ਗੁਰੂ ਦਾ ਸ਼ਬਦ ਪੜਿਆ ਪਰ ਇੱਥੇ ਤਾਂ ਸਾਡੇ ਤਾਂ ਇੰਨੇ ਨੇ ਮਹੀਨੇ ਤਪ ਕਰਦੇ ਆ ਤੁਹਾਡੀ ਮਿਹਨਤ ਕੀ ਸਤਿਗੁਰੂ ਜਿੰਨੀ ਮਿਹਨਤ ਉਹਨੇ ਫਲ ਮਿਲਣਾ ਹੈ ਮਹਾਰਾਜ ਹੱਸ ਕੇ ਕਹਿੰਦੇ ਨਹੀਂ ਪਰਮਾਰਥ ਚ ਨਹੀਂ ਕਈ ਵਾਰੀ ਘੱਟ ਮਿਹਨਤ ਨਾਲ ਵੀ ਫਲ ਜ਼ਿਆਦਾ ਮਿਲ ਜਾਂਦਾ ਸਤਿਗੁਰੂ ਭਾਈ ਮਾਲੋ ਭਾਈ ਮੰਗਾ ਕਹਿੰਦੇ ਨੇ ਇਹ ਕਿਵੇਂ ਮਹਾਰਾਜ ਕਹਿੰਦੇ ਆ ਲੱਕੜਹਾਰਾ ਲੱਕੜਾਂ ਵੱਢਦਾ ਉਹਦੀ ਮਿਹਨਤ ਕਿੰਨੀ ਹੈ ਪਰ ਪੈਸੇ ਕਿੰਨੇ ਕੁ ਲੈ ਕੇ ਆਉਂਦਾ ਵੇਚ ਕੇ ਨਿੱਕੇ ਜੇ ਕੱਪੜੇ ਚ ਬੰਨ ਕੇ ਲੈ ਆਉਂਦਾ ਮਿਹਨਤ ਉਹਦੀ ਯਾਦ ਆ ਕਿਸਾਨ ਕਿੰਨੀ ਮਿਹਨਤ ਕਰਦਾ ਗੱਡੇ ਭਰ ਭਰ ਕੇ ਟਾਂਡੇ ਭਰ ਭਰ ਕੇ ਲਿਜਾਂਦਾ ਟਾਂਡੇ ਦਰ ਚ ਵੀ ਗੱਡਾ ਖੱਚਰਾਂ ਘੋੜੇ ਭਰ ਕੇ ਲਿਜਾਂਦਾ ਪਰ ਜਿਹੜੀਆਂ ਖੱਚਰਾਂ ਲੱਦ ਕੇ ਜਾਂਦੀਆਂ ਨੇ ਆਉਂਦਿਆਂ ਖਾਲੀ ਆਉਂਦੀਆਂ ਨੇ ਮਿਹਨਤ ਬੜੀ ਕਰਦਾ ਪਰ ਪੈਸੇ ਥੋੜੀ ਮਿਲਦੇ ਆ ਪਰ ਕਹਿਣ ਲੱਗੇ ਲੂਣ ਤੇਣ ਵਾਲੇ ਦੀ ਵੇਚਣ ਵਾਲੇ ਦੀ ਕਰਿਆਨਾ ਜਿਹਨੂੰ ਕਹਿੰਦੇ ਜ਼ਿਮੀਦਾਰ ਜਿੰਨੀ ਮਿਹਨਤ ਨਹੀਂ ਮੁਨਾਫਾ ਜ਼ਿਆਦਾ ਹੈ ਰੋਜ਼ ਹੀ ਮਿਲਦਾ ਕਹਿਣ ਲੱਗੇ ਜਿਹੜਾ ਬਜਾਜ ਦਾ ਕੰਮ ਕਰਦਾ ਕੱਪੜੇ ਵਾਲਾ ਕਹਿਣ ਲੱਗੇ ਉਹਦੀ ਮਿਹਨਤ ਓਨੀ ਨਹੀਂ ਪਰ ਪੈਸੇ ਉਹ ਵੀ ਜ਼ਿਆਦਾ ਕਮਾ ਜਾਂਦਾ ਕਹਿਣ ਲੱਗੇ ਏਦੂ ਅੱਗੇ ਸੁਨਾਰ ਦੀ ਮਿਹਨਤ ਹੈ ਬਰੀਕੀ ਦੀ ਪਰ ਭਾਰਾ ਕੰਮ ਤੇ ਕੋਈ ਨਹੀਂ ਨਾ ਪੈਸੇ ਉਹ ਜ਼ਿਆਦਾ ਕਮਾ ਜਾਂਦਾ ਗੁਰੂ ਸਾਹਿਬ ਕਹਿੰਦੇ ਆ ਭਾਈ ਸੱਜਣੋ ਹੀਰਿਆਂ ਦੇ ਵਪਾਰੀ ਚਿੱਟੇ ਕੱਪੜੇ ਪਾ ਕੇ ਆਉਂਦੇ ਆ ਦੁਪਹਿਰ ਕੋ ਨੂੰ ਦੁਕਾਨ ਨੌਕਰ ਨੇ ਖੋਲੀ ਇੱਕ ਹੀਰਾ ਵਿਕ ਜਾ ਕਹਿੰਦੇ ਨੇ ਬਸ ਕੋਈ ਗੱਲ ਨੀ ਕਰੋ ਦੁਕਾਨ ਬੰਦ ਨੂੰ 10 ਪੁਸ਼ਤਾਂ ਬਹਿ ਕੇ ਖਾਈ ਜਾਓ ਕੋਈ ਨੀ ਮਹਾਰਾਜ ਕਹਿੰਦੇ ਹੀਰੇ ਵਾਲੇ ਦੀ ਮਿਹਨਤ ਕੀ ਹੁਣ ਹੀਰੇ ਵਾਲੇ ਨੂੰ ਲੱਕੜ ਵਾਲਾ ਕਹੇ ਵੀ ਤੇਰੀ ਮਿਹਨਤ ਕੋਈ ਨੀ ਨਿੱਕਾ ਜਾ ਕੱਚ ਵੇਚ ਗਿਆ ਤੂੰ ਮੇਰੇ ਇੰਨੀਆਂ ਲੱਕੜਾਂ ਵੱਡੀਆਂ ਚੇਤੇ ਰੱਖਿਓ ਲੱਕੜ ਵਾਲੇ ਦੀ ਮਿਹਨਤ ਜ਼ਿਆਦਾ ਪਰ ਕਮਾਈ ਮੁਨਾਫਾ ਜ਼ਿਆਦਾ ਨਹੀਂ ਕਰਮ ਕਾਂਡੀ ਲੱਕੜਹਾਰੇ ਦੀ ਤਰ੍ਹਾਂ ਮਿਹਨਤ ਕਰਦਾ ਰਹਿੰਦਾ ਮੁਨਾਫਾ ਜ਼ਿਆਦਾ ਨਹੀਂ ਮਿਲਦਾ ਬੰਦਗੀ ਕਰਨ ਵਾਲਾ ਵਪਾਰੀ ਹੀਰਿਆਂ ਦਾ ਬਣ ਕੇ ਆਉਂਦਾ ਇੱਕ ਛਿੰਨ ਵਿੱਚ ਕਿਤੇ ਜੁੜ ਜਾਏ ਉਹ ਕੁਝ ਮਿਲ ਜਾਂਦਾ ਜਿਹਦਾ ਕਰਮ ਕਾਂਡਾਂ ਚੋਂ ਕਦੀ ਵੀ ਨਹੀਂ ਮਿਲ ਸਕਦਾ ਇਹਨੂੰ ਮਹਾਰਾਜ ਨੇ ਕਿਹਾ ਹੁਣੇ ਪੜਿਆ ਤੀਰ ਤਪ ਦਇਆ ਦਤ ਦਾਨ ਜੇ ਕੋ ਪਾਵੇ ਤਿਲ ਕਾ ਮਾਨ ਤਿਲ ਕਾ ਮਾਨ ਨਾ ਜੀ ਪਰ ਜੇ ਸਿਮਰਨ ਕਰੋਗੇ ਪ੍ਰਭ ਘਾਲਿਆ ਕਿਸੇ ਕਾ ਇੱਕ ਤਿਲ ਨਾ ਗਵਾਈ ਫਰਕ ਹੈ ਨਾ ਜੀ ਉੱਥੇ ਸਾਲਾਂ ਬੱਧੀ ਕੀਤਾ ਤੇ ਤਿਲ ਕਾ ਮਾਨ ਇੱਥੇ ਤਿਲ ਜਿੰਨਾ ਕੀਤਾ ਤੇ ਗੁਰੂ ਨੇ ਸਾਲਾਂ ਬੱਧੀ ਬਖਸ਼ਿਸ਼ ਕਰ ਦਿੱਤੀ ਬਸ ਇਸ ਨੁਕਤੇ ਨੂੰ ਸੁਣਿਓ ਭਾਈ ਮਾਲੋ ਭਾਈ ਮੰਗਾ ਮਹਾਰਾਜ ਕਹਿੰਦੇ ਹੁਣ ਅਸੀਂ ਤੇ ਦੋਵੇਂ ਇਕੱਠੇ ਰਹਿੰਦੇ ਹਾਂ ਜੀ ਸੰਗਤ ਨੇ ਯਾਦ ਇਕੱਠੀ ਸਤਿਗੁਰੂ ਕਹਿੰਦੇ ਤਾਂ ਕੀ ਹੋਇਆ ਤੁਸੀਂ ਇੱਕ ਜਣਾ ਪੋਥੀ ਦਾ ਪਾਠ ਕਰਿਆ ਕਰੋ ਦੂਜਾ ਮਨ ਨਾਲ ਜੁੱਧ ਕਰਕੇ ਪਾਠ ਨੂੰ ਸੁਣਿਆ ਕਰੋ ਤੁਹਾਡੀ ਸਤ ਸੰਗਤ ਬਣ ਜਾਏਗੀ ਮੈਂ ਤਾਂ ਥੋੜਾ ਜਿਹਾ ਖੋਲਿਆ ਮਹਾਰਾਜ ਉਸ ਦਮ ਨੂੰ ਉਸ ਸੰਜਮ ਨੂੰ ਖੰਡਨ ਕਰ ਰਿਹਾ ਕਿ ਜਿਹੜਾ ਬਾਹਰ ਮੁਖੀ ਵਿਖਾਵੇ ਦਾ ਤੀਰਥ ਨਾਨ ਦਇਆ ਦਮਦਾਨ ਸੋ ਸੰਯਮ ਨੇਮ ਅਨੇਕ ਵਸੇਖ ਹੈ ਦੇ ਅਰਥ ਫਿਰ ਕਰ ਦੇਣਾ ਤੀਰਥ ਦਾ ਇਸ਼ਨਾਨ ਅਗਿਆਨਤਾ ਦੀ ਦਇਆ ਮਹਾਰਾਜ ਕਹਿੰਦੇ ਨੇ ਦਮਨ ਕਰਨਾ ਇੰਦਰੀਆਂ ਦਾ ਵਿਖਾਵੇ ਦਾ ਦਾਨ ਕਰਨਾ ਇੰਦਰੀਆਂ ਨੂੰ ਬੰਨਣ ਦੀ ਕਿਰਿਆ ਸੰਯਮ ਰੱਖਣਾ ਆਪਣੀ ਮਰਜ਼ੀ ਅਨੁਸਾਰ ਕਈ ਤਰ੍ਹਾਂ ਦੇ ਨੇਮ ਬਣਾ ਲੈ ਵਿਸ਼ੇਸ਼ ਕਰਕੇ ਵੀ ਆਹ ਦਿਨਾਂ ਸਾਡਾ ਵਿਸ਼ੇਸ਼ ਨੇਮ ਚੱਲਦਾ ਪਿਆ ਜੀ ਅੱਗੇ ਮਹਾਰਾਜ ਕਹਿੰਦੇ ਵੇਦ ਪੁਰਾਣ ਹਿੰਦੂਇਜ਼ਮ ਦੇ ਗ੍ਰੰਥ ਪੂਰਵ ਦੇ ਗ੍ਰੰਥ ਕਾਂ ਜੀ ਸਿੱਧੇ ਚਾਰ ਵੇਦ 18 ਪੁਰਾਣ ਕਤੇਬ ਕੁਰਾਨ ਚਾਰ ਕਤੇਬਾਂ ਤੁਰੇਤ ਜੰਬੂਰ ਅੰਜੀਲ ਜਿਹੜੇ ਅਸੀਂ ਪੜ੍ਹਦੇ ਹਾਂ ਜੀ ਪੱਛਮ ਮਤ ਦੀਆਂ ਕਿਤਾਬਾਂ ਇਹਦੇ ਵਿੱਚ ਤੁਸੀਂ ਬਾਈਬਲ ਲੈ ਲਓ ਤੁਸੀਂ ਕੁਰਾਨ ਲੈ ਲਓ ਯਹੂਦੀ ਮਤ ਓਲਡ ਟੈਸਟਾਮੈਂਟ ਨਿਊ ਟੈਸਟਾਮੈਂਟ ਚਲੋ ਇਹੋ ਕਿਤਾਬਾਂ ਪੂਰਬ ਤੇ ਪੱਛਮ ਦੇ ਗ੍ਰੰਥ ਮਹਾਰਾਜ ਕਹਿੰਦੇ ਵੇਦ ਪੁਰਾਣ ਚਾਰੇ ਵੇਦ 18 ਪੁਰਾਣ ਕਿਤੇਬ ਕੁਰਾਨ ਕਿਤੇਬਾਂ ਅਤੇ ਕੁਰਾਨ ਜ਼ਮੀਨ ਆ ਧਰਤੀ ਤੇ ਜ਼ਮਾਨ ਵੈਸੇ ਜ਼ਮਾਨ ਦਾ ਲਫ਼ਜ਼ੀ ਅਰਥ ਆਕਾਸ਼ ਵੀ ਹੈ ਕੁਛ ਵਿਦਵਾਨਾਂ ਨੇ ਜ਼ਮਾਨ ਦਾ ਅਰਥ ਸਮਾਂ ਵੀ ਕੀਤਾ ਜ਼ਮਾਨੇ ਨਾਲ ਪਰ ਜ਼ਮੀਨ ਤੇ ਜ਼ਮਾਨ ਸ਼ਬਦ ਦੋਨੋਂ ਟੁੱਕਣਗੇ ਅਰਥ ਜ਼ਮੀਨ ਤੇ ਆਕਾਸ਼ ਹੋਵੇਗਾ ਇਹਦਾ ਮਤਲਬ ਇਸ ਧਰਤੀ ਤੇ ਇਸ ਆਕਾਸ਼ ਦੇ ਥੱਲੇ ਜਿੰਨੇ ਵੀ ਧਰਮ ਗ੍ਰੰਥ ਨੇ ਮੰਨ ਲੈ ਤੂੰ ਸਾਰੇ ਪੜ੍ਹੀ ਜਾ ਰਿਹਾ ਹੈ ਵੇਦ ਪੁਰਾਣ ਕਿਤੇਬ ਕੁਰਾਨ ਜ਼ਮੀਨ ਜ਼ਬਾਨ ਸਬਾਨ ਸਭਨਾਂ ਨੇ ਸਾਰਿਆਂ ਦੇ ਸਭ ਨੇ ਦੇਖੇ ਘੋਖੇ ਜ਼ਮੀਨ ਜ਼ਬਾਨ ਸਬਾਨ ਕੇ ਪੇਖ ਹੈ ਸਾਰਿਆਂ ਨੂੰ ਚੰਗੀ ਤਰ੍ਹਾਂ ਘੋਖਿਆ ਹੁਣ ਇੱਥੇ ਵੀ ਥੋੜੀ ਜਿਵੇਂ ਬੇਨਤੀ ਕਰਦਿਆਂ ਮਨ ਚ ਆਵੇਗਾ ਵੀ ਪਾਠ ਪੜ੍ਹਨ ਦੀ ਗੱਲ ਤਾਂ ਗੁਰਬਾਣੀ ਵੀ ਕਹਿੰਦੀ ਹੁਣ ਗੁਰੂ ਗ੍ਰੰਥ ਸਾਹਿਬ ਜਦੋਂ ਪਾਠ ਦੀ ਗੱਲ ਕਰਦੇ ਆ ਉੱਥੇ ਨਾਲ ਵਿਚਾਰ ਦੀ ਗੱਲ ਕਰਦੇ ਆ ਜਿੱਥੇ ਵਿਚਾਰ ਦੀ ਗੱਲ ਕਰਦੇ ਆ ਉੱਥੇ ਗੁਰੂ ਗ੍ਰੰਥ ਸਾਹਿਬ ਆਚਾਰ ਦੀ ਗੱਲ ਕਰਦੇ ਪਾਠ ਵਿਚਾਰ ਔਰ ਆਚਾਰ ਮਹਾਰਾਜ ਨੇ ਦੇਖੋ ਬਾਣੀ ਚ ਅਸੀਂ ਮੇਰਾ ਖਿਆਲ ਇੱਥੇ ਕਥਾ ਕੀਤੀ ਸੀ ਜੀ ਇਹ ਪੜ ਪੜ ਗੱਡੀ ਲੱਦੀਆਂ ਇੱਥੇ ਕੀਤੀ ਸੀ ਜੀ ਮਹਾਰਾਜ ਦੀ ਆਸਾ ਕੀ ਵਾਰ ਚ ਉੱਥੇ ਮਹਾਰਾਜ ਜੀ ਨੇ ਸਾਰੇ ਗ੍ਰੰਥਾਂ ਦਾ ਜ਼ਿਕਰ ਕਰਕੇ ਇੰਨੀ ਪੜ੍ਹਾਈ ਕਰ ਲੈ ਪਰ ਗੱਲ ਫਿਰ ਵੀ ਉੱਥੇ ਮੈਂ ਪੜ੍ਹ ਲਿਆ ਪਰ ਨਾਲ ਖੌਮੇ ਦੀ ਤੈਅ ਫਿਰ ਜੰਮ ਗਈ ਮੈਂ ਤਾਂ ਏਡਾ ਵੱਡਾ ਪਾਠੀ ਹਾਂ ਤੇ ਕਦੀ ਪਾਠ ਹੀ ਨਹੀਂ ਕੀਤਾ ਪੜ ਪੜ ਗੱਡੀ ਲੱਦੀਆਂ ਪੜ ਪੜ ਭਰੀਆਂ ਸਾਥ ਪੜ ਪੜ ਬੇੜੀ ਪਾਈਆਂ ਪੜ ਪੜ ਗੱਡੀਆਂ ਖਾਤ ਪੜੀਆਂ ਜੇਤੇ ਬਰਸ ਬਰਸ ਪੜੀਆਂ ਜੇਤੇ ਮਾਸ ਪੜੀਆਂ ਜੇਤੀ ਆਰਜਾ ਪੜੀਆਂ ਜੇਤੇ ਸਾਸ ਇਸ ਗੱਲ ਨੂੰ ਗੁਰੂ ਗੋਬਿੰਦ ਸਿੰਘ ਕਹਿ ਰਿਹਾ ਨਾਨਕ ਲੇਖ ਹੈ ਇੱਕ ਗੱਲ ਸਿਮਰਨ ਜੇ ਤੂੰ ਗ੍ਰੰਥ ਪੜ ਰਿਹਾ ਉਹਦੀ ਪ੍ਰੈਕਟਿਸ ਨਹੀਂ ਕਰ ਰਿਹਾ ਗੁਰੂ ਗੋਬਿੰਦ ਸਿੰਘ ਕਹਿੰਦੇ ਸਾਰੀ ਧਰਤੀ ਦੇ ਗ੍ਰੰਥ ਤੂੰ ਵੇਖ ਲੈ ਨਾਨਕ ਲੇਖ ਹੈ ਇੱਕ ਗੱਲ ਹੋਰ ਖੌਮੈ ਝਕਣਾ ਝਾਕ ਇਹਨੂੰ ਗੁਰੂ ਅਰਜਨ ਸਾਹਿਬ ਕਹਿੰਦੇ ਆ ਪਾਠ ਪੜਿਓ ਔਰ ਵੇਦ ਵਿਚਾਰਿਓ ਇਹ ਗੱਲ ਨੂੰ ਗੁਰੂ ਗੋਬਿੰਦ ਸਿੰਘ ਕਹਿ ਰਿਹਾ ਜੀ ਅਸਲ ਚ ਵੇਦ ਪੁਰਾਣ ਕਿਤੇਬ ਕੁਰਾਨ ਜ਼ਮੀਨ ਜ਼ਮਾਨ ਸਬਾਨ ਕੇ ਪੇਖ ਸਾਰੇ ਦੇਖੇ ਹੁਣ ਕਿਤਾਬ ਸਾਰੀਆਂ ਗ੍ਰੰਥ ਇਕੱਠੇ ਕੀਤੇ ਹੋਣ ਮਹਾਰਾਜ ਕਹਿੰਦੇ ਪਾਠ ਪੜਿਓ ਔਰ ਵੇਦ ਵਿਚਾਰਿਓ ਨਿਵਲ ਭੁਯੰਗਮ ਸਾਧੇ ਪੰਚ ਜਨਾ ਸੋ ਸੰਗ ਨਾ ਛੁਡਕਿਓ ਅਧਕ ਅਹੰਗ ਬੁੱਧ ਬਾਂਧੇ ਪਿਆਰੇ ਇਨ ਵਿਦ ਮਿਲ ਨਾ ਜਾਈ ਮੈਂ ਕੀਏ ਕਰਮ ਅਨੇਕਾ ਹਾਰ ਭਰਿਓ ਸਵਾਮੀ ਕੈ ਦੁਆਰ ਹੈ ਦੀਜੈ ਬੁੱਧ ਵਿਵੇਖਾ ਵੇਦ ਪੁਰਾਣ ਪੜੇ ਕਾ ਕਿਆ ਗੁਣ ਸੁਣੋ ਇਸ ਬੇਨਤੀ ਨੂੰ ਕਬੀਰ ਸਾਹਿਬ ਵੇਦ ਪੜੇ ਪੁਰਾਣ ਪੜੇ ਕੁਰਾਨ ਪੜੇ ਕੀ ਪਰ ਕੀ ਭਲਾ ਹੋਇਆ ਕਹਿਣ ਲੱਗੇ ਮੈਂ ਇੰਨਾ ਕੁ ਚੇਤੇ ਕਰ ਲਿਆ ਵੈਸੇ ਸ਼ਬਦ ਕਿਤੇ ਖੁੱਲ ਕੇ ਅਰਥ ਹੁਣ ਗੁਰਬਾਣੀ ਦੇ ਸਮਝ ਪੈ ਜਾਏ ਜਿਹੜੇ ਆਪਾਂ ਵੀ ਝਗੜਿਆਂ ਚ ਪਏ ਹਾਂ ਨਾ ਹਾਲਤ ਸਾਡੀ ਵੀ ਹੋਈ ਹੈ ਕਹਿੰਦੇ ਇਹਨੇ ਸਾਰੇ ਵੇਦ ਚੇਤੇ ਨੇ ਇਹਦੀ ਖੋਪੜੀ ਚ ਇੰਨਾ ਕੁ ਚੇਤਾ ਕਹਿਣ ਲੱਗੇ ਤੇਰੇ ਗ੍ਰੰਥਾਂ ਦਾ ਗਿਆਨ ਇਸ ਤਰ੍ਹਾਂ ਜਿਵੇਂ ਖੋਤੇ ਦੀ ਪਿੱਠ ਉੱਤੇ ਕਿਸੇ ਨੇ ਚੰਦਨ ਲਾ ਦਿੱਤਾ ਹੋਵੇ ਸੁਣੋ ਚੰਦਨ ਕੀਮਤੀ ਏ ਖੋਤੇ ਕੋਲ ਸਮਰੱਥਾ ਹੈ ਭਾਰ ਚੁੱਕਣ ਦੀ ਪਰ ਉਹਨੂੰ ਇੰਨੀ ਬੇਸਮਝ ਨੂੰ ਸਮਝ ਕੋਈ ਨੀ ਜਿਹੜਾ ਮੇਰੇ ਪਿੱਠ ਤੇ ਵੀ ਕੀਮਤੀ ਕਿੰਨਾ ਕੁ ਹੈ ਕਈ ਵਾਰੀ ਧਰਮ ਦੇ ਗ੍ਰੰਥ ਦੇ ਸ਼ਬਦ ਕੰਠ ਹੋ ਜਾਂਦੇ ਨੇ ਗੁਰਮੁਖੋ ਉਹਦੀ ਕੀਮਤ ਦੀ ਸਾਰ ਨਹੀਂ ਪਤਾ ਹੁੰਦਾ ਵੇਦ ਪੁਰਾਣ ਪੜੇ ਕਿਆ ਕਾ ਗੁਣ ਖਰ ਚੰਦਨ ਜਸ ਪਾਰਾ ਰਾਮ ਨਾਮ ਕੀ ਗਤ ਨਹੀਂ ਜਾਨੀ ਕੈਸੇ ਉਤਰ ਸਪਾਰਾ ਵੇਦਾਂ ਮੈਂ ਨਾਮ ਉੱਤਮ ਸੋ ਸੁਣੈ ਨਾਹੀਂ ਫਿਰ ਜਿਉਂ ਬੇਤਾਲਿਆ ਨਾਮ ਨੂੰ ਤਾਂ ਸੁਣਿਆ ਇਹਨੇ, ਬਸ ਤੁਕਾਂ ਕੱਢ ਕੱਢਕੇ ਲੜਨਾ ਸ਼ੁਰੂ ਕਰ ਦਿੱਤਾ। ਮਹਾਰਾਜ ਭਾਈ ਸਾਹਿਬ ਨੇ ਕਿਹਾ, ਬੇਦ ਕਿਤੇ ਭੁਲਾਏ ਕਹਿ ਮੋਏ ਲਾਲਚ ਦੁਨੀ ਸ਼ੈਤਾਨੇ, ਸੱਚ ਕਿਨਾਰੇ ਰਹਿ ਗਿਆ ਖੈ ਮਰਦੇ ਬਾਹਮਣ ਮੋਲਾ ਨੇ। ਉਸ ਕੰਸੈਪਟ ਚ ਗੱਲ ਕਹੀ ਗਈ, ਬੇਦ ਪੁਰਾਨ ਕਿਤੇਬ ਕੁਰਾਨ ਜ਼ਮੀਨ ਜ਼ਮਾਨ ਸਬਾਨ ਕਪੇਖ ਹੈ, ਹਰ ਚੀਜ਼ ਦੇਖੀਏ। ਪਰ ਮਹਾਰਾਜ ਅੱਗੇ ਬਚਨ ਕਰ ਰਿਹਾ, ਪੌਣ ਆਹਾਰ, ਪੌਣ ਆਹਵਾ ਜੀ, ਆਹਾਰ ਦਰਥ ਆਪਾਂ ਸਾਰੇ ਜਾਣਦੇ ਹਾਂ, ਖੁਰਾਕ ਭੋਜਨ। ਕਈ ਐਸੇ ਨੇ ਜਿਹੜੇ ਸੂਖਸ਼ਮ ਹੋ ਜਾਂਦੇ ਨੇ, ਰੋਟੀ ਨਹੀਂ ਖਾਂਦੇ, ਉਹ ਪੌਣ ਨੂੰ ਆਹਾਰ ਬਣਾਉਂਦੇ ਨੇ। ਮਹਾਰਾਜ ਕਹਿੰਦੇ ਨੇ, ਮੈਂ ਇਹ ਵੀ ਦੇਖੇ ਜੀ, ਪੌਣ ਆਹਾਰੀ ਜਤੀ ਜਤ ਧਾਰ, ਜਿਹੜੇ ਜਮਾਂਦਰੂ ਬਾਲ ਜਤੀ ਜਿਨ੍ਹਾਂ ਨੇ ਯਤ ਨੂੰ ਧਾਰਨ ਕੀਤਾ, ਉਹਨਾਂ ਨੇ ਗ੍ਰਿਸ਼ਤ ਨੂੰ ਅਪਣਾਇਆ ਹੀ ਨਹੀਂ। ਮਹਾਰਾਜ ਕਹਿੰਦੇ ਨੇ, ਪੌਣ ਆਹਾਰ ਜਤੀ ਜਤ ਧਾਰ, ਸਭੈ ਸੋ ਵਿਚਾਰ, ਸਭੈ ਦਰ ਤੇ ਸਾਰੇ, ਕਈਆਂ ਨੇ ਪਾਠ ਇਕੱਠਾ ਕੀਤਾ ਸੋ ਵਿਚਾਰ। ਜੇ ਥੋੜਾ ਜਿਹਾ ਵੇਖ ਲਈਏ, ਚੰਗੇ ਵਿਚਾਰ ਵਾਲੇ ਬੰਦੇ, ਜਿਹੜੇ ਚੰਗੇ ਖਿਆਲ ਦੇਣ ਵਾਲੇ ਸਨ ਸਮਾਜ ਚ, ਮਹਾਰਾਜ ਕਹਿੰਦੇ ਨੇ ਪੌਣ ਆਹਾਰ ਹਵਾ ਨੂੰ ਭਖਣ ਵਾਲੇ, ਜਤ ਨੂੰ ਧਾਰਨ ਕਰਨ ਵਾਲੇ, ਸਭੈ ਸੋ ਵਿਚਾਰ, ਹਜ਼ਾਰਕ ਹਜ਼ਾਰਕ ਹਜ਼ਾਰਾਂ ਕੁ, ਇੱਕ ਨਹੀਂ ਹਜ਼ਾਰਾਂ ਪੌਣ ਹਾਰੀ ਦੇਖੇ, ਹਜ਼ਾਰਾਂ ਜਤੀ ਦੇਖੇ, ਹਜ਼ਾਰਾਂ ਜਿਹੜੇ ਨੇ ਆਪਣੇ ਆਪ ਨੂੰ ਬ੍ਰਹਮਚਾਰੀ ਕਹਿਣ ਵਾਲੇ ਦੇਖੇ, ਸਭੈ ਸੋ ਵਿਚਾਰ ਹਜ਼ਾਰ ਕੇ ਦੇਖੇ, ਹਜ਼ਾਰਾਂ ਦੇਖੇ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ, ਤੁਸੀਂ ਇਹ ਤਿੰਨ ਤੁਕਾਂ ਚ ਤਿੰਨ ਪੰਕਤੀਆਂ ਚ ਇਹ ਬਖਸ਼ਿਸ਼ ਕੀਤੀ, ਪਰ ਆਖਰ ਤੀਰਥਾਂ ਦਾ ਇਸ਼ਨਾਨ ਵੀ ਤਾਂ ਕਰਮ ਬੜਾ ਕਠਿਨ ਹੈ ਨਾ। ਦਇਆ ਕਰਨੀ, ਦਮ ਰੱਖਣਾ, ਦਮਨ ਕਰਨਾ, ਸੰਯਮ ਰੱਖਣਾ, ਕਰਨ ਬੜੇ ਔਖੇ ਨੇ। ਸੱਚੇ ਪਾਤਸ਼ਾਹ, ਕਿਤਾਬਾਂ ਪੜ੍ਹਨੀਆਂ, ਗ੍ਰੰਥ ਪੜ੍ਹਨੇ, ਬੜੀ ਐਨਰਜੀ ਲੱਗਦੀ। ਤੁਸੀਂ ਇਹ ਵੀ ਕਹਿ ਦਿੱਤਾ, ਪੌਣ ਹਾਰੀ ਕੋਈ ਸਾਧਨਾ ਹੈ ਤਾਂ ਪੌਣ ਦਾ ਹਾਰ ਕੀਤਾ, ਬੜੀ ਕਮਾਈ ਹੋਵੇ ਤਾਂ ਹੀ ਬੰਦਾ ਜੀਭ ਦੇ ਚਸਕੇ ਤੇ ਰੋਟੀ ਤੇ ਕਾਬੂ ਪਾਏ। ਮਹਾਰਾਜ ਜਿਨ੍ਹਾਂ ਨੇ ਗ੍ਰਿਸ਼ਤ ਵੀ ਨਹੀਂ ਧਾਰਨ ਕੀਤਾ, ਆਪਣੇ ਆਪ ਨੂੰ ਰੋਕ ਕੇ ਰੱਖਿਆ। ਪੌਣ ਆਹਾਰ ਜਤੀ ਜਤ ਤਾਰ, ਸਵੇ ਸੋ ਵਿਚਾਰ, ਹਜ਼ਾਰ ਕੇ ਦੇਖ, ਹਜ਼ਾਰਾਂ ਮਹਾਰਾਜ ਕਹਿੰਦੇ ਮੈਂ ਦੇਖੇ ਜੀ। ਸਤਿਗੁਰੂ ਫਿਰ ਕਹਿਣਾ ਕੀ ਚਾਹੁੰਦੇ? ਮਹਾਰਾਜ ਕਹਿੰਦੇ ਬਸ ਇੱਕੋ ਗੱਲ ਕਹਿਣੀ ਚਾਹੁੰਦਾ, ਸ਼੍ਰੀ ਭਗਵਾਨ ਭਜੇ ਬਿਨ ਭੂਪਤ। ਦਾਨ ਕਰ ਰਿਹਾ ਪਰ ਸਿਮਰਨ ਨਹੀਂ ਕਰ ਰਿਹਾ, ਵਿਖਾਵੇ ਦਾ ਤੀਰਥ ਨਹਾ ਰਿਹਾ ਪਰ ਅੰਦਰ ਦੀ ਮੈਲ ਨਹੀਂ ਧੋ ਰਿਹਾ, ਬਾਹਰ ਮੁਖੀ ਇੰਦਰੀਆਂ ਦਾ ਦਮਨ ਕਰਦਾ ਪਿਆ ਪਰ ਫੁਰਨੇ ਤੇ ਕਾਬੂ ਕੋਈ ਨਹੀਂ, ਮਨਵਾ ਕਾਬੂ ਚ ਨਹੀਂ। ਮਹਾਰਾਜ ਕਹਿੰਦੇ ਬਾਹਰ ਮੁਖੀ ਪਾਠ ਕਰਦਾ, ਪਾਠ ਜ਼ਬਾਨ ਕਰਦੀ, ਮਨ ਪਤਾ ਨਹੀਂ ਕੀ ਪੜੀ ਜਾਂਦਾ। ਵੇਖੋ ਇਸ ਗੱਲ ਨੂੰ ਸੁਣੋ ਗੁਰੂ ਸਾਹਿਬ ਜੀ, ਇਹ ਇਹ ਖੰਡਨ ਦੀ ਗੱਲ ਥੋੜਾ ਜੀ, ਇਹ ਤਾਂ ਮਹਾਰਾਜ ਸੁਮਾਰਗ ਪਾਉਂਦੇ ਪਏ ਆ, ਸਹੀ ਰਸਤਾ ਦੱਸ ਰਹੇ ਆ। ਸਤਿਗੁਰੂ ਕਹਿੰਦੇ ਨੇ ਸ਼੍ਰੀ ਭਗਵਾਨ ਭਜੇ ਬਿਨ ਭੂਪਤ, ਸ਼੍ਰੀ ਭਗਵਾਨ ਪਰਮਾਤਮਾ ਵਾਹਿਗੁਰੂ ਜੀ ਸਭ ਦਾ ਸ਼੍ਰੋਮਣੀ, ਮਾਇਆ ਦਾ ਵੀ ਪਤੀ, ਇੱਥੇ ਭੂਪਤ ਦਾ ਅਰਥ ਦਾਸ ਨੇ ਵਾਹਿਗੁਰੂ ਮਾਲਕ ਕੀਤਾ, ਕਿਉਂਕਿ ਇਹਦੇ ਵਿੱਚ ਰਾਜਸਾਜ ਦਾ ਜ਼ਿਕਰ ਨਹੀਂ, ਇਹ ਤਾਂ ਸਾਰਾ ਕਰਮ ਕਾਂਡੀਆਂ ਉਹਨਾਂ ਦਾ ਜ਼ਿਕਰ ਹੈ ਜਿਹੜੇ ਕਠਿਨ ਤਪ ਕਰ ਰਹੇ ਆ। ਗੁਰੂ ਸਾਹਿਬ ਕਹਿੰਦੇ ਨੇ ਸ਼੍ਰੀ ਭਗਵਾਨ ਭਜੇ ਬਿਨ ਭੂਪਤ, ਉਸ ਮਾਲਕ ਵਾਹਿਗੁਰੂ ਦੇ ਸਿਮਰਨ ਤੋਂ ਬਿਨਾਂ, ਉਹਦੇ ਭਜਨ ਤੋਂ ਬਿਨਾਂ। ਮਹਾਰਾਜ ਕਹਿੰਦੇ ਨੇ ਏਕ ਰਤੀ ਬਿਨ, ਇੱਕ ਵਿੱਚ ਰੱਤੇ ਤੋਂ ਬਿਨਾਂ, ਰੱਤੀ ਨਹੀਂ ਸਿਮਰਨ ਰੱਤੇ ਜਾਣਾ, ਏਕ ਰਤੀ ਬਿਨ, ਇੱਕ ਸਿਮਰਨ ਵਿੱਚ ਰੰਗਣ ਤੋਂ ਬਿਨਾਂ, ਏਕ ਨਾ ਲੇਖ ਹੈ, ਏਕ ਨਾ ਲੇਖ ਹੈ। ਮਹਾਰਾਜ ਕਹਿੰਦੇ ਜਿਹੜੇ ਮੈਂ ਉੱਤੇ ਗਿਣ ਕੇ ਆਇਆ ਕਿ ਤੀਰਥ ਨਾਨ ਦਇਆ ਦਮਦਾਨ ਏਕ ਨਾ ਲੇਖ ਹੈ, ਸੋ ਸੰਯਮ ਨੇਮ ਅਨੇਕ ਵਿਸ਼ੇਖ ਹੈ, ਏਕ ਨਾ ਲੇਖ ਹੈ। ਇਸ ਤਰ੍ਹਾਂ ਅਰਥ ਹੋਣਗੇ ਇਹਦੇ, ਇਹਨਾਂ ਵਿੱਚੋਂ ਇੱਕ ਵੀ ਲੇਖੇ ਚ ਨਹੀਂ। ਬੇਦ ਪੁਰਾਨ ਕਿਤੇਬ ਕੁਰਾਨ ਜ਼ਮੀਨ ਜ਼ਮਾਨ ਸਬਾਨ ਕਪੇਖ ਹੈ, ਏਕ ਨਾ ਲੇਖ ਹੈ, ਸਿਮਰਨ ਤੋਂ ਬਿਨਾਂ ਇੱਕ ਵੀ ਲੇਖੇ ਚ ਨਹੀਂ। ਪੌਣ ਆਹਾਰ ਜਤੇ ਦ ਜਤੇ ਜਤ ਧਾਰ, ਸਭੈ ਸੋ ਵਿਚਾਰ, ਹਜ਼ਾਰ ਕਾ ਦੇਖ ਹੈ ਪਰ ਏਕ ਨਾ ਲੇਖ ਹੈ। ਇਸ ਤਰ੍ਹਾਂ ਅਰਥ ਸਾਰੇ ਸਵਈਏ ਦੇ ਹੋਣਗੇ। ਇਹਨਾਂ ਵਿੱਚੋਂ ਇੱਕ ਸਿਮਰਨ ਤੋਂ ਬਿਨਾਂ, ਬੰਦਗੀ ਤੋਂ ਬਿਨਾਂ, ਨਾਮ ਤੋਂ ਬਿਨਾਂ ਕੁਝ ਲੇਖੇ ਚ ਕੀ ਪਏਗਾ ਤੇਰੇ? ਹਜ਼ੂਰ ਸੱਚੇ ਪਾਤਸ਼ਾਹ, ਇਹਦੇ ਸਾਰੇ ਸਵਈਏ ਦਾ ਦਾਤਾ ਜੀ ਦਾ ਨਿਚੋੜ ਇਹ ਵੇ ਜੀ, ਬਨਾਰਸੀ ਤਪ ਕਰੇ ਉਲਟ ਤੀਰਥ ਮਰੈ। ਭਗਤ ਨਾਮਦੇਵ ਜੀ, ਗੁਰੂ ਗ੍ਰੰਥ ਸਾਹਿਬ ਦਾ ਸ਼ਬਦ, ਬਨਾਰਸ ਵਿੱਚ ਉਲਟ ਕੇ ਤਪ ਕਰੇ ਤੇ ਉੱਥੇ ਮਰ ਵੀ ਜਾਏ। ਬਨਾਰਸੀ ਤਪ ਕਰੇ ਉਲਟ ਤੀਰਥ ਮਰੈ, ਅਗਨ ਦਹੈ ਜਿਉਂਦਾ ਅੱਗ ਵੀ ਸਾੜਦਾ ਧੂਨੀਆਂ ਚ। बनारसी तप करे उल्ट तीर्थ मरै अगन दहै काया कल्प कीजै। कल्प चिरजीवी रखने लई दवाइयां खानियां जड़ियां बूटियां जोग मत वालियां। काया कल्प कीजै असमेद जग कीजै। आजे इस सवैये दे अर्थ ओ जग करे जिहदे विच घोड़ियां दी बली दित्ती जांदी असमेद जग। असमेद जग कीजै सोना गर्भदान कीजै। सोना फरूट विच रख के जिवें आ पेठा नहीं हुंदा चीर के विच सोना भर दिता उत्तों बंद कर दिता किसी नूं पता ना लगे। गुरु ग्रंथ साहिब दुआई देख के कहिंदे ने लोको समझो इस गल नूं बनारसी तीर तप करै उल्ट तीर्थ मरै अगन दह काया कल्प कीजै असमेद जग कीजै सोना गर्भदान दीजै राम नाम सर तऊ न पूजै। श्री भगवान भजे बिन भूपत राम नाम सर तऊ न पूजै छोड़ छोड़ रे पखंडी मन कपट न कीजै खरका नाम नित नित दीजै। गंगा जो गोदावर जाइए कुंभ जो केदारा नहाइए गोमती साहस गौ दान कीजै। हजारा गावां दा दान कर दे तू गोमती दे कंडे ए भी नदी। महाराज कहिंदे ने आत्म जो नरमाइल कीजै आप बराबर कंचन दीजै राम नाम सर तऊ न पूजै। अस दान गज दान सेजा नारी भूम दान ऐसो दान नितो नित कीजै। घोड़िया दा दान कर गवां दा दान कर इस्त्री दा दान कर पर सच्चे पातशाह कहिंदे ने सिमरन दे तुल कुछ भी नहीं।

0: You're listening to KRPI 1550 Radio, Ferndale, Washington.
1: ਪੰਜਾਬੀਆਂ ਦਾ ਇੱਕੋ ਇੱਕ ਹਰਮਨ ਪਿਆਰਾ ਗਰੋਸਰੀ ਸਟੋਰ ਫਰੂਟੀ ਕੈਨਾ, ਜਿਨ੍ਹਾਂ ਦੇ ਪ੍ਰਾਈਸਿਸ ਹੋਲਸੇਲ ਨਾਲੋਂ ਵੀ ਘੱਟ ਹਨ। ਫਰੂਟੀ ਕੈਨਾ ਦੀ ਨਵੀਂ ਲੋਕੇਸ਼ਨ ਸਾਊਥ ਸਰੀ ਵਿੱਚ ਖੁੱਲ ਗਈ ਹੈ, 2990152 ਸਟਰੀਟ। ਇਸ ਹਫਤੇ ਦੇ ਸਪੈਸ਼ਲ ਹਨ 7 ਅਗਸਤ ਤੋਂ 12 ਅਗਸਤ ਤੱਕ। ਲਾਲ ਗੰਡੇ 25 ਪਾਉਣ ਦਾ ਬੈਗ 18.98 ਦਾ, ਪੀਲੇ ਗੰਡੇ 50 ਪਾਉਣ ਦਾ ਬੈਗ 20.99 ਦਾ, ਰੋ ਆਲਮੰਡਸ 5.99 ਨੂੰ ਪਾਉਂਡ ਅਤੇ 216 ਇੰਡੀਕਨ ਟੀ ਵਾਲਾ ਪੈਕ 5.99 ਦਾ।
2: Need help navigating our ever-changing real estate market? Gerdale Baud of RE/MAX Real Estate Services is among the top 1% of all Lower Mainland realtors. Whether you're thinking of buying or selling residential properties, commercial properties, or farmland, call the agent with 30 years of experience to help you. Gerdale Baud, your realtor for life. Call Dale at 604-303-7653 or go online at GerdaleBaudGroup.com.

0: You're listening to KRPI 1550 Radio, Ferndale, Washington.
1: ਗੁਰਬਾਣੀ ਸ਼ਬਦ ਕਥਾ ਕੀਰਤਨ ਸੁਣਨ ਵਾਸਤੇ ਸੁਣਦੇ ਰਹੋ ਰੇਡੀਓ 1550 AM। ਭਾਈ ਸਾਹਿਬ ਸੰਤ ਸਿੰਘ ਜੀ ਮਸਕੀਨ, ਭਾਈ ਪਿੰਦਰਪਾਲ ਸਿੰਘ ਜੀ, ਭਾਈ ਠਾਕਰ ਸਿੰਘ ਜੀ ਅਤੇ ਹੋਰ ਪੰਥਕ ਗੁਣੀ ਗਿਆਨੀਆਂ ਤੋਂ ਕਥਾਵਾਂ ਤੇ ਗੁਰਸਾਖੀਆਂ ਤੇ ਗੁਰਬਾਣੀ ਸੁਣਨ ਦੇ ਲਈ ਸੁਣਿਆ ਕਰੋ 1550 AM। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

आखर खाटो पिंग गिरन चढ़ जाए, अंध लखे बधरो सुने, जो काल कृपा कराए। सन्मान योग गुरु प्रसाद सिंह जीओ, फतेह प्रवान करने, वाहिगुरु जी का खालसा, वाहिगुरु जी की फतेह। दुनिया भर के इतिहासक ग्रंथां नूं वाचिए पढ़िए, इतिहास विच दो तरह के मनुख ही छाए हुए ने। इतिहासकारां ने अपनी कलम दे राही, अपने दिमाग दे राही सोच के जो लिखे है, उन्हां दी कलम दो तरह के मनुखां दे आले दुआले घूमदी रही है। सिर्फ एक मुल्क नहीं, सारी दुनिया का जो इतिहास है वो सिर्फ इंज कह लो दो तरह मनुखां का ही इतिहास है। केड़े? प्रथम ओ जिन्होंने जगत की झोली विच कुछ पाया है, कुछ दिता है, कला, ज्ञान, विज्ञान, सूझ समझ, धर्म, सुख, संपदा, कुछ भी झोली विच पाया होवे, उन्हां दा इतिहास है, उन्हां दी गल है। दूसरा उन्हां दा इतिहास है जिन्हां ने खोया है, खूब खोया है। जो खो नहीं सकिया, जो दे नहीं सकिया, इतिहास विच उसका कोई जिक्र नहीं है, उसकी कोई गल नहीं है। तुसी पढ़ो दुनिया का इतिहास, बस दो तरह के ही मनुखों का इतिहास है। दिते होवे उसने कुछ, अपनी जान दिती होवे, अपनी सुख संपदा दे दिती होवे, कला दिती होवे, ज्ञान दिता होवे, विज्ञान दिता होवे, कुछ भी दिता होवे, या ते देण वाले इतिहास दे छाए हुए ने या खोण वाले। मनुख दे मन दे ते शक्ति दा प्रभाव है। ते मैं अर्ज करा कि दोवें शक्तिशाली आउंदे ने, देण वाले खोण वाले। हाथ ही कमजोर ने, दिमाग ही कमजोर है, कोल कुछ भी नहीं, जगत नूं की देगा। पर कमजोर बंदा खो भी नहीं सकदा, ताकत नहीं, समर्था नहीं, किस तरह खोवेगा। खोण वास्ते भी ताकत चाहिए है, देण वास्ते भी समर्था चाहिए है। इस वास्ते समर्थ मनुख इतिहास से छाए हुए ने। समर्थ मनुखां दा ही इतिहास है। मैं इस करां खोण वाले भी समर्थ ने, कुछ ना कुछ ताकत है। बिना ताकत तो कोई किसी का कुछ खो नहीं सकता। खोण वास्ते भी कोई शक्ति चाहिए है, देण वास्ते भी कोई समर्था चाहिए है। सियाणे कहिंदे ने इह जो देण वाले ने इह तीन तरह दे ने, और जिहड़े खोण वाले ने इह भी तीन तरह दे ने। इह देण वाले तीन तरह दे किहड़े ने? प्रथम मैं इहनां दा जिक्र करां, भगत, सूरबीर, दानी। खोण वाले तीन किहड़े ने? कातल, डकैत, दुराचारी। खोंदे ने की? खोंदे ने कोई जान खोंदा है, कोई माल खोंदा है, कोई इज्जत आबरू असमत खोंदा है। तीन तल ते ही खतरा होंदा है, चौथा कोई खतरा नहीं। अगर कोई मनुख आके मैं खतरे दे चाहां तो खतरा सिर्फ तीन तल ते होंदा है, चौथे तल ते खतरा नहीं होंदा। जान नूं खतरा, माल नूं खतरा, इज्जत आबरू नूं खतरा, होर कोई खतरा नहीं होंदा। इतनी मैरिज करने हैं। जो जान लई खतरा बन जाए वो कातल है, जो माल लई खतरा बन जाए वो डकैत है, ते जो इज्जत आबरू लई खतरा बन जाए वो दुराचारी है। संसार दे इतिहास दे छाए हुए ने।
ਦੇਣ ਵਾਲੇ ਭਗਤ ਸੂਰਬੀਰ ਦਾਨੀ। ਭਗਤ ਕੀ ਦਿੰਦਾ ਜਗਤ ਨੂੰ? ਜੋ ਉਹ ਨਾਮ ਜਪਦਾ ਹੈ, ਜਪਣ ਦੇ ਨਾਲ ਉਹਦੇ ਸਰੀਰ ਚੋਂ ਜੋ ਵਾਈਬ੍ਰੇਸ਼ਨ ਬਣਦੀ ਹੈ, ਜੋ ਤਰੰਗਾਂ ਨਿਕਲਦੀਆਂ ਨੇ, ਉਹ ਜਗਤ ਨੂੰ ਪ੍ਰਭਾਵਿਤ ਕਰਦੀਆਂ ਨੇ। ਭਗਤ ਕਬੀਰ ਕਹਿੰਦੇ ਨੇ, ਕਬੀਰ ਸੋ ਮੁਖ ਧਨ ਹੈ ਜੈ ਮੁਖ ਕਹੀਏ ਰਾਮ, ਦੇਹੀ ਕਿਸਕੀ ਬਾਪਰੀ ਪਵਿੱਤਰ ਹੋਏ ਗੋ ਗ੍ਰਾਮ। ਦੇਹੀ ਦਾ ਦੇ ਕਹਿਣਾ ਕਿ ਸਾਰਾ ਸ਼ਹਿਰ ਪਵਿੱਤਰ ਹੋ ਜਾਂਦਾ ਭਗਤ ਦੀ ਭਗਤੀ ਨਾਲ, ਅਗਰ ਉਸਦੀ ਸੁਰਤ ਜੁੜ ਗਈ ਹੈ, ਅਗਰ ਉਸਨੂੰ ਅਧਿਆਤਮਕ ਆਨੰਦ ਮਿਲ ਰਿਹਾ। ਤਾਂ ਉਹਦੀਆਂ ਤਰੰਗਾਂ ਕਈਆਂ ਨੂੰ ਅੰਦੋਲਿਤ ਕਰਨਗੀਆਂ, ਕਈਆਂ ਨੂੰ ਪ੍ਰਭਾਵਿਤ ਕਰਨਗੀਆਂ, ਇਕਾਗਰਤਾ ਬਖਸ਼ਣੀ। ਭਗਤ ਆਪਣੀ ਜੁੜੀ ਹੋਈ ਸੁਰਤ ਕਰਕੇ ਚਾਰੋਂ ਪਾਸੇ ਪ੍ਰਭਾਵਿਤ ਕਰਦਾ ਹੈ ਆਪਣੀ ਉਹਨਾਂ ਤਰੰਗਾਂ ਦੇ ਨਾਲ, ਭਗਤੀ ਦਾ ਦਾਨ ਦਿੰਦਾ ਹੈ। ਸੂਰਬੀਰ ਜੋ ਕਮਜ਼ੋਰ ਦੀ ਬਾਂਹ ਪਕੜਦਾ ਹੈ, ਮਜ਼ਲੂਮ ਦੀ ਬਾਂਹ ਪਕੜਦਾ ਹੈ ਅਤੇ ਕਮਜ਼ੋਰ ਦੀ ਖਾਤਰ ਆਪਣੀ ਜਾਨ ਤੱਕ ਦੇ ਦਿੰਦਾ ਹੈ। ਸੰਸਾਰ ਦੇ ਇਤਿਹਾਸ ਵਿੱਚ ਸੂਰਬੀਰ ਛਾਏ ਹੋਏ ਨੇ, ਭਗਤ ਛਾਏ ਹੋਏ ਨੇ। ਤੀਸਰੇ ਦਾਨੀ ਜੋ ਕਿਧਰੇ ਵੀ ਧਰਮ, ਕਰਮ, ਸਮਾਜ, ਇਨਸਾਨੀਅਤ, ਮੁਲਕ, ਕੌਮ ਦੀ ਤਾਮੀਰ ਲਈ, ਕਲਾ, ਗਿਆਨ, ਵਿਗਿਆਨ ਦੀ ਉਸਾਰੀ ਲਈ ਧਨ ਨੂੰ ਖਰਚ ਕਰਦਾ ਹੈ। ਤੋ ਇਹ ਤਿੰਨ ਛਾਏ ਹੋਏ ਨੇ, ਭਗਤ, ਸੂਰਬੀਰ, ਦਾਨੀ, ਇਕਾਗਰਤਾ ਬਖਸ਼ਣੀ। ਇਹ ਤਿੰਨ ਦੇਣ ਵਾਲੇ ਨੇ ਔਰ ਤਿੰਨ ਹੀ ਖੋਣ ਵਾਲੇ ਨੇ। ਜਾਨ ਨੂੰ ਖੋਣ ਵਾਲੇ, ਮਾਲ ਨੂੰ ਖੋਣ ਵਾਲੇ, ਇੱਜ਼ਤ ਆਬਰੂ ਨੂੰ ਖੋਣ ਵਾਲੇ। ਖੋਂਦੇ ਕੌਣ ਨੇ? ਸ਼ਕਤੀਸ਼ਾਲੀ। ਦਿੰਦੇ ਕੌਣ ਨੇ? ਸ਼ਕਤੀਸ਼ਾਲੀ। ਖੋਣ ਦੀਆਂ ਬਿਰਤੀਆਂ ਕਿਉਂ ਪੈਦਾ ਹੁੰਦੀਆਂ ਨੇ? ਅਸੰਤੁਸ਼ਟੀ ਕਰਕੇ। ਦੇਣ ਦੀਆਂ ਬਿਰਤੀਆਂ ਕਿਉਂ ਪੈਦਾ ਹੁੰਦੀਆਂ ਨੇ? ਸੰਤੁਸ਼ਟੀ ਕਰਕੇ। ਅਸੰਤੁਸ਼ਟੀ ਇਸ ਚੋਂ ਅਧਰਮ ਦਾ ਜਨਮ ਆਉਂਦਾ ਹੈ, ਸੰਤੁਸ਼ਟੀ ਇਸ ਚੋਂ ਧਰਮ ਦਾ ਜਨਮ ਆਉਂਦਾ ਹੈ। ਕਹਿੰਦੇ ਨੇ ਜੋ ਅਸੰਤੁਸ਼ਟ ਹੈ ਉਸਦੀ ਦ੍ਰਿਸ਼ਟੀ ਆਪਣੇ ਆਪ ਵਿੱਚ ਨਹੀਂ ਹੋਵੇਗੀ, ਆਪਣੇ ਘਰ ਵਿੱਚ ਨਹੀਂ ਹੋਵੇਗੀ। ਅਸੰਤੁਸ਼ਟ ਮਨੁੱਖ ਦੀ ਦ੍ਰਿਸ਼ਟੀ ਪਰਾਏ ਘਰ ਵਿੱਚ ਆਉਂਦੀ ਹੈ, ਦੂਜਿਆਂ ਦੇ ਘਰ ਵਿੱਚ ਆਉਂਦੀ ਹੈ। ਬੜੀ ਹੀ ਇਕਾਗਰਤਾ ਬਖਸ਼ਣੀ। ਜੈਸੇ ਭਗਤ ਜੈਦੇਵ ਜੀ ਮਹਾਰਾਜ ਫਰਮਾਨ ਕਰਦੇ ਨੇ, ਲੋਭਾਦ ਦ੍ਰਿਸ਼ਟ ਪਰ ਗ੍ਰਹਿਣ ਜਦ ਬਿਦ ਆਚਰਣ। ਜੋ ਅਸੰਤੁਸ਼ਟ ਹੈ ਉਸਦੀ ਦ੍ਰਿਸ਼ਟੀ ਪ੍ਰਾਏ ਘਰ ਦੇ ਚਾਹੁੰਦੀ ਹੈ, ਲੋਭਾਦ ਦ੍ਰਿਸ਼ਟ ਪਰ ਗ੍ਰਹਿਣ ਜਦ ਬਿਦ ਆਚਰਣ। ਇਹ ਆਚਰਣ ਤੋਂ ਗਿਰੀ ਹੋਈ ਗੱਲ ਹੈ ਕਿ ਕੋਈ ਮਨੁੱਖ ਆਪਣੀ ਦ੍ਰਿਸ਼ਟ ਕਿਸੇ ਦੇ ਘਰ ਲੈ ਜਾਏ, ਦ੍ਰਿਸ਼ਟ ਨੂੰ ਨਹੀਂ ਰੋਕ ਸਕਦਾ। ਦ੍ਰਿਸ਼ਟੀ ਕਿਉਂ ਜਾਂਦੀ ਹੈ? ਅਸੰਤੁਸ਼ਟ ਹੈ। ਲੋਭਾਦ ਦ੍ਰਿਸ਼ਟ ਪਰ ਗ੍ਰਹਿਣ ਜਦ ਬਿਦ ਆਚਰਣ। ਅਸੰਤੁਸ਼ਟ ਮਨੁੱਖ ਦੀ ਦ੍ਰਿਸ਼ਟੀ ਦੂਜੇ ਦੇ ਘਰ ਤੇ ਜਾਂਦੀ ਹੈ, ਉਹ ਆਪਣੇ ਆਪ ਵਿੱਚ ਨਹੀਂ ਆਉਂਦਾ। ਵਿਦਵਾਨਾਂ ਨੇ ਤਿੰਨ ਤਰ੍ਹਾਂ ਦੀ ਅਸੰਤੁਸ਼ਟੀ ਮੰਨੀ ਹੈ ਇਕਾਗਰਤਾ ਬਖਸ਼ਣੀ। ਅਤੇ ਜ਼ਰੂਰ ਇਸ ਬੱਚੇ ਨੂੰ ਬਾਹਰ ਲਿਜਾਓ ਕੁਝ ਤੇ ਥੋੜ੍ਹਾ ਜਿਹਾ, ਕਿਉਂਕਿ ਧਿਆਨ ਉਚਾਟ ਹੁੰਦਾ, ਥੋੜ੍ਹੀ ਜਿਹੀ ਇਕਾਗਰਤਾ ਆਪ ਜੋ ਹੈ ਬਖਸ਼ੋ। ਅਸੰਤੁਸ਼ਟੀ ਤਿੰਨ ਤਰ੍ਹਾਂ ਦੀ ਹੁੰਦੀ ਹੈ। ਪਰਿਵਾਰਕ ਅਸੰਤੁਸ਼ਟੀ, ਵਿਵਹਾਰਕ ਅਸੰਤੁਸ਼ਟੀ, ਵਿਅਕਤੀਗਤ ਅਸੰਤੁਸ਼ਟੀ। ਅਸੰਤੁਸ਼ਟ ਮਨੁੱਖ ਆਪਣੇ ਘਰ ਵਿੱਚ ਨਹੀਂ ਆਉਂਦਾ, ਉਹਦੀ ਦ੍ਰਿਸ਼ਟੀ ਆਪਣੇ ਘਰ ਵਿੱਚ ਨਹੀਂ ਆਉਂਦੀ, ਦੂਸਰਿਆਂ ਦੇ ਘਰ ਵਿੱਚ ਆਉਂਦੀ ਹੈ।
ਤੇ ਅਸੰਤੁਸ਼ਟੀ ਤਿੰਨ ਤਰ੍ਹਾਂ ਦੀ ਮੰਨੀ ਗਈ ਹੈ। ਪਰਿਵਾਰਕ ਅਸੰਤੁਸ਼ਟੀ, ਵਿਵਹਾਰਕ ਅਸੰਤੁਸ਼ਟੀ, ਵਿਅਕਤੀਗਤ ਅਸੰਤੁਸ਼ਟੀ। ਇਸ ਤਰ੍ਹਾਂ ਦਾ ਮਨੁੱਖ ਜਗਤ ਦੇ ਵਿੱਚੋਂ ਲੱਭਣਾ ਬੜਾ ਔਖਾ ਹੈ ਜੋ ਪਰਿਵਾਰ ਦੇ ਹਰ ਤਲ 'ਤੇ ਸੰਤੁਸ਼ਟ ਹੋਵੇ। ਕੋਈ ਆਪਣੇ ਭਰਾ ਤੋਂ ਅਸੰਤੁਸ਼ਟ ਹੁੰਦਾ ਹੈ, ਕੋਈ ਮਾਂ ਬਾਪ ਤੋਂ ਅਸੰਤੁਸ਼ਟ ਹੁੰਦਾ ਹੈ, ਕੋਈ ਆਪਣੇ ਬੱਚਿਆਂ ਤੋਂ ਅਸੰਤੁਸ਼ਟ ਹੁੰਦਾ ਹੈ, ਕੋਈ ਪਤਨੀ ਤੋਂ ਅਸੰਤੁਸ਼ਟ ਹੁੰਦਾ ਹੈ, ਔਰ ਕੋਈ ਪਤੀ ਤੋਂ ਅਸੰਤੁਸ਼ਟ ਹੁੰਦੀ ਹੈ। ਪਰਿਵਾਰਕ ਤਲ 'ਤੇ ਕੁਛ ਨਾ ਕੁਛ ਅਸੰਤੁਸ਼ਟੀ ਬਣੀ ਰਹਿੰਦੀ ਹੈ। ਜਿਸ ਤਲ 'ਤੇ ਬੰਦਾ ਅਸੰਤੁਸ਼ਟ ਹੈ, ਉੱਥੋਂ ਉਸਦੀਆਂ ਰੁਚੀਆਂ ਬਾਹਰ ਜਾਣਗੀਆਂ, ਔਰ ਅਸੰਤੁਸ਼ਟ ਮਨੁੱਖ ਹਰ ਵਕਤ ਗਿਲਾ ਕਰਦਾ ਹੋਇਆ ਮਿਲੇਗਾ। ਜੈਸੇ ਅਕਸਰ ਕਈ ਕਹਿੰਦੇ ਨੇ ਬਈ ਜਿਸ ਤਰ੍ਹਾਂ ਦੇ ਬੱਚੇ ਚਾਹੀਦੇ ਸਨ ਵੈਸੇ ਨਹੀਂ ਨੇ, ਜਿਸ ਤਰ੍ਹਾਂ ਦਾ ਭਰਾ ਮੈਨੂੰ ਚਾਹੀਦਾ ਸੀ ਵੈਸਾ ਭਰਾ ਨਹੀਂ ਹੈ, ਜੈਸਾ ਦੋਸਤ ਚਾਹੀਦਾ ਸੀ ਵੈਸਾ ਦੋਸਤ ਨਹੀਂ ਹੈ, ਜੈਸੇ ਮਾਂ ਬਾਪ ਚਾਹੀਦੇ ਸਨ ਵੈਸੇ ਨਹੀਂ ਨੇ, ਜੈਸੀ ਪਤਨੀ ਚਾਹੀਦੀ ਸੀ ਵੈਸੀ ਨਹੀਂ ਹੈ, ਜਾਂ ਜੈਸਾ ਪਤੀ ਚਾਹੀਦਾ ਸੀ ਵੈਸਾ ਨਹੀਂ ਹੈ। ਧਾਰਮਿਕ ਦੁਨੀਆਂ 'ਚ ਇਹਨੂੰ ਕਹਿੰਦੇ ਨੇ ਪਰਿਵਾਰਕ ਅਸੰਤੁਸ਼ਟੀ। ਅਸੰਤੁਸ਼ਟ ਮਨੁੱਖ ਅਗਰ ਗੁਟਕਾ ਲੈ ਕੇ ਪਾਠ ਕਰੇਗਾ ਤਾਂ ਕਿਆ ਉਸਨੂੰ ਗੁਰੂ ਯਾਦ ਆਏਗਾ, ਪਰਮਾਤਮਾ ਯਾਦ ਆਏਗਾ? ਕਤਈ ਨਹੀਂ। ਜਿਸ ਤੋਂ ਅਸੰਤੁਸ਼ਟ ਹੈ ਉਹ ਯਾਦ ਆਵੇਗਾ, ਬਾਰ ਬਾਰ ਰੁਚੀ ਉੱਥੇ ਜਾਵੇਗੀ। ਲੋਭਾਦ ਦ੍ਰਿਸ਼ਟ ਪਰਗ੍ਰਹਿਣ ਜਦ ਬਿਦ ਆਚਰਣ। ਅਸੰਤੁਸ਼ਟ ਮਨੁੱਖ ਜਿੱਥੇ ਬੈਠਾ ਹੁੰਦਾ ਹੈ ਉੱਥੇ ਉਸਦਾ ਮਨ ਨਹੀਂ ਹੁੰਦਾ, ਉੱਥੇ ਉਸਦੀ ਰੁਚੀ ਨਹੀਂ ਹੁੰਦੀ। ਇਹ ਵੀ ਮੈਰਜ ਕਰ ਦੇਣਾ, ਲੋਭਾਦ ਦ੍ਰਿਸ਼ਟ ਪਰ ਗ੍ਰਹਿਣ ਜਦ ਬਿਦ ਆਚਰਣ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ, ਦ੍ਰਿਸ਼ਟ ਬਿਕਾਰੀ ਬੰਧਨ ਬਾਂਧੇ ਹਉ ਤਾਂ ਕੇ ਬਲ ਜਾਈ। ਸਦਕੇ ਜਾਂਦੇ ਹਾਂ ਉਸ ਤੋਂ ਜਿਹੜਾ ਆਪਣੀ ਦ੍ਰਿਸ਼ਟੀ ਨੂੰ ਬੰਧਨ ਪਾ ਲਵੇ। ਅੱਜ ਤੋਂ ਦ੍ਰਿਸ਼ਟੀ ਨੂੰ ਨਹੀਂ ਰੋਕ ਸਕਿਆ, ਕੱਲ ਹੱਥ ਪੈਰ ਨਹੀਂ ਰੋਕ ਸਕੇਗਾ। ਅੱਜ ਦ੍ਰਿਸ਼ਟੀ ਤੈਥੋਂ ਬੇਕਾਬੂ ਹੋ ਗਈ ਹੈ, ਕੱਲ ਤੂੰ ਪੂਰੇ ਦਾ ਪੂਰਾ ਬੇਕਾਬੂ ਹੋ ਜਾਏਗਾ। ਦ੍ਰਿਸ਼ਟੀ ਨੂੰ ਖੁੱਲ ਹੈ, ਦ੍ਰਿਸ਼ਟੀ ਖੁੱਲੇਆਮ ਦੂਸਰਿਆਂ ਦੇ ਤਨ ਤੇ, ਦੂਸਰਿਆਂ ਦੇ ਧਨ ਤੇ, ਦੂਸਰਿਆਂ ਦੇ ਘਰ ਤੇ ਚਲੀ ਜਾਂਦੀ ਹੈ। ਕਾਨੂੰਨ ਪਕੜ ਨਹੀਂ ਸਕਦਾ ਉਸਨੂੰ, ਪੁਲਿਸ ਪਕੜ ਨਹੀਂ ਸਕਦੀ। ਦ੍ਰਿਸ਼ਟੀ ਕਾਨੂੰਨ ਦੀ ਪਕੜ ਵਿੱਚ ਨਹੀਂ ਆਉਂਦੀ। ਇਹਨੂੰ ਕਹਿੰਦੇ ਨੇ ਪਰਿਵਾਰਕ ਅਸੰਤੁਸ਼ਟੀ। ਵਿਵਹਾਰਕ ਅਸੰਤੁਸ਼ਟੀ, ਕੋਈ ਆਪਣੀ ਪ੍ਰਾਲਬਤ ਤੋਂ ਸੰਤੁਸ਼ਟ ਨਹੀਂ ਹੈ, ਜੈਸੀ ਉਪਜੀਵਿਕਾ ਉਸ ਤੋਂ ਸੰਤੁਸ਼ਟ ਨਹੀਂ ਹੈ। ਤਾਂ ਮੈਂ ਹੁਣੇ ਅਰਜ਼ ਕੀਤੀ, ਅਸੰਤੁਸ਼ਟ ਮਨੁੱਖ ਦੀ ਨਜ਼ਰਾਂ ਆਪਣੇ ਆਪ ਵਿੱਚ ਨਹੀਂ ਆਉਂਦੀਆਂ, ਦੂਸਰੇ ਦੇ ਤਨ ਤੇ, ਦੂਸਰੇ ਦੇ ਧਨ ਤੇ, ਕਿਉਂਕਿ ਆਪਣੇ ਆਪ ਵਿੱਚ ਉਹ ਅਸੰਤੁਸ਼ਟ ਹੈ। ਅਸੰਤੁਸ਼ਟੀ ਤੋਂ ਅਧਰਮ ਦਾ ਜਨਮ ਆਉਂਦਾ ਹੈ, ਸੰਤੁਸ਼ਟੀ ਤੋਂ ਹੀ ਧਰਮ ਦਾ ਜਨਮ ਆਉਂਦਾ ਹੈ। ਇੱਕ ਤੀਸਰੀ ਅਸੰਤੁਸ਼ਟੀ ਹੈ, ਪਰਿਵਾਰਕ ਅਸੰਤੁਸ਼ਟੀ, ਵਿਵਹਾਰਕ ਅਸੰਤੁਸ਼ਟੀ, ਤੀਸਰੀ ਅਸੰਤੁਸ਼ਟੀ ਹੈ ਵਿਅਕਤੀਗਤ ਅਸੰਤੁਸ਼ਟੀ। ਇਹ ਭਗਤਾਂ ਦੇ ਅੰਦਰ ਆਉਂਦੀ ਹੈ, ਗੁਰਮੁਖਾਂ ਦੇ ਅੰਦਰ ਆਉਂਦੀ ਹੈ, ਆਪਣੇ ਆਪ ਵਿੱਚ ਅਸੰਤੁਸ਼ਟ। ਕਹਿੰਦੇ ਨੇ ਹੇ ਪ੍ਰਭੂ, ਜੈਸਾ ਪਰਿਵਾਰ ਹੈ ਇਹ ਤੇ ਠੀਕ ਹੈ। ਭਗਤ ਪਰਿਵਾਰ ਤੋਂ ਸੰਤੁਸ਼ਟ ਹੁੰਦਾ, ਗੁਰਮੁਖ ਪਰਿਵਾਰ ਤੋਂ ਸੰਤੁਸ਼ਟ ਹੁੰਦਾ, ਉਹਨੂੰ ਪਤਾ ਹੈ ਧੀਆਂ ਪੂਤ ਸਭ ਹਰ ਕੇ ਕੀ ਹੈ, ਸਭਨਾ ਕੋ ਸੰਬੰਧ ਕਰਦੀ ਹੈ, ਇਹ ਸਾਰੇ ਸੰਬੰਧ ਪਰਮਾਤਮਾ ਦੇ ਬਣਾਏ ਸੰਤੁਸ਼ਟ। ਜੈਸੀ ਜੋ ਹੈ ਪੂਰਵਲੇ ਸੰਸਕਾਰ ਸਨ ਵੈਸਾ ਸੰਯੋਗ ਜੁੜਿਆ। ਐਸਾ ਪੁਰਸ਼ ਗੁਰਮੁਖ ਵਿਵਹਾਰਕ ਤਲ 'ਤੇ ਵੀ ਸੰਤੁਸ਼ਟ ਹੁੰਦਾ ਹੈ, ਬਈ ਜੈਸੀ ਪ੍ਰਾਲਬਧ ਹੈ ਠੀਕ, ਲੇਕਿਨ ਆਪਣੇ ਆਪ ਵਿੱਚ ਸੰਤੁਸ਼ਟ ਨਹੀਂ ਆਉਂਦਾ। ਉਹ ਕਹਿੰਦਾ ਜੈਸਾ ਮੈਂ ਹਾਂ ਮੈਂ ਠੀਕ ਨਹੀਂ ਹਾਂ, ਜੈਸਾ ਮੈਨੂੰ ਹੋਣਾ ਚਾਹੀਦਾ ਸੀ ਵੈਸਾ ਮੈਂ ਨਹੀਂ ਹਾਂ। ਤੋ ਇਹ ਅਸੰਤੁਸ਼ਟੀ ਉਸਦੇ ਮਨ 'ਤੇ ਬੋਝ ਆਉਂਦੀ ਹੈ ਕਿ ਹੇ ਪ੍ਰਭੂ, ਤੂੰ ਗੁਣਾਂ ਦਾ ਸਾਗਰ,
मैं अवगुणा दा सागर, मुझ अवगुण सह ना ही दोस। बाबा फरीद कहने ने तू गुणा दा सागर है पर मेरे विच अवगुण तेरा कोई कसूर नहीं। इतना वड्डा महान फकीर ये भी अपने आप विच असंतुष्ट है कि जिस तरह का मैनू होना चाहिदा सी मैं वैसा नहीं हाँ। ये परमात्मा मैं वैसा नहीं हाँ, ये तीन असंतुष्टियां ने, परिवारक असंतुष्टि, व्यवहारिक असंतुष्टि और व्यक्तिगत असंतुष्टि। ये जड़ी असंतुष्टि है ये कातल डकैत दुराचारियां नू जन्म देंदी। परिवारक असंतुष्टि, व्यवहारिक असंतुष्टि, दृष्टि दूजियां ते, तो किसे दिन दूजियां तक इस दे हाथ पहुंच जांदे ने, दे पैर पहुंच जांदे ने। और अपने आप नू काबू रखना औखा हो जांदा है। सारी दुनिया विच कानून है, समाज दे नियम भी हैं, धर्म भी है, लेकिन धर्म नू तोड़ के, समाज दे नियम तोड़ के, कानून नू तोड़ के दूजियां दी जान माल असमत अक्सर जो है खो ली जांदी है और खतरा रहिंदा है सारी दुनिया, क्योंकि सारी दुनिया असंतुष्ट लोगों नाल भरी पई है। जो जगत नू देंदे ने इन्हें भगत सूरबीर और दानी, जो खोंदे ने कातल डकैत दुराचारी। ऐसा ते देखा गया है कि तिन्ने ही अवगुण एको ही मनुख दे, वो कातल भी सी, वो डकैत भी सी, वो दुराचारी भी सी। तिन्ने गुण किसे एक मनुख दे नहीं देखे गए सन कि वो सूरबीर भी होवे, भगत भी होवे, दानी भी होवे। ये तीन गुण एक मनुख दे नहीं देखे गए सन। तीन अवगुण तो एको मनुख दे देखे गए और अक्सर इतिहास देच इस तरह के मनुख छाए हुए ने और रोजमर्रा की जिंदगी देच भी इस तरह के मनुख प्रगट होते रहते हैं कि वह कातल भी है, वह दुराचारी भी है और वह डकैत भी है। तिने ही अवगुण एको ही मनुख दे, तिने गुण एक मनुख देच नहीं अज तक प्रगट होए सन कि वह भगत भी होवे, वह सूरवीर भी होवे, वह दानी भी होवे। इतिहास खाली से इसकी पूर्ति की धन गुरु गोबिंद सिंह जी महाराज ने। वो भगत ऐसा है कि मैदान जंग दे भी जे अमृत वेला हो गया तो समाधि ला के बैठ जाना और खो जाना परमात्मा की दुनिया लीन हो जाना। वो सूरवीर ऐसा है कि सवा लख नाल भी घिरिया होवे ते उसका हौसला पस्त नहीं आता, वो हिम्मत नहीं हारदा सी, उदी सूरबीरता दे फर्क नहीं पैंदा सी। और वो दानी ऐसा सी, अज तक इस तरह दे दानी होए ने जगत देच, कोई अन्न दे दानी, धन दे दानी, जमीन दे दानी, वस्त्रां दे दानी, ते सोना चांदी दान करन वाले। पर धन गुरु गोबिंद सिंह जी महाराज नाल लकब जुड़े होया सरबंस दानी, सब कुछ दान कर देना। वो भगत भी है, वो सूरबीर भी है, वो दानी भी है। कहिंदे ने सूरबीर होण लई, दानी होण लई, भगत होण लई मन दे संतुष्टि दा होना बड़ा लाजमी है। बिना संतुष्टि तो ना कोई भगत बन सकदा है, ना कोई सूरबीर, ना कोई दानी। और बिना असंतुष्टि तो ना कोई कातल बन सकता है, ना कोई डकैत बन सकता है, ना कोई दुराचारी। और असंतुष्ट मनुख दे कोल अगर ताकत आ जाए, शक्ति आ जाए, सता आ जाए, तो फिर ते बहुतियां दी जिंदगी खतरे च होवेगी, फिर ते बहुतियां दी इज्जत खतरे च होवेगी, फिर ते बहुतियां दी जान खतरे च होवेगी, बहुतियां दा माल खतरे च होवेगा। अगर असंतुष्ट मनुख दे कोल शक्ति आ जाए, ताकत आ जाए। कानून कहिंदे ने कमजोर मनुखां दे लई है, ताकतवरां लई नहीं है। कमजोर की है, जो है कानून की है, एक मकड़ी दा जाला जिहदे च छोटे छोटे कीड़े मकोड़े फस जांदे ने, हाथी तोड़ के लंघ जांदे ने। ये भी मैरिज कर दे हैं।
असंतुष्ट मनुख दे कोल अगर शक्ति आ जाए, ताकत आ जाए, तो वो जितनियां तबाहियां नू जन्म दे सकता है। एक दफा ते इतिहासकार भी कम उठते हैं, उन्हां दी कलम भी कम उठती है, उन्हां दी लेखनी भी कम उठती है। ईरान का एक महान प्रसिद्ध सूफी फकीर होया है शेख सादी, वो कहिंदा है ई चुनी अरकान ने दौलत मुल्के वीरां में शबद। अगर इस तरह का साजो समान किसी मुल्क दे जमा हो जाए तो कहिंदा समझ लो मुल्क वीरान हो गया, तबाह हो गया, बर्बाद हो गया। किस तरह का साजो समान, कैसा साजो समान, वो इसकी व्याख्या करता है। गुर्ग मीरो सग वजीरो मूश दीवा में शबद। जिड़ा मीर है, राजा है, हुक्मरान है, वो ऐसा होवे जैसा गुर्ग बगयाड़। गुरु नानक देव जी महाराज ने भी अपने ढंग नाल व्याख्या की है, राजेशी मुकदम कुत्ते। बहुत सुंदर नक्शा खिंचया है अपने दौर विच, अपने समय विच जो वातावरण सी। ए फकीर कहिंदा है मैं नजूमी ते नहीं हाँ, मैं ज्योतिषी ते नहीं हाँ, पर मैं फिर भी दस सकदा कि अगर इस तरह का साजो समान किधरे जमा हो जाए मुल्क बर्बाद हो जाता है, मुल्क नेस्तो नाबूद हो जाता है, वीरान हो जाता है, उजड़ जाता है। इन चुनी अरकान ने दौलत मुल्के वीरा में शबद। कैसा साजो समान, कहिंदा है गुर्ग मीरो जिस देश दा राजा बगयाड़ होए, सग वजीरो ओदे जिहड़े वजीर होवन ओ कुत्ते होवन, ओ चीरे फाड़े ते ओदा बचिया कुचिया ए कुत्ते खान। गुर्ग मीरो सग वजीरो मूश दीवा में शबद। दीवान जेड़ा है जो परजा दी गल हुक्मरान तक पहुंचावे, वो ऐसा होवे जैसे मूस चूहा। हिंदी च भी मूसा कहंदे ने, परशियन दे च भी मूस कहंदे ने। मूस दीवा में शबद, दीवान जेड़ा है वो मूस होवे, वो परजा दी गल टुक देवे, असलियत पेशी ना आउण देवे। चूहे दा कम की है, टुक देना, भावे वह खावे भावे ना खावे पर टुक देता है। टुकना उसकी फितरत, टुकना उसकी सुभाव। इतनी ईर्षा होवे टुक देवे। दीवान ऐसे होवन जैसे कि चूहे। मैं देखदा सिख जगत नो काफी समय तो कई चूहे टुक दे पे, इन्हां दा परोपकार, इन्हां दी शहाद टुक के रख दो। भई इतिहास विच देश नूं आजाद कराया है, इन्नियां कुर्बानियां टुक दो। ये दानी ने, ज्ञानी ने, अमृत वेले उठण वाले ने, नाम जपण वाले ने, परोपकारी ने, सब कुछ टुक दो, कढ दो, टुक दो इतिहास नूं, टुक दो सच्चाई नूं। चूहा टुक देंदा है। शेख सादी दा ये बड़ा सोहना एक कलाम कहिंदा मूश दीवा में शबद। जिहड़ा दीवान है ना, ये मूश होवे, चूहा होवे, असलियत नूं ही टुक के रख देवे, असलियत जाहिरी ना आउण देवे। कहिंदे ने गुरु गोबिंद सिंह जी महाराज दे मासूम लाडले जब सूबा सरहंद की कचहरी दे पेश किए गए तो कहिंदे ने उस वक्त 17 जज ही बैठे सन, मतलब जिहड़ी महफिल राजसभा दी दरबार लगया, 17 मनुख बैठे सन ते 17 ने फैसला देना सी। नवाब मलेरकोटला सी, इस दे विच दीवान चंदू सी, इस दे विच काजी सी, इस आले दुआले दे रजवाड़े सन, और खुद आप बैठा सी
ਨਵਾਬ ਵਜੀਦ ਖਾਂ। ਦੀਵਾਨ ਸੁਚੈਨਨ ਇਹ ਸਾਰੇ ਬੈਠੇ। ਜੈਸੇ ਇਹਨਾਂ ਬੱਚਿਆਂ ਨੂੰ ਪੇਸ਼ ਕੀਤਾ, ਇਤਿਹਾਸ ਕਹਿੰਦਾ ਹੈ ਵਜੀਦ ਖਾਂ ਨੂੰ ਤਰਸ ਆ ਗਿਆ ਸੀ। ਇਹ ਛੋਟੇ ਨੇ, ਮਾਸੂਮ ਨੇ, ਨਾਬਾਲਗ ਨੇ। ਉਹਦਾ ਮਨ ਬਦਲ ਗਿਆ ਸੀ ਵੀ ਛੋੜ ਦੇਈਏ, ਇਹ ਤਾਂ ਕੁਛ ਵੀ ਨਹੀਂ ਨੇ, ਜੇ ਬਹੁਤ ਛੋਟੀ ਉਮਰ ਹੈ। ਵਜੀਦ ਖਾਂ ਦੇ ਮੂੰਹੋਂ ਵੀ ਨਿਕਲਿਆ ਇਹ ਤੇ ਤਿਫਲ ਨੇ, ਬੱਚੇ ਨੇ, ਨਾਬਾਲਗ ਨੇ। ਦੀਵਾਨ ਸੁਚਾਨੰਦ ਕਹਿੰਦਾ ਹੈ ਇਹ ਫਰਜ਼ੰਦ ਦੇ ਮਾਂ ਰਸਤ, ਇਹ ਸੱਪ ਦੇ ਬੱਚੇ ਨੇ, ਇਹ ਵੱਡੇ ਹੋ ਕੇ ਡੰਗ ਮਾਰਨ, ਇਹਨਾਂ ਦਾ ਸਿਰ ਅੱਜ ਹੀ ਕੁਚਲ ਦਿਓ। ਇਹ ਫਰਜ਼ੰਦ ਦੇ ਮਾਂ ਰਸਤ, ਸੱਪ ਨੂੰ ਪਰਸ਼ੀਅਨ ਵਿੱਚ ਮਾਰ ਕਹਿੰਦੇ ਨੇ, ਪਰਸ਼ੀਅਨ ਵਿੱਚ। ਸੰਸਕ੍ਰਿਤ ਦੇ ਜੰਗ ਕਹਿੰਦੇ ਨੇ, ਪਰਸ਼ੀਅਨ ਵਿੱਚ ਮਾਰ ਕਹਿੰਦੇ ਨੇ। ਇਹ ਫਰਜ਼ੰਦ ਦੇ ਮਾਂ ਰਸਤ, ਇਹ ਸੱਪ ਦੇ ਬੱਚੇ ਨੇ, ਇਹ ਵੱਡੇ ਹੋ ਜਾਣ ਅਤੇ ਡੰਗ ਮਾਰਨ, ਅੱਜ ਹੀ ਸਿਰ ਕੁਚਲ ਦਿਓ। ਦੀਵਾਨ ਸੁਚਾਨੰਦ ਦੀ ਰਾਏ। ਸੱਪ ਨੂੰ ਮੈਂ ਫਿਰ ਅਰਜ਼ ਕਰਾਂ, ਸੰਸਕ੍ਰਿਤ ਦੇ ਵਿੱਚ ਭੁਜੰਗ ਕਹਿੰਦੇ ਨੇ। ਜ਼ਫਰਨਾਮਾ ਜਿਹੜਾ ਕਲਗੀਧਰ ਪਿਤਾ ਨੇ ਗੁਰੂ ਗੋਬਿੰਦ ਜੋ ਹੈ ਔਰੰਗਜ਼ੇਬ ਨੂੰ ਲਿਖਿਆ ਹੈ, ਉਸ ਦੇ ਵਿੱਚ ਵੀ ਕਬੂਲ ਕਰ ਲਿਆ ਵੀ ਠੀਕ ਹੈ, ਕਿਉਂਕਿ ਸਤਿਗੁਰੂ ਦੇ ਕੰਨਾਂ ਤਾਂ ਖਬਰ ਪਹੁੰਚ ਗਈ ਸੀ ਕਿ ਮੇਰੇ ਬੱਚਿਆਂ ਨੂੰ ਸੱਪ ਆਖਿਆ ਗਿਆ, ਸੱਪ ਨੇ। ਔਰ ਸੁਚਾਨੰਦ ਦੇ ਮੂੰਹੋਂ ਇਹ ਬੋਲ ਜਦ ਨਿਕਲੇ ਤਾਂ ਯਕੀਨ ਜਾਣੋ ਸਿੱਖਾਂ ਦਾ ਨਾਮ ਸੱਪ ਪੈ ਗਿਆ ਸੀ। ਕਿਧਰੇ ਸਿੱਖ ਜਾ ਰਹੇ ਹੋ ਅਤੇ ਕਹਿੰਦੇ ਸਨ ਇਹ ਮਾਰਮੀ ਰਫਤੀ, ਇਹ ਮਾਰਮੀ ਆਵਦ, ਇਹ ਸੱਪ ਆ ਰਿਹਾ, ਇਹ ਸੱਪ ਜਾ ਰਿਹਾ। ਕੋਈ ਸਿੱਖ ਨਹੀਂ ਕਹਿੰਦਾ ਸੀ ਇਹ ਸੱਪ ਜਾ ਰਿਹਾ, ਇਹ ਸੱਪ ਆ ਰਿਹਾ, ਇਹ ਮਾਰਮੀ ਰਫਤੀ, ਇਹ ਸੱਪ ਜਾਂਦਾ ਪਿਆ। ਕੋਈ ਵੀ ਸਿੱਖ ਨਹੀਂ ਕਹਿੰਦਾ ਸੀ, ਕੋਈ ਵੀ ਮਨੁੱਖ ਵੀ ਨਹੀਂ ਕਹਿੰਦਾ ਸੀ, ਇਹ ਵੀ ਮਰਦ ਸੱਪ ਜਾ ਰਿਹਾ, ਇਹ ਸੱਪ ਆ ਰਿਹਾ। ਕਲਗੀਧਰ ਪਿਤਾ ਦੇ ਕੰਨਾਂ 'ਚ ਵੀ ਖਬਰ ਪਹੁੰਚੀ ਮੇਰੇ ਬੱਚਿਆਂ ਨੂੰ, ਮਾਸੂਮ ਲਾਡਲਿਆਂ ਨੂੰ, ਸੱਪ ਦੇ ਬੱਚੇ ਆਖਿਆ ਗਿਆ, ਸੱਪ ਆਖਿਆ ਗਿਆ। ਤਾਂ ਜੋ ਜ਼ਫਰਨਾਮਾ ਸਾਹਿਬਾਂ ਨੇ ਔਰੰਗਜ਼ੇਬ ਨੂੰ ਲਿਖਿਆ ਉਹਦੇ 'ਚ ਸ਼ਬਦ ਨੇ, ਚਾਹਾ ਸ਼ੁੱਧ ਕੇ ਚੋਂ ਬੱਚ ਗਾਂ ਕੁਸ਼ਤਾ ਚਾਰ, ਕਿ ਬਾਕੀ ਬਮਾਂ ਦਸਤ ਪੇਚੀ ਦਾ ਮਾਰ ਮਾਰ ਕਹਿੰਦੇ ਨੇ ਸੱਪ ਨੂੰ, ਕੀ ਹੋਇਆ ਤੂੰ ਮੇਰੇ ਚਾਰ ਬੱਚੇ ਮਾਰ ਦਿੱਤੇ, ਪੇਚੀ ਦਾ ਸੱਪ ਤੇ ਮੌਜੂਦ ਹੈ, ਸੱਪ ਹੱਦ ਹੋ ਗਈ। ਮੁਗਲ ਤੇ ਕਹਿੰਦੇ ਨੇ ਸੱਪ, ਸੁਚਾਨੰਦ ਤੇ ਕਹਿੰਦਾ ਹੈ ਸੱਪ, ਪਰ ਸਤਿਗੁਰੂ ਖੁਦ ਵੀ ਆਪਣੇ ਆਪ ਨੂੰ ਐਸਾ ਲਿਖਦੇ ਨੇ, ਚਾਹਾ ਸ਼ੁੱਧ ਕੇ ਚੋਂ ਬੱਚ ਗਾਂ ਕੁਸ਼ਤਾ ਚਾਰ, ਕਿ ਬਾਕੀ ਬਮਾਨ ਦਸਤ ਪੇਚੀ ਦਾ ਮਾਰ, ਅਜੇ ਪੇਚੀ ਦਾ ਸੱਪ ਮੌਜੂਦ ਹੈ, ਕੀ ਹੋਇਆ ਤੁਸੀਂ ਮੇਰੇ ਚਾਰ ਬੱਚੇ ਮਾਰ ਦਿੱਤੇ। ਹੌਸਲਾ ਹੈ ਸਤਿਗੁਰ ਦਾ ਬੁਲੰਦ, ਸੱਪ ਕਿਉਂ ਕਬੂਲਿਆ, ਵੀ ਤੁਸੀਂ ਸੱਪ ਕਹਿੰਦੇ ਹੋ ਤਾਂ ਚਲੋ ਅਸੀਂ ਕਬੂਲ ਕਰ ਲੈਂਦੇ ਹਾਂ, ਪ੍ਰਵਾਨ ਕਰ ਲੈਂਦੇ ਹਾਂ, ਅਸੀਂ ਦੁਸ਼ਟ ਲਈ ਜ਼ਾਲਮ ਲਈ ਸੱਪ, ਅਸੀਂ ਮਜ਼ਲੂਮ ਲਈ ਅੰਮ੍ਰਿਤ, ਅਸੀਂ ਜ਼ਾਲਮ ਲਈ ਜ਼ਹਿਰ, ਅਸੀਂ ਮਜ਼ਲੂਮ ਦੀ ਬਾਂਹ ਪਕੜਦੇ ਹਾਂ, ਅਸੀਂ ਜ਼ਾਲਮ ਦੇ ਕਦਮ ਰੋਕਦੇ ਹਾਂ। ਕਬੂਲ, ਤੁਸੀਂ ਸੱਪ ਆਖਿਆ ਕਬੂਲ। ਔਰ ਇਹ ਪ੍ਰਥਾ ਐਸੀ ਚੱਲੀ ਹੈ, ਅਜੇ ਤੱਕ ਪ੍ਰਚਲਿਤ ਹੈ, ਅੱਜ ਵੀ ਕਿਸੇ ਸਿੱਖ ਨੇ ਆਪਣੇ ਬੱਚੇ ਦਾ ਜਾਂ ਬੱਚੀ ਦਾ ਨਾਮ ਰਖਾਉਣਾ ਹੋਵੇ ਗੁਰਦੁਆਰੇ ਲਿਆਂਦਾ ਅਤੇ ਗ੍ਰੰਥੀ ਸਿੰਘ ਅਰਦਾਸ ਕਰਦਾ ਹੈ, ਹੇ ਸੱਚੇ ਪਾਤਸ਼ਾਹ ਭੁਜੰਗੀ ਨੂੰ ਨਾਮ ਬਖਸ਼ੋ। ਅਤੇ ਭੁਜੰਗੀ ਦੇ ਕੀ ਅਰਥ ਨੇ, ਸੱਪ ਦਾ ਬੱਚਾ, ਔਰ ਕੀ ਹੈ ਭੁਜੰਗ ਸੱਪ, ਭੁਜੰਗੀ ਸੱਪ ਦਾ ਬੱਚਾ। ਹੇ ਸਤਿਗੁਰ ਸੱਚੇ ਪਾਤਸ਼ਾਹ ਭੁਜੰਗਣ ਨੂੰ ਨਾਮ ਬਖਸ਼ੋ, ਸੱਪ ਦੀ ਬੱਚੀ ਨੂੰ ਨਾਮ ਬਖਸ਼ੋ। ਖਿੜੇ ਮੱਥੇ ਤਸਲੀਮ ਕਰ ਲਿਆ, ਕਬੂਲ ਕਰ ਲਿਆ, ਠੀਕ ਹੈ ਤੁਸੀਂ ਸੱਪ ਆ ਕੇ ਤੇ ਠੀਕ ਹੈ, ਪਰ ਹਰ ਇੱਕ ਲਈ ਅਸੀਂ ਸੱਪ ਨਹੀਂ ਹਾਂ, ਅੰਮ੍ਰਿਤ ਹਾਂ।
चाह शुद्ध के चूं बच्चे गांव कुश्ताचार के बाकी बमा बस्त पेची दामार के मर्दी के अखगर खामोशा को नहीं के आतिश दमारा फिरोजा को नहीं। श्री मुखवाक पातशाही दसवीं है जफरनामा गुरु गोबिंद सिंह जी महाराज की रचना। की होया तू चार चिनगारियां बुझा दितिया ने ते शोले भड़का दिते ने। कहिंदे ने अथा जुलम जिथे हो जाए उस चो रोस जन्म लेंदा है। किसी वक्त इकबाल ने एक बड़ा कीमती शेर लिखिया सी, ये चमन ये रोशन लाला गुल होने दो जो वीरा होते हैं, तखरीब जनू के पर्दे में तामीर के सामा होते हैं। बड़ा कीमती उसका शेर है, ये चमन ये रोशन लाला गुल होने दो जो वीरा होते हैं, तकरीब जनू के पर्दे में तामीर के सामा होते हैं। कहिंदा हर बर्बादी देच कोई नवी उसारी आउंदी है, हर तबाही देच कोई नवी तामीर आउंदी है। डॉक्टर मुहम्मद इकबाल फिलोसफर इस ढंग नाल सोचते ने, दार्शनिक इस ढंग नाल जो है सोचते ने, उन्हां दी इस ढंग दी जो है विचार आउंदी है। सिख इतिहास ज्ञानियां दा इतिहास, दानियां दा इतिहास, भगतां दा इतिहास, सूरबीरां दा इतिहास, शहीदां दा इतिहास, इतने चूहे लग गए ने टुकी जांदे ने टुकी जांदे ने टुक दियो। मूश दीवा में शवद दीवान ऐसा होवे जैसे के मूश चूहे, हुक्मरान ऐसा होवे जैसे के बगयाड़, वजीर ऐसे होवन जैसे के कुत्ते। गुर्ग मीरो सग वजीरो मूश दीवा में शवद, दूसरी पंक्ति, जाग जाहिद हर सनासी बूम आलम में शवद, जाग जाहिद हर सनासी। जाहिद लोग धार्मिक बंदे, धर्म दे मुखी ते धार्मिक बंदे ऐसे अवन जैसे के खोते। खरशनासी उन्हां दी पहचान खोतियां दी तरह हो गए। क्यों ऐसा क्यों कह दिता इस फकीर ने? पुराने जमाने बार बरदारी का कम ट्रांसपोर्ट का कम खोतियां तो ही लिया जाता सी। एक थां तो दूसरी थां ते जाना है, माल एक थां तो दूसरी थां ते पहुंचाना है, तो खोतियां दे आसरे ते सारा सिलसिला हुंदा सी। खच्चर खोते एक पिंड तो दूसरे पिंड, एक शहर तो दूसरे शहर माल ले जांदे सन, हता के एक मुलक तो दूसरे मुलक। सादी कहिंदे खोते दे 100 पोथियां कुरान शरीफ दियां लद देई है ते वो एक पिंड तो दूजे पिंड लै जाए ते ए जिहड़ा खोता है मौलवी फाजल बन जाएगा, फकीर साई बन जाएगा, वली अल्लाह बन जाएगा, कोई खुदा शनास हो जाएगा अगर ये लद के लै गया। हू बहु उदाहरण वजों इंज कह दईए, अगर एक खोते देते 100 गुटके 100 पोथियां गीता दे लद दईए ते वो एक शहर तो दूजे शहर पहुंचा देवे बेचारा खोता, तो क्या वह भगत जी बन जाएगा? उसे ही खोते देते 100 सुंदर गुटके लद दईए तो एक पिंड तो दूजे पिंड पहुंचा देवे ते हुण एक खोता गुरु का सिख बन जाएगा, ब्रह्म ज्ञानी बन जाएगा, आत्मज्ञानी हो जाएगा, लद के लै गया। पिठ ते धर्म ग्रंथां नूं लदर के कोई खोता वली अल्लाह नहीं हो जांदा, भगत नहीं हो जांदा, ब्रह्मज्ञानी नहीं हो जांदा। ते दिमाग दे उत्ते जिसने गीता नूं लद लिया है, गुरु ग्रंथ साहिब दी बाणी सिर्फ दिमाग विच है, याद है, व्यवहार विच नहीं है। इहदे व्यवहार विच ने, व्यवहार विच ते कठोरता प्रगट आउंदी है, व्यवहार विच ते क्रोध प्रगट आउंदा है, व्यवहार विच ते ईर्ष्या है, व्यवहार दे इसते हंकार है। उन दिमाग दे सुखमनी साहब भी है, जबजी साहब भी है, बड़ा याद है इसको, बड़ी पढ़ता है बाणी। दिमाग दे व्यवहार दे नहीं है, व्यवहार दे बाणी नहीं प्रगट होंदी, व्यवहार दे गीता नहीं प्रगट होंदी, व्यवहार दे कुरान नहीं प्रगट होंदी। ते फकीर कहिंदा इंज धार्मिक बंदे इंज होण जिवें खोते बस चुकी फिरदे ने सिर ते भार, बाकी कुछ भी नहीं, बोझ चुकी फिरदे ने, भार चुकी फिर दे, कुरान सिर ते चुकी फिर दे ने, व्यवहार विच कुरान शरीफ नहीं है।
ਯਾਦ ਹੈ ਬੜੀ ਬਾਣੀ, ਵਿਵਹਾਰ ਵਿੱਚ ਗੁਰਬਾਣੀ ਨਹੀਂ ਹੈ। ਉਹਨਾਂ ਦਾ ਜੋ ਵਿਵਹਾਰ ਹੈ ਪਰਿਵਾਰ ਨਾਲ, ਉਹਨਾਂ ਦਾ ਜੋ ਵਿਵਹਾਰ ਹੈ ਸੰਸਾਰ ਨਾਲ, ਉਹਦੇ 'ਚ ਗੁਰਬਾਣੀ ਦੀ ਕੋਈ ਝਲਕ ਨਹੀਂ ਮਿਲਦੀ। ਉਹਨਾਂ ਦੇ ਸੰਬੰਧਾਂ ਤੋਂ, ਉਹਨਾਂ ਦੇ ਵਿਵਹਾਰ ਤੋਂ ਪਤਾ ਚੱਲਦਾ ਹੈ ਕਿ ਹੰਕਾਰ ਹੈ, ਦੁਸ਼ਟਪਣਾ ਹੈ, ਈਰਸ਼ਾ ਹੈ, ਗੁਰਬਾਣੀ ਨਹੀਂ ਹੈ। ਧਾਰਮਿਕ ਬੰਦੇ ਐਸੇ ਹਵਨ ਜੈਸੇ ਕਿ ਖੋਤਾ, ਬਸ ਧਰਮ ਦਾ ਬੋਝ ਚੁੱਕੀ ਫਿਰਨ। ਜ਼ਾਗ ਜ਼ਾਹਿਦ ਹਰਸ਼ਨਾ ਸੀ, ਧਰਮ ਦੇ ਮੁਖੀਆਂ ਨੂੰ ਚੋਟ ਮਾਰੀ ਹੈ। ਔਰ ਆਪ ਸੁਣ ਕੇ ਹੈਰਾਨ ਹੋ ਗਏ, ਬਹੁਤ ਕੋਈ ਲੰਬੇ ਚੌੜੇ ਆਂਕੜੇ ਨਹੀਂ ਨੇ ਧਾਰਮਿਕ ਮੁਖੀਆਂ ਦੇ ਕਿ ਉਹ ਧਾਰਮਿਕ ਵੀ ਹੋਵਨ। ਐਸੇ ਕੋਈ ਲੰਬੇ ਚੌੜੇ ਆਂਕੜੇ ਨਹੀਂ ਨੇ, ਬਹੁਤ ਥੋੜੇ ਆਂਕੜੇ ਨੇ। ਖੈਰ ਇਸ ਵਕਤ ਇਸ ਪਹਿਲੂ ਨੂੰ ਨਾ ਛੋਈਏ। ਜ਼ਾਗ ਜ਼ਾਹਿਦ ਹਰਸ਼ ਨਾਸੀ ਬੂਮ ਆਲਮ ਮੇ ਸ਼ਬਦ। ਬੂਮ ਕਹਿੰਦੇ ਨੇ ਉੱਲੂ ਨੂੰ, ਪਰਜਾ ਇੰਜ ਹੋਵੇ, ਜਨਤਾ ਇੰਜ ਹੋਵੇ ਜਿਵੇਂ ਉੱਲੂ। ਉੱਲੂ ਹਨੇਰੇ 'ਚ ਰਹਿੰਦਾ, ਪਰਜਾ ਅਗਿਆਨੀ ਹੋਵੇ, ਅੰਧੀ ਰਹੀਏ ਤੇ ਗਿਆਨ ਵੀ ਹੋਣੀ, ਬਾਹੇ ਭਰੇ ਮੁਰਦਾਰ, ਕੱਖ ਵੀ ਨਾ ਸਮਝ ਹੋਵੇ ਰਾਜਨੀਤੀ ਕੀ ਹੈ, ਧਰਮ ਕੀ ਹੈ, ਕੁਛ ਵੀ ਨਾ ਸਮਝ ਹੋਵੇ। ਅਤੇ ਰਾਜਨੀਤਕ ਵੀ ਉਹਨਾਂ ਨੂੰ ਠੱਗਣ ਅਤੇ ਧਾਰਮਿਕ ਬੰਦੇ ਵੀ ਉਹਨਾਂ ਨੂੰ ਧੋਖੇ 'ਚ ਰੱਖਣ। ਇਕਬਾਲ ਨੇ ਕਿਸੇ ਵਕਤ ਕਿਹਾ ਸੀ, ਇਲਾਹੀ ਯੇ ਤੇਰੇ ਸਾਦਾ ਦਿਲ ਬੰਦੇ ਕਿਧਰ ਜਾਏ, ਕਿ ਸ਼ਾਹੀ ਇੱਕ ਅਯਾਰੀ ਹੈ, ਫਕੀਰੀ ਵੀ ਮਕਾਰੀ ਹੈ। ਕਹਿੰਦਾ ਮੈਂ ਦੇਖ ਕੇ ਹੈਰਾਨ ਹਾਂ, ਜਿਹੜੇ ਰਾਜਨੀਤਕ ਨੇ ਮਕਾਰ ਨੇ, ਪਰ ਜੋ ਫਕੀਰ ਨੇ ਉਹ ਵੀ ਮਕਾਰ ਨੇ, ਕੁਛ ਵੀ ਨਹੀਂ, ਕੁਛ ਵੀ ਨਹੀਂ। ਕੋਈ ਰਾਜਨੀਤੀ ਦੇ ਨਾਂ 'ਤੇ ਕੌਮ ਨੂੰ ਧੋਖਾ ਦਿੰਦਾ, ਕੋਈ ਧਰਮ ਦੇ ਨਾਂ 'ਤੇ ਧੋਖਾ ਦਿੰਦਾ। ਸਾਡੀ ਕੌਮ ਦੇ 'ਚ ਇਸ ਤਰ੍ਹਾਂ ਦੇ ਰੱਜ ਕੇ ਨੇ, ਜਿਨ੍ਹਾਂ ਨੇ ਕੌਮ ਨੂੰ ਰੱਜ ਕੇ ਧੋਖਾ ਦਿੱਤਾ, ਧਰਮ ਦੇ ਨਾਂ 'ਤੇ ਵੀ, ਰਾਜਨੀਤੀ ਦੇ ਨਾਂ 'ਤੇ ਵੀ ਰੱਜ ਕੇ, ਕਮੀ ਨਹੀਂ। ਔਰ ਬਾਰ ਬਾਰ ਜੋ ਧੋਖਾ ਖਾਵੇ, ਕਹਿੰਦੇ ਨੇ ਅਗਿਆਨੀ ਹੋਵੇਗਾ, ਨਾ ਸਮਝ ਹੋਵੇਗਾ। ਸਾਰ ਕਿਤਾਬਲੀ ਦਾ ਕਰਤਾ, ਰਾਜਨੀਤੀ ਦੇ ਜਿਹੜੇ ਗ੍ਰੰਥ ਨੇ ਉਹ ਐਸਾ ਕਹਿੰਦੇ, ਅਤੇ ਧਾਰਮਿਕ ਪੁਰਸ਼ ਇੱਕ ਦਫ਼ਾ ਧੋਖਾ ਖਾ ਜਾਣਾ ਮਨੁੱਖੀ ਸੁਭਾਅ ਹੈ, ਗਲਤੀ ਨਹੀਂ ਹੈ। ਭਰੋਸਾ ਕਰਨਾ ਮਨੁੱਖੀ ਸੁਭਾਅ ਹੈ, ਅਤੇ ਭਰੋਸਾ ਕੀਤਾ, ਅਗਲੇ ਨੇ ਧੋਖਾ ਦਿੱਤਾ, ਠੀਕ ਹੈ, ਸੁਚੇਤ ਹੋ ਜਾਏ, ਸਾਵਧਾਨ ਹੋ ਜਾਏ। ਇਹ ਵਿਦਵਾਨ ਕਹਿੰਦੇ ਨੇ ਕਿ ਉਸਨੇ ਦੂਜੀ ਦਫ਼ਾ ਵੀ ਧੋਖਾ ਖਾ ਲਿਆ, ਦੂਜੀ ਦਫ਼ਾ, ਕਹਿੰਦਾ ਫਿਰ ਹੁਣ ਇਹ ਮੂਰਖ ਹੈ। ਔਰ ਇਸਨੇ ਤੀਜੀ ਦਫ਼ਾ ਵੀ ਧੋਖਾ ਖਾ ਲਿਆ, ਹੁਣ ਇਹ ਪਸ਼ੂ ਹੈ, ਬੰਦਾ ਹੀ ਨਹੀਂ ਹੈ, ਇਹ ਹੁਣ ਪਸ਼ੂ ਹੈ। ਇੰਜ ਕਹਿੰਦਾ, ਇਸਨੇ ਇੱਕ ਦਫ਼ਾ ਕਿਸੇ ਤੋਂ ਧੋਖਾ ਖਾਧਾ, ਕਹਿੰਦੇ ਕੋਈ ਨਹੀਂ, ਮਨੁੱਖੀ ਸੁਭਾਅ ਹੈ, ਮਨੁੱਖੀ ਸੁਭਾਅ ਹੈ, ਆਖਿਰ ਭਰੋਸਾ ਕਰੇਗਾ ਜਿਸ 'ਤੇ ਧੋਖਾ ਮਿਲ ਸਕਦਾ ਹੈ। ਔਰ ਭਰੋਸੇ ਦੇ ਪਾਤਰ ਯੋਗ ਹੋਣ ਤੋਂ ਬਾਅਦ ਹੀ ਧੋਖੇ ਮਿਲਦੇ ਨੇ ਅਕਸਰ। ਇੱਕ ਕਥਾ ਲਿਖੀ ਹੋਈ ਹੈ ਪੰਚਦਸੀ ਦੇ 'ਚ, ਇੱਕ ਮੁਨਸਿਫ ਦੀ ਕਚਹਿਰੀ 'ਚ ਇੱਕ ਬੰਦਾ ਫਰਿਆਦ ਕਰਦਾ ਹੈ ਵੀ ਫਲਾਣੇ 'ਤੇ ਮੈਂ ਇਤਨਾ ਭਰੋਸਾ ਕੀਤਾ, ਉਸਨੇ ਮੈਨੂੰ ਧੋਖਾ ਦਿੱਤਾ। ਉਹ ਵੀ ਕਚਹਿਰੀ 'ਚ ਸੀ, ਅਤੇ ਮੁਨਸਿਫ ਉਸਨੂੰ ਕਹਿੰਦਾ, ਜਦ ਇਸਨੇ ਤੇਰੇ 'ਤੇ ਇਤਨਾ ਭਰੋਸਾ ਕੀਤਾ, ਤੂੰ ਧੋਖਾ ਕਿਉਂ ਦਿੱਤਾ ਹੈ? ਉਹ ਕਹਿੰਦਾ, ਮੁਨਸਿਫ ਫਿਰ ਤੁਹਾਨੂੰ ਵੀ ਸਮਝ ਨਹੀਂ ਹੈ, ਜੇ ਇਹ ਮੇਰੇ 'ਤੇ ਭਰੋਸਾ ਨਾ ਕਰਦਾ, ਮੈਂ ਧੋਖਾ ਦੇ ਸਕਦਾ ਸੀ? ਮੈਂ ਤਾਂ ਧੋਖਾ ਦੇ ਹੀ ਨਹੀਂ ਸਕਦਾ ਸੀ। ਧੋਖਾ ਦੇਣ ਦੇ 'ਚ ਮੈਨੂੰ ਤਾਂ ਹੀ ਸਫਲਤਾ ਮਿਲ ਸਕਦੀ, ਅਗਲਾ ਮੇਰੇ 'ਤੇ ਭਰੋਸਾ ਕਰੇ, ਵਰਨਾ ਹੋ ਨਹੀਂ ਸਕਦਾ। ਇੱਕ ਦਫ਼ਾ ਧੋਖਾ ਖਾ ਜਾਣਾ ਮਨੁੱਖੀ ਸੁਭਾਅ ਹੈ, ਦੂਜੀ ਦਫ਼ਾ ਧੋਖਾ ਖਾਣਾ ਮੂਰਖਤਾ ਹੈ, ਔਰ ਤੀਸਰੀ ਦਫ਼ਾ ਵੀ ਉਸੇ ਤੋਂ ਉਸੇ ਤਰ੍ਹਾਂ ਦਾ ਧੋਖਾ ਖਾ ਲੈਣਾ, ਕਹਿੰਦੇ ਨੇ ਪਸ਼ੂ ਪਾਉਣਾ ਹੈ। ਇਹ ਤਾਂ ਪਸ਼ੂਤਾ ਹੈ, ਮਨੁੱਖਤਾ ਖਤਮ ਹੋ ਗਈ, ਮਨੁੱਖਤਾ ਰਹੀ ਨਹੀਂ। ਅੰਧੀ ਰਹੀਏ ਤਾਂ ਗਿਆਨ ਵੀ ਹੋਣੀ, ਬੂਮ ਆਲਮ ਮੇ ਸ਼ਬਦ, ਪਰ ਜਲ ਇੰਜ ਹੋਵੇ ਜੈਸੇ ਉੱਲੂ ਹਨੇਰੇ ਦੇ, ਕੱਖ ਨਾ ਸਮਝ। ਇਸ ਸ਼ਬਦ ਦਾ ਪ੍ਰਯੋਗ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਵੀ ਕੀਤਾ, ਸੰਪਦ ਦੌਲ ਝੋਲ ਸੰਗ ਝੋਲਤ, ਮਾਇਆ ਮਗਨ ਫਿਰਤ ਗੁਗਨਾ। ਪੰਜਾਬੀ ਦੇ 'ਚ ਉੱਲੂ ਨੂੰ ਗੁੱਗੂ ਕਹਿੰਦੇ ਨੇ, ਇੰਜ ਘੁੰਮੇ ਜੈਸੇ ਉੱਲੂ ਹਨੇਰੇ, ਕੱਖ ਨਹੀਂ ਸਮਝ, ਕੁਛ ਵੀ ਨਹੀਂ ਪਤਾ, ਸੱਚਾਈ ਕੀ ਹੈ, ਅਸਲੀਅਤ ਕੀ ਹੈ, ਹਕੀਕਤ ਕੀ ਹੈ। ਜ਼ਾਗ ਜ਼ਾਹਿਦ ਹਰਸ਼ਨਾਸੀ ਬੂਮ ਆਲਮ ਮੇ ਸ਼ਬਦ,
تیسری پنکتی دزد محافظ بد بہی خا شیطان نازم میں شود. دزد کہندے نے چور نو، محافظ رکھوالا کون ہوے؟ چور، چور رکھوالے ہون. تے انتظامی ڈھانچہ کس دے کول ہوے؟ شیطان دے کولو. نازم او ہوے. انتظام کرن والا کون ہوے؟ شہر دا شیطان. رکھوالی کرن والا کون ہوے؟ چور. دھارمک بندے کیسے ہون؟ کھوتے. حکمران کیسا ہوے؟ بگیاڑ. وزیر کیسے ہون؟ کتے. اور دیوان کیسے ہون؟ چوہے. تو عام پرجا کیسی ہوے؟ الو. میں پھر عرض کراں، بگیاڑ کون بن جاندا ہے؟ اسنتشٹ. اسنتشٹ منک کسے نو کھائے گا؟ کسی دی جان کھائے گا، کسی دی عزت کھائے گا، کسی دی دھن سمپدا کھائے گا. اور اسنتشٹ منک دے کول جے کدرے طاقت آ جائے، اتے لاشاں بچھا دے گا. 1 کروڑ بندیاں دا قاتل ہے ہٹلر. چنگیز خان جتھوں لنگدا سی بستیاں اجاڑ کے لنگدا سی. ہلاکو خان دے گھوڑے لاشاں تو لنگدے سن. کہندے نے کمزور بندہ اپنی واشنا دی پورتی لئی رب نو مند ہے، گرو نو مند ہے، پرماتما نو مند ہے، کیونکہ جڑی اس دی کامنا ہے وہ گرو تو بنا پوری ہو نہیں سکتی. کمزور بندہ اپنی کامنا دی پورتی لئی پرماتما نو مند ہے، گرو نو مند ہے. طاقتور بندہ اپنی کامنا دی پورتی لئی پرماتما نو انکار کر دیندا، ایک پاسے رکھ دیندا. گل دوہاں دی کامنا دی ہے، کرم دی نہیں ہے. طاقتور بندہ اگر سامنے رب نو رکھے، پرماتما نو، کیا 1 کروڑ بندیاں نو قتل کر سکتا ہے؟ کیا سڑکاں تے ہزاراں لاشاں بچھا سکتا ہے؟ کہندے نے طاقتور بندے نو پرماتما نو ایک پاسے کرنا پیندا ہے. او دی اکامنا پوری نہیں ہو سکتی اگر رب نو اگے کرے، کیونکہ رب تے دیا ہے، پرماتما تے پریم ہے، پرماتما تے نرویر ہے، پرماتما تے نربھے ہے، پرماتما تے صابر ہے، پرماتما تے سمان درشت ہے، پرماتما تے وشال ہے. اگر پرماتما نو اگے کرے تو کیا کروڑاں لاشاں بچھا سکتا ہے؟ کیا یہ گھراں نو اجاڑ سکے گا؟ کیا کسی بھی عصمت، عزت، آبرو، دھن سمپدا، جان کھو سکے گا؟

0: ਰੱਬ ਦੀ ਨਹੀਂ ਹੈ। ਜਿਹਨੂੰ ਅਸੀਂ ਧਾਰਮਿਕ ਦੁਨੀਆ ਕਹਿੰਦੇ ਹਾਂ ਉਹ ਵੀ ਧਾਰਮਿਕ ਦੁਨੀਆ ਨਹੀਂ ਹੈ। ਇਹ ਵੀ ਮੈਂ ਅਰਜ਼ ਕਰਦੇ ਹਾਂ, ਅਧਾਰਮਿਕ ਦੁਨੀਆ ਅਤੇ ਅਧਾਰਮਿਕ ਹੈ, ਧਾਰਮਿਕ ਦੁਨੀਆ ਵੀ ਅਧਾਰਮਿਕ। ਇੱਕ ਬੜੀ ਕੀਮਤੀ ਪੰਕਤੀ ਹੈ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ, ਔਰ ਮੈਂ ਸਮਝਦਾ ਇੱਕੋ ਇੱਕ ਵਾਹਿਦ ਗ੍ਰੰਥ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੇ ਜੋ ਐਸਾ ਕਹਿ ਸਕਦੇ ਨੇ, ਪਾਪ ਪੁੰਨ ਦੋਏ ਏਕ ਸਮਾਨ, ਨਿਜ ਗੁਣ ਪਾਰਸ ਤਜੋ ਗੁਣ ਆਨ। ਪਾਪ ਤੇ ਪਾਪ ਹੈ, ਪੁੰਨ ਵੀ ਪਾਪ ਹੈ। ਹੱਦ ਹੋ ਗਈ, ਪੁੰਨ ਵੀ ਪਾਪ ਹੈ ਤੇ ਕਿਉਂ ਕਰੀਏ, ਕੀ ਲੋੜ ਹੈ ਫਿਰ। ਇਹ ਪੰਕਤੀ ਮੈਂ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਸੁਣਾ ਰਹੇ ਹਾਂ, ਪਾਪ ਪੁੰਨ ਦੋਏ ਏਕ ਸਮਾਨ, ਨਿਜ ਗੁਣ ਪਾਰਸ ਤਜੋ ਗੁਣ ਆਨ। ਪਹਿਲੇ ਲੱਭਣਾ ਪਏਗਾ ਕਿ ਮਨੁੱਖ ਪਾਪ ਕਿਉਂ ਕਰਦਾ ਹੈ। ਪਾਪ ਕਰਦਾ ਹੈ ਲੋਭ ਵਸ ਹੋ ਕੇ, ਹੰਕਾਰ ਵਸ ਹੋ ਕੇ, ਅਗਿਆਨ ਵਸ ਹੋ ਕੇ, ਵਾਸ਼ਨਾ ਵਸ ਹੋ ਕੇ ਮਨੁੱਖ ਪਾਪ ਕਰਦਾ ਹੈ। ਤੇ ਮਨੁੱਖ ਪੁੰਨ ਕਰੇ ਹੰਕਾਰ ਵਸ ਹੋ ਕੇ, ਮਨੁੱਖ ਪੁੰਨ ਕਰੇ ਲੋਭ ਵਸ ਹੋ ਕੇ, ਮਨੁੱਖ ਪੁੰਨ ਕਰੇ ਵਾਸ਼ਨਾ ਵਸ ਹੋ ਕੇ, ਔਰ ਮਨੁੱਖ ਪੁੰਨ ਕਰੇ ਹਉਮੈ ਕਰਕੇ। ਸਤਿਗੁਰੂ ਦੀ ਬਾਣੀ ਕਹਿੰਦੀ ਹੈ ਫਿਰ ਪਾਪ ਪੁੰਨ ਵਿੱਚ ਫਰਕ ਕੀ ਹੋਇਆ, ਦੋਵਾਂ ਦੇ ਥੱਲੇ ਬੁਨਿਆਦ ਤੇ ਇੱਕੋ ਹੀ ਹੈ। ਅਗਿਆਨ ਕਰਕੇ ਪਾਪ ਕੀਤਾ, ਅਗਿਆਨ ਕਰਕੇ ਪੁੰਨ ਪਿਆ ਕਰਦਾ ਹੈ। ਹੰਕਾਰ ਕਰਕੇ ਪਾਪ ਕੀਤੇ ਇਸਨੇ, ਹੰਕਾਰ ਕਰਕੇ ਪੁੰਨ ਪਿਆ ਕਰਦਾ ਹੈ। ਵਾਸ਼ਨਾ ਕਰਕੇ ਇਸਨੇ ਪਾਪ ਕੀਤੇ ਨੇ ਤੇ ਵਾਸ਼ਨਾ ਕਾਮਨਾ ਕਰਕੇ ਪੁੰਨ ਪਿਆ ਕਰਦਾ ਹੈ, ਫਰਕ ਕੀ ਹੈ। ਪਾਪ ਪੁੰਨ ਦੋਏ ਏਕ ਸਮਾਨ, ਪਾਪੀਆਂ ਦੇ ਪਾਪ ਤੇ ਪਾਪ ਹੈਗੇ ਹੀ ਨੇ, ਗੁਸਤਾਖੀ ਮਾਫ ਪੁਨੀਤ ਬੰਦਿਆਂ ਦੇ ਪੁੰਨ ਵੀ ਕੋਈ ਪੁੰਨ ਨਹੀਂ ਨੇ, ਕਿਉਂਕਿ ਥੱਲੇ ਹੰਕਾਰ ਖੜਾ। ਤੀਰਥ ਵਰਤਰ ਦਾਨ ਕਰ ਮਨ ਮੈਂ ਧਰੇ ਗੁਮਾਨ, ਨਾਮਿਕ ਨੇਹ ਫਲ ਜਾਤ ਤੇ ਜਿਮ ਕੁੰਚਲ ਇਸਨਾਨ। ਤੋ ਮੈਂ ਅਰਜ਼ ਕਰਾਂ, ਅਸੰਤੁਸ਼ਟ ਮਨੁੱਖ ਕਾਤਲ ਬਣ ਜਾਂਦਾ ਹੈ, ਦੁਰਾਚਾਰੀ ਬਣ ਜਾਂਦਾ ਹੈ, ਡਕੈਤ ਬਣ ਜਾਂਦਾ ਹੈ। ਸੰਸਾਰ ਦੇ ਇਤਿਹਾਸ ਵਿੱਚ ਇਹ ਭਰੇ ਪਏ ਨੇ, ਇਹਨਾਂ ਦਾ ਜ਼ਿਕਰ ਹੈ। ਔਰ ਸੰਤੁਸ਼ਟ ਮਨੁੱਖ ਭਗਤ ਬਣ ਜਾਂਦਾ ਹੈ, ਸੂਰਬੀਰ ਬਣ ਜਾਂਦਾ ਹੈ, ਦਾਨੀ ਬਣ ਜਾਂਦਾ ਹੈ। ਜਗਤ ਦੇ ਸਾਰੇ ਦਾ ਸਾਰਾ ਇਤਿਹਾਸ ਇਹ ਦੋ ਤਰ੍ਹਾਂ ਦੇ ਮਨੁੱਖਾਂ ਦੇ ਆਲੇ ਦੁਆਲੇ ਘੁੰਮਦਾ ਹੈ, ਖੋਣ ਵਾਲੇ ਦੇਣ ਵਾਲੇ। ਸਤਸੰਗ, ਗੁਰੂ ਦੀ ਸੰਗਤ, ਭਜਨ ਕੀਰਤਨ, ਨਾਮ ਅਭਿਆਸ, ਬਾਣੀ ਦਾ ਪਾਠ ਮਨੁੱਖ ਨੂੰ ਸੰਤੁਸ਼ਟ ਕਰਦਾ ਹੈ, ਭਗਤ ਬਣਾ ਦਿੰਦਾ ਹੈ, ਸੂਰਬੀਰ ਬਣਾ ਦਿੰਦਾ ਹੈ, ਦਾਨੀ ਬਣਾ ਦਿੰਦਾ ਹੈ, ਸੰਪੰਨ ਬਣਾ ਦਿੰਦਾ ਹੈ, ਮਹਾਨ ਬਣਾ ਦਿੰਦਾ ਹੈ, ਔਰ ਉਸਦੇ ਅੰਦਰ ਪਰਮ ਆਨੰਦ ਪੈਦਾ ਕਰਦਾ ਹੈ। ਭਗਤ ਤੇ ਇੱਕ ਖਿੜਾ ਹੋਇਆ ਫੁੱਲ ਹੈ, ਉਹ ਆਪਣਾ ਸਵਾਪਣ ਵੰਡਦਾ ਹੈ, ਆਪਣੇ ਗੁਣਾਂ ਦੀ ਮਹਿਕ ਜੋ ਹੈ ਵੰਡਦਾ ਹੈ। ਇਸ ਤਰ੍ਹਾਂ ਸਤਸੰਗੀ ਇਹ ਰੱਬੀ ਦੌਲਤ ਸਤਸੰਗ ਤੋਂ ਪ੍ਰਾਪਤ ਕਰਦਾ। ਇਤਨੇ ਹੀ ਬਚਨ ਇਸ ਵਕਤ ਪ੍ਰਵਾਨ ਕਰਨੇ। ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਬਖਸ਼ਿਸ਼ ਕਰਨ। ਅਸੀਂ ਨਾਮ ਅਭਿਆਸ ਕਰਦੇ ਹਾਂ, ਵਾਹਿਗੁਰੂ ਮੰਤਰ ਦਾ ਜਾਪ ਕਰਦਿਆਂ ਗੁਰੂ ਤੋਂ ਉਹ ਸੌਗਾਤ ਪ੍ਰਾਪਤ ਕਰੀ ਜਿਹਨੂੰ ਕਹਿੰਦੇ ਨੇ ਸੰਤੁਸ਼ਟੀ, ਸੰਤੋਖ। ਔਰ ਜੈਸੇ ਮਨ ਸੰਤੁਸ਼ਟ ਹੋਵੇਗਾ, ਅੰਦਰ ਪਰਮ ਆਨੰਦ ਦੀ ਵਰਸ਼ਾ ਹੋਵੇਗੀ ਤੇ ਮਨ ਦੇ ਉੱਤੇ ਭਾਰ ਨਹੀਂ ਰਹੇਗਾ, ਬੋਝ ਨਹੀਂ ਰਹੇਗਾ। ਸਾਹਿਬ ਰਹਿਮਤ ਕਰਨ, ਬਖਸ਼ਿਸ਼ ਕਰਨ, ਇਹ ਦੈਵੀ ਗੁਣ ਸਾਨੂੰ ਪ੍ਰਾਪਤ ਹੋਵਣ। ਇਤਨੇ ਹੀ ਵਚਨ ਇਸ ਵਕਤ ਪ੍ਰਵਾਨ ਕਰਨੇ, ਕਿਉਂਕਿ ਦਾਸਾਂ ਨੇ ਵਾਪਸ ਵੀ ਨੋਟਿੰਗਮ ਜਹ ਜਾਣਾ ਅਤੇ ਘੰਟਾ ਉੱਥੇ ਹਾਜ਼ਰੀ ਭਰ ਕੇ ਫਿਰ ਤੁਹਾਡੇ ਤੱਕ ਜੋ ਹੈ ਪਹੁੰਚੇ ਹਾਂ। ਇਤਨੀ ਸੇਵਾ ਪ੍ਰਵਾਨ ਕਰਨੀ। ਇਸ ਵਕਤ ਤੱਕ ਆਪ ਬੈਠੇ ਰਹੋ, ਸੁਣਨ ਦਾ ਸ਼ੌਕ ਮੁੱਖ ਰੱਖੇ ਤਾਂ ਤੁਹਾਡੇ ਸ਼ੌਕ ਤੋਂ ਸਦਕੇ ਕੁਰਬਾਨ ਸਾਹਿਬ ਇਹ ਤੁਹਾਡਾ ਸ਼ੌਕ ਬਣਾਈ ਰੱਖੇ, ਪਿਆਰ ਜੋ ਹੈ ਬਣਾਈ ਰੱਖੇ। ਬਾਰ ਬਾਰ ਸਾਰਿਆਂ ਦਾ ਹਾਰਦਿਕ ਤੌਰ 'ਤੇ ਧੰਨਵਾਦ। ਫੁੱਲ ਚੁੱਕਦੀ ਸ਼ਮਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: You're listening to KRPI 1550 Radio, Ferndale, Washington.
2: ਪੰਜਾਬੀਆਂ ਦਾ ਇੱਕੋ ਇੱਕ ਹਰਮਨ ਪਿਆਰਾ ਗਰੋਸਰੀ ਸਟੋਰ ਫਰੂਟੀਕੈਨਾ, ਜਿਨ੍ਹਾਂ ਦੇ ਪ੍ਰਾਈਸਿਸ ਹੋਲਸੇਲ ਨਾਲੋਂ ਵੀ ਘੱਟ ਹਨ। ਫਰੂਟੀਕੈਨਾ ਦੀ ਨਵੀਂ ਲੋਕੇਸ਼ਨ ਸਾਊਥ ਸਰੀ ਵਿੱਚ ਖੁੱਲ ਗਈ ਹੈ, 2990152 ਸਟਰੀਟ। ਇਸ ਹਫਤੇ ਦੇ ਸਪੈਸ਼ਲ ਹਨ 7 ਅਗਸਤ ਤੋਂ 12 ਅਗਸਤ ਤੱਕ। ਬੀਸੀ ਚੈਰੀਜ਼ 2.98 ਨੂੰ ਪਾਉਂਡ, ਰੋਮਾ ਟੋਮੇਟੋ 98 ਸੈਂਟਸ ਨੂੰ ਪਾਉਂਡ, ਧਨੀਆ ਲਵੋ 69 ਸੈਂਟਸ ਦੀ ਗੁੱਛੀ, ਅਤੇ 800 ml ਪਾਕਿਸਤਾਨੀ ਰੂਹ ਅਫਜ਼ਾ 3.98 ਦੀ ਬੋਟਲ।
3: The Surrey Crime Prevention Society is looking for new volunteers. Report suspicious activities in your neighborhood with the Citizens Community Safety Watch program, or take part in community safety tours by observing local malls, parks, transit hubs, rec centers, and libraries. Help keep our roads safe with the Speed Watch program, or adopt a street and help our neighborhoods become anti-graffiti communities. The Surrey Crime Prevention Society also needs volunteers.

0: You're listening to KRPI 1550 Radio, Ferndale, Washington.
1: ਗੁਰਬਾਣੀ ਸ਼ਬਦ ਕਥਾ ਕੀਰਤਨ ਸੁਣਨ ਵਾਸਤੇ ਸੁਣਦੇ ਰਹੋ ਰੇਡੀਓ 1550 AM। ਸੰਤ ਮਸਕੀਨ ਜੀ, ਭਾਈ ਪਿੰਦਰਪਾਲ ਜੀ, ਭਾਈ ਠਾਕੁਰ ਸਿੰਘ ਅਤੇ ਕਈ ਹੋਰ ਗਿਆਨੀ ਤੇ ਮਹਾਂਕਵੀਆਂ ਦੀਆਂ ਕਥਾਵਾਂ ਸੁਣਨ ਵਾਸਤੇ ਟਿਊਨ ਇਨ ਕਰੋ 1550 AM ਰੇਡੀਓ ਸਟੇਸ਼ਨ।

0: You're listening to KRPI 1550 Radio, Ferndale, Washington.
1: ਦਾ ਇੱਕੋ ਇੱਕ ਹਰਮਨ ਪਿਆਰਾ ਗਰੋਸਰੀ ਸਟੋਰ ਫਰੂਟੀ ਕੈਨਾ, ਜਿਨ੍ਹਾਂ ਦੇ ਪ੍ਰਾਈਸਿਸ ਹੋਲਸੇਲ ਨਾਲੋਂ ਵੀ ਘੱਟ ਹਨ। ਫਰੂਟੀ ਕੈਨਾ ਦੀ ਨਵੀਂ ਲੋਕੇਸ਼ਨ ਸਾਊਥ ਸਰੀ ਵਿੱਚ ਖੁੱਲ ਗਈ ਹੈ, 2990152 ਸਟਰੀਟ। ਇਸ ਹਫਤੇ ਦੇ ਸਪੈਸ਼ਲ ਹਨ 7 ਅਗਸਤ ਤੋਂ 12 ਅਗਸਤ ਤੱਕ। ਲਾਲ ਗੰਡੇ 25 ਪਾਉਣ ਦਾ ਬੈਗ 18.98 ਦਾ, ਪੀਲੇ ਗੰਡੇ 50 ਪਾਉਣ ਦਾ ਬੈਗ 20.99 ਦਾ, ਬਿਨਾਂ ਬੀਜ ਵਾਲਾ ਹਦਵਾਣਾ 68 ਸੈਂਟਸ ਨੂੰ ਪਾਉਂਡ, ਅਤੇ 4 ਪਾਉਂਡ ਇੰਡੀਕਨ ਚਿੱਟੇ ਛੋਲੇ 3.99 ਦਾ ਬੈਗ।
2: Family Care Pharmacy
3: ਪੂਰੇ BC ਵਿੱਚ ਹੋਮਿਓਪੈਥਿਕ ਦਵਾਈਆਂ ਚ ਨੰਬਰ 1।
2: ਇਹਨਾਂ ਕੋਲੋਂ ਤੁਸੀਂ ਹਰ ਤਰ੍ਹਾਂ ਦੇ ਵਿਟਾਮਿਨ, ਸਪਲੀਮੈਂਟਸ, ਹਰਬਲਸ ਅਤੇ ਹੋਮਿਓਪੈਥਿਕ ਪ੍ਰੋਡਕਟਸ ਲੈ ਸਕਦੇ ਹੋ।
3: ਹਰ ਤਰ੍ਹਾਂ ਦੇ ਨੈਚੁਰਲ ਹੈਲਥ ਪ੍ਰੋਡਕਟਸ, ਕੰਪਰੈਸ਼ਨ, ਸਟਾਕਿੰਗਸ, ਆਰਥੋਪੀ ਪ੍ਰੋਡਕਟਸ ਵੀ ਲੈ ਸਕਦੇ ਹੋ।
2: ਹੁਣ ਮੋਬਿਲਿਟੀ ਏਡ ਰੈਂਟ ਜਾਂ ਬਾਏ ਵੀ ਕਰ ਸਕਦੇ ਹੋ।
3: ਫ੍ਰੀ ਬਲਿਸਟਰ ਪੈਕਿੰਗ ਤੇ ਡਿਲੀਵਰੀ ਦੇ ਨਾਲ ਨਾਲ ਹਰ ਤਰ੍ਹਾਂ ਦੇ ਗਵਰਨਮੈਂਟ ਤੇ ਪ੍ਰਾਈਵੇਟ ਕਲੇਮਸ ਵੀ ਲੈਂਦੇ ਹਨ।
4: 3 locations ਟੂ ਸਰਵ ਯੂ, ਸਰੀ, ਡੈਲਟਾ ਐਂਡ ਵਾਈਟ ਰੌਕ,
2: ਜਾਂ ਕਾਲ ਕਿਰਨ ਐਟ 604-581-1900।
5: Need help navigating our ever-changing real estate market? Gurdale Baud of RE/MAX Real Estate Services is among the top 1% of all Lower Mainland realtors. Whether you're thinking of buying or selling residential properties, commercial properties, or farmland, call the agent with 30 years of experience to help you. Gurdale Baud, your realtor for life. Call Dale at 604-303-7653 or go online at GurdaleBaudGroup.com.

ਸਰੀਰ ਦੇ ਮਰਨ ਨੂੰ ਮੌਤ ਨਹੀਂ ਗਿਣਦਾ, ਸਰੀਰ ਦੇ ਮਰਨ ਨੂੰ ਜ਼ਮੀਰ ਦੇ ਮਰਨ ਨੂੰ ਮੌਤ ਗਿਣਦਾ, ਜ਼ਮੀਰ ਦੇ ਮਰਨ ਨੂੰ ਮੌਤ

0: You're listening to KRPI 1550 Radio, Ferndale, Washington.
1: 1550 AM Gurbani segment is brought to you in memory of Sardar Ajit Singh Bad and Sardarni Surinder Kaur Bad. 1550 Radio de utte Gurbani de kise vi program nu sponsor karna chahunde ho ta call karo 604-900-7790.
2: Punjab Forex, Gagan Singh. ਪੰਜਾਬ ਦੇ ਵਿੱਚ ਜੇ ਰੁਪਈਏ ਪਹੁੰਚਦੇ ਕਰਨੇ ਨੇ ਜੇ ਰੁਪਈਏ ਬਾਫਰ ਹੋ ਗਏ ਤਾਂ ਡਾਲਰ ਇੱਥੇ ਪਹੁੰਚਣੇ ਕਰਨੇ ਤਾਂ ਗਗਨ ਸਿੰਘ 604-349-1313 24 ਘੰਟੇ ਦੇ ਵਿੱਚ ਪੰਜਾਬ ਰੁਪਈਏ ਪਹੁੰਚਣਗੇ ਤੇ 24 ਘੰਟਿਆਂ ਦੇ ਵਿੱਚ ਡਾਲਰ ਇੱਥੇ ਲੈ ਲਿਓ 604-349-1313 ਯੂਨਿਟ 103-8140-120 ਸਟਰੀਟ ਸਰੀ 604-349-1313 604-349-1313 ਗਗਨ ਸਿੰਘ ਪੰਜਾਬ ਫੋਰੈਕਸ ਦਾਅਵਾ ਤੇ ਵਾਅਦਾ ਪੱਕਾ

0: You're listening to KRPI 1550 Radio, Ferndale, Washington.
1: ਫੈਮਲੀ ਕੇਅਰ ਫਾਰਮੇਸੀ
2: ਪੂਰੇ ਬੀਸੀ ਵਿੱਚ ਹੋਮਿਓਪੈਥਿਕ ਦਵਾਈਆਂ 'ਚ ਨੰਬਰ 1
1: ਇਹਨਾਂ ਕੋਲੋਂ ਤੁਸੀਂ ਹਰ ਤਰ੍ਹਾਂ ਦੇ ਵਿਟਾਮਿਨ ਸਪਲੀਮੈਂਟਸ ਹਰਬਲਸ ਅਤੇ ਹੋਮਿਓਪੈਥਿਕ ਪ੍ਰੋਡਕਟਸ ਲੈ ਸਕਦੇ ਹੋ
2: ਹਰ ਤਰ੍ਹਾਂ ਦੇ ਨੈਚੁਰਲ ਹੈਲਥ ਪ੍ਰੋਡਕਟਸ ਕੰਪਰੈਸ਼ਨ ਸਟਾਕਿੰਗਸ ਆਰਥੋਪੀ ਪ੍ਰੋਡਕਟਸ ਵੀ ਲੈ ਸਕਦੇ ਹੋ
1: ਹੁਣ ਮੋਬਿਲਿਟੀ ਏਡ ਰੈਂਟ ਜਾਂ ਬਾਏ ਵੀ ਕਰ ਸਕਦੇ ਹੋ
2: ਫ੍ਰੀ ਪਲਿਸਟਰ ਪੈਕਿੰਗ ਤੇ ਡਿਲੀਵਰੀ ਦੇ ਨਾਲ ਨਾਲ ਹਰ ਤਰ੍ਹਾਂ ਦੇ ਗਵਰਨਮੈਂਟ ਤੇ ਪ੍ਰਾਈਵੇਟ ਕਲੇਮਸ ਵੀ ਲੈਂਦੇ ਹਨ
3: 3 ਲੋਕੇਸ਼ਨਸ ਟੂ ਸਰਵ ਯੂ ਸਰੀ ਡੈਲਟਾ ਐਂਡ ਵਾਈਟ ਰੌਕ
1: ਜਾਂ ਕਾਲ ਕਿਰਨ ਐਟ 604-581-1900
4: Need help navigating our ever-changing real estate market? Gurdale Baud of RE/MAX Real Estate Services is among the top 1% of all Lower Mainland realtors. Whether you're thinking of buying or selling residential properties, commercial properties, or farmland, call the agent with 30 years of experience to help you. Gurdale Baud, your realtor for life. Call Dale at 604-303-7653 or go online at GurdaleBaudGroup.com.

0: You're listening to KRPI 1550 Radio, Ferndale, Washington.
1: ਜੇ ਕਿਸੇ ਘਰ ਨਿਆਣਾ ਹੋਵੇ, ਕਦੀ ਕਿਸੇ ਕਿਹਾ ਵੀ ਵਧਾਈ ਹੋਵੇ, ਤੁਹਾਡੇ ਘਰ ਕੱਲ੍ਹ ਭਾਣਾ ਵਾਪਰ ਗਿਆ, ਤੁਹਾਡੇ ਘਰ ਨਿਆਣਾ ਹੋਇਆ, ਭਾਣਾ ਵਾਪਰਿਆ, ਕਿਉਂਕਿ ਹੁਕਮ ਤੇ ਭਾਣਾ ਲਫ਼ਜ਼ ਅਸੀਂ ਦੁਖਾਂਤ ਨੂੰ ਜੋੜਿਆ। ਗੁਰੂ ਨੇ ਪਹਿਲੀਆਂ ਪੌੜੀਆਂ 'ਚ ਕਿਹਾ, ਨਹੀਂ ਉਹ ਸਿੱਖਾ, ਹੁਕਮ ਸ਼ਬਦ ਬੜਾ ਵੱਡਾ, ਇਹ ਸੁੱਖ ਵੀ ਹੈ ਅਤੇ ਇਹਦੇ ਵਿੱਚ ਦੁੱਖ ਵੀ। ਫਿਰ ਬੇਨਤੀ, ਹੁਕਮ ਰਜਾਈ ਚੱਲਣਾ ਨਾਨਕ ਲਿਖਿਆ, ਨਾਲ ਹੁਕਮੀ ਹੋਵਣ ਆਕਾਰ ਹੁਕਮ ਨਾ ਕਹਿਆ ਜਾਈ, ਕਰੇ ਸੋ ਚੰਗਾ ਮਨ। ਮੈਂ ਬੇਨਤੀ ਕਰੇ, ਹੁਕਮੀ ਖੋਵਣ ਆਕਾਰ ਹੁਕਮ ਨਾ ਕਹਿਆ ਜਾਈ, ਹੁਕਮੀ ਖੋਵਣ ਜੀ ਹੁਕਮ ਮਿਲੇ ਵਡਿਆਈ, ਹੁਕਮੀ ਉੱਤਮ ਨੀਚ, ਹੁਕਮ ਲਿਖ ਦੁੱਖ ਸੁੱਖ ਪਾਈਏ, ਇੱਕ ਨਾ ਹੁਕਮੀ ਬਖਸ਼ੀਸ, ਇੱਕ ਹੁਕਮੀ ਸਦਾ ਭਵਾਈਏ। ਮੇਰੀ ਬੇਨਤੀ, ਤੁਸੀਂ ਸਾਰਿਆਂ ਪੌੜੀ ਨਾਲ ਪੜ੍ਹੀ, ਪਰ ਧਿਆਨ ਦਿਆ ਜੀ ਅਰਥਾਂ ਵੱਲ। ਹੁਕਮ ਵਿੱਚ ਹੀ ਵਡਿਆਈ ਹੈ, ਹੁਕਮ ਵਿੱਚ ਹੀ ਅਪਮਾਨ ਹੈ, ਹੁਕਮ ਵਿੱਚ ਹੀ ਮੌਤ ਹੈ, ਹੁਕਮ ਵਿੱਚ ਹੀ ਜਨਮ ਹੈ, ਹੁਕਮ ਵਿੱਚ ਹੀ ਸੁੱਖ ਹੈ, ਹੁਕਮ ਵਿੱਚ ਹੀ ਦੁੱਖ ਹੈ। ਪਰ ਇਸ ਹੁਕਮ ਦੀ ਸਮਝ ਤਾਂ ਪੈਂਦੀ ਜਦ ਦਿਨ ਬੰਦੇ ਦੀ ਈਗੋ ਮਰੇਗੀ, ਤਾਂ ਕਿਉਂਕਿ ਈਗੋ ਨਹੀਂ ਸਮਝ ਦਿੰਦੀ, ਈਗੋ ਕਹਿੰਦੀ ਮੈਂ ਕਰਨ ਵਾਲਾ। ਫਿਰ ਪੌੜੀ ਪੜ੍ਹ ਲਈਏ, ਹੁਕਮੀ ਖੋਵਣ ਆਕਾਰ ਹੁਕਮ ਨਾ ਕਹਿਆ ਜਾਈ, ਹੁਕਮੀ ਖੋਵਣ ਜੀ ਹੁਕਮ ਮਿਲੇ ਵਡਿਆਈ, ਹੁਕਮੀ ਉੱਤਮ ਨੀਚ, ਹੁਕਮ ਲਿਖ ਦੁੱਖ ਸੁੱਖ ਪਾਈਏ, ਇੱਕ ਨਾ ਹੁਕਮੀ ਬਖਸ਼ੀਸ, ਇੱਕ ਹੁਕਮੀ ਸਦਾ ਭਵਾਈਏ। ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ, ਨਾਨਕ ਹੁਕਮੇ ਜੇ ਬੁੱਝੈ ਤਾਂ ਹੋਮੇ ਕਹੇ ਨਾ ਕੋਈ, ਉਹ ਹੋਮੇ 'ਚ ਨਹੀਂ ਕਹਿੰਦਾ। ਮੈਂ ਫਿਰ ਬੇਨਤੀ ਕਰਾਂਗਾ ਜੀ, ਇਸ ਗੱਲ ਨੂੰ ਮੈਂ ਜ਼ਿਆਦਾ ਜ਼ੋਰ ਸਿਰਫ ਇਸ ਹੀ 'ਤੇ ਦੇਣਾ ਹੈ ਕਿ ਕਰੇ ਚੁ ਸੋ ਚੰਗਾ ਮਾਨ, ਦੂਈ ਗਣਤ ਲਾ ਕੇ ਜੋ ਕਰ ਰਿਹਾ ਬਸ ਨੂੰ ਸਵੀਕਾਰ ਕਰ ਲੈ। ਅਕਸਰ ਅਸੀਂ ਜਦੋਂ ਇਹ, ਮੈਂ ਹੁਣ ਭਾਣਾ ਸ਼ਬਦ ਵਰਤਿਆ ਅਤੇ ਇਹ ਆਨੰਦ ਸਾਹਿਬ 'ਚ ਰੋਜ਼ ਪੜ੍ਹਦੇ ਹਾਂ ਜੀ, ਜਾਂ ਤਿਸ ਭਾਣਾ ਤਾਂ ਜੰਮਿਆ, ਭਾਣਾ ਵਾਪਰਿਆ ਅਤੇ ਬੰਦੇ ਦਾ ਜਨਮ ਹੋਇਆ, ਪਰਿਵਾਰ ਭਲਾ ਪਾਇਆ। ਇੱਕ ਅਸੀਂ ਘਟਨਾ ਅਕਸਰ ਸੁਣਾਉਂਦੇ ਹਾਂ ਭਾਈ ਭਿਖਾਰੀ ਜੀ ਦੀ, ਮੈਂ ਸਾਖ ਹੀ ਨਹੀਂ, ਸਿਰਫ ਮੈਂ ਤਿੰਨ ਗੱਲਾਂ ਉਹ 'ਚੋਂ ਕਰਨੀਆਂ ਨੇ ਕਿ ਤਸਲੀਮ ਕਰ ਲੈਣਾ ਵੀ ਜੋ ਹੋ ਰਿਹਾ ਮੈਨੂੰ ਮੰਨਾਂਗਾ। ਅੱਗੇ ਅਸੀਂ ਬਾਣੀ 'ਚੋਂ ਦੇਖਾਂਗੇ, ਕਿਉਂਕਿ ਜੋ ਗੁਰੂ ਜੀ ਦੀ ਤਾਂ ਬਾਣੀ ਦੇ ਪ੍ਰਮਾਣ ਲਈਦੇ ਨੇ, ਮਤਾਂ ਕੋਈ ਸੋਚੇ ਸ਼ਾਇਦ ਆਪਣੇ ਕੋਲੋਂ। ਹੁਣ ਅਸੀਂ ਜਦੋਂ ਮਹਾਰਾਜ ਜੀ ਦੇ ਸਿੱਖ ਬਾਰੇ ਪੜ੍ਹਦੇ ਹਾਂ, ਭਾਈ ਭਿਖਾਰੀ ਬਾਰੇ, ਅਤੇ ਜਿਹੜਾ ਸਿੱਖ ਇਹਨੂੰ ਮਿਲਣ ਗਿਆ ਉਹਦਾ ਨਾਮ ਦਰਅਸਲ ਸੀ ਭਾਈ ਗੁਰਮੁਖ। ਬੱਚੇ ਦਾ ਵਿਆਹ ਸੀ, ਆਪ ਸਭ ਨੂੰ ਪਤਾ ਹੈ ਵੀ ਜਵਾਨ ਪੁੱਤਰ ਦਾ ਵਿਆਹ ਘਰ ਇੰਨਾ ਖੁਸ਼ੀਆਂ ਖੇੜੇ, ਪਰ ਭਾਈ ਭਿਖਾਰੀ ਜੀ ਜਿਹੜੇ ਨੇ ਉਹ ਤੱਪੜ ਸੀਂਦੇ ਪਏ ਸਨ, ਅਤੇ ਜਦੋਂ ਦੂਜੇ ਦਿਨ ਵਿਆਂਦੜ ਮੁੰਡਾ ਹੀ ਜਿਹਦੀ ਬਰਾਤ ਗਈ ਉਹ ਹੀ ਮਰ ਗਿਆ ਅਤੇ ਵਾਪਸ ਆਏ, ਅਤੇ ਭਾਈ ਭਿਖਾਰੀ ਜੀ ਅੱਜ ਕੱਲ੍ਹ ਜਿਸ ਬੱਚੇ ਦੇ ਵਿਆਹ ਵਿੱਚ ਇੰਨੇ ਸਾਜੋ ਸਮਾਨ ਘਰ ਇਕੱਠਾ ਕਰੀ ਬੈਠੇ ਸਨ, ਅਤੇ ਅੱਜ ਤੱਪੜ ਵਿਛਾ ਕੇ ਉਸ ਬੱਚੇ ਦੀ ਮੰਜੀ ਦੇ ਕੋਲ ਬੈਠ ਕੇ ਉਹ ਬੰਦਗੀ ਕਰਨ ਲੱਗ ਪਏ। ਉੱਥੇ ਉਹਨਾਂ ਨੂੰ ਪੁੱਛਿਆ ਗਿਆ ਵੀ ਜੇ ਤੁਹਾਨੂੰ ਪਤਾ ਸੀ ਸੰਸਕਾਰ ਤੋਂ ਬਾਅਦ, ਤਾਂ ਤੁਸੀਂ ਇਹ ਗੱਲ ਕੱਲ੍ਹ ਕਿਉਂ ਨਾ ਕੀਤੀ, ਤੁਸੀਂ ਭੇਦ ਕਿਉਂ ਨਾ ਖੋਲ੍ਹਿਆ। ਉਹ ਕਹਿਣ ਲੱਗੇ, ਸਿੱਖੀ ਵਿੱਚ ਜਿਸ ਬੰਦੇ ਨੂੰ ਮੁਕਤ ਹੋਣਾ ਤਿੰਨ ਗੱਲਾਂ ਚੇਤੇ ਰੱਖੇ, ਇਹ ਤਿੰਨ ਲਫ਼ਜ਼ ਉੱਥੇ ਵੀ ਨੇ, ਤਾਂ ਤੇ ਭੋ ਗੁਰਮੁਖ ਸੁਣ ਲੀਜੈ। ਇਹ ਭਾਈ ਗੁਰਮੁਖ ਮੇਰੀ ਗੱਲ ਸੁਣ, ਭਾਣਾ ਮਾਨਣ ਮਨ ਥਿਰ ਕੀਜੈ, ਭਾਣਾ ਮੰਨਣ ਵਾਸਤੇ ਮਨ ਨੂੰ ਅਡੋਲ ਬਣਾ। ਕਿਵੇਂ? ਜਿਵੇਂ ਉਸਤਾਦ ਆਪਣੇ ਵਿਦਿਆਰਥੀ ਨੂੰ ਸਾਲ, ਦੋ ਸਾਲ, ਪੰਜ ਸਾਲ, ਦਸ ਸਾਲ, ਵੀਹ ਸਾਲ ਪੜ੍ਹਾਉਂਦਾ ਹੈ, ਅਤੇ ਵੀਹ ਪੱਚੀ ਸਾਲ ਬਾਅਦ ਫਿਰ ਉਹ ਪਰਚਾ ਪਾ ਕੇ ਕਹਿੰਦਾ, ਉਹ ਸਵਾਲ ਪਾਉਂਦਾ, ਪਰਚੇ ਪਾਉਂਦਾ, ਕਹਿਣ ਲੱਗੇ ਵੀਹ ਸਾਲ ਦੀ ਤਿਆਰੀ ਇੱਕ ਦਿਨ ਦੇ ਪਰਚੇ 'ਚ ਪਤਾ ਲੱਗ ਜਾਂਦਾ। ਕਈ ਵਾਰੀ ਕਿੰਨੇ ਕਿੰਨੇ ਸਾਲ ਕੀਤੀ ਹੋਈ ਬੰਦਗੀ ਇਹੋ ਜਿਹੀ ਘਟਨਾ ਵਾਪਰਦੀ, ਮੌਤ ਅਤੇ ਦੁੱਖ ਬਣ ਕੇ ਉਸ ਬੰਦਗੀ ਦਾ ਪਰਚਾ ਪੈ ਜਾਂਦਾ। ਕਹਿੰਦੇ ਭਾਈ ਯਾਦ ਰੱਖੀ ਤਿਆਰੀ। ਹੁਣ ਆਪ ਮੇਰੇ ਵਰਗਾ ਤਾਂ ਕਹਿ ਦਿੰਦਾ ਕੋਈ ਨਹੀਂ, ਗੁਰੂ ਪਰਚੇ ਪਾਉਂਦਾ ਪਿਓ, ਪਿਆਰਿਓ ਪਰਚਾ ਵੀ ਤਾਂ ਉਹਦਾ ਪੈਂਦਾ ਜਿਹੜਾ ਪੜ੍ਹਿਆ, ਜਿਹੜਾ ਪੜ੍ਹੀ ਕੋਈ ਨਾ, ਉਹਦਾ ਪਰਚਾ ਕੀ? ਇੱਥੇ ਭਾਈ ਸਾਹਿਬ ਕਹਿੰਦੇ, ਤਾਂ ਤੇ ਭੋ ਗੁਰਮੁਖ ਸੁਣ ਲੀਜੈ, ਭਾਣਾ ਮਾਨਣ ਮਨ ਥਿਰ ਕੀਜੈ, ਸਤ ਨਾਮ ਕੋ ਸਿਮਰਨ ਕਰਨੋ, ਤਨ ਹੰਤਾ ਕੋ ਹਿਰਦੈ ਵਿਸਰਨੋ, ਇੱਕ ਸਰੀਰ ਦਾ ਮੋਹ ਛੱਡ ਦੇ ਦੂਜਾ ਸਿਮਰਨ ਕਰ, ਤੀਸਰਾ ਭਾਣਾ ਮੰਨਣ ਵਾਸਤੇ ਤਿਆਰ ਰਿਹਾ ਕਰ, ਮੁਕਤੀ ਕੇ ਮਾਰਗ ਤੀਨ ਕਹਿ ਗੁਰੂ ਅਰ ਸੰਤ ਪ੍ਰਵੀਨ। ਮੈਂ ਅਰਜ ਕਰਾਂਗਾ ਜੀ, ਕਰੇ ਸੋ ਚੰਗਾ ਮਾਨ, ਜੋ ਕਰਦਾ ਚੰਗਾ ਮੰਨ ਲੈ, ਜੇ ਨਹੀਂ ਮੰਨਾਂਗੇ। ਮੈਂ ਕਿਹਾ ਇੱਕ ਤਰੀਕਾ ਸੰਘਰਸ਼ ਦਾ, ਮੈਂ ਨਹੀਂ ਮੰਨਦਾ, ਮੈਂ ਆਹ ਨਹੀਂ ਮੰਨਦਾ। ਉਹ ਪਿਆਰਿਓ, ਬੰਦੇ ਦੀ ਹਸਤੀ ਕੀ ਹੈ ਜੀ? ਮੰਨ ਲਓ ਜੇ ਆਪਾਂ ਗੁਰੂ ਸਾਹਮਣੇ ਜਾਂ ਕਿਸੇ ਵਾਹਿਗੁਰੂ ਸਾਹਮਣੇ ਕਹੀ ਜੇ ਨਹੀਂ ਮੰਨਦੇ, ਮੇਰੇ ਗੁਰੂ ਸਾਹਿਬ ਤਾਂ ਕਹਿੰਦੇ ਨੇ, ਕੀਤਾ ਕਰਨਾ ਸਰਬ ਰਜਾਈ, ਕਿਚ ਕੀਚੈ ਜੇ ਕਰ ਸਕੀਏ। ਸਾਡੇ ਕੋਲ ਕੀ ਤਾਕਤ ਅਸੀਂ ਕੁਝ ਕਰ ਸਕੀਏ? ਕੀਤਾ ਕਰਨਾ ਸਰਬ ਰਜਾਈ ਕਿਚ ਕੀਚੈ ਜੇ ਕਰ ਸਕੀਏ, ਆਪਣਾ ਕੀਤਾ ਕਿਛੂ ਨਾ ਹੋਵੇ, ਜਿਉਂ ਹਰ ਭਾਵੇ ਤਿਉਂ ਰੱਖੀਐ ਮੇਰੇ ਹਰ ਜੀਓ, ਸਭ ਕੋ ਤੇਰਾ ਵਸ ਅਸਾਂ ਜੋਰ ਨਾਹੀਂ। ਇਹ ਹੈ ਸਮਰਪਣ, ਇਹ ਤੇਰੇ ਹੱਥ 'ਚ ਮੈਂ ਅਰਜ਼ ਕੀਤੀ। ਸਮਰਪਣ ਵਾਲਾ ਤਰੀਕਾ ਬੜਾ ਵਧੀਆ ਜੇ, ਰੱਬ ਨਾਲ ਸੰਘਰਸ਼ ਕਰਨ ਵਾਲਾ ਤਰੀਕਾ ਬੜਾ ਗਲਤ ਹੈ। ਆਖਣ ਜੋਰ ਚੁੱਪੈ ਨਾ ਜੋਰ, ਜੋਰ ਨਾ ਮੰਗਣ ਦੇਰ, ਨਾ ਜੋਰ, ਜੋਰ ਨਾ ਜੀਵਨ ਮਰਨਾ, ਜੋਰ ਜੋਰ ਨਾ ਰਾਜ ਮਾਲ ਮਨਸੋਰ, ਜੋਰ ਨਾ ਸੁਰਤੀ ਗਿਆਨ ਵਿਚਾਰ, ਜੋਰ ਨਾ ਜੁਗਤੀ ਛੁੱਟੈ ਸੰਸਾਰ, ਜਿਸ ਹੱਥ ਜੋਰ ਕਰ ਵੇਖੈ ਸੋ, ਜਿਹਦੇ ਹੱਥ 'ਚ ਤਾਕਤ ਉਹਨੇ ਆਪਣੀ ਤਾਕਤ ਲਾਣੀ, ਤੇਰੀ ਤਾਕਤ ਕੰਮ ਨਹੀਂ ਆਉਣੀ। ਜਿਸ ਹੱਥ ਜੋਰ ਕਰ ਵੇਖੈ ਸੋਏ, ਨਾਨਕ ਉੱਤਮ ਨੀਚ ਨਾ ਕੋਈ। ਮਹਾਰਾਜ ਕਹਿ ਰਹੇ ਆ, ਮੇਰੇ ਹਰ ਜੀ ਸਭ ਕੋ ਤੇਰਾ ਵਸ ਅਸਾਂ ਜੋਰ ਨਾਹੀਂ, ਜੇ ਕਿਚ ਕਰ ਹਮ ਸਾਕੇ ਜਿਉਂ ਭਾਵੈ ਤਿਉਂ ਬਖਸ਼। ਇਹਨੂੰ ਗੁਰੂ ਜੀ ਨੇ ਕਿਹਾ, ਜਿਸ ਠਾਕੁਰ ਸਿਓ ਨਾਹੀਂ ਚਾਰਾ, ਤਾਂ ਕੋ ਕੀਜੈ ਸਦ ਨਮਸਕਾਰਾ। ਮੈਂ ਬੇਨਤੀ ਕਰਾਂ, ਪਹਿਲਾ ਸ਼ਬਦ ਮੈਂ ਵਰਤਿਆ ਸੀ ਜੀ ਸਬਰ, ਦੂਜਾ ਸ਼ਬਦ ਰਜਾ, ਤੀਸਰਾ ਤਸਲੀਮ। ਇਹ ਤੀਸਰੀ ਅਵਸਥਾ ਉਹ ਵੇ ਪਿਆਰਿਓ, ਜਿੱਥੇ ਰੱਬ ਦੀ, ਵਾਹਿਗੁਰੂ ਦੀ, ਗੁਰੂ ਦੀ ਵਾਪਰੀ ਕੋਈ ਹਰ ਗੱਲ ਹੀ ਮਿੱਠੀ ਲੱਗਣ ਲੱਗ ਪੈਂਦੀ, ਜਿਹਨੂੰ ਆਪਾਂ ਕਹਿੰਦੇ ਹਾਂ ਭਾਣਾ ਮਿੱਠਾ ਕਰਕੇ ਮੰਨਿਆ। ਗੁਰਮੁਖੋ, ਤੀਸਰੀ ਅਵਸਥਾ ਹੈ ਜਦੋਂ ਬੰਦੇ ਨੂੰ ਪਰਮਾਤਮਾ ਦੀ ਕੀਤੀ ਹੋਏ ਤੇਰਾ ਕੀ ਆ ਮਿੱਠਾ ਲੱਗੇ, ਹਰ ਨਾਮ ਪਦਾਰਥ ਨਾਨਕ ਮੰਗੇ, ਉਹ ਚੀਜ਼ ਮਿੱਠੀ ਲੱਗਣ ਲੱਗ ਪੈਣ ਜੋ ਪਰਮਾਤਮਾ ਕਰ ਰਿਹਾ ਹੈ। ਦੇਖੋ, ਅੱਜ ਅਸੀਂ ਭਾਈ ਸਾਹਿਬ ਭਾਈ ਤਾਰੂ ਸਿੰਘ ਜੀ ਨੂੰ ਯਾਦ ਕਰ ਰਹੇ ਹਾਂ। ਮੈਂ ਥੋੜ੍ਹਾ ਜਿਹਾ ਆਪ ਜੀ ਨਾਲ ਇਤਿਹਾਸ ਜ਼ਰੂਰ ਸਾਂਝਾ ਕਰਕੇ ਜਾਣਾ, ਕਿਉਂਕਿ ਉਹਨਾਂ ਦਾ ਪਰਸੋਂ ਸ਼ਹਾਦਤ ਵਾਲਾ ਦਿਨ ਨਿਕਲਿਆ, ਅਤੇ ਅਕਸਰ ਅਸੀਂ ਸੁਣਦੇ ਹਾਂ ਭਾਈ ਸਾਹਿਬ ਸ਼ਹੀਦ ਹੋਏ, ਪਰ ਕਿਵੇਂ ਸ਼ਹੀਦ ਹੋਏ? ਆਪਾਂ ਕਹਾਂ ਖੋਪੜੀ ਲਾ ਕੇ, ਖੋਪੜੀ ਤੋਂ ਬਾਅਦ ਤਾਂ ਜਿਉਂਦੇ ਰਹੇ ਹੋ ਅੰਤਲਾ ਸਮਾਂ। ਰਤਨ ਸਿੰਘ ਭੰਗੂ ਲਿਖਦਾ ਹੈ ਕਿ ਸਾਖੀ ਤਾਰੂ ਸਿੰਘ ਬਦੇਹੀ ਨਿਹੰਗ ਕੀ, ਸ਼ਬਦ ਵਰਦ ਹੈ, ਬਦੇਹੀ ਦਾ ਲਫ਼ਜ਼ੀ ਅਰਥ ਹੁੰਦਾ ਦੇਹ ਵਿੱਚ ਰਹਿ ਕੇ ਵੀ ਦੇਹ ਤੋਂ ਉੱਪਰ ਉੱਠ ਜਾਣਾ। ਬਦੇਹੀ ਦਾ ਅਰਥ ਸਰੀਰ 'ਚ ਰਹਿ ਰਿਹਾ ਅਤੇ ਸਰੀਰ ਤੋਂ ਉੱਪਰ ਉੱਠ ਰਿਹਾ। ਭਾਈ ਤਾਰੂ ਸਿੰਘ ਜੀ ਦਾ ਜਿਹੜਾ ਪਿੰਡ ਹੈ, ਆਪ ਜੀ ਨੂੰ ਪਤਾ ਹੋਣਾ, ਮਾਝੇ ਦੇ ਵਿੱਚ ਤਿੰਨ ਚਾਰ ਪਿੰਡ ਬੜੇ ਨੇੜੇ ਨੇੜੇ ਸ਼ਹੀਦਾਂ ਦੇ, ਇੱਕ ਸਿੰਘਪੁਰਾ, ਇੱਕ ਜੀ ਆਪਣਾ ਪਾਹੋ ਪਿੰਡ, ਅਤੇ ਤੀਸਰਾ ਪੂਲਾ। ਮੈਂ ਤਕਰੀਬਨ ਦੋ ਕਥਾਵਾਂ 'ਤੇ ਕਥਾ ਕਰਕੇ, ਇੱਕ ਤਾਂ ਭਾਈ ਸਾਹਿਬ ਦੇ ਪਿੰਡ ਉਹਨਾਂ ਦੇ ਖੇਤਾਂ 'ਚ ਗੁਰਦੁਆਰਾ ਭਾਈ ਤਾਰੂ ਸਿੰਘ ਜੀ ਉਹਨਾਂ ਦੇ, ਪੂਲਾ ਪਿੰਡ, ਅਤੇ ਪੂਲੇ ਦੇ ਬਿਲਕੁਲ ਨੇੜੇ ਹੈ ਬਾਬਾ ਦੀਪ ਸਿੰਘ ਜੀ ਦਾ ਪਿੰਡ, ਪਾਹੂ ਪਿੰਡ। ਯਾਦ ਰੱਖੋ, ਸੁਲਤਾਨ ਪਿੰਡ ਅੰਮ੍ਰਿਤਸਰ 'ਚ ਹੈ, ਪਾਹੂ ਪਿੰਡ ਬਾਬਾ ਦੀਪ ਸਿੰਘ ਜੀ ਦਾ ਜਨਮ ਸਥਾਨ ਹੈ। ਮੈਂ ਜਾਤ ਗੋਤ ਨਹੀਂ ਕਰਦਾ, ਦੋਨੋਂ ਸੰਧੂ ਨੇ, ਭਾਈ ਤਾਰੂ ਸਿੰਘ ਜੀ ਵੀ ਅਤੇ ਬਾਬਾ ਦੀਪ ਸਿੰਘ ਜੀ ਵੀ। ਭਾਈ ਸਾਹਿਬ ਭਾਈ ਤਾਰੂ ਸਿੰਘ ਜੀ, ਇਹਨਾਂ ਬਾਰੇ ਇੱਕ ਖੋਜ ਇਹ ਵੀ ਹੈ, ਇੱਕ ਵਿਦਵਾਨ ਨੇ ਇਹ ਵੀ ਲਿਖਿਆ, ਇਹਨਾਂ ਦੇ ਪਿਤਾ ਜੀ, ਇੱਕ ਨੇ ਲਿਖਿਆ ਕਿ ਮੁਕਤਸਰ ਦੀ ਜੰਗ ਵਿੱਚ ਸ਼ਹੀਦ ਹੋਏ ਸਨ, ਉਹਨਾਂ ਇਹ ਸ਼ਬਦ ਕਿਹਾ। ਇਹਨਾਂ ਦੇ ਸਨਮਾਨਯੋਗ ਪਿਤਾ ਦਾ ਨਾਮ ਸੀ ਭਾਈ ਜੋਧ ਸਿੰਘ ਜੀ, ਭਾਈ ਤਾਰੂ ਸਿੰਘ ਜੀ ਦੇ ਪਿਤਾ ਦਾ ਪਿਤਾ ਸ਼ਹੀਦ ਹੋਇਆ। ਇੱਕ ਇਹਨਾਂ ਦੀ ਭੈਣ ਸੀ, ਭੈਣ ਸਿਰੋ ਨੰਗੀ, ਸਿਰੋ ਨੰਗੀ ਦਾ ਮਤਲਬ ਸਮਝਦੇ ਨਾ, ਉਹਦੇ ਹਸਬੈਂਡ ਦੀ, ਉਹਦੇ ਪਤੀ ਦਾ ਅਕਾਲ ਚਲਾਣਾ ਹੋ ਗਿਆ ਸੀ, ਉਸ ਬੀਬੀ ਦਾ ਨਾਮ ਸੀ ਬੀਬੀ ਤਾਰੋ। ਫਿਰ ਸੁਣਿਓ, ਭਾਈ ਤਾਰੂ ਸਿੰਘ ਦੀ ਭੈਣ ਦਾ ਨਾਮ ਬੀਬੀ ਤਾਰੋ ਹੈ, ਇਹਨਾਂ ਦੀ ਮਾਤਾ ਅਤੇ ਦੋਵੇਂ ਭੈਣ ਭਰਾ, ਅਤੇ ਇਹਨਾਂ ਦੇ ਖੇਤ ਅੱਜ ਵੀ ਹੈ ਨੇ ਜੀ, ਜਿੱਥੇ ਗੁਰਦੁਆਰਾ ਬਣਿਆ, ਜਿੱਥੇ ਆ ਦੁਸ਼ਟ ਪੂਲਾ ਰਹਿੰਦਾ ਸੀ ਜ਼ਿਆਦਾ, ਪੂਲਾ ਜਿਹੜਾ ਉਹਦੇ ਕਰਕੇ ਪਿਛਲੇ ਦਿਨੀ ਭਾਈ ਬਲਵਿੰਦਰ ਸਿੰਘ ਉਹਨਾਂ ਦਾ ਜ਼ਿਕਰ ਹੋਇਆ ਜਟਾਣੇ ਦਾ। ਯਾਦ ਰੱਖਿਓ, ਅਸੀਂ ਜਦੋਂ ਕਾਲਜ ਪੜ੍ਹਦੇ ਸੀ, ਉਹਨਾਂ ਦਾ ਪਿੰਡ ਬਿਲਕੁਲ ਸਾਡੇ ਕਾਲਜ ਦੇ ਨੇੜੇ ਸੀ ਜਟਾਣੇ ਦਾ, ਕਿਉਂਕਿ ਹਕੂਮਤਾਂ ਬਾਅਦ ਵਿੱਚ ਬਹੁਤ ਕੁਝ ਕਰ ਦਿੰਦੀਆਂ ਨੇ, ਉਹ ਜਦੋਂ ਵੀ ਮਿਲਦੇ ਸਨ ਨਾ ਭਾਈ ਬਲਵਿੰਦਰ ਸਿੰਘ, ਚਲੋ ਉਦੋਂ ਇੱਕ ਤਿਗਰ ਵੀ ਇੱਕੋ ਜਿਹੀ ਉਮਰ ਦੇ ਸਾਰੇ ਸੀ, ਇਹ ਨਹੀਂ ਕਿ ਮੈਂ ਬਹੁਤ ਉਹਨਾਂ ਨੂੰ ਜਾਣਨਾ, ਪਰ ਸੱਚੀ ਮੁੱਚੀ ਉਹ ਸਿੰਘ ਜਦੋਂ ਵੀ ਮਿਲਣਾ, ਉਹਦੇ ਬੁੱਲ ਗੁਰੂ ਦੀ ਬਾਣੀ ਦੇ ਜਾ ਵਿੱਚ ਹਿਲਦੇ ਹੀ ਰਹਿੰਦੇ ਸਨ। ਇਹ ਪੂਲਾ, ਕਿਉਂਕਿ ਜਦੋਂ ਜੋ ਪੂਲੇ ਦਾ ਜ਼ਿਕਰ ਹੁੰਦਾ ਹੈ ਤਾਂ ਉਹ ਦੂਜਾ ਦੁਸ਼ਟ ਸਾਹਮਣੇ ਆਉਣ ਲੱਗ ਪੈਂਦਾ ਹੈ ਨਾ, ਨਹੀਂ ਅਸਲ 'ਚ ਉਸ ਥਾਂ 'ਤੇ ਕਬਜ਼ਾ ਕੀਤਾ ਸੀ ਇਹਨੇ, ਉਹ ਖੰਡਰਾਤ ਹੋ ਗਿਆ। ਪੂਲਾ ਜਿਹੜਾ ਭਾਈ ਸਾਹਿਬ ਦਾ ਗੁਰਦੁਆਰਾ ਭਾਈ ਗੁਰ ਇਕਬਾਲ ਸਿੰਘ ਬਣਵਾਇਆ ਉੱਥੇ, ਇਹਦਾ ਜਿਹੜਾ ਐਸ਼ੋ ਆਰਾਮ ਬਣਾ ਰਿਹਾ ਸੀ ਨਾ, ਉਹ ਸਾਰਾ ਖੰਡਰਾਤ ਹੋ ਚੁੱਕਾ, ਕਿਲ੍ਹਾ ਟਾਈਪ ਸਮਝੋ ਬਣਾਉਂਦਾ ਪਿਆ ਸੀ। ਭਾਈ ਤਾਰੂ ਸਿੰਘ, ਉਹਨਾਂ ਦੀ ਭੈਣ ਬੀਬੀ ਤਾਰੋ ਅਤੇ ਮਾਂ ਤਿੰਨ ਜੀ ਘਰ 'ਚ ਰਹਿੰਦੇ ਆ। ਇਹ ਜੀ ਮਾਮਲਾ ਵੀ ਪੂਰਾ ਦਿੰਦਾ, ਹਾਲਾ ਪੂਰਾ ਭਰਦਾ। ਭਾਈ ਸਾਹਿਬ ਕੀਰਤਨ ਵੀ ਕਰਦੇ ਸਨ, ਬੰਦਗੀ ਕਰਦੇ ਸਨ। ਸਭ ਤੋਂ ਜ਼ਿਆਦਾ ਜ਼ੋਰ ਇਹਨਾਂ ਦੇ ਜੀਵਨ ਨੂੰ ਘੜਨ ਵਿੱਚ ਇਹਨਾਂ ਦੀ ਮਾਈ ਨੇ ਲਾਇਆ, ਮਾਂ ਨੇ ਲਾਇਆ। ਕਿਉਂਕਿ ਆਪ ਨੂੰ ਪਤਾ ਹੋਣਾ ਪਿੰਡਾਂ ਵੀ ਸਾਡੇ ਨਾ, ਪਹਿਲਾਂ ਮੱਖਣ ਵੀ ਬੀਬੀਆਂ ਲਾਉਂਦੀਆਂ ਸਨ ਕੇਸ ਵਾਹਣ ਲੱਗਿਆਂ। ਜਦੋਂ ਕੇਸੀ ਇਸ਼ਨਾਨ ਕੀਤਾ ਹੋਣਾ ਕੇਸ ਖਰੇ ਹੋ ਜਾਣੇ, ਕਿਉਂਕਿ ਸਿੱਖੀ 'ਚ ਕੇਸ ਸੁੱਕੇ ਨਹੀਂ ਕਿਹਾ ਜਾਂਦਾ, ਆਪ ਜੀ ਨੂੰ ਪਤਾ ਹੋਣਾ। ਇਹ ਖਾਲਸੇ ਦੇ ਬੋਲਿਆਂ, ਜੇ ਕਿਸੇ ਅੰਮ੍ਰਿਤਧਾਰੀ ਨਿਹੰਗ ਸਿੰਘ ਨੂੰ ਕਹੋ ਨਾ ਵੀ ਮੈਂ ਕੇਸ ਸੁਕਾਉਣ ਲੱਗਾ, ਵਾਲ ਸੁਕਾਉਣ ਲੱਗਾ, ਯਾਦ ਰੱਖਿਓ ਗੁੱਸਾ ਕਰੇਗਾ। ਉਹ ਕਹਿੰਦੇ ਗੁਰੂ ਦੀ ਦਿੱਤੀ ਦਾਤ ਇਹਨੂੰ ਸੋਕਾ ਨਹੀਂ ਪੈਂਦਾ, ਖਰੇ ਕਰਨੇ ਨੇ, ਹੁੰਦਾ ਸੁਕਾਉਣਾ ਹੀ ਹੈ। ਉਹ ਮਾਂ ਮੱਖਣ ਕੱਢ ਕੇ ਭਾਈ ਤਾਰੂ ਸਿੰਘ ਦੇ ਕੇਸ ਏਡੇ ਏਡੇ ਲੰਮੇ, ਅਤੇ ਉਹਨੇ ਇੱਕ ਦਿਨ ਪੁੱਛ ਲਿਆ, ਮਾਂ ਇਹ ਇਹ ਇਹ ਕੇਸ ਇੰਨੇ ਸੋਹਣੇ ਆਪਾਂ ਪਾਲਨੇ ਆ, ਕੇਸ ਬੋਲਦੇ ਨੇ ਸੱਚੀ ਮੁੱਚੀ। ਗੁਰਮੁਖੋ ਤੁਸੀਂ ਮੇਰੇ ਵੀਰ ਬੈਠੇ ਹੋ ਕਈ, ਜਿੰਨਾ ਅਜੇ ਅਜੇ ਸਿੱਖੀ ਨੂੰ ਧਾਰਨ ਨਹੀਂ ਕੀਤਾ, ਉਹ ਪਿਆਰਿਓ ਇਹ ਕੇਸ ਅਸਲ 'ਚ ਬੰਦਗੀ ਵਾਲੀ ਦੀਆਂ ਜੀਭਾਂ ਨੇ। ਜਿਉਂ ਜਿਉਂ ਅੰਦਰ ਸ਼ਬਦ ਦਾ ਪ੍ਰਕਾਸ਼ ਹੁੰਦਾ, ਇਹਦਾ ਰੋਮ ਰੋਮ ਗੁਰੂ ਗੁਰੂ ਬੋਲਣ ਲੱਗ ਪੈਂਦਾ ਹੈ। ਗੁਰਮੁਖ ਰੋਮ ਰੋਮ ਹਰ ਧਿਆਵ ਹੈ। ਭਾਈ ਨੰਦ ਲਾਲ ਸਾਹਿਬ ਜੀ ਨੇ ਕਿਹਾ, ਹਰ ਸਰੇ ਮੂਯਮ ਹਰ ਸਰੇ ਮੂਈ, ਮੇਰੇ ਹਰ ਇੱਕ ਵਾਲ ਦੇ ਉੱਤੇ ਜ਼ੁਬਾਨ, ਮੇਰੀ ਜ਼ਬਾਨ ਬਣਾ ਦੇ ਇੱਕ ਇੱਕ ਵਾਲ ਨੂੰ। ਹਰ ਸਰੇ ਮੂਯਮ ਜ਼ੁਬਾਨ ਕੁਨ ਅਜ ਕਰਮ ਤਾਬ ਗੋਇ ਵਸਵ ਹਾਕਰਾ ਦਮ ਬਦਮ। ਜਿੰਨੇ ਮੈਨੂੰ ਰੋਮ ਦਿੱਤੇ ਨੇ ਗੁਰੂ ਗੋਬਿੰਦ ਸਿੰਘ, ਇੱਕ ਇੱਕ ਰੋਮ ਨੂੰ ਜੀਵ ਲਾ ਦੇ, ਕਿਉਂਕਿ ਮੇਰਾ ਰੋਮ ਰੋਮ ਵੀ ਬੰਦਗੀ ਕਰੇ। ਪਿਆਰਿਓ ਰੁਖਾਨੀਅਤ ਦੇ ਤੌਰ 'ਤੇ ਜੇ ਸਰੀਰਕ ਤੌਰ 'ਤੇ ਅਰਥ ਨੇ ਨਾ, ਆਪਾਂ ਕਹਿੰਦੇ ਹਾਂ ਮਸਾਮ ਨੇ ਜੀ ਖੁੱਲ੍ਹ ਜਾਂਦੇ ਨਹੀਂ, ਅਸੀਂ ਕਹਿੰਦੇ ਦੌੜ ਕੇ ਆਓ। ਲੋਕ ਤਾਂ ਹੁਣ ਇਹ ਸੱਚੀ ਮੁੱਚੀ ਆ ਜਿੱਥੇ ਜਾਂਦੇ ਨੇ ਆਪਣੇ ਅਭਿਆਸ ਕਰਨ, ਜਿਮ ਕਹਿੰਦੇ ਆ, ਉੱਥੇ ਭਾਪ ਵਾਲੇ ਕਮਰੇ 'ਚ ਕਿਉਂ ਪੈਂਦੇ ਆ ਵੀ ਇਹ ਖੁੱਲ੍ਹ ਜਾਂਦੇ ਨੇ? ਇਹਦਾ ਮਤਲਬ ਤੁਹਾਡੇ ਸਾਡੇ ਸਰੀਰ ਦਾ ਇਹ ਸੁਰਾਖਾਂ ਨਾਲ ਕੋਈ ਸੰਬੰਧ ਹੈ। ਪਰ ਜਦੋਂ ਕੋਈ ਬੰਦਗੀ ਕਰਦਾ ਪਰ ਸਰੀਰਕ ਤੌਰ 'ਤੇ ਨਹੀਂ, ਇਹਦਾ ਹਰ ਇੱਕ ਰੋਮ ਰੋਮ ਜਿਹੜਾ ਉਹ ਗੁਰੂ ਗੁਰੂ ਪੁਕਾਉਣ ਲੱਗ ਪੈਂਦਾ। ਉਹਨਾਂ ਕਿਹਾ, ਮਾਂ ਕੇਸ, ਅੱਗੋਂ ਉੱਤਰ ਮਿਲਿਆ, ਪੁੱਤ ਕੇਸ ਰੱਬ ਦੀ ਦਿੱਤੀ ਹੋਈ ਦਾਤ ਹੈ। ਮੈਂ ਰੱਬ ਦੀ ਦਾਤ ਕਹਿ ਰਿਹਾ। ਉਂਝ ਭਾਈ ਸਾਹਿਬ ਨੇ ਵਾਲਾਂ ਦੀ ਗਿਣਤੀ ਅੰਗਾਂ ਵਿੱਚ ਕੀਤੀ। ਭਾਈ ਗੁਰਦਾਸ ਭਾਈ ਸਾਹਿਬ ਲਿਖਦੇ ਆ, ਹੱਥ ਪੈਰ ਦੰਦ ਵਾਲ ਗਣਾਇਆ। ਜਿਵੇਂ ਦੰਦ ਅਤੇ ਹੱਥ ਪੈਰ ਨੇ, ਭਾਈ ਸਾਹਿਬ ਨੇ ਬੰਦੇ ਦੇ ਸਰੀਰ ਵਿੱਚ ਰੱਬ ਦੀ ਮਿਲੀ ਦਾਤ, ਉਹਨਾਂ ਨੇ ਵਾਲ ਕੇਸ ਇਹ ਇੱਕ ਅੰਗ ਮੰਨਿਆ। ਫਿਰ ਮੇਰੀ ਬੇਨਤੀ ਧਿਆਨ ਨਾਲ ਸੁਣਿਓ, ਕੇਸਾਂ ਵਿੱਚ ਹੀ ਅੰਮ੍ਰਿਤ ਪਾਇਆ ਗੁਰੂ ਗੋਬਿੰਦ ਸਿੰਘ ਜੀ ਨੇ। ਉਂਝ ਭਾਵੇਂ ਅਸੀਂ ਕਹਿ ਦਿੰਦੇ ਹਾਂ ਜੀ ਇਹ ਮਹਾਰਾਜ ਜੀ ਨੇ ਸਿਰ 'ਚ ਪਾਇਆ, ਨਹੀਂ ਪਿਆਰੇ, ਉਹ ਜਿੰਨਾ ਅੰਮ੍ਰਿਤ ਛਕਿਆ ਕੇਸਾਂ 'ਚ ਪਾਇਆ। ਅੱਜ ਵੀ ਜਿਹੜਾ ਬੰਦਾ, ਚਲੋ ਇਹ ਦੁਨਿਆਵੀ ਉਦਾਹਰਨ ਕੋਈ ਫਿੱਟ ਨਹੀਂ ਬਹਿਣੀ ਪਰ ਸਮਝਣ ਲਈ ਹੈ, ਜਿਹੜਾ ਕੋਈ ਬੰਦਾ ਦਾਰੂ ਸਿੱਕਾ ਚਲਾ ਕੇ ਗੱਡੀ ਚਲਾਇਆ ਫਸ ਜਾਏ ਅਤੇ ਮੰਨੇ ਨਾ ਮੈਂ ਨਹੀਂ ਮੰਨਦਾ, ਯਾਦ ਰੱਖਿਓ ਉਹਦੇ ਵਾਲਾਂ ਨੂੰ ਵੀ ਕੱਟ ਕੇ ਅਗਲੇ ਸਿੱਧ ਕਰ ਜਾਂਦੇ, ਤੂੰ ਦਾਰੂ ਪੀਤਾ ਸੀ, ਹੈ ਨਾ ਜੀ? ਇਹ ਅਸਲੀਅਤ ਹੈ। ਮੈਂ ਆਪ ਨੂੰ ਬੇਨਤੀ ਕਰਾਂਗਾ, ਇਹ ਕੇਸ ਮਨੁੱਖ ਦੀ ਮਨੁੱਖ ਨੂੰ ਰੱਬ ਨੇ ਦਾਤ ਦਿੱਤੀ ਹੈ, ਕੇਵਲ ਸਿੱਖ ਨਹੀਂ। ਸੱਚ ਇਹ ਵੇ ਕਿ ਰੱਬ ਦੀ ਦਿੱਤੀ ਹੋਈ ਦਾਤ ਨਾਲ ਕੋਈ ਛੇੜਛਾੜ ਨਾ ਕਰੇ ਅਤੇ ਸਾਰੀ ਦੁਨੀਆਂ ਵਿੱਚ ਜਿੰਨੇ ਇਨਸਾਨੀ ਜਾਮੇ

ਪਹਾੜੀ ਦਾ ਨਾਮ ਗੁਰਦੇਵ ਨੇ ਕੇਸਗੜ੍ਹ ਰੱਖ ਦਿੱਤਾ, ਇਹਦਾ ਮਤਲਬ ਕਿੱਡੀ ਕੁ ਵੱਡੀ ਮਹਾਨਤਾ ਹੋਵੇਗੀ। ਜਿੱਥੇ ਬਾਟਾ ਤਿਆਰ ਕੀਤਾ ਉਹ ਕਿਲ੍ਹਾ ਨਹੀਂ, ਕਿਲ੍ਹੇ ਪੰਜ ਵੱਖਰੇ ਨੇ, ਉਹਦਾ ਨਾਮ ਹਜ਼ੂਰ ਨੇ ਕੇਸਗੜ੍ਹ ਰੱਖਿਆ। ਤਾਂ ਪੂਰੇ ਗੁਰੂ ਗ੍ਰੰਥ ਸਾਹਿਬ ਜਿਹੜੇ ਆਪ ਸੱਜਣ ਪਾਠ ਕਰਦੇ ਹੋ, ਰੱਬ ਦੇ ਜਦੋਂ ਸਰਗੁਣ ਸਰੂਪ ਦਾ ਜ਼ਿਕਰ ਕੀਤਾ, ਸੱਚੀ ਮੁੱਚੀ ਮੈਂ ਕਹਿੰਦਾ ਉਹਨੂੰ ਇੰਨੇ ਸੋਹਣੇ ਵਾਲਾ ਵਾਲਾ ਕਿਹਾ। ਮਹਾਰਾਜ ਜੀ ਦੇ ਬਚਨ ਵੀ ਹੁੰਦੇ, ਮਹਾਰਾਜ ਨੇ ਫਰਮਾਇਆ ਕਬੀਰ ਕੇਸੋ ਕੇਸੋ ਕੂਕੀ ਹੈ। ਕੇਸੋ ਦਾ ਲਫ਼ਜ਼ੀ ਅਰਥ ਜਿਹੜਾ ਕੇਸ, ਬਹੁਤ ਸੋਹਣੇ ਕੇਸਾਂ ਵਾਲਾ। ਤੇਰੇ ਬੰਕੇ ਲੋਇਣ ਦੰਤ ਰਸਾਲਾ, ਸੋਹਣੇ ਨੱਕ ਚਿਨ ਲੰਬੜੇ ਬਾਲਾ। ਭਗਤ ਨਾਮਦੇਵ ਨੇ ਜਿਹੜੇ ਦਰਸ਼ਨ ਕੀਤੇ ਉਹਨਾਂ ਤੇ ਇੱਥੋਂ ਤੱਕ ਸ਼ਬਦ ਕਿਹਾ ਹੈ ਕਿ ਖੂਬ ਤੇਰੀ ਪਗਰੀ, ਮਿੱਠੇ ਤੇਰੇ ਬੋਲ। ਮੈਂ ਫਿਰ ਬੇਨਤੀ ਕਰਾਂਗਾ ਕਿ ਇਹ ਸ਼ਬਦ, ਕਿਉਂਕਿ ਜੇ ਭਾਈ ਤਾਰੂ ਸਿੰਘ ਦਾ ਜ਼ਿਕਰ ਕਰਨਾ ਹੈ ਤਾਂ ਇਹਦੇ ਵਿੱਚ ਬੜੀ ਵੱਡੀ ਇਹ ਗੱਲ ਹੈ। ਕੇਸ ਇਹੀ ਤਾਂ ਗੱਲ ਅੱਗੇ ਚੱਲ ਕੇ ਮੈਂ ਕਹਿੰਦਾ, ਕਿਉਂ ਖੋਪੜੀ ਲਾਈ ਗਈ, ਗਰਦਨ ਕਿਉਂ ਨਾ ਲਾ ਦਿੱਤੀ, ਹੱਥ ਪੈਰ ਕਿਉਂ ਨਾ ਕੱਟ ਦਿੱਤੇ? ਕਿਉਂਕਿ ਇੱਥੇ ਇੱਕ ਸਿੱਖ ਨੂੰ ਅਪਮਾਨਿਤ ਕਰਨਾ ਸੀ ਕੇਸਾਂ ਕਰਕੇ। ਕੇਸ ਰੱਬ ਦੀ ਦਾਤ ਨੇ। ਪੀਰ ਬੁੱਧੂ ਸ਼ਾਹ ਨੇ ਚਾਰ ਪੁੱਤਰਾਂ ਤੋਂ ਦੋ ਪੁੱਤਰ ਮਰਵਾਏ, ਸ਼ਹੀਦ ਕਰਾਏ, ਅਤੇ ਜਦੋਂ ਗੁਰੂ ਗੋਬਿੰਦ ਸਿੰਘ ਤਰੁੱਠੇ ਅਤੇ ਕਿਹਾ ਜੋ ਮੰਗੇਗਾ, ਕਹਿਣ ਲੱਗੇ ਬਸ ਆਹ ਜਿਹੜੇ ਕੰਘੇ ਵਿੱਚ ਕੇਸ ਅੜੇ ਨੇ, ਕੇਸ ਮੇਰੀ ਝੋਲੀ 'ਚ ਪਾ ਦਿਓ। ਉਹ ਗੁਰਮੁਖੋ, ਸਾਖੀਆਂ ਤਾਂ ਸੁਣਾਉਂਦੇ ਹਾਂ ਅਸੀਂ, ਉਹ ਮੁਸਲਮਾਨ ਹੈ ਪੀਰ ਜੀ, ਪਰ ਗੁਰੂ ਗੋਬਿੰਦ ਸਿੰਘ ਤੋਂ ਕੇਸ ਕਿਉਂ ਮੰਗ ਰਿਹਾ? ਕਿਉਂਕਿ ਉਹਨੂੰ ਗੁਰੂ ਗੋਬਿੰਦ ਸਿੰਘ ਦੀਆਂ ਜ਼ੁਲਫਾਂ ਦੇ ਵਿੱਚੋਂ ਬਹੁਤ ਕੁਛ ਮਿਲਿਆ। ਸਾਡੇ ਇੱਕ ਬਹੁਤ ਵੱਡੇ ਕਵੀ ਹੋਏ ਨੇ ਪ੍ਰੀਤਮ ਸਿੰਘ ਜੀ ਕਾਸਿਦ, ਉਹ ਕਹਿੰਦੇ ਨੇ ਜਦੋਂ ਆਏ ਵਾਪਸ ਤੇ ਪੀਰ ਜੀ ਨੇ ਆਪਣੀ ਘਰ ਵਾਲੀ ਨੂੰ ਕਿਹਾ ਸੀ, ਸੁਣ ਨਸੀਰਾਂ ਮੇਰੇ ਨਸੀਬ ਜ਼ੋਰ ਕਰ ਗਏ, ਗੁਰੂ ਗੋਬਿੰਦ ਸਿੰਘ ਮੇਰਾ ਯਾਰ ਬਣ ਗਿਆ। ਸ਼ਬਦ ਸੁਣਨ ਵਾਲੇ, ਸੁਣ ਨਸੀਰਾਂ, ਨਸੀਰਾਂ ਵਾਈਫ ਦਾ ਨਾਂ ਸੀ, ਮੇਰੇ ਨਸੀਬ ਜ਼ੋਰ ਕਰ ਗਏ, ਗੁਰੂ ਗੋਬਿੰਦ ਸਿੰਘ ਮੇਰਾ ਯਾਰ ਬਣ ਗਿਆ। ਯਾਰ ਨੂੰ ਪੁੱਤ ਦੇ ਕੇ ਆਇਆ, ਉਹਦੇ ਬਦਲੇ ਯਾਰ ਨੇ ਕੇਸ ਦੇ ਦਿੱਤੇ ਆ। ਨਹੀਂ ਫਿਰ ਅਰਜ਼ ਹੈ, ਇਹਨੂੰ ਭਾਈ ਨੰਦ ਲਾਲ ਸਾਹਿਬ ਦਿਓ ਸ਼ੇਰ, ਦੀਨ ਦੁਨੀਆ ਦਰ ਕਮੰਦੇ ਆ ਪਰੀ ਰੁਖਸਾਰ। ਇਹ ਪਰੀ ਲਫ਼ਜ਼ ਦਾ ਅਰਥ ਪੁਰੀ ਨਹੀਂ ਨੂੰ ਪੜ੍ਹਨਾ, ਪਰੀ ਆ ਪਰੀਆਂ ਨਹੀਂ ਹੁੰਦੀਆਂ ਆ ਜਿਹੜੀਆਂ ਕਹਿੰਦੇ ਬੜੇ ਹੁਸੀਨ ਪਰੀਆਂ, ਉਹ ਵਾਹ ਵਾਹ ਭਾਈ ਸਾਹਿਬ ਕਹਿੰਦੇ ਨਾ ਲੋਕੋ, ਕਾਹਦੀਆਂ ਪਰੀਆਂ ਦੇ ਮੂੰਹਾਂ ਦੀਆਂ ਗੱਲ ਕਰ ਦਿਓ, ਇੱਕ ਵਾਰੀ ਮੇਰੇ ਗੁਰੂ ਗੋਬਿੰਦ ਸਿੰਘ ਦਾ ਚਿਹਰਾ ਦੇਖੋ, ਇਹਦੇ ਸਰੂਪ ਦੇ ਸਾਹਮਣੇ ਪਰੀਆਂ ਦੀ ਵੀ ਕੋਈ ਕੀਮਤ ਨਹੀਂ। ਮੇਰੀ ਫਿਰ ਬੇਨਤੀ ਹੈ, ਦੀਨ ਦੁਨੀਆ ਦਰਕ ਮੰਦੇ ਆ ਪਰੀ ਰੁਖਸਾਰੇ ਮਾਂ, ਹਰ ਦੋ ਆਲਮ ਕੀਮਤੇ ਯਕ ਤਾਰੇ ਮੂਵੇ ਯਾਰੇ ਮਾਂ। ਮੇਰੇ ਮਾਹੀ ਦੇ ਇੱਕ ਵਾਲ ਦੇ ਵਿੱਚ, ਇੱਕ ਜ਼ੁਲਫ ਦੇ ਵਿੱਚ ਦੀਨ ਤੇ ਦੁਨੀਆ ਦੋਨੋਂ ਬੱਜੇ ਹੋਏ। ਮੈਂ ਆਪ ਨੂੰ ਬੇਨਤੀ ਕਰਾਂ, ਮਾਂ ਨੇ ਕੇਸ ਪਾਲੇ। ਭਾਈ ਤਾਰੂ ਸਿੰਘ ਅੰਮ੍ਰਿਤਧਾਰੀ ਹੈ, ਆਪ ਹਲਵੰਦ ਹੈ ਜੀ। ਸ਼ਾਮ ਨੂੰ ਤਿੰਨੇ ਮਾਂ ਤੇ ਦੋਨੋਂ ਭੈਣ ਭਰਾ ਤਿੰਨੇ ਬੈਠ ਕੇ ਸਿਮਰਨ ਕਰਦੇ ਆ, ਕੀਰਤਨ ਕਰਦੇ ਆ, ਤੇ ਪਿੰਡ ਵਿੱਚ ਇੰਨਾ ਸਨਮਾਨ ਜੀ, ਕੀ ਹਿੰਦੂ ਕੀ ਮੁਸਲਮਾਨ, ਮੈਂ ਅੱਗੇ ਅਰਜ਼ ਕਰਾਂਗਾ, ਹਰ ਬੰਦਾ ਭਾਈ ਤਾਰੂ ਸਿੰਘ ਨੂੰ ਰੱਜ ਕੇ ਸਨਮਾਨ ਦਿੰਦਾ। ਇੱਥੋਂ ਤੱਕ ਜਿਹੜਾ ਮੈਂ ਪਿੰਡ ਸਿੰਘਪੁਰਾ ਕਿਹਾ ਨਾ ਨੇੜੇ, ਇਹ ਨਵਾਬ ਕਪੂਰ ਸਿੰਘ ਦਾ ਪਿੰਡ ਸੀ, ਜਿਹੜਾ ਸਿੰਘਪੁਰੀ ਨੇ ਫੈਜ਼ਲਾਪੁਰੀ ਜੀ ਦੀ ਮਿਸਲ ਸੀ ਨਾ, ਇਹ ਉਹਨਾਂ ਦਾ ਪਿੰਡ ਹੈ ਜੀ। ਇਲਾਕੇ ਦੇ ਜਿੰਨੇ ਚੰਗੇ ਜੀਵਨ ਵਾਲੇ ਨੇ ਭਾਈ ਤਾਰੂ ਸਿੰਘ ਦਾ ਬਹੁਤ ਸਨਮਾਨ ਕਰਦੇ ਨੇ। ਅੱਜ ਸ਼ਾਮ ਨੂੰ ਭਾਈ ਸਾਹਿਬ ਆਏ, ਸਾਰੇ ਬਾਣੀ ਪੜ੍ਹ ਕੇ ਤਿੰਨੇ ਜਣੇ ਖਟੇ, ਅਤੇ ਮਾਂ ਨੂੰ ਕਹਿੰਦਾ, ਮਾਂ ਅੱਜ ਦੁਬਾਰਾ ਫਿਰ ਅਨੰਦਪੁਰ ਸਾਹਿਬ ਵਾਲੇ ਦਿਨ ਆ ਗਏ। ਉਹਨੇ ਪੁੱਛਿਆ, ਜੀ ਕੀ ਮੈਂ ਥੋੜ੍ਹਾ ਜੀ ਇਤਿਹਾਸ ਤਾਂ ਲੈ ਲਿਆ ਅੱਜ ਵਿਚਾਰ ਨੂੰ ਵਿਰਾਮ ਦੇ ਕੇ, ਕਿਉਂਕਿ ਕੱਲ੍ਹ ਮੈਂ ਬਾਬਾ ਜੀ ਦਾ ਜ਼ਿਕਰ ਕੀਤਾ ਸੀ, ਅੱਜ ਇਹ ਗੁਰੂ ਹਰਕ੍ਰਿਸ਼ਨ ਸਾਹਿਬ ਦਾ ਅਗਲੇ ਹਫ਼ਤੇ ਪੁਰਬ ਆਉਣਾ। ਭਾਈ ਸਾਹਿਬ ਕਹਿੰਦੇ, ਮਾਂ ਅਨੰਦਪੁਰ ਆ ਗਿਆ, ਪੁੱਤ ਕੀ ਸਮਝੀ ਨਹੀਂ? ਕਹਿਣ ਲੱਗੀ, ਅੱਜ ਮੈਂ ਸਿੰਘ ਦੇਖੇ ਨੇ, ਕਛਹਿਰੇ ਪਾਟੇ ਨੇ, ਸੱਚੀ ਮੁੱਚੀ ਲੀਰਾਂ ਬਣ ਗਏ ਨੇ, ਗਾਤਰੇ ਪਾਟੇ ਨੇ, ਰੋਟੀ ਨਹੀਂ ਮਿਲਦੀ, ਖੇਤਾਂ 'ਚ ਹੀ ਲੰਘੇ ਨੇ। ਮਾਂ ਅੱਗੋਂ ਕਹਿੰਦੀ, ਪੁੱਤ ਮੇਰਿਆ ਪਤਾ ਮੈਨੂੰ ਵੀ ਹੈ, ਪੈਰਾਂ 'ਚ ਜੁੱਤੀ ਨਹੀਂ ਪਰ ਸਿਦਕ ਉਹਨਾਂ ਨੂੰ, ਜਿਹੜੀ ਗੱਲ ਮੈਂ ਸਬਰ ਕਹੀ, ਸਿਦਕ ਉਹਨਾਂ ਨੂੰ ਕੰਡਿਆਂ ਦੀ ਛਾਲਿਆਂ ਦੀ ਪੀੜ ਨਹੀਂ ਹੋਣ ਦਿੰਦਾ, ਉਹਨਾਂ ਦੇ ਤਨ ਢੱਕਣ ਨੂੰ ਕੱਪੜੇ ਨਹੀਂ, ਪਰ ਸਦਕ ਅਤੇ ਗੁਰੂ ਦੀ ਰਜ਼ਾ ਉਹਨਾਂ ਨੂੰ ਸਰਦੀ ਗਰਮੀ ਨਹੀਂ ਲੱਗਣ ਦਿੰਦੀ, ਨੀਂਦ ਨਹੀਂ ਕਈ ਕਈ ਦਿਨ ਪੂਰੀ ਹੁੰਦੀ, ਤੁਰੇ ਰਹਿੰਦੇ ਆ। ਪੁੱਤ ਮੇਰਿਆ ਸਬਰ ਅਤੇ ਸਿਦਕ ਉਹਨਾਂ ਨੂੰ ਆਪਣੀ ਗੋਦ ਵਿੱਚ ਸਮਾ ਦਿੰਦਾ, ਉਹਨਾਂ ਨੂੰ ਰੋਟੀ ਨਹੀਂ ਮਿਲਦੀ, ਢਿੱਡ ਵਿੱਚ ਕੜਲਾਂ ਪੈਂਦੀਆਂ ਨੇ, ਪਰ ਸਿਦਕ

0: ਉਹਨਾਂ ਸਿੰਘਾਂ ਨੂੰ ਭੁੱਖ ਨਹੀਂ ਲੱਗਣ ਦਿੰਦਾ। ਕਹਿੰਦਾ ਮਾਂ ਆਪਾਂ ਕੀ ਕਰ ਸਕਦੇ ਹਾਂ ਸੇਵਾ ਵਾਸਤੇ, ਜਿਵੇਂ ਭਾਈ ਸਾਹਿਬ ਕਹਿ ਕੇ ਗਏ ਕਿੰਨਾ ਉੱਥੇ ਚੱਲ ਰਿਹਾ। ਵੇਖੋ ਅਸੀਂ ਕਿਸੇ ਦੇ ਵਿਰੋਧ ਵਿੱਚ ਨਹੀਂ ਵੀ ਫਲਾਣਾ ਧਰਮ ਕੀ ਕਰ ਰਿਹਾ, ਸਾਡੇ ਪ੍ਰਬੰਧ ਦੀਆਂ ਨਲਾਇਕੀਆਂ ਕਰਕੇ ਸਭ ਕੁਝ ਹੁੰਦਾ ਪਿਆ। ਉੱਥੇ ਏਡਾ ਵੱਡਾ ਬਜਟ ਹੋਵੇ, ਹਜ਼ਾਰਾਂ ਏਕੜ ਜ਼ਮੀਨ ਕਮੇਟੀ ਕੋਲ ਹੋਵੇ ਅਤੇ ਫਿਰ ਵੀ ਕੁਝ ਨਾ ਕਰ ਸਕੇ ਇਹਦੇ ਵਿੱਚ, ਤੁਸੀਂ ਸਾਰੇ ਇਸ ਗੱਲ ਤੋਂ ਜਾਣੂ ਹੋ ਕਿਉਂਕਿ ਇਹਨੂੰ ਕਲਪਣ ਦੀ ਲੋੜ ਨਹੀਂ। ਮੈਂ ਸਾਡੀ ਇੱਛਾ ਜਿਵੇਂ ਭਾਈ ਰਜਿੰਦਰ ਸਿੰਘ ਕਹਿ ਕੇ ਗਏ, ਮੈਂ ਚਾਹੁੰਦਾ 10-15 ਪ੍ਰਚਾਰਕ ਪੈਸੇ ਇਕੱਠੇ ਕਰਨ ਲਈ ਨਹੀਂ, ਉਹਨਾਂ ਨੂੰ ਪਿੰਡ ਦਿੱਤੇ ਜਾਣ, ਤਹਿਸੀਲ ਪੱਧਰ 'ਤੇ, ਬਲਾਕ ਪੱਧਰ 'ਤੇ, ਅਤੇ ਆਹ ਵੱਖਰੇਵਾਂ ਇਹ ਫਲਾਣੀ ਜਥੇਬੰਦੀ ਜੀ, ਫਲਾਣਾ ਜਥਾ ਜੀ, ਫਲਾਣਾ, ਇਸ ਚੀਜ਼ ਨੂੰ ਖਤਮ ਕਰੋ। ਜੇ ਸਿੱਖੀ ਬਜਾਣੀ ਸਿਰਫ ਇੱਕ ਪੰਥ ਅਤੇ ਗੁਰੂ ਗ੍ਰੰਥ ਦੀ ਗੱਲ ਕਰੋ, ਮੇਰੀ ਬੇਨਤੀ ਹੈ, ਤਾਂ ਬਚੇਗਾ। ਜੇ ਨਹੀਂ ਤਾਂ ਸਾਡੀ ਅੰਦਰ ਸਾਰੀ ਊਰਜਾ ਜਿਹੜੀ ਇੱਕ ਦੂਜੇ ਨੂੰ ਠਿੱਬੀਆਂ ਲਾਉਣ 'ਤੇ ਲੱਗੀ ਹੈ। ਸੱਚੀ ਜੀ, ਇੱਕ ਛੋਟੇ ਜਿਹੇ ਗੁਰਦੁਆਰੇ ਤੋਂ ਲੈ ਕੇ ਪੂਰੇ ਪੰਥ ਤੱਕ ਲੈ ਲਓ, ਇਹ ਸੱਚਾਈ ਅਸੀਂ ਦੂਜੇ ਨੂੰ ਥੱਲਾ ਲਾਉਣਾ ਚਾਹੁੰਦੇ ਹਾਂ। ਇੱਕ ਦਿਨ ਕਿਸੇ ਨੂੰ ਥੰਦੇ ਲਾਉਂਦੇ ਲਾਉਂਦੇ ਆਪ ਹੀ ਥੱਲੇ ਲੱਗ ਜਾਂਦਾ ਬੰਦਾ। ਨਾ ਕਿ ਇਹਦੇ ਵਿੱਚ ਉੱਚੀ ਸੋਚ ਲੈ ਕੇ ਤੁਰੀਏ, ਮੇਰੀ ਮੰਜ਼ਿਲ ਕੀ ਹੋ ਪਿਆਰਿਓ, ਆਪ ਕੁੱਲੂ ਕੱਲੂਹਾਰੇ ਵੱਡੇ 'ਚ ਉੱਪਰੇੜੇ। ਸਰਦਾਰ ਚੜ੍ਹਤ ਸਿੰਘ ਨੇ ਕਿਹਾ, ਆਪਣੇ ਰਣਜੀਤ ਸਿੰਘ ਦੇ ਦਾਦੇ ਨੇ ਵੀ, ਮਿਸਲਾਂ ਵੰਡ ਕੇ ਆਪਾਂ ਲੜੀਏ ਆਪੋ ਆਪਣੀ ਜਥੇਬੰਦੀ। ਜੱਸਾ ਸਿੰਘਾਲੋ ਵਾਲੀਆ ਖੂਨ ਨਾਲ ਭਿੱਜਾ ਹੋਇਆ, ਤਕਰੀਬਨ 22-19 ਫੱਟ ਲੱਗੇ। ਉਹ ਕਹਿੰਦਾ ਚਰਤ ਸਿੰਘ ਨੂੰ, ਸਰਦਾਰ ਜੀ ਜਥੇਬੰਦੀਆਂ ਵੰਡ ਕੇ ਨਾ ਲੜੋ, ਪੰਥ ਬਚੇਗਾ ਤੇ ਜਥੇਬੰਦੀਆਂ ਬਣਾ ਲਿਆ, ਜੇ ਜੇ ਪੰਥ ਹੀ ਨਾ ਬਚਿਆ ਤੇ ਮਿਸਲਾਂ ਕਾਹਦੀਆਂ ਬਣਾਉਣੀਆਂ, ਮਿਸਲ ਵੰਡ ਅਬ ਕਬੂ ਨਾ ਪਾਵੋ, ਰਲ ਮਿਲ ਤੁਰ ਖੜ ਪੰਥ ਬਚਾਓ। ਮੈਂ ਆਪ ਨੂੰ ਬੇਨਤੀ ਕਰਾਂ, ਉੱਥੇ ਫਿਰ ਉਸ ਮਾਂ ਬਾਪ ਮਾਂ ਨੇ ਜਦੋਂ ਇਹ ਕਿਹਾ ਆਹ ਕੁਝ ਹੋ ਰਿਹਾ, ਸਿਦਕ ਉਹਨਾਂ ਕੋਲ ਕਹਿੰਦਾ ਬੀਬੀ ਜਾਂ ਮਾਂ ਕਿਹਾ ਹੋਣਾ, ਸਾਡੇ ਮਾਝੇ 'ਚ ਬੀਬੀ ਕਹਿੰਦੇ ਸਨ, ਮਾਂ ਇੱਕ ਕੰਮ ਕਰੀਏ, ਤੂੰ ਜਿੰਨਾ ਕੁ ਘਰ ਆਟਾ ਆਪਾਂ ਗੁਜ਼ਾਰਾ ਕਰ ਲਾਂਗੇ ਸੁੱਕੇ ਮਿੱਸੇ ਨਾਲ, ਕੱਲ੍ਹ ਤੋਂ ਤੂੰ ਪ੍ਰਸ਼ਾਦੇ ਪਕਾ, ਦਾਲ ਰੱਖਿਆ ਕਰ, ਰਾਤ ਨੂੰ ਮੈਂ ਅਤੇ ਤਾਰੂ ਸਿੰਘ ਤਾਰੋ ਸਿੰਘਾਂ ਨੂੰ ਦੇ ਕੇ ਆਵਾਂਗੇ। ਪਿਆਰਿਓ ਉਸ ਦਿਨ ਭਾਈ ਤਾਰੂ ਸਿੰਘ ਦੇ ਘਰ ਮਾਂ ਨੇ ਚੁੱਲ੍ਹਾ ਬਾਲਿਆ, ਛੋਟਾ ਜਿਹਾ ਵਲਟੋਈ ਸੀ ਜੀ, ਉਹਦੇ 'ਚ ਦਾਲ ਰੱਖੀ, ਟੋਕਰੀ 'ਚ ਰੋਟੀਆਂ ਪਾ ਗਏ। ਦੋਵੇਂ ਭੈਣ ਭਰਾ ਜੰਗਲ ਵਿੱਚ ਜਿੱਥੇ ਸਿੰਘ ਉਤਰੇ ਸਨ ਚਲੇ ਗਏ, ਪ੍ਰਸ਼ਾਦ ਛਕਾਇਆ ਅਤੇ ਉੱਥੇ ਫਿਰ ਸਿੰਘ ਨੇ ਲੰਗਰ ਛੱਕ ਕੇ ਅਰਦਾਸ ਕੀਤੀ ਕਿ ਹੇ ਗੁਰੂ ਗੋਬਿੰਦ ਸਿੰਘ ਮਹਾਰਾਜ, ਤੇਰਾ ਸਿੱਖ ਤੇਰੀ ਦਿੱਤੀ ਕਿਰਤ 'ਚੋਂ ਪੰਥ ਦੀ ਸੇਵਾ ਕਰਨਾ ਹੈ ਲੰਗਰ ਨਾਲ, ਕਿਰਪਾ ਕਰੀ ਤਾਰੂ ਸਿੰਘ ਦੀ ਸਿੱਖੀ ਕੇਸਾ ਸਵਾਸਾ ਨਾ ਦੇਵੇ। ਇਹ ਕਿਸੇ ਨੇ ਸ਼ਬਦ ਕਿਹੜੇ ਵੇਲੇ ਭਾਵਨਾ ਨਾਲ ਕਹਿ ਦਿੱਤੇ, ਇਹਦੀ ਸਿੱਖੀ ਕੇਸਾਂ ਸਵਾਸਾਂ ਨਾਲ ਨਿਭੇ। ਉਹ ਜੀ ਸ਼ੁਰੂ ਹੋ ਗਿਆ, ਉਹਨਾਂ ਨੇ ਰੋਜ਼ ਦਿਨੇ ਪ੍ਰਸ਼ਾਦਾ ਪਕਾਉਣਾ, ਪਿੰਡ ਦੇ ਲੋਕ ਇਕੱਠੇ ਹੋ ਗਏ, ਉਹ 'ਚ ਹਿੰਦੂ ਵੀ ਸਾਥ ਦੇਣ ਲੱਗ ਪਏ, ਮੁਸਲਮਾਨ, ਕਿਉਂਕਿ ਕਰੈਕਟਰ ਭਾਈ ਸਾਹਿਬ ਦਾ ਬਹੁਤ ਉੱਚਾ ਸੀ ਜੀ। ਮੈਂ ਸਿਰਫ ਸ਼ਹਾਦਤ ਤੱਕ ਸੀਮਤ ਰਹਿਣਾ, ਬਾਕੀ ਇਹਨਾਂ ਦੀ ਕੋਈ ਘਟਨਾ ਨਹੀਂ ਸਾਂਝੀ ਕਰ ਰਿਹਾ। ਲੰਗਰ ਸ਼ੁਰੂ ਹੋ ਗਏ ਸਿੰਘਾਂ ਨੂੰ, ਫਿਰ ਇੱਥੋਂ ਤੱਕ ਗੁਰਮੁਖੋ ਜੋ ਰਤਨ ਸਿੰਘ ਪੰਗੂ ਲਿਖਦਾ, ਕਿਉਂਕਿ ਮੈਂ ਉਹਨੂੰ ਬੜਾ ਕੱਲਾਂ ਕਈਆਂ ਗੱਲਾਂ ਉਹਦੀ ਅਥੈਂਟਿਕ ਮੰਨਦਾ, ਕਿਉਂਕਿ ਉਹਦਾ ਪਰਿਵਾਰ ਉਹਦੇ 'ਚ, ਮਹਿਤਾਬ ਸਿੰਘ, ਰਾਏ ਸਿੰਘ, ਇਹ ਸਾਰੇ ਰਤਨ ਸਿੰਘ ਪੰਗੂ ਮਹਿਤਾਬ ਸਿੰਘ ਦਾ ਪੋਤਰਾ ਹੈ ਮੀਰਾ ਕੋਠੀਏ ਦਾ। ਉਹ ਕਹਿੰਦੇ ਨੇ ਵੀ ਸਿੱਖਾਂ ਨੂੰ ਹੁਣ ਪ੍ਰਸ਼ਾਦਾ ਭਾਈ ਤਾਰੂ ਸਿੰਘ ਦੇ ਘਰੋਂ ਜਾਣ ਲੱਗ ਪਿਆ, ਕੋਈ ਕਸੂਰ ਨਹੀਂ ਸੀ ਇਹਦਾ, ਸਿਰਫ ਇੱਕ ਔਰਤ ਬਚਾਈ ਸੀ ਪੱਟੀ ਦੇ ਹਾਕਮ ਤੋਂ ਸ਼ਾਇਦ, ਅਤੇ ਬਾਕੀ ਲੰਗਰ ਇਹ ਛਕਾਉਂਦਾ ਰਿਹਾ। ਉੱਧਰ ਜ਼ਕਰੀਆ ਲਾਹੌਰ 'ਚ ਦਰਬਾਰ ਲਾ ਕੇ ਬੈਠਾ, ਉੱਥੇ ਗੱਲ ਚੱਲੀ, ਕਹਿੰਦਾ ਮਾਰਦਿਆਂ ਮਰ ਚੱਲਾਂ ਮੈਂ, ਉਹ ਇਹ ਕਿਉਂ ਨਹੀਂ ਖੱਪਦੇ, ਕਹੋ ਇਹ ਤਾਂ ਅੱਲਾ ਹੀ ਮਾਰੇ ਮਾਰੇ, ਸਾਡੇ ਮਾਰਿਆਂ ਨਹੀਂ ਮਰਨਾ। ਉੱਥੇ ਇੱਕ ਹਰ ਭਗਤ ਨਿਰੰਜਨਾ ਬੈਠਾ ਸੀ, ਸ਼ਾਇਦ ਆਪ ਨੂੰ ਆਕਲ ਦਾਸ, ਆ ਜਿਹੜਾ ਜੰਡਿਆਲਾ ਗੁਰੂ ਹੈ ਨਾ, ਇਹ ਬਾਬਾ ਹੰਦਿਆਲ ਜੀ ਹੋਏ ਨੇ, ਇਹ ਬੜੀ ਕਰਨੀ ਵਾਲੇ ਹੋਏ। ਅੱਗੋਂ ਫਿਰ ਇਹ ਬਿਧੀ ਚੰਦ ਦਾ ਵਿੱਚ ਹੋਇਆ, ਇਹ ਬਿਧੀ ਚੰਦ ਪਛੀਨਾ ਨਹੀਂ, ਯਾਦ ਰੱਖਿਓ ਕਿਤੇ ਭੁਲੇਖੇ ਨਾ ਪੈ ਜਾਓ, ਇਹ ਉਹਨੇ ਜਿਹਨੇ ਭਾਈ ਬਾਲੇ ਵਾਲੀ ਜਨਮ ਸਾਖੀ ਦਾ ਸਰੂਪ ਵਿਗਾੜਿਆ। ਇਹਨਾਂ ਵਿੱਚੋਂ ਇਹ ਆਕਲ ਦਾਸ ਮਹੰਤ, ਇਹ ਸਭ ਤੋਂ ਵੱਡਾ ਟਾਊਟ ਸੀ ਇਹ ਹਕੂਮਤ ਦਾ। ਇਹ ਕਹਿੰਦਾ ਜ਼ਕਰੀਆ ਖਾਨ, ਸੂਬੇਦਾਰ ਜੀ ਸਿੱਖ ਨਹੀਂ ਮਰਦੇ। ਕਹਿੰਦਾ ਕਿਉਂ ਨਹੀਂ ਮਰਦੇ, ਸੀ ਤਾਂ ਖੱਪ ਗਏ ਹਾਂ ਮਾਰਦਿਆਂ ਮਾਰਦਿਆਂ। ਕਹਿਣ ਲੱਗਾ ਜਿੰਨੀ ਦੇਰ ਤੱਕ ਪਿੰਡਾਂ ਵੇਲੇ ਸਿੱਖ ਜਿਉਂਦੇ ਨੇ ਨਾ, ਜੁਝਾਰੂਆਂ ਨੇ ਨਹੀਂ ਮਰਨਾ। ਕਿਉਂ? ਕਹਿੰਦਾ ਪਿੰਡਾਂ ਵਿੱਚ ਇਹਨਾਂ ਦੀਆਂ ਜੜ੍ਹਾਂ ਨੇ। ਅਗਲੀ ਗੱਲ ਉਹ ਸੱਚੀ ਕਹਿ ਗਿਆ, ਤੁਸੀਂ ਸਰੀਰਕ ਤੌਰ 'ਤੇ ਮਾਰਦੇ ਹੋ, ਪਰ ਇਹਨਾਂ ਦੀਆਂ ਜੜ੍ਹਾਂ ਲੋਕਾਂ ਦੇ ਸੀਨੇ ਵਿੱਚ ਲੱਗੀਆਂ ਹੋਈਆਂ ਨੇ ਜੀਵਨ ਕਰਕੇ। ਉਹਨੇ ਕਿਹਾ ਜੀ ਦੱਸੋ, ਕਹਿੰਦਾ ਤਾਰੂ ਸਿੰਘ ਪੁੱਲੇ ਵਾਲਾ ਉੱਥੇ ਫਿਰ ਚੁਗਲੀ ਖਾਧੀ ਹੈ, ਇਹ ਭਗਤ ਨਿਰੰਜਣੀ ਹੈ। ਕਹਿਣ ਲੱਗਾ ਤਾਰੂ ਸਿੰਘ ਉਹਦੀ ਮਾਂ ਹੈ, ਮਾਈ ਹੈ, ਉਹਦੀ ਭੈਣ ਹੈ, ਇਹ ਤਿੰਨੇ ਦੋਸ਼ੀ ਨੇ। ਉੱਥੇ ਜਿਹੜੇ ਸ਼ਬਦ ਕਹਿ, ਉਹ ਕਹਿੰਦਾ ਆਪ ਸਹਿਬ ਉਹ ਨੰਗ ਅਰ ਭੁੱਖ, ਦੇਖ ਨਾ ਸਕੈ ਸਿੰਘਣ ਦੁੱਖ। ਕਹਿੰਦਾ ਨਾ ਉਹਦੀ ਮਾਈ ਨੂੰ, ਨਾ ਉਹਦੀ ਮਾਂ ਭੈਣ ਨੂੰ, ਨਾ ਉਹਨੂੰ ਕਦੀ ਅਸੀਂ ਕੀਮਤੀ ਕੱਪੜੇ ਪਾਏ ਨਹੀਂ ਵੇਖਿਆ। ਆਪ ਉਹ ਲੀਰਾਂ ਪਾਈ ਫਿਰਦਾ ਅਤੇ ਕੱਪੜੇ ਬੁਣ ਕੇ ਸਿੰਘਾਂ ਨੂੰ ਜਾ ਕੇ ਦਿੰਦਾ। ਆਪ ਸਹਿਬ ਉਹ ਨੰਗ ਅਰ ਭੁੱਖ, ਦੇਖ ਨਾ ਸਕੈ ਸਿੰਘ ਸੁੱਖ ਦੁੱਖ। ਆਪ ਗੁਜ਼ਾਰਾ ਅਗਨੀ ਨਾਲ, ਅਸੀਂ ਸਿਆਲ 'ਚ ਦੇਖਿਆ। ਆਕਲ ਦਾਸ ਕਹਿੰਦਾ ਹੈ, ਮੰਤ ਕਹਿੰਦਾ ਹੈ, ਉਹ ਸਿਆਲ 'ਚ ਰਾਤ ਨੂੰ ਜੇ ਗਰਮ ਕੱਪੜੇ ਨਹੀਂ, ਰਜਾਈਆਂ ਤਲਾਈਆਂ ਸਭ ਕੁਝ ਦੇ ਦਿੰਦੇ ਆ, ਰਾਤ ਨੂੰ ਤਿੰਨੇ ਜੀ ਅੱਗ ਬਾਲ ਕੇ ਸੇਕ ਕੇ ਦਿਨੇ ਸੂਰਜ ਵਿੱਚ ਫਿਰ ਕੰਮ ਕਰਨ ਲੱਗ ਪੈਂਦੇ। ਕਹਿੰਦਾ ਜਿੰਨੀ ਦੇਰ ਤੱਕ ਤਾਰੂ ਸਿੰਘ ਵਰਗੇ, ਮਹਿਤਾਬ ਸਿੰਘ ਵਰਗੇ ਜਿਉਂਦੇ ਨੇ ਨਾ, ਸਿੱਖਾਂ ਨੇ ਮਰਨਾ ਨਹੀਂ। ਉਸੇ ਵਕਤ ਜ਼ਕਰੀਏ ਖਾਨ ਨੇ, ਸੂਬੇਦਾਰ ਨੇ, ਆਹਦੀਏ ਭੇਜੇ। ਆਹਦੀਆ ਹੁੰਦਾ ਸੀ ਜਿਹੜਾ ਪਾਲਕੀ ਵਿੱਚ ਬਹਿ ਕੇ ਆਉਂਦਾ ਸੀ, ਇੱਕ ਲਫ਼ਜ਼ ਬੜਾ ਹੁੰਦਾ ਆਹਦੀਏ ਆਹਦੀਏ ਆਏ। ਇਹ ਮੁਸਲਮਾਨਾਂ ਦੇ ਵੇਲੇ ਜਿਹੜਾ ਰਾਜ ਸੀ ਨਾ, ਇੱਕ ਪਿੰਡ 'ਚੋਂ ਪਾਲਕੀ ਚੁੱਕਣੀ, ਨੰਬਰਦਾਰ ਅਗਲੇ ਪਿੰਡ 'ਚ ਬੰਦਿਆਂ ਦਾ ਪ੍ਰਬੰਧ ਕਰਦਾ ਸੀ ਚੁੱਕਣ ਲਈ, ਗੁਲਾਮੀ ਸੀ। ਉੱਥੇ ਭੇਜ ਦਿੱਤੇ ਜੀ, ਫੌਜੀ ਦਸਤਾ ਆ ਗਿਆ ਜੀ ਪਿੰਡ ਪੂਲੇ, ਦੁਪਹਿਰੇ ਵੇਲੇ ਆ ਗਿਆ। ਉੱਧਰ ਮਾਈ ਘਰ, ਮਾਤਾ ਜੀ ਘਰ ਲੰਗਰ ਪਕਾ ਰਿਹਾ, ਬੀਬੀ ਤਾਰੋ ਲੰਗਰ ਪਕਾ ਰਹੇ ਨੇ। ਇਹ ਆਏ ਤੇ ਆ ਕੇ ਧਮਕੀ ਦੇ ਕੇ, ਮਾਈ ਕਿੱਥੇ ਵੇ ਤਾਰੂ ਸਿੰਘ, ਇਹ ਲਫ਼ਜ਼ ਹੀ ਵਰਤੇ। ਉਹ ਬਾਗੀਆਂ ਨੂੰ ਰੋਟੀ ਦਿੰਦਾ, ਕਹਿੰਦੇ ਮਾਂ ਇੰਨੇ ਮਿੱਠੇ 'ਚ ਬੋਲੀ, ਵੇ ਪੁੱਤ ਕਿੱਥੋਂ ਆਏ ਹੋ, ਉਹਨਾਂ ਪਤਾ ਤਾਂ ਲੱਗ ਗਿਆ ਲਿਬਾਸ ਤੋਂ, ਅਸੀਂ ਲਾਹੌਰੋਂ ਆਏ ਹਾਂ, ਤੁਸੀਂ ਬਾਗੀਆਂ ਨੂੰ ਰੋਟੀ ਖਵਾਉਂਦੇ ਹੋ। ਮਾਂ ਕਹਿੰਦੀ ਪੋਤੇ ਬਾਗੀਆਂ ਨੇ ਲਈ, ਇਹ ਗੁਰੂ ਨਾਨਕ ਦਾ ਲੰਗਰ ਹੈ, ਤੁਹਾਡੇ ਲਈ ਵੀ ਜੇ ਥੱਕੇ ਆ ਤਾਂ ਪਹਿਲਾਂ ਪ੍ਰਸ਼ਾਦਾ ਛੱਕ ਲਓ, ਦਾਲ ਫੁਲਕਾ ਤਿਆਰ ਹੈ, ਪ੍ਰਸ਼ਾਦਾ ਛਕੋ। ਕਹਿਣ ਲੱਗੇ ਸੀ ਤਾਰੂ ਸਿੰਘ ਨੂੰ ਤੇਰੀ ਭੈਣ ਨੂੰ ਗ੍ਰਿਫਤਾਰ ਕਰਨ ਆਏ ਹਾਂ। ਉਨੀ ਦੇਰ ਨੂੰ ਇੱਕ ਸੱਜਣ, ਕੋਈ ਹਿੰਦੂ ਵੀਰ ਕਹਿੰਦਿਆ ਦੌੜਿਆ, ਭਾਈ ਸਾਹਿਬ ਹਲ ਪੈ ਬੰਨਦੇ ਸਨ, ਇਹ ਪਿੰਡ ਤੋਂ ਬਾਹਰ ਨੇ ਭਾਈ ਸਾਹਿਬ ਦੇ ਖੇਤ ਜਿਹੜੇ ਨੇ, ਇਹ ਪਿੰਡ ਦੇ ਨਿਆਈ ਨਹੀਂ, ਪੂਲੇ ਪਿੰਡ ਤੋਂ ਦੂਰ ਨੇ, ਉੱਥੇ ਭਾਈ ਸਾਹਿਬ ਹਲ ਵਾਹ ਰਹੇ ਸਨ। ਇਹਨੇ ਜਾ ਕੇ ਦੱਸਿਆ ਭਾਈ ਸਾਹਿਬ ਨੂੰ ਵੀ ਫੌਜੀ ਦਸਤਾ ਆ ਗਿਆ, ਤੁਹਾਨੂੰ ਪਕੜਨ ਆਏ ਹਾਂ, ਮੈਂ ਤੁਹਾਨੂੰ ਦੱਸਣ ਆਇਆ ਵੀ ਤੁਸੀਂ ਨਿਕਲ ਜਾਓ ਕਿਸੇ ਪਾਸੇ ਜਾਂ ਝਾੜ 'ਚ ਲੁਕ ਜਾਓ। ਭਾਈ ਸਾਹਿਬ ਹਲਕਾ ਛੱਡ ਕੇ ਕਹਿੰਦੇ ਆ, ਸਿੱਖ ਦਾ ਕੰਮ ਕੋਈ ਨਹੀਂ ਲੁਕਣਾ, ਮੈਂ ਗੁਨਾਹ ਕੋਈ ਕੀਤਾ, ਮੈਂ ਕੋਈ ਪਾਪ ਨਹੀਂ ਕੀਤਾ, ਹਲ ਪੰਜਾਲੀ ਉਹਨੂੰ ਦਿੱਤੀ, ਤੂੰ ਘਰ ਨੂੰ ਲੈ ਜਾਈ, ਜਿੱਥੇ ਆਪਣੇ ਬਲਦ ਸਨ ਜਿੱਥੇ ਰੱਖਦੇ ਤੂੰ ਉੱਧਰ ਲੈ ਜਾਈ। ਆਪ ਭਾਈ ਸਾਹਿਬ ਘਰ ਆ ਗਏ, ਫੌਜੀ ਦਸਤਾ ਸੀ, ਆ ਕੇ ਫਤਿਹ ਗਜਾਈ, ਮੁਸਲਮਾਨ ਹਿੰਦੂ ਸਾਰੇ ਇਕੱਠੇ, ਨੰਬਰਦਾਰ ਪਿੰਡ ਦਾ, ਉਹਨੂੰ ਫੌਜੀ ਦਸਤੇ ਨੇ ਝਿੜਕਿਆ ਕਿ ਨੰਬਰਦਾਰਾ ਤੂੰ ਜਵਾਬ ਦੇਖ, ਜੇ ਤੈਨੂੰ ਪਤਾ ਸੀ ਕਿ ਇਸ ਪਿੰਡ 'ਚ ਬਾਗੀਆਂ ਨਹੀਂ ਰੋਟੀ ਪੱਕਦੀ, ਲੰਗਰ ਪੱਕਦੇ, ਦੱਸਿਆ ਕਿਉਂ ਨਹੀਂ? ਨੰਬਰਦਾਰ ਨੇ ਕਿਹਾ ਇੱਥੇ ਹਿੰਦੂ ਵੀ ਖਾਂਦਾ, ਇੱਥੇ ਮੁਸਲਮਾਨ ਵੀ ਖਾਂਦਾ। ਉਹਨਾਂ ਕਿਹਾ ਸੀ ਬੀਬੀ ਤਾਰੋ ਅਤੇ ਤਾਰੂ ਸਿੰਘ ਦੋਨਾਂ ਭੈਣ ਭਰਾਵਾਂ ਨੂੰ ਗ੍ਰਿਫਤਾਰ ਕਰਨਾ ਹੈ, ਜਿਹੜੀ ਸੱਚਾਈ ਹੁੰਦੀ ਉਹ ਤੋਂ ਮੁਕਰਨਾ ਨਹੀਂ ਚਾਹੀਦਾ। ਹਿੰਦੂ ਅਤੇ ਮੁਸਲਮਾਨ ਦੋਨੋਂ ਧਿਰਾਂ ਸਾਹਮਣੇ ਆ ਕੇ ਖਲੋ ਗਈਆਂ। ਉੱਥੋਂ ਦੇ ਇੱਕ ਬਜ਼ੁਰਗ ਨੇ, ਕੋਈ ਨੰਬਰਦਾਰ ਕਹਿੰਦੇ ਆ, ਉਹਨੇ ਖਲੋ ਕੇ ਕਿਹਾ ਦਸਤੇ ਨੂੰ, ਜਿਵੇਂ ਬੰਦਾ ਵੀਹ ਰਸ ਚਾਹੁੰਦਾ, ਇਸ ਮਾਈ ਨੂੰ ਹੱਥ ਨਾ ਲਾਇਓ, ਇਹ ਮਾਈ ਤਾਰੂ ਸਿੰਘ ਦੀ ਮਾਂ ਨਹੀਂ, ਸਾਰੇ ਪਿੰਡ ਦੀ ਮਾਂ ਹੈ। ਕਿੰਨਾ ਪਿਆਰ ਹੋਵੇਗਾ ਸਿੱਖ ਦਾ, ਇਸ ਬੀਬੀ ਭੈਣ ਤਾਰੋ ਨੂੰ ਗ੍ਰਿਫਤਾਰ ਨਾ ਕਰਿਓ, ਇਹ ਇਕੱਲੀ ਤਾਰੂ ਸਿੰਘ ਦੀ ਭੈਣ ਨਹੀਂ, ਮੁਸਲਮਾਨ ਕਹਿੰਦੇ ਨੇ ਤਾਰੂ ਸਾਡੀ ਵੀ ਭੈਣ ਹੈ। ਉੱਥੇ ਕੁਝ ਕਹਿੰਦੇ ਨੇ, ਫਿਰ ਇਹਨਾਂ ਨੇ ਪੈਸੇ ਦੇ ਕੇ ਜੀ ਸਲੀਅਤ ਹੈ ਕਿ ਬੀਬੀ ਤਾਰੋ ਨੂੰ ਗ੍ਰਿਫਤਾਰ ਨਹੀਂ ਹੋਣ ਦਿੱਤਾ, ਭਾਈ ਤਾਰੂ ਸਿੰਘ ਜੀ ਨੂੰ ਗ੍ਰਿਫਤਾਰ ਕਰ ਲਿਆ ਗਿਆ। ਜਦੋਂ ਤੁਰ ਲੱਗੇ ਸਾਰਾ ਪਿੰਡ ਆਇਆ, ਸਾਰੇ ਵੀਰਾਂ ਇਹ ਵੀ ਪਤਾ ਲਾਹੌਰ ਗਏ ਨੇ ਵਾਪਸ ਨਹੀਂ ਆਉਣਾ, ਸਿੱਖ ਬੰਦਗੀ ਵਾਲਾ ਜੀ। ਇਤਿਹਾਸ ਕਹਿੰਦਾ ਜੀਵਨ ਦਾ ਉੱਚਾ ਜਪੀ ਅਤੇ ਤਪੀ ਸਿਮਰਨ 'ਚ ਭਿੱਜਾ ਕੀਰਤਨ ਕਰਨ ਵਾਲਾ। ਭਾਈ ਸਾਹਿਬ ਨੂੰ ਜਦੋਂ ਲਿਜਾਣ ਲੱਗੇ, ਨੰਬਰਦਾਰ ਨੇ ਹੀ ਕਿਹਾ, ਨਾਲ ਦਿਆਂ ਨੇ ਕਿਹਾ ਇੱਕ ਵਾਰੀ ਮਾਂ ਅਤੇ ਭੈਣ ਨੂੰ ਮਿਲ ਤਾਂ ਲੈਣ ਦਿਓ, ਕੇਵਲ ਇਮੋਸ਼ਨਲ ਕਰ ਲਈ ਨਹੀਂ। ਜਦੋਂ ਮਿਲੇ ਮਾਂ ਨੂੰ ਮੱਥਾ ਟੇਕਿਆ, ਕਹਿੰਦੇ ਮਾਂ ਨੇ ਮੱਥਾ ਚੁੰਮਿਆ, ਕੁੱਟ ਕੇ ਆਪਣੇ ਸੀਨੇ ਨਾਲ ਲਾਇਆ ਅਤੇ ਸੋਹਣਾ ਕਾਲਾ ਦਾੜਾ, 25 ਸਾਲ ਦੀ ਮੇਰਾ ਖਿਆਲ ਉਮਰ, ਥੋੜ੍ਹੀ ਉਮਰ ਸੀ ਜੀ ਭਾਈ ਸਾਹਿਬ ਦੀ, ਹਾਂਜੀ ਕਾਲਾ ਦਾੜਾ ਅਤੇ ਉਸ ਵਕਤ ਦਾੜੇ ਨੂੰ ਹੱਥ 'ਚ ਲੈ ਕੇ ਕਹਿੰਦੀ ਪੁੱਤ ਵਾਪਸ ਤਾਂ ਨਹੀਂ ਆਉਣਾ ਮੈਨੂੰ ਪਤਾ ਹੈ ਪਰ ਆ ਦੇਖੀ ਇਹ ਕੇਸ ਨਾ ਕਰ ਮੈਂ ਤੁਹਾਨੂੰ ਇੱਕ ਬੇਨਤੀ ਕਰਾਂਗਾ ਮੇਰੇ ਵੀਰੋ ਜਿਹੜੇ ਤੁਸੀਂ ਬੈਠੇ ਹੋ ਇਸ ਮੁਲਕ ਵਿੱਚ ਧਰਮ ਕਮਾਉਣ ਦੀ ਪੂਰੀ ਆਜ਼ਾਦੀ ਜੇ ਤੁਸੀਂ ਟਰੱਕ ਚਲਾਉਂਦੇ ਹੋ ਤੁਸੀਂ ਟੈਕਸੀ ਚਲਾਉਂਦੇ ਹੋ ਥੋੜ੍ਹਾ ਜਿਹਾ ਦ੍ਰਿੜਤਾ ਕਰਕੇ ਤੁਸੀਂ ਦੇਖੋ ਵੀ ਮਾਂ ਤੁਰਦਿਆਂ ਕਹਿੰਦੀ ਪੁੱਤ ਵੇਖੀ ਕੇਸ ਮੱਥਾ ਚੁੰਮਿਆ ਭੈਣ ਤਾਰੋ ਉਹਨੂੰ ਮਿਲੇ ਉੱਥੇ ਲਿਖਦੇ ਨੇ ਹਰ ਇੱਕ ਦੀ ਕਿਹੜੀ ਭੈਣ ਜਿਹਦੀ ਇੱਛਾ ਨਹੀਂ ਕਿ ਮੇਰੇ ਭਰਾ ਦਾ ਘਰ ਵਸੇ ਉਹਦੇ ਬੱਚੇ ਹੋਣ ਅੱਗੇ ਸੱਚੀ ਮੁੱਚੀ ਉਹ ਭੈਣ ਵੀਰ ਨੂੰ ਮਿਲੀ ਅਤੇ ਉਹਨੇ ਸ਼ਬਦ ਕਹੇ ਜਿਹੜੇ ਕਹਿਣ ਲੱਗੇ ਤੂੰ ਉਦਾਸ ਨਾ ਹੋਈ ਵੀਰ ਨੂੰ ਕਿਹਾ ਕਹਿਣ ਲੱਗੇ ਮੈਂ ਉਦਾਸ ਨਹੀਂ ਹੁੰਦਾ ਤੂੰ ਚਲਾ ਜਾਏਗਾ ਵੀਰਾ ਪਰ ਜਿੰਨੀ ਦੇਰ ਤੱਕ ਮਾਂ ਅਤੇ ਮੈਂ ਜਿਉਂਦੀਆਂ ਹਾਂ ਤੇਰੇ ਘਰ ਵਿੱਚ ਸਿੰਘਾਂ ਦਾ ਚੁੱਲ੍ਹਾ ਕਦੀ ਬੰਦ ਨਹੀਂ ਹੋਵੇਗਾ ਇਹ ਰੋਟੀ ਵੀ ਪੱਕੇਗੀ ਇਹ ਦਾਲ ਵੀ ਬਣੇਗੀ ਇਹ ਕੱਪੜੇ ਵੀ ਜਾਣਗੇ
1: ਮੈਂ ਨਾਹੀਂ ਕਛ ਹੋ ਨਹੀਂ ਕਛ ਆਏ ਨ ਮੋਰਾ ਅਵਸਰ ਲੱਜਾ ਰੱਖ ਲੇ ਸਦਨਾ ਜਨ ਤੋਰਾ ਭਗਤ ਸਦਨਾ ਜੀ ਭਗਤੀ ਕਾਲ ਦੇ ਦੌਰ ਦੇ ਵਿੱਚ ਹੀ ਸਿੰਧ ਪ੍ਰਾਂਤ ਹਾਲ ਪਾਕਿਸਤਾਨ ਦੇ ਵਿੱਚ ਪੈਦਾ ਹੋਏ ਪੇਸ਼ੇ ਤੋਂ ਆਪ ਕਸਾਈ ਸਨ ਰੋਜ਼ ਬੱਕਰੇ ਵੱਢ ਕੇ ਉਹਨਾਂ ਦਾ ਮਾਸ ਵੇਚਣਾ ਨਿੱਤ ਦਾ ਧੰਦਾ ਸੀ ਇਤਨੀ ਕਠੋਰ ਕਿਰਤ ਨੇ ਕਿਰਤੀ ਕਰਨ 'ਤੇ ਕਿਵੇਂ ਮਜਬੂਰ ਕੀਤਾ ਇਤਨੇ ਕਠੋਰ ਪੇਸ਼ੇ ਨੇ ਇੱਕ ਐਸਾ ਕੋਮਲ ਦਿਲ ਕਿਵੇਂ ਪੈਦਾ ਕੀਤਾ ਇਹਦਾ ਇੱਕ ਪਿਛੋਕੜ ਹੈ ਕਹਿੰਦੇ ਨੇ ਰਾਤ ਦੇ ਵਕਤ ਬਾਦਸ਼ਾਹ ਦੇ ਅਹਿਲਕਾਰ ਆਏ ਅਤੇ ਉਹਨਾਂ ਨੇ ਮਾਸ ਦੀ ਮੰਗ ਕੀਤੀ ਥੋੜ੍ਹੇ ਜਿਹਾ ਸਿਰ ਦੋ ਸਿਰ ਅਤੇ ਸਦਨਾ ਸੋਚੀ ਪੈ ਗਿਆ ਜੇ ਬੱਕਰਾ ਮੈਂ ਵੱਢਿਆ ਅਤੇ ਬਾਕੀ ਦਾ ਮਾਸ ਬੇਕਾਰ ਜਾਏਗਾ ਸਵੇਰੇ ਤੱਕ ਉਹਨੇ ਬੱਕਰੇ ਦੀ ਪਿਛਲੀ ਇੱਕ ਲੱਤ ਵੱਢਣ ਦੀ ਸੋਚੀ ਅਤੇ ਬਈ ਬਾਕੀ ਇਸ ਨੂੰ ਸਵੇਰੇ ਜ਼ਬਾਹ ਕਰਾਂਗੇ ਛੁਰਾ ਲੈ ਕੇ ਜੈਸੇ ਬੱਕਰੇ ਦੀ ਲੱਤ ਵੱਢਣ ਵਾਸਤੇ ਗਿਆ ਇਸੇ ਹੀ ਕਠੋਰਤਾ ਦੇ ਚੋਂ ਦਇਆ ਉਤਪੰਨ ਹੋਈ ਇਸੇ ਹੀ ਮਹਾਨ ਪੱਥਰ ਦਿਲ ਭਾਵਨਾ ਦੇ ਚੋਂ ਭਗਤੀ ਭਾਵਨਾ ਦਾ ਸੰਗੀਤ ਫੁੱਟਿਆ ਜ਼ਮੀਰ ਦੀ ਆਵਾਜ਼ ਇਹ ਸਾਰੀ ਰਾਤ ਤੜਪੇਗਾ ਬੱਕਰਾ ਛੁਰਾ ਹੱਥੋਂ ਗਿਰ ਗਿਆ ਬਾਦਸ਼ਾਹ ਦੇ ਅਹਿਲਕਾਰਾਂ ਨੂੰ ਕਹਿ ਦਿੱਤਾ ਅੱਜ ਤੋਂ ਮੈਂ ਕਸਾਈ ਨਹੀਂ ਹੁਣ ਮੈਂ ਅੱਜ ਤੋਂ ਬੱਕਰੇ ਨਹੀਂ ਵੱਢਿਆ ਕਰਾਂਗਾ ਅੱਜ ਤੋਂ ਮੈਂ ਆਪਣੇ ਅਹੰਕਾਰ ਨੂੰ ਅਤੇ ਕਠੋਰ ਨੂੰ ਵੱਢਣਾ ਹੈ ਅੱਜ ਤੋਂ ਮੈਂ ਆਪਣੇ ਵਿਕਾਰਾਂ ਨੂੰ ਜ਼ਬਾਹ ਕਰਨਾ ਹੈ ਅੱਜ ਤੋਂ ਮੈਂ ਆਪਣੇ ਪਾਪਾਂ ਅਤੇ ਗੁਨਾਹਾਂ ਨੂੰ ਜ਼ਬਾਹ ਕਰਨਾ ਹੈ ਮੈਂ ਇਸ ਤਰੀਕੇ ਨਾਲ ਧੰਦਾ ਬਦਲ ਲਿਆ ਕਦੀ ਵਿਚਾਰ ਕਰੀਏ ਭਗਤ ਵੀ ਕਸਾਈ ਨੇ ਪਰ ਉਹ ਆਪਣੇ ਵਿਕਾਰਾਂ ਨੂੰ ਵੱਢਦੇ ਨੇ ਔਗੁਣਾਂ ਨੂੰ ਵੱਢਦੇ ਨੇ ਪਾਪਾਂ ਨੂੰ ਵੱਢਦੇ ਨੇ ਅਤੇ ਜੋ ਆਪਣੇ ਪਾਪਾਂ ਨੂੰ ਜ਼ਬਾਹ ਕਰਨ ਵਿੱਚ ਅਸਮਰਥ ਹੋਇਆ ਜੋ ਆਪਣੇ ਔਗੁਣਾਂ ਨੂੰ ਜ਼ਬਾਹ ਕਰਨ ਵਿੱਚ ਅਸਮਰਥ ਹੋਇਆ ਕੁਦਰਤੀ ਗੱਲ ਹੈ ਉਹ ਬਾਹਰ ਕਤਲੋ ਗਾਰਤ ਕਰਦਾ ਹੈ ਉਹ ਬਾਹਰ ਮਾਰ ਕੁਟਾਈ ਕਰਦਾ ਹੈ ਆਪਣੇ ਆਪ ਨੂੰ ਜ਼ਬਾਹ ਕਰਨ ਲਈ ਇੱਕ ਵਿਸ਼ੇਸ਼ ਕਿਸਮ ਦੀ ਛੁਰੀ ਚਾਹੀਦੀ ਹੈ ਜੋ ਵਿਸ਼ੇਸ਼ ਕਿਸਮ ਦੇ ਲੋਹੇ ਨਾਲ ਬਣੀ ਹੋਈ ਹੈ ਜਿਸ ਦਾ ਜ਼ਿਕਰ ਪਹਿਲੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਮਹਾਰਾਜ ਕਰਦੇ ਨੇ ਸੱਚ ਕੀ ਕਾਤੀ ਸੱਚ ਸਭ ਸਾਰ ਗਾੜਤ ਤਿਸਕੀ ਅਪਰ ਅਪਾਰ ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਕਿਸੇ ਸ਼ੇਖ ਕਸਾਈ ਨੂੰ ਮੁਖਾਤਬ ਹੋ ਕੇ ਇਹ ਸ਼ਬਦ ਉਚਾਰਨ ਕਰ ਰਹੇ ਨੇ ਕਿ ਸੱਚ ਦੀ ਛੁਰੀ ਹੋਵੇ ਔਰ ਸੱਚ ਦੀ ਟਕਸਾਲ ਦਿੱਤੀ ਉਸਦੀ ਗਾੜਤ ਹੋਵੇ ਸੱਚ ਦੀ ਉਸਨੂੰ ਪਾਣ ਧਾਰ ਲੱਗੀ ਹੋਈ ਹੋਵੇ सच की काती सच सब सार सारे दा सहारा लोहा सच दा होवे उदी धार सच दी होवे छुरा सच दा होवे ते ऐसा छुरा जे चलाइए अपने विकारां ते ऐसा छुरा जे चलाइए अपने उस मन ते जो पापा नाल भरे होवे तो साहिब कहिंदे तिसका कुठा होवे सेख लहू लब निखत्था वेख। अगर इस छुरे दा कुठे होया ए मन होवे तो फिर मन विचों सारा लहू निकल जाएगा। केड़ा लोभ दा विकार दा दुष्टपणे दा वैर विरोध दा। किसे हद तक ये सही है कि जो अपने मन नूं ज़बह करन विच असमर्थ होए ने वो बाहर ज़बह करन दा कम कर देने। जो अपने विकारां नूं कतल नहीं कर सके वो संसार नूं कतल करन दी कोशिश कर देने। जो अपने मन नूं नहीं मार सके वो दुनिया नूं मारन दी कोशिश कर देने। बाहरों कोई मारन दी कोशिश करे वो दुष्ट है जालम है पापी है। पर कोई अपने मन नूं अपने विकारां ते गुनाहां नूं मारन दी कोशिश करे वो संत है वो भगत है पूजनीक है पुनीत आत्मा है। इस तरह दी पुनीत आत्मा सिंध देश पैदा हुई जिसका नाम है भगत सदना। आम इतिहासकार कहते हैं कि आप दा पिछोकड़ इस्लामी घराने नाल संबंधित है। गुरु ग्रंथ साहब जी महाराज विच कुछ भगत ऐसे ने जो मुसलमान ने बाबा फरीद सदना सैन बेखन इत्यादक। ये भगत मुसलमान घरानिया नाल संबंध रखते ने लेकिन जब खुदा दा नूर अंदर प्रगट होवे ता मनुख इस भावना तो उच्चा उठ जांदा है कौन हिंदू कौन मुसलमान। ना हम हिंदू ना मुसलमान अल है राम के पिंड प्राण ए शरीर अल्लाह दा है ए प्राण राम दे ने। तो ऐसा पुरुष अल्लाह दी धुन अलापण विच राम दे गीत गाण विच संकोच नहीं करेगा। ये सारे भगत बड़े फराग दिल रोशन जमीर रोशन दिमाग हुए ने और इन्हा भगतां विचों भगत सदने जी दा भी अपना एक खास स्थान है। गुरु ग्रंथ साहिब जी महाराज विच आप दा एक बड़ा ही पावन ते फिलसफे नाल पूरत एक शब्द है जिस दियां अस्थाई पंक्तियां ने तौ गुण कहा जगत गुरा जो कर्म न नासे सिंह शरण कत जाइए जो जम पुग ग्रासे। साडे देश विच कर्म सिद्धांत की बड़ी चर्चा है और आखिर सब कुछ कर्मां ते ही निबड़दा है। जैसे कोई कर्म करता है वैसे कोई उदा फल भोगदा है। भोगे बिना कर्म नाश नहीं आते। भारत का धार्मिक चिंतन भारत का धार्मिक दर्शन बस इस विचार पे खड़ा है जे कर्म कुछ होया है ते भोगे बिना उसने नसना नहीं। जे कर्म कुछ कीता है ता उदा फल झोली विच पाना ही पाएगा। भगत सदना जी तो चूंकि कुछ कर्म ऐसे होए ने कसाई सन जिंदगी दा बेशतर हिस्सा मांस वेचदिया लंघिया जीवां नूं ज़बह करदिया लंघिया। ते जो हुण इस तरह दे पुरुष दे सामने ए विचार रखो कि कीते होए कर्मां दा फल ते भोगना ही पएगा फिर एक ख्याल पैदा हुंदा है ईश्वर दी बंदगी दा की मतलब है फिर ओदी इबादत दा की मतलब है। तो एक गिले दे रूप विच भगत सदना जी कहिंदे ने तौ गुण कहा जगत गुरा हे जगत दे गुरु हे जगत नूं प्रेरणा देण वाले परिपूर्ण परमात्मा फिर तेरे विच की गुण है कि तेरी बंदगी करदिआं होइआं वी जे मैं कर्मां दी मार भोगणी है तां फिर तौ गुण कहा तेरे विच गुण की है फिर ते कोई गुण नहीं रह गया फिर तेरे कोल आउण दी लोड़ की पै गई। तौ गुण कहा जगत गुरा जो कर्म न नासे सिंह शरण कत जाइए जो जम पुग ग्रासे। शेर दी शरण विच जाइए ते गिद्दड़ खा लवे गिद्दड़ झपटा मार के नाश कर देवे तो फिर शेर दी शरण विच जाण दी लोड़ की है। प्रभु दी शरण विच जाइए ਉਹਦੀ ਬੰਦਗੀ ਕਰੀਏ ਤੇ ਕਰਮਾਂ ਦੀ ਮਾਰ ਸਹਾਰਨੀ ਪੈ ਜਾਏ ਤਾਂ ਫਿਰ ਬੰਦਗੀ ਦਾ ਫਲ ਕੀ ਹੈ, ਇਬਾਦਤ ਦਾ ਫਲ ਕੀ ਹੈ? ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ, ਲੱਖ ਮੜੀਆ ਕਰ ਇਕੱਠੇ ਏਕ ਰਤੀਲੇ ਭਾਏ, ਲੋਕਾ ਮਤ ਕੋ ਫੱਕੜ ਪਾਏ, ਲੱਖ ਮੜੀਆ ਕਰ ਇਕੱਠੇ ਏਕ ਰਤੀਲੇ ਭਾਏ। ਇਹ ਬੰਦੇ ਮਤਾਂ ਕਿਧਰੇ ਭੁਲੇਖੇ ਚ ਤੋਂ ਪੈ, ਲੱਖਾਂ ਮਣ ਲੱਕੜੀਆਂ ਇੱਕ ਚਿੰਗਾਰੀ ਨਾਲ ਬਸਮ ਹੋ ਜਾਂਦੀਆਂ ਨੇ। ਰੰਚਕ ਮਾਤਰ ਨਾਮ ਦਾ ਜਾ, ਸੁਰਤ ਸ਼ਬਦ ਦੀ ਕਾਗਰਤਾ ਨਾਲ ਕੀਤਾ ਹੋਇਆ ਜਾ, ਲੱਖਾਂ ਜ਼ਿੰਦਗੀਆਂ ਦੇ ਪਾਪ ਧੋ ਦਿੰਦਾ ਹੈ, ਅਨੰਤ ਜਨਮਾਂ ਦੇ ਪਾਪ ਸਾੜ ਕੇ ਰਾਖ ਕਰ ਦਿੰਦਾ ਹੈ, ਸਵਾਹ ਕਰ ਦਿੰਦਾ ਹੈ। ਇਹ ਨਾਮ ਦੀ ਬਰਕਤ ਹੈ, ਇਹ ਨਾਮ ਦੀ ਮਹਿਮਾ ਹੈ, ਇਹ ਨਾਮ ਦੀ ਤਾਕਤ ਹੈ। ਤੋ ਭਗਤ ਸਦਨਾ ਜੀ ਮਹਾਰਾਜ ਕਹਿੰਦੇ ਨੇ, ਆਪ ਪੁਰਾਣਕ ਪ੍ਰਸੰਗ ਸਾਹਮਣੇ ਰੱਖਦੇ ਨੇ, ਨਿਰਪ ਕਨਿਆ ਕੇ ਕਾਰਨੇ ਇੱਕ ਭਇਆ ਭੇਖਦਾਰੀ, ਕਾਮਾਰਥੀ ਸਵਾਰਥੀ ਵਾਕੀ ਪੈਲ ਸਵਾਰੀ। ਵਿਸ਼ਨੂੰ ਜੈਸੇ ਕੱਪੜੇ ਪਹਿਨ ਕੇ, ਵਿਸ਼ਨੂੰ ਦਾ ਹੀ ਰੂਪ ਧਾਰਨ ਕਰਕੇ ਇੱਕ ਵਿਕਾਰੀ, ਇੱਕ ਕਾਮਾਰਥੀ ਵਿਸ਼ਨੂੰ ਦਾ ਰੂਪ ਧਾਰਨ ਕਰਕੇ ਇੱਕ ਰਾਜ ਕੰਨਿਆਂ ਨੂੰ ਠੱਗਣ ਲੱਗਾ, ਔਰ ਰੋਜ਼ ਉਸ ਕੰਨਿਆਂ ਨੂੰ ਪ੍ਰਭਾਵਿਤ ਕਰਦਾ ਹੈ। ਇੱਕ ਦਿਨ ਗੀਤ ਗਾ ਰਿਹਾ ਸੀ ਪ੍ਰਭੂ ਦੇ, ਜੁੜ ਗਿਆ, ਜੁੜਦਿਆਂ ਹੀ ਪਖੰਡ ਖਤਮ ਹੋ ਗਿਆ, ਜੁੜਦਿਆਂ ਹੀ ਭੇਖ ਉਤਰ ਗਿਆ, ਜੁੜਦਿਆਂ ਹੀ ਖਿਆਲ ਆਇਆ ਜਿਵੇਂ ਬਾਹਰੋਂ ਵਿਸ਼ਨੂੰ ਬਣਿਆ ਤੇ ਹੁਣ ਮੈਨੂੰ ਅੰਦਰੋਂ ਬਣਨਾ ਚਾਹੀਦਾ। ਜ਼ਮੀਰ ਦੀ ਆਵਾਜ਼ ਆਈ, ਵਿਸ਼ਨੂੰ ਦਾ ਤੈਂ ਰੂਪ ਬਣਾਇਆ, ਵਿਸ਼ਨੂੰ ਦਾ ਤੇਰੇ ਕੋਲ ਮਨ ਨਹੀਂ ਹੈ, ਦੇਵਤੇ ਦੀ ਤੂੰ ਕਾਇਆ ਬਣਾ ਲਈ ਪਰ ਦੇਵਤੇ ਵਾਲੀ ਤੇਰੇ ਕੋਲ ਜ਼ਮੀਰ ਨਹੀਂ ਹੈ। ਐਸਾ ਆਤਮਾ ਨੇ ਝੰਜੋੜਿਆ, ਐਸਾ ਪ੍ਰਭੂ ਦਾ ਗੀਤ ਗਾਇਆ ਕਿ ਵਾਹ ਕਈ ਉਹ ਵਿਸ਼ਨੂੰ ਵਰਗਾ ਹੋ ਗਿਆ, ਵਿਸ਼ਨੂੰ ਜੈਸਾ ਪਾਵਨ, ਵਿਸ਼ਨੂੰ ਜੈਸਾ ਪਵਿੱਤਰ। ਤੋ ਭਗਤ ਸਦਨਾ ਜੀ ਕਹਿੰਦੇ ਨੇ, ਕਾਮਾਰਥੀ ਸਵਾਰਥੀ, ਉਹਤੇ ਕਾਮਨਾ ਨਾਲ ਭਰਿਆ ਹੋਇਆ ਸੀ, ਉਹਤੇ ਸਵਾਰਥ ਨਾਲ ਭਰਿਆ ਹੋਇਆ ਸੀ, ਉਹਤੇ ਦੁਨਿਆਵੀ ਪਦਾਰਥਾਂ ਵਿੱਚ ਲਿਬੜਿਆ ਹੋਇਆ ਸੀ, ਤੇ ਇਸ ਸਭ ਕੁਛ ਨੂੰ ਸਾਹਮਣੇ ਰੱਖ ਕੇ ਉਹਨੇ ਬੰਦਗੀ ਕੀਤੀ, ਉਹਨੇ ਨਾਮ ਜਪਿਆ ਤੇ ਹੇ ਪ੍ਰਭੂ ਤੂੰ ਉਹਨੂੰ ਵੀ ਰਸ ਦੇ ਦਿੱਤਾ, ਤੂੰ ਉਹਨੂੰ ਵੀ ਸਕੂਨ ਦੇ ਦਿੱਤਾ, ਤੂੰ ਉਹਨੂੰ ਵੀ ਚੈਨ ਦੇ ਦਿੱਤਾ। ਨਿਰਪਕਨਿਆ ਕੇ ਕਾਰਨੇ ਇੱਕ ਭਇਆ ਭੇਖਦਾਰੀ, ਕਾਮਾਰਥੀ ਸਵਾਰਥੀ ਵਾਕੀ ਪੈ ਸਵਾਰੀ, ਤੋ ਗੁਣ ਕਹਾ ਜਗਤ ਗੁਰਾ ਜੋ ਕਰਮ ਨ ਨਾਸੇ, ਸਿੰਘ ਸਰਨ ਕਤ ਜਾਈਏ ਜੋ ਜਮ ਪੁਗ ਗ੍ਰਾਸੇ। ਅਗਾਂਹ ਚੱਲ ਕੇ ਭਗਤ ਸਦਨਾ ਜੀ ਕਹਿੰਦੇ ਨੇ, ਏਕ ਬੂੰਦ ਜਲ ਕਾਰਨੇ ਚਾਤ੍ਰਿਕ ਦੁੱਖ ਪਾਵੇ, ਪਿਆਸਾ ਇੱਕ ਬੂੰਦ ਲਈ ਤੜਪਦਾ ਫਿਰੇ, ਇੱਕ ਬੂੰਦ ਦੀ ਮੰਗ ਕਰੇ ਵੀ ਕਿਸੇ ਤਰੀਕੇ ਨਾਲ ਇੱਕ ਬੂੰਦ ਪਾਣੀ ਮੈਨੂੰ ਕਿਧਰੋਂ ਮਿਲੇ। ਔਰ ਹਕੀਕਤ ਹੈ ਕਿ ਪਾਣੀ ਦੀ ਕਦਰ ਪਿਆਸੇ ਨੂੰ ਹੈ, ਭੋਜਨ ਦੀ ਕਦਰ ਭੁੱਖੇ ਨੂੰ ਹੈ, ਕੱਪੜੇ ਦੀ ਕਦਰ ਨੰਗੇ ਨੂੰ ਹੈ, ਔਲਾਦ ਦੀ ਕਦਰ ਬੇ ਔਲਾਦੇ ਨੂੰ ਹੈ, ਤੇ ਇੰਜ ਕਹਿ ਲਈਏ ਪਰਮਾਤਮਾ ਦੀ ਕਦਰ ਭਗਤ ਨੂੰ ਹੈ, ਜਿਹਦੇ ਅੰਦਰ ਭਗਤੀ ਭਾਵਨਾ ਪੈਦਾ ਹੋ ਗਈ ਹੈ। ਏਕ ਬੂੰਦ ਜਲ ਕਾਰਨੇ ਚਾਤ੍ਰਿਕ ਦੁੱਖ ਪਾਵੇ, ਇੱਕ ਬੂੰਦ ਦੀ ਖਾਤਰ ਪਿਆਸਾ ਚਾਰੋਂ ਪਾਸੇ ਤੜਪੇ ਤੇ ਦੁੱਖ ਪ੍ਰਾਪਤ ਕਰੇ, ਹਰ ਪਾਸੇ ਦੁਖੀ ਹੋਵੇ, ਪ੍ਰਾਣ ਗਏ ਸਾਗਰ ਮਿਲੇ ਫੁਨ ਕਾਮਨਾ ਆਵੇ। ਤੜਪ ਤੜਪ ਕੇ ਉਸਨੇ ਪ੍ਰਾਣ ਦੇ ਦਿੱਤੇ ਨੇ ਤੇ ਹੁਣ ਸਾਗਰ ਉਸਨੂੰ ਮਿਲੇ, ਹੁਣ ਦਰਿਆਵਾਂ ਦੇ ਦਰਿਆ ਪਾਣੀ ਦੇ ਉਸਨੂੰ ਮਿਲਣ, ਕਿਹੜੇ ਕੰਮ ਨੇ? ਦਰਅਸਲ ਸਦਨਾ ਜੀ ਇਹ ਕਹਿ ਦੇਣ ਕਿ ਮੌਕੇ ਉੱਤੇ ਜੋ ਕਰਮ ਕੰਮ ਸਰਿਆ ਨੇ, ਬੇਮੌਕੇ ਕੰਮ ਦਾ ਕੀ ਮਤਲਬ? ਪਿਆਸਾ ਤੜਪ ਕੇ ਮਰ ਗਿਆ ਤੇ ਹੁਣ ਪਾਣੀ ਮਿਲਿਆ, ਕਿਹੜੇ ਕੰਮ ਦਾ? ਆਮ ਧਾਰਮਿਕ ਦੁਨੀਆ ਵਿੱਚ ਕਿਹਾ ਜਾਂਦਾ ਹੈ ਕਿ ਪਰਮਾਤਮਾ ਦੇ ਘਰ ਦੇਰ ਹੈ ਅੰਧੇਰ ਨਹੀਂ, ਪਰ ਮੈਂ ਆਪਣੇ ਢੰਗ ਨਾਲ ਸੋਚਿਆ ਨਹੀਂ, ਦੇਰ ਹੀ ਅੰਧੇਰ ਹੈ, ਅਗਰ ਦੇਰ ਹੋ ਗਈ ਤਾਂ ਫਿਰ ਅੰਧੇਰ ਹੈ, ਅਗਰ ਦੇਰ ਹੋ ਗਈ ਤਾਂ ਨਿਰਾਸ਼ਾ ਪੈਦਾ ਹੋ ਜਾਂਦੀ ਹੈ, ਅਗਰ ਦੇਰ ਹੋ ਗਈ ਤਾਂ ਵਿਸ਼ਵਾਸ ਉੱਠ ਜਾਂਦਾ ਹੈ। ਮੈਂ ਐਸਾ ਸਮਝਦਾ ਪਰਮਾਤਮਾ ਦੇ ਘਰ ਦੇਰ ਵੀ ਨਹੀਂ, ਜੈਸੇ ਅੱਗ ਵਿੱਚ ਹੱਥ ਪਾਈਏ ਉਸੇ ਵਕਤ ਹੱਥ ਸੜਦਾ ਹੈ, جیسے پھلاں کول بیٹھی ہے اسے وقت مہک ملدی ہے، جیسے برفانی پہاڑ ہمالیہ دے کول بیٹھی ہے اسے وقت ہی جو ہے ٹھنڈ ملدی ہے۔ اسی طریقے نال شبھ کرم کریے اسے وقت پھل ملتا ہے، اشبھ کرم کریے اسے وقت پھل ملتا ہے۔ شبھ کرم منک نو کھیڑا دیندا ہے، سکون دیندا ہے، شانتی دیندا ہے، خلاص دیندا ہے۔ اشبھ کرم من بے چین کر دیندا ہے، پیڑت کر دیندا ہے، میلا کر دیندا ہے۔ ایہ تت چھن پھل ہے، پربھو دے دربار وچ دیر بھی نہیں، کیونکہ دیر بھی اندھیر ہو سکتی ہے۔ جیسے کہ شری سدنا جی کہندے نے، ایک بوند جل کارنے چاترک دکھ پاوے، پران گئے ساگر ملے پھن کام نہ آوے، پران جو تھاکے پھر نہیں کیسے برماؤں۔ بھئی ہن میرے پران ٹوٹن لگے نے، سواس ٹوٹن لگے نے، تے توں بوڑے نہ، توں مددگار نہ ہوئے، توں سہایک نہ ہوئے، پران جو تھا کے پھر نہیں کیسے برماؤں۔ بوڑ موئے نوکا ملے کہو کاہے چڑھاؤں، ڈب گیا میں، تے ہن توں نوکا بھیجی ہے، دس ہن کون بیٹھے گا اس نوکا تے، ڈب گیا گلا دے، غرق ہون والا غرق ہو گیا، ہن نوکا کیڑے کم دی۔ دراصل وقت سر پربھو بوڑدا ہے، وقت سر ہی وہ سہائک ہوندا ہے، اور ستگراں دی بانی کہندی ہے، اچنت کم کرے پرب تن کے، جن ہر کا نام پیارا، جنہاں نو ہری دا نام پیارا لگدا ہے، جو ہری نال جڑے ہوئے نے، او تے منگ بھی نہ کرن تاں وی اچنچیت پربھو انہاں دے کم سوار چھڑدا ہے، انہاں دے کم سرے چاڑ دیندا ہے۔ اور ایسا بھگتاں دا انبھو ہے، ایسا نے بھگتاں نے اپنی زندگی دے وچ دیکھا ہے کہ جس کم بارے سوچیا بھی نہیں کہ ہو سکتا ہے وہ بھی ہو جاتا ہے۔ اچنت کم کرے پرب تن کے، جن ہر کا نام پیارا۔ تو بھگت سدنا جی کہندے نے، پران گئے ساگر ملے ہن کام نہ آوے، یا ڈوب موئے نوکا ملے کو کائے چڑھاؤں۔ مر گئے، ڈوب گئے، ہن نوکا ملی تے کیڑے کم دی۔ اخیر وچ آپ کہندے نے، میں نہ ہی کچھ ہو نہیں کچھ آئے نہ مورا، اوسر لجا راکھ لے سدنا جن تورا۔ اے پربھو سمے سر لجا رکھ لے۔ واقعی بھگتاں نوں تے پرماتما ہی جو ہے لجا رکھن والا ہے، ایشور ہی انہاں دی لجا رکھن والا ہے۔ پربھ جو تو کہ لاج ہماری، نیل کنٹھ نر ہر نارائن نیل بسن بنواری۔ گرو گوبند سنگھ جی مہاراج کہتے ہیں، ہے پربھو تو ہی میری لجا رکھ، تو ہی میری لج دی پال کر۔ تو شری سدنا جی کہتے ہیں، سمے سر میری لجا رکھ، سمے سر میرا کام کر، وقت سر میرا کام کر۔ ساری رات میں تڑپ دا رہا روشنی لئی، گھر وچ میرے چاننا ہوئے، دیوا جلے تے دیوا نہ میسر ہوئے، تیل نہ مل سکے، دیوا نہ مل سکے، تے سویرے سورج چڑھے ہے تے توں دیوا دینے کیڑے کم دا، او میرے کس کم دا۔ دراصل وقت سر جو مدد ہے وہی مقد ہے، بے وقتی مدد بے مینی ہو جاندی ہے۔ اس واسطے یہ جڑے شبد جڑے ہوئے نے ایشور دے نال، کہ او دے گھر وچ دیر ہے اندھیر نہیں، دراصل بے مینی نہیں۔ اگر دیر ہو گئی تو پھر اندھیر ہو گیا۔ بھگت سدنا جی دے اس شبد وچ اس طرح دے بھاؤ پرگٹ ہو رہے ہیں، اور آپ صاف کہہ رہے ہیں کہ ہے پربھو جی کرم سدھانت میرے تے لاگو ہویا تے واقعی میں کرما دی مار بھوگنی ہے، تو پھر میں سمجھا گا تیرے چ گن کی ہے۔ تو گن کہا جگت برا جو کرم نہ ناسے۔ بھارت دا سارے دا سارا جڑا چنتن ہے وہ کرما دے کھڑا ہے، پر تھوڑا جہا سوچیے، پہلے منک سی کہ پہلے کرم سن؟ اگر کیتے ہوئے کرما کر کے جنم ہے، کیتے ہوئے کرما کر کے منک دکھی ہے، تو سوال پیدا ہوتا ہے پہلے کرم سن کہ پہلے منک سی؟ یہ تو سوال ایسا ہویا، پھر پہلے مرغی سی کہ پہلے انڈا سی؟ आखिर गल इत्थे ही आउंदी है, नहीं प्रभु एक तेरी लीला है, एक तेरा खेल है, ना कर्म पहले ना मनुख पहले, जैसे तू चाया वैसा जो है संसार साज देता है खेल, ते इस तो बाद तू कुछ विधान बनाए, लेकिन ए विधान भी ऐसे ने कि तेरी एक मौज तेरी एक मस्ती, अगर कोई भगत प्रार्थना करे निम्रता सहित जोदड़ियां करे ते तू उसके जन्मा जन्मांतरा दे कर्मा नु धो देना, छिन दे च उसनु चैन दे देना, छिन दे च उसनु शांति दे देना। तो भगत सदना जी दा पावन पवित्र वाक गुरु ग्रंथ साहब जी महाराज के अंदर दर्ज है, और पाठक जन बड़ी श्रद्धा नाल पढ़ के बहुत वड्डा ज्ञान लेंदे ने। गुरु ग्रंथ साहब जी महाराज एक ऐसे खजाने ने जिहदे च गुरु नानक देव जी महाराज की बाणी है, गुरु अंगद देव जी महाराज की बाणी है, गुरु अमरदास गुरु रामदास जी ते गुरु अर्जन देव जी महाराज के गीत ने, गुरु तेग बहादुर साहब जी महाराज का बैराग दे नाल भरिया होया कलाम है, उत्थे अनेकां भगतां दीआं बाणीआं ने। अज तक रूहे जमीन विच ऐसा नहीं होया कि कोई धार्मिक ग्रंथ उहदे च अनेक व्यक्ति बैठे हो, इक्को ही है इहदे च अनेक व्यक्ति बैठे ने। धार्मिक ग्रंथ सिर्फ एक भाषा विच मिलते ने, गुरु ग्रंथ साहब जी महाराज एक भाषा विच भी नहीं है। ये भगत वक् वक् प्रांतां दे ने ते वक् वक् भाषावां विच प्रभु दे गीत गाउंदे ने, प्रभु दी जो है उस्तति करदे ने। गुरु ग्रंथ साहब जी महाराज दा पाठ करन वाला मुतस्बी नहीं हो सकता, क्योंकि जदो फरीद नूं पढ़ेगा अल्लाह दी धुन निकलेगी, और जब जयदेव नूं पढ़ेगा वह गोविंद गोविंद कहने ते मजबूर होगा, नामदेव नूं पढ़ेगा ते उहदी रसना चो निकलेगा ईबे बीठल उबे बीठल, बीठल बिन संसार नहीं, थान थनंतर प्रणवे नामा, पूर रहो तू सर्व मही। और इसे तरीके नाल जब कबीर नूं पढ़ेगा तो फिर वो सतनाम दा रटन करेगा, गरज के ये सारे भगत वक वक नामा नूं जपदे ने, वक वक बोलियां बोलदे ने, वक वक इन्हां दा चिंतन है, पर सारियां दे अंदर रब्बी रस जिहड़ा है वो इक्को है। ते गुरु नानक देव जी महाराज का सिद्धांत है, आई पंथी सगल जमाती मन जीते जगजीत, सारिया नू नाल लेके चलना ते सारिया दे नाल चलना, बस गुरु नानक दा यही आई पंथ है, यही सरमौर पंथ है। ते गुरु बाबे ने ये प्रत्यक्ष रूप विच प्रगट रूप विच करके दिखाया, सारे भगत आप दे नाल चल रहे ने, आप इन्हां भगतां दे नाल चल रहे ने। जद कभी संसार विच ऐसा ख्याल पैदा होया कि सारी दुनिया का धर्म एक होना चाहिए, क्योंकि चिंतक ऐसा कह रहे हैं कि सारी दुनिया की राजनीति एक होनी चाहिए है, ताकि दुनिया में खून खराबा बंद होवे, ते चलो मन लेने आ सारी दुनिया की राजनीति एक होवे, लेकिन खून खराबे वक् वक् धर्मां करके भी होए ने, वक् वक् मजहबां करके भी होए ने। फिर ख्याल आएगा कि सारी दुनिया का धर्म एक होना चाहिए है, इहदे नाल ख्याल पैदा होगा कि सारी दुनिया का धार्मिक ग्रंथ भी एक होना चाहिए है। तो ग्रंथ उही कसौटी ते पूरा उतरेगा जिहदे च सारियां भाषावां होवन, सारे वर्ण होवन, जिहदे च अल्लाह दे गीत होवन, जिहदे च राम दी धुन होवे, जिहदे च मधुसूदन दा भी जिक्र होवे, जिहदे च माधव देवी गीत होवन, और जिहदे च वाहिगुरु की सिफत सलाह होवे, जिहदे च करतार दी भी धुनी होवे, गरस के अनंत नाम होवन, ते अनंत नामा बारे ए विचार होवे कि बलहारे जाओ जेते तेरे नाम है। तो इस सिद्धांतिक कसौटी देते गुरु ग्रंथ साहब जी महाराज पूरे उतरदे ने। गुरु ग्रंथ साहब जी महाराज ने उना भगतां नूं अपने विच थां दित्ती है जिन्हां भगतां ने धंधे नूं धर्म बना दिता सी। कबीर करदे ते धंधा ने, पर उना दे धंधे दे चों धर्म दी सुगंधी है। नामदेव करदे ते धंधा ने कपड़िया नूं छिंबण दा, पर उन्होंने धंधे दे चों धर्म दी महक है। इसे तरीके दे नाल रविदास करदे ते धंधा ने जुतियां गंढना, पर उन्होंने धंधे दे चों भी धर्म दी ते मिलन सारी दी खुशबू है, सुगंधी है। इसे तरीके नाल श्री सदना जी करदे ते धंधा ने कसाई ने मांस वेचना इन्हां दा धंधा है, पर ये धंधा भी धर्म बन गया, कसाई दे धंधे दे चोवी कोमलता पैदा हो जाए एक अजूबा है। भगत भी सोचनी नूं जो है दाद देनी पैगी। धार्मिक मंदिर दे बैठते होया जे मनुख दे अंदर कोमलता नहीं पैदा हुई ते कहना पैदा पैगा कि इस बंदे दा हिरदा बहुत कठोर है। ते कसाई दी दुकान देते मांस वेचदे होया जिदे अंदर कोमलता पैदा होगी समझ लेना चाहिदा है कि ए बंदा अत्यंत सूक्ष्म सोचने वाला है। इहदी बुद्ध बारीक है ते जिहदी आत्मा ना द्रवे उन्हों परमात्मा दा मिलाप बड़ा औखा है। अनक जतन करे आत्म नहीं दरवे हर दरगे को कैसे गवे। जिहदी आत्मा द्रवी नहीं जिहदी आत्मा कोमल नहीं होई जिहदा मन अजे तक ठोस है उस लई परमात्मा दी प्राप्ति करनी बड़ी कठिन है बहुत कठिन है। कई दफा देखण दे चाह आउंदा है कि बड़े बड़े धर्मात्मा बंदे भी कसाई ने दूसरे नूं चोट पहुंचाण लगे आ संकोच नहीं करदे चाहे वह चोट जहनी होवे शरीरक होवे आर्थिक होवे किसे भी तरीके दी होवे चोट पहुंचाण तो बाज नहीं आउंदे। और ऐसा दिसदा है कि बड़े बड़े धार्मिक भी कसाई ने पर सदना कसाई होंदा होया भी भगत है वह कसाई होंदा होया भी धार्मिक है वह बाहरों ते पेशे च कसाई सी पर अंदरों हिरदा उसका अत्यंत कोमल मिलन सारी दे जज्बिया नाल भरे होया प्रभु गीत दे नाल जो है परे होया। ते भगत प्रेरणा दे रहे ने कि कोई भी पेशा होवे कोई भी किरत होवे परमात्मा दी प्राप्ति विच बाधा नहीं बनती। चाहे वह किरत कपड़े बुनना होवे चाहे वह किरत जुतियां गनना होवे चाहे वह किरत मांस वेचना होवे ते चाहे वह किरत कपड़िया नूं छिंबना होवे चाहे वह किरत दुकानदारी दी होवे कोई भी किरत कीर्ति विच बाधा नहीं खड़ी करती। कोई भी धंधा धर्म देश दीवार नहीं है। ये एक भावना है जिहड़े कहिंदे ने की करिए धंधे तो वेल मिले ते धार्मिक बणीए की करिए कम धंधिया तो ही वेल नहीं मिलती किवें भजन करिए किवें बंदगी करिए। और वह कहिंदे ने धंधा दीवार की तरह खड़ा हो गया ते भगत कहिंदे ने धंधे नूं ही धर्म बना लो धंधे नूं ऐसा समझो कि ये प्रभु की तरफों दित्ती हुई सेवा है सेवा करने धंधा सेवा बन सकता है रोटी ते हर एक ने खानी है। तो जब धंधे विच भी कोई ऐसी भावना जोड़ लैंदा है कि मैं कपड़े बुन लिया और ये सेवा करने जगत का नंगेज ढकना है जगत के पैरों च जुत्ती पवानी है जगत नूं सुख देने ने जगत नूं आराम देना है धंधे दे राही तो धंधा भी धर्म बन जाता है। ते धार्मिक मनुखां तो भी जे किसी नूं चोट पहुंचे तो ऐसा धर्म भी वास्तविक धंधा है उस धंधे की जो है बदबू है। भगत सदना जी धंधिया दे चों बड़ा कठोर धंधा करते ने। अमृत वेले उठ के दो चार बकरे रोज जबा करने ते सारा दिन मांस वेचना पर कमाल की गल इस धंधे दे चों भी धर्म की इतनी उज्जवल महक पैदा हुई। आपने सिंध प्रांत दे च थां थां ते भ्रमण करके लोगां नूं खुदा दे नाल जोड़िया जीवां नूं परमात्मा दी धुन दे नाल जोड़िया। जद एक फुल खिड़ पैंदा है महक वंडन लग पैंदा है जद एक दीवा जल पैंदा है रोशनी वंडन लग पैंदा है जद किसे हिरदे विच आत्म प्रकाश हो जांदा है वह चानना वंदन लग पैंदा है वह सुख चैन वंडन लग पैंदा है वह आनंद वंडन लग पैंदा है। और यह वंडना उस तों सुते सुत आउंदा है अपने आप हुंदा है। जैसे फुल दे चों सुगंधी दा निकलना दरअसल उस दे च महक दा अदक होना है। इस वास्ते डुल डुल के वो बार पई पैंदी है भगत दा हिरदा इतना आनंद नाल भर जांदा है इतना गुणा नाल भर जांदा है इतना शांति ते चैन नाल भर जांदा है कि वो डुल डुल के बार पैंदा है। सदना जी भगती भाव विच ऐसे लीन होए और अध्यात्मक गुणा नाल ऐसे भरपूर होए थां थां ते भ्रमण करके इन्हां ही गुणा नूं वंडदे रहे इसी सच्ची दौलत नूं वंड वंड के जगत नूं अकाल पुरख दे नाल जोड़दे रहे। अनेकां भगतां दे चों गुरु ग्रंथ साहिब जी महाराज दे च इक ए सदना कसाई पेशे दे च ए भी भगत है इसका भी कलाम है और इसका कलाम भी रहिंदी दुनिया तक अध्यात्मक शांति वंडदा रहेगा।
2: You're listening to KRPI 1550 Radio Ferndale, Washington.
3: ਪੰਜਾਬੀਆਂ ਦਾ ਇੱਕੋ ਇੱਕ ਹਰਮਨ ਪਿਆਰਾ ਗਰੋਸਰੀ ਸਟੋਰ ਫਰੂਟੀ ਕਹਿਣਾ, ਜਿਨ੍ਹਾਂ ਦੇ ਪ੍ਰਾਈਸਿਸ ਹੋਲਸੇਲ ਨਾਲੋਂ ਵੀ ਘੱਟ ਹਨ। ਫਰੂਟੀ ਕਹਿਣਾ ਦੀ ਨਵੀਂ ਲੋਕੇਸ਼ਨ ਸਾਊਥ ਸਰੀ ਵਿੱਚ ਖੁੱਲ ਗਈ ਹੈ, 2990152 ਸਟਰੀਟ। ਇਸ ਹਫਤੇ ਦੇ ਸਪੈਸ਼ਲ ਹਨ 7 ਅਗਸਤ ਤੋਂ 12 ਅਗਸਤ ਤੱਕ। ਲਾਲ ਗੰਡੇ 25 ਪਾਉਣ ਦਾ ਬੈਗ 18.98 ਦਾ, ਪੀਲੇ ਗੰਡੇ 50 ਪਾਉਣ ਦਾ ਬੈਗ 20.99 ਦਾ, ਰੋ ਆਲਮੰਡਸ 5.99 ਨੂੰ ਪਾਉਂਡ ਅਤੇ 216 ਇੰਡੀਕੈਨ ਟੀ ਵਾਲਾ ਪੈਕ 5.99 ਦਾ।
4: ਪੰਜਾਬ ਫੋਰੈਕਸ, ਗਗਨ ਸਿੰਘ। ਪੰਜਾਬ ਦੇ ਵਿੱਚ ਜੇ ਰੁਪਈਏ ਪਹੁੰਚਦੇ ਕਰਨੇ ਨੇ, ਜੇ ਰੁਪਈਏ ਬਾਫਰ ਹੋ ਗਏ ਤਾਂ ਡਾਲਰ ਇੱਥੇ ਪਹੁੰਚਣੇ ਕਰਨੇ ਤਾਂ ਗਗਨ ਸਿੰਘ 604-349-1313 24 ਘੰਟੇ ਦੇ ਵਿੱਚ ਪੰਜਾਬ ਰੁਪਈਏ ਪਹੁੰਚਣਗੇ ਤੇ 24 ਘੰਟਿਆਂ ਦੇ ਵਿੱਚ ਡਾਲਰ ਇੱਥੇ ਲੈ ਲਿਓ। 6043491313 ਯੂਨਿਟ 103-8140-120 ਸਟਰੀਟ ਸਰੀ, 6043491313 604-349-1313 ਗਗਨ ਸਿੰਘ ਪੰਜਾਬ ਫੋਰੈਕਸ, ਦਾਅਵਾ ਤੇ ਵਾਅਦਾ ਪੱਕਾ।

0: You're listening to KRPI 1550 Radio, Ferndale, Washington.
1: Radio station 1550 AM Gurbani segment tuhade tak. Swargwasi Sardar Ajit Singh di baad ਸਵਰਗਵਾਸੀ ਮਾਤਾ ਸੁਰਿੰਦਰ ਕੌਰ ਬਾਦ ਦੀ ਯਾਦ ਦੇ ਵਿੱਚ 1550 AM ਤੋਂ ਗੁਰਬਾਣੀ ਪ੍ਰਚਾਰ ਕੀਤਾ ਜਾਂਦਾ ਹੈ। 1550 ਰੇਡੀਓ ਦੇ ਉੱਤੇ ਗੁਰਬਾਣੀ ਦੇ ਕਿਸੇ ਵੀ ਪ੍ਰੋਗਰਾਮ ਨੂੰ ਸਪੌਂਸਰ ਕਰਨ ਵਾਸਤੇ 604-961-7790 604-961-7790 1550 AM ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
2: ਫੈਮਿਲੀ ਕੇਅਰ ਫਾਰਮੇਸੀ
3: ਪੂਰੇ BC ਵਿੱਚ ਹੋਮਿਓਪੈਥਿਕ ਦਵਾਈਆਂ ਚ ਨੰਬਰ 1।
2: ਇਹਨਾਂ ਕੋਲੋਂ ਤੁਸੀਂ ਹਰ ਤਰ੍ਹਾਂ ਦੇ ਵਿਟਾਮਿਨ ਸਪਲੀਮੈਂਟਸ ਹਰਬਲਸ ਅਤੇ ਹੋਮਿਓਪੈਥਿਕ ਪ੍ਰੋਡਕਟਸ ਲੈ ਸਕਦੇ ਹੋ।
3: ਹਰ ਤਰ੍ਹਾਂ ਦੇ ਨੈਚੁਰਲ ਹੈਲਥ ਪ੍ਰੋਡਕਟਸ ਕੰਪਰੈਸ਼ਨ ਸਟਾਕਿੰਗਸ ਆਰਥੋਪੀ ਪ੍ਰੋਡਕਟਸ ਵੀ ਲੈ ਸਕਦੇ ਹੋ।
2: ਹੁਣ ਮੋਬਿਲਿਟੀ ਏਡ ਰੈਂਟ ਜਾਂ ਬਾਏ ਵੀ ਕਰ ਸਕਦੇ ਹੋ।
3: ਫ੍ਰੀ ਬਲਿਸਟਰ ਪੈਕਿੰਗ ਤੇ ਡਿਲੀਵਰੀ ਦੇ ਨਾਲ ਨਾਲ ਹਰ ਤਰ੍ਹਾਂ ਦੇ ਗਵਰਨਮੈਂਟ ਤੇ ਪ੍ਰਾਈਵੇਟ ਕਲੇਮਸ ਵੀ ਲੈਂਦੇ ਹਨ।
4: 3 ਲੋਕੇਸ਼ਨਸ ਟੂ ਸਰਵ ਯੂ ਸਰੀ ਡੈਲਟਾ ਐਂਡ ਵਾਈਟ ਰੌਕ
2: ਜਾਂ ਕਾਲ ਕਿਰਨ ਐਟ 604-581-1900।

0: ਗੁਰਬਾਣੀ ਸ਼ਬਦ ਕਥਾ ਕੀਰਤਨ ਸੁਣਨ ਵਾਸਤੇ ਸੁਣਦੇ ਰਹੋ ਰੇਡੀਓ 1550 AM। ਭਾਈ ਸਾਹਿਬ ਸੰਤ ਸਿੰਘ ਜੀ ਮਸਕੀਨ, ਭਾਈ ਪਿੰਦਰਪਾਲ ਸਿੰਘ ਜੀ, ਭਾਈ ਠਾਕਰ ਸਿੰਘ ਜੀ ਅਤੇ ਹੋਰ ਪੰਥਕ ਗੁਣੀ ਗਿਆਨੀਆਂ ਤੋਂ ਕਥਾਵਾਂ ਤੇ ਗੁਰਸਾਖੀਆਂ ਤੇ ਗੁਰਬਾਣੀ ਸੁਣਨ ਦੇ ਲਈ ਸੁਣਿਆ ਕਰੋ 1550 AM। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਫੈਮਿਲੀ ਕੇਅਰ ਫਾਰਮੇਸੀ
2: ਪੂਰੇ BC ਵਿੱਚ ਹੋਮਿਓਪੈਥਿਕ ਦਵਾਈਆਂ ਚ ਨੰਬਰ 1।
1: ਇਹਨਾਂ ਕੋਲੋਂ ਤੁਸੀਂ ਹਰ ਤਰ੍ਹਾਂ ਦੇ ਵਿਟਾਮਿਨ, ਸਪਲੀਮੈਂਟਸ, ਹਰਬਲਸ ਅਤੇ ਹੋਮਿਓਪੈਥਿਕ ਪ੍ਰੋਡਕਟਸ ਲੈ ਸਕਦੇ ਹੋ।
2: ਹਰ ਤਰ੍ਹਾਂ ਦੇ ਨੈਚੁਰਲ ਹੈਲਥ ਪ੍ਰੋਡਕਟਸ, ਕੰਪਰੈਸ਼ਨ ਸਟਾਕਿੰਗਸ, ਆਰਥੋਪੀ ਪ੍ਰੋਡਕਟਸ ਵੀ ਲੈ ਸਕਦੇ ਹੋ।
1: ਹੁਣ ਮੋਬਿਲਿਟੀ ਏਡ ਰੈਂਟ ਜਾਂ ਬਾਏ ਵੀ ਕਰ ਸਕਦੇ ਹੋ।
2: ਫ੍ਰੀ ਪਲਿਸਟਰ ਪੈਕਿੰਗ ਤੇ ਡਿਲੀਵਰੀ ਦੇ ਨਾਲ ਨਾਲ ਹਰ ਤਰ੍ਹਾਂ ਦੇ ਗਵਰਨਮੈਂਟ ਤੇ ਪ੍ਰਾਈਵੇਟ ਕਲੇਮਸ ਵੀ ਲੈਂਦੇ ਹਨ।
3: 3 ਲੋਕੇਸ਼ਨਸ ਟੂ ਸਰਵ ਯੂ, ਸਰੀ, ਡੈਲਟਾ ਐਂਡ ਵਾਈਟ ਰੌਕ,
1: ਜਾਂ ਕਾਲ ਕਿਰਨ ਐਟ 604-581-1900।
4: Need help navigating our ever-changing real estate market? Gurdale Bod of RE/MAX Real Estate Services is among the top 1% of all Lower Mainland realtors. Whether you're thinking of buying or selling residential properties, commercial properties, or farmland, call the agent with 30 years of experience to help you. Gurdale Bod, your realtor for life. Call Dale at 604-303-7653 or go online at GurdaleBodGroup.com.

0: You're listening to KRPI 1550 Radio, Ferndale, Washington.
1: ਪੰਜਾਬੀਆਂ ਦਾ ਇੱਕੋ ਇੱਕ ਹਰਮਨ ਪਿਆਰਾ ਗਰੋਸਰੀ ਸਟੋਰ ਫਰੂਟੀ ਕਹਿਣਾ, ਜਿਨ੍ਹਾਂ ਦੇ ਪ੍ਰਾਈਸਿਸ ਹੋਲਸੇਲ ਨਾਲੋਂ ਵੀ ਘੱਟ ਹਨ। ਫਰੂਟੀ ਕਹਿਣਾ ਦੀ ਨਵੀਂ ਲੋਕੇਸ਼ਨ ਸਾਊਥ ਸਰੀ ਵਿੱਚ ਖੁੱਲ ਗਈ ਹੈ, 2990152 ਸਟਰੀਟ। ਇਸ ਹਫਤੇ ਦੇ ਸਪੈਸ਼ਲ ਹਨ 7 ਅਗਸਤ ਤੋਂ 12 ਅਗਸਤ ਤੱਕ। ਲਾਲ ਗੰਡੇ 25 ਪਾਉਣ ਦਾ ਬੈਗ 18.98 ਦਾ, ਪੀਲੇ ਗੰਡੇ 50 ਪਾਉਣ ਦਾ ਬੈਗ 20.99 ਦਾ, ਬਿਨਾਂ ਬੀਜ ਵਾਲਾ ਹਦਵਾਣਾ 68 ਸੈਂਟਸ ਨੂੰ ਪਾਉਂਡ, ਅਤੇ 4 ਪਾਉਂਡ ਇੰਡੀਕਨ ਚਿੱਟੇ ਛੋਲੇ 3.99।

0: You're listening to KRPI 1550 Radio, Ferndale, Washington.
1: ਤੁਹਾਡਾ ਘਰ ਤੁਹਾਡੀ ਸਭ ਤੋਂ ਵੱਡੀ ਇਨਵੈਸਟਮੈਂਟ ਤੁਹਾਡਾ ਸਭ ਤੋਂ ਵੱਡਾ ਐਸੈਟ ਹੁੰਦਾ ਹੈ।
2: ਇਸ ਨੂੰ ਖਰੀਦਣ ਜਾਂ ਵੇਚਣ ਲਈ ਤੁਹਾਨੂੰ ਚਾਹੀਦਾ ਹੈ ਇੱਕ ਅਜਿਹਾ ਰੀਅਲਟਰ ਜੋ ਤੁਹਾਡੇ ਲਈ ਕੰਮ ਕਰੇ, ਜਿਸ ਤੇ ਤੁਸੀਂ ਭਰੋਸਾ ਕਰ ਸਕੋ, ਜੋ ਤਜਰਬੇਕਾਰ ਹੋਵੇ। ਅਜਿਹੇ ਹੀ ਇੱਕ ਰੀਅਲਟਰ ਹਨ ਗੁਰਦਿਆਲ ਸਿੰਘ ਬਾਦ, ਜੋ ਆਪਣੇ 35 ਸਾਲਾਂ ਤੋਂ ਵੱਧ ਦੇ ਤਜਰਬੇ ਨਾਲ ਰੀਮੈਕਸ ਦੇ ਟਾਪ ਪ੍ਰੋਡਿਊਸਿੰਗ ਰੀਅਲਟਰਸ ਵਿੱਚ ਸ਼ਾਮਿਲ ਹਨ।
1: ਮਾਰਕੀਟ ਦੀ ਪੂਰੀ ਸਮਝ ਅਤੇ ਤੁਹਾਡੇ ਭਰੋਸੇ ਤੇ ਪੂਰੇ ਉਤਰਨਗੇ ਗੁਰਦਿਆਲ ਸਿੰਘ ਬਾਦ।
2: ਸੋ ਹਰ ਤਰ੍ਹਾਂ ਦੀ ਰੈਜ਼ੀਡੈਂਸ਼ੀਅਲ, ਕਮਰਸ਼ੀਅਲ, ਇੰਡਸਟਰੀਅਲ, ਫਾਰਮ ਅਤੇ ਇਨਵੈਸਟਮੈਂਟ ਪ੍ਰਾਪਰਟੀ ਸੰਬੰਧੀ ਸਹੀ ਸਲਾਹ ਲਈ ਅੱਜ ਹੀ ਗੁਰਦਿਆਲ ਸਿੰਘ ਬਾਦ ਨੂੰ
1: 604-351-5111 ਤੇ ਕਾਲ ਕਰੋ। 604-351-5111 ਗੁਰਦਿਆਲ ਸਿੰਘ ਬਾਦ।

0: ਪਾਓ ਪਗ ਪਾ।
1: ਰਵਿਦਾਸ ਜੀ ਮਹਾਰਾਜ ਉਸ ਦੌਰ ਵਿੱਚ ਬਨਾਰਸ ਵਿੱਚ ਪੈਦਾ ਹੋਏ ਨੇ ਜਦ ਕਿ ਭਗਤੀ ਭਾਵ ਦੇ ਸੰਗੀਤ ਨਾਲ ਭਾਰਤ ਦਾ ਕੋਣਾ ਕੋਣਾ ਸਰਸਾਰ ਹੋਇਆ ਹੋਇਆ ਸੀ। ਹਰ ਪਾਸੇ ਭਗਤੀ ਲਹਿਰ, ਹਰ ਪਾਸੇ ਭਗਤ ਭਾਵਨਾ ਵਿੱਚ ਡੁੱਬੇ ਹੋਏ ਮਹਾਂਪੁਰਸ਼ ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਵਾਕ ਹੈ, ਵੈਸੇ ਤਾਂ ਹਰ ਯੁਗ ਯੁਗ ਭਗਤ ਉਪਾਇਆ ਪੈਜ ਰੱਖਦਾ ਆਇਆ ਰਾਮ ਰਾਜੇ। ਹਰ ਯੁਗ ਵਿੱਚ ਹਰ ਸਮੇਂ ਵਿੱਚ ਭਗਤ ਹੁੰਦੇ ਰਹਿਣੇ, ਸੰਤ ਹੁੰਦੇ ਰਹਿਣੇ, ਲੇਕਿਨ ਭਾਰਤ ਦਾ ਮੱਧ ਕਾਲ ਭਗਤੀ ਕਾਲ ਮੰਨਿਆ ਗਿਆ, ਜਿਸ ਦੇ ਵਿੱਚ ਚੌਂ ਦਿਸ਼ਾ ਦੇ ਵਿੱਚ ਭਗਤ ਹੀ ਭਗਤ ਪੈਦਾ ਹੋਏ। ਉਸੇ ਭਗਤੀ ਕਾਲ ਵਿੱਚ ਸੂਫੀ ਫਕੀਰਾਂ ਨੇ ਵੀ ਆਪਣੇ ਅਮਰ ਸੰਗੀਤ ਦੇ ਰਾਹੀਂ ਇਸ ਦੇਸ਼ ਨੂੰ ਅਧਿਆਤਮਿਕ ਤੌਰ 'ਤੇ ਸਰਸਬਜ਼ ਕੀਤਾ ਔਰ ਮਾਨਸਿਕ ਤੌਰ 'ਤੇ ਉੱਚਾ ਕੀਤਾ, ਜੀਵਨ ਦੀ ਜਾਂਚ ਦੱਸੀ। ਰਵਿਦਾਸ ਜੀ ਮਹਾਰਾਜ ਉਹਨਾਂ ਹੀ ਸਿਰਮੌਰ ਭਗਤਾਂ ਵਿੱਚੋਂ ਇੱਕ ਮਹਾਨ ਭਗਤ ਨੇ ਪੇਸ਼ੇ ਦੇ ਚਮਾਰ ਪਰ ਚਮੜੇ ਤੋਂ ਉੱਚੇ ਜੀਣ ਵਾਲੇ, ਪੇਸ਼ੇ ਤੋਂ ਮੋਚੀ ਚਮੜੇ ਦਾ ਕੰਮ ਕਰਨ ਵਾਲੇ ਪਰ ਸਰੀਰ ਦੇ ਚਮੜੇ ਤੋਂ ਉੱਚੇ ਹੋ ਕੇ ਉਹਨਾਂ ਨੇ ਸਾਰੀ ਜ਼ਿੰਦਗੀ ਬਤੀਤ ਕੀਤੀ। ਸਰੀਰ ਦੇ ਤਲ ਦੇ ਉੱਤੇ ਜੋ ਜੀ ਰਿਹਾ ਹੈ, ਚਮੜੀ ਦੇ ਤਲ ਦੇ ਉੱਤੇ ਜੋ ਜੀ ਰਿਹਾ, ਇੰਦਰੀਆਂ ਦੇ ਤਲ ਦੇ ਉੱਤੇ ਜੋ ਜੀ ਰਿਹਾ, ਵਾਸਤਵਿਕ ਚਮਾਰ ਤੇ ਉਹੀ ਹੈ, ਕਿਉਂਕਿ ਉਹ ਵੇਖਦਾ ਹੈ ਚਮੜੇ ਨੂੰ। ਚਮੜੇ ਨੂੰ ਹੀ ਸਵਾਰਨਾ ਜ਼ਿੰਦਗੀ ਦਾ ਮਨੋਰਥ ਹੈ, ਚਮੜੇ ਖਲੜੀ ਦਾ ਹੀ ਰਸ ਮਾਣਨਾ ਜੀਵਨ ਦਾ ਲਕਸ਼ ਹੈ। ਐਸੇ ਪੁਰਸ਼ਾਂ ਨੂੰ ਚਮਾਰ ਆਖਿਆ ਜਾ ਸਕਦਾ ਹੈ। ਚਮੜੇ ਦਾ ਕੰਮ ਕਰਦਿਆਂ ਹੋਇਆਂ ਸੁਰਤ ਚਮੜੇ ਤੋਂ ਉੱਚੀ ਰੱਖਣੀ, ਇਹ ਕੋਈ ਭਗਤ ਰਵਿਦਾਸ ਜੀ ਮਹਾਰਾਜ ਤੋਂ ਸਿੱਖੇ। ਉਹਨਾਂ ਦਾ ਕਾਲ ਐਸਾ ਸੀ ਕਿ ਚਾਰੋਂ ਪਾਸੇ ਰਵਿਦਾਸ ਨੇ ਆਪਣੀ ਭਗਤੀ ਸੰਗੀਤ ਨਾਲ ਪ੍ਰਭਾਵਿਤ ਕੀਤਾ। ਹੈਰਾਨਗੀ ਦੀ ਗੱਲ ਹੈ ਕਿ ਅਨਪੜ੍ਹ ਜਦ ਵਿਦਿਅਕ ਮੰਦਰਾਂ ਦੇ ਦਰਵਾਜ਼ੇ ਵੀ ਆਪ ਲਈ ਬੰਦ ਨੇ, ਧਾਰਮਿਕ ਮੰਦਰਾਂ ਦੇ ਦੁਆਰ ਤੇ ਬੰਦ ਹੀ ਸਨ, ਲੇਕਿਨ ਐਸੀ ਅਗੰਮੀ ਵਿਦਿਆ ਆਪ ਦੇ ਅੰਦਰੋਂ ਫੁੱਟੀ, ਐਸਾ ਅਗੰਮੀ ਸੰਗੀਤ ਆਪ ਦੀ ਚੇਤਨਾ ਦੇ ਚੋਂ ਪ੍ਰਫੁੱਲਤ ਹੋਇਆ। ਦਰਅਸਲ ਇਹ ਹਕੀਕਤ ਹੈ ਕਿ ਪ੍ਰਮਾਤਮਾ ਜਦ ਵੀ ਕਿਸੇ ਦੇ ਅੰਦਰੋਂ ਪ੍ਰਗਟ ਹੁੰਦਾ ਹੈ, ਬਸ ਉਹ ਗੀਤ ਰਾਹੀਂ, ਸੰਗੀਤ ਰਾਹੀਂ। ਸੰਗੀਤ ਔਰ ਗੀਤ ਪ੍ਰਮਾਤਮਾ ਦੇ ਬਹੁਤ ਨਿਕਟ ਹੈ, ਬਹੁਤ ਨਿਕਟ ਹੈ। ਸੰਗੀਤ ਇੱਕ ਕਲਾ ਹੈ, ਗੀਤ ਇੱਕ ਕਲਾ ਹੈ, ਤੇ ਪ੍ਰਮਾਤਮਾ ਸਵੈਮ ਵੀ ਇੱਕ ਕਲਾਕਾਰ ਹੈ, ਐਸਾ ਮਹਾਨ ਕਲਾਕਾਰ ਕਿ ਉਸਦੀ ਕਲਾ ਚਾਰੋਂ ਪਾਸੇ ਸਾਨੂੰ ਦੇਖਣ ਨੂੰ ਮਿਲਦੀ ਹੈ। ਇੱਕ ਨਿੱਕਾ ਜਿਹਾ ਬੀਜ ਧਰਤੀ ਵਿੱਚ ਬੋ ਕੇ ਜਦੋਂ ਅੰਕੁਰਿਤ ਹੁੰਦਾ ਹੈ, ਕੋਮਲ ਰੂਪ ਉਸਦਾ ਧਰਤੀ ਤੋਂ ਬਾਹਰ ਨਿਕਲਦਾ ਹੈ, ਸਹਿਜੇ ਸਹਿਜੇ ਵਿਕਸਿਤ ਹੁੰਦਾ ਹੈ, ਸ਼ਾਖਾਂ ਪੱਤੇ ਫਿਰ ਉਸਦੇ ਚੋਂ ਜਦ ਫੁੱਲ ਖਿੜਦੇ ਨੇ, ਫਲ ਲੱਗਦੇ ਨੇ, ਇੱਕ ਐਸੀ ਮਹਾਨ ਕਲਾ ਹੈ ਕਿ ਉਸ ਅਦੁੱਤੀ ਕਲਾਕਾਰ ਨੂੰ ਦਾਦ ਦਿੱਤੇ ਬਿਨਾਂ ਰਹਿ ਨਹੀਂ ਸਕਦਾ ਮਨੁੱਖ ਅਧਿਆਤਮ ਵਾਸੀ। ਉਸਦੀ ਕਲਾ ਚਾਰੋਂ ਪਾਸੇ ਫੈਲੀ ਹੋਈ ਹੈ, ਸਾਗਰ ਵਿੱਚੋਂ ਭਾਪ ਉੱਠਦੀ ਹੈ, ਉਮੜ ਉਮੜ ਕੇ ਉਹ ਚਾਰੋਂ ਪਾਸੇ ਬਰਸਦੀ ਹੈ, ਇਹ ਇੱਕ ਮਹਾਨ ਕਲਾ ਹੈ। ਪਹਾੜਾਂ ਵਿੱਚ ਝਰਨਿਆਂ ਦੀ ਰਫਤਾਰ ਔਰ ਇਹ ਗੁੰਜਾਰ, ਚਾਰੋਂ ਪਾਸੇ ਦਾ ਇਹ ਵਾਤਾਵਰਣ ਦਰਅਸਲ ਉਸ ਮਹਾਨ ਕਲਾਕਾਰ ਦੀ ਕਲਾ ਦੀ ਹੀ ਪ੍ਰਦਰਸ਼ਨੀ ਹੈ। ਕਦੀ ਕਦੀ ਸੰਗੀਤਕਾਰ, ਚਿੱਤਰਕਾਰ, ਮੂਰਤੀਕਾਰ ਔਰ ਲੇਖਕ ਲੋਕ ਆਪਣੀ ਕਲਾ ਦੀ ਖਾਸ ਰੂਪ ਵਿੱਚ ਪ੍ਰਦਰਸ਼ਨੀ ਕਰਾਇਆ ਕਰਦੇ ਨੇ, ਪਰ ਉਸ ਮਹਾਨ ਕਲਾਕਾਰ ਦੀ ਪ੍ਰਦਰਸ਼ਨੀ ਕਲਾ ਦੀ ਹਰ ਵਕਤ ਹੋ ਰਹੀ ਹੈ, ਹਰ ਥਾਂ ਤੇ ਹੋ ਰਹੀ ਹੈ। ਜਿਸ ਪਾਸੇ ਵੀ ਨਿਗਾਹ ਮਾਰੀਏ ਕਲਾ ਹੀ ਕਲਾ ਹੈ, ਚਾਹੇ ਆਸਮਾਨ ਤੇ ਜਾਤ ਮਾਰੀਏ, ਚਾਹੇ ਸਾਗਰ ਤੇ ਨਿਗਾਹ ਮਾਰੀਏ, ਚਾਹੇ ਪਹਾੜਾਂ ਦੀਆਂ ਚੋਟੀਆਂ ਨੂੰ ਵੇਖੀਏ, ਤੇ ਚਾਹੇ ਧਰਤੀ ਤੇ ਨਿਗਾਹ ਮਾਰੀਏ, ਚਾਹੇ ਪਸ਼ੂਆਂ ਨੂੰ ਵੇਖੀਏ, ਪਕਸ਼ੀਆਂ ਨੂੰ ਵੇਖੀਏ, ਬਨਸਪਤੀ ਨੂੰ ਵੇਖੀਏ, ਹਰ ਥਾਂ ਤੇ ਉਸਦੀ ਕਲਾ ਉਜਾਗਰ ਹੋ ਰਹੀ ਹੈ, ਪ੍ਰਗਟ ਹੋ ਰਹੀ ਹੈ। ਔਰ ਉਹ ਐਸਾ ਕਲਾਕਾਰ ਹੈ ਕਿ ਹਰ ਕਲਾ ਵਿੱਚ ਉਹ ਨਿਪੁੰਨ ਹੈ, ਜਿਸ ਨੂੰ ਗੁਰਬਾਣੀ ਕਹਿੰਦੀ ਹੈ ਤੂੰ ਸਰਬ ਕਲਾ ਕਾ ਗਿਆਤਾ, ਤੂੰ ਹਰ ਤਰ੍ਹਾਂ ਦੇ ਕਲਾ ਦਾ ਗਿਆਨੀ ਹੈ। ਤੋ ਪ੍ਰਭੂ ਜਦ ਵੀ ਕਿਸੇ ਦੇ ਅੰਦਰ ਪ੍ਰਗਟ ਹੁੰਦਾ ਹੈ ਕਲਾ ਦੇ ਰਾਹੀਂ ਹੁੰਦਾ ਹੈ। ਭਗਤ ਰਵਿਦਾਸ ਜੋ ਪੇਸ਼ੇ ਦੇ ਚੋਂ ਚਮਾਰ ਨੇ, ਜੁੱਤੀਆਂ ਗੰਢਣਾ, ਨਵੀਆਂ ਜੁੱਤੀਆਂ ਬਣਾਉਣਾ, ਚਮੜੇ ਨੂੰ ਰੰਗਣਾ ਔਰ ਮੋਏ ਹੋਏ ਢੋਰਾਂ ਦੀ ਖੱਲ ਲਾਉਣੀ, ਇਹ ਤੇ ਆਪ ਦਾ ਧੰਦਾ ਹੈ। ਪਰ ਬੈਠਿਆਂ ਬੈਠਿਆਂ ਜਦ ਵੀ ਆਪ ਦੇ ਅੰਦਰੋਂ ਪ੍ਰਭੂ ਪ੍ਰਗਟ ਹੁੰਦਾ ਹੈ ਗੀਤ ਦੇ ਰਾਹੀਂ, ਸੰਗੀਤ ਦੇ ਰਾਹੀਂ, ਰਵਿਦਾਸ ਨੇ ਅਨੇਕਾਂ ਰਾਗਾਂ ਵਿੱਚ ਸ਼ਬਦ ਆਪਣਾ ਮਧੁਰ ਕਲਾਮ ਉਚਾਰਨ ਕੀਤਾ ਹੈ ਔਰ ਸੁਣਾ ਸੁਣਾ ਕੇ ਤਪਦੇ ਹਿਰਦੇ ਸ਼ਾਂਤ ਕੀਤੇ। ਆਪ ਦੇ ਉੱਤੇ ਇੱਕ ਪ੍ਰਸ਼ਨ ਹੋਇਆ ਜਦ ਆਪ ਭਾਰਤ ਦੀ ਯਾਤਰਾ ਤੇ ਸਨ, ਕਹਾਂ ਕੇ ਵਾਸੀ, ਕਿੱਥੋਂ ਦੇ ਵਾਸੀ ਹੋ, ਕਿੱਥੋਂ ਦੇ ਰਹਿਣ ਵਾਲੇ ਹੋ। ਰਵਿਦਾਸ ਦਾ ਇਹ ਜਵਾਬ ਬੜਾ ਆਲਮਾਨਾ ਹੈ, ਫਿਲਸਫਾਨਾ ਹੈ। ਇਹਨੂੰ ਵੇਖ ਕੇ ਅੰਦਾਜ਼ਾ ਲਾਣਾ ਪੈਂਦਾ ਹੈ, ਨਹੀਂ ਇਹ ਤੇ ਰੱਬ ਹੀ ਬੋਲ ਰਿਹਾ ਹੈ, ਅੰਦਰੋਂ ਪਰਮਾਤਮਾ ਬੋਲ ਰਿਹਾ ਹੈ, ਇੱਕ ਚਮਾਰ ਦੇ ਬੋਲ ਨਹੀਂ ਹੋ ਸਕਦੇ। ਹਕੀਕਤ ਹੈ, ਇਹ ਬਹੁਤ ਵੱਡੀ ਸੱਚਾਈ ਹੈ ਕਿ ਪ੍ਰਭੂ ਇਸ ਮਹਾਨ ਫਿਲਸਫੇ ਦੇ ਰਾਹੀਂ, ਗੀਤ ਦੇ ਰਾਹੀਂ, ਸੰਗੀਤ ਦੇ ਰਾਹੀਂ ਰਵਿਦਾਸ ਦੇ ਅੰਦਰੋਂ ਪ੍ਰਗਟ ਹੋਇਆ। ਇਹ ਠੀਕ ਹੈ ਕਿ ਆਪ ਜੁੱਤੀਆਂ ਗੰਢਦੇ ਨੇ, ਪਰ ਨਹੀਂ, ਅਗਲੇ ਦਾ ਦਿਲ ਦਿਮਾਗ ਵੀ ਮਧੁਰ ਅਮਰ ਸੰਗੀਤ ਤੇ ਗੀਤ ਦੇ ਰਾਹੀਂ ਰੱਬ ਨਾਲ ਗੰਢ ਦਿੰਦੇ ਨੇ। ਇਸ ਵਾਸਤੇ ਕਹਿਣਾ ਪਏਗਾ ਕਿ ਤਮਾਮ ਭਗਤਾਂ ਦਾ ਧੰਦਾ ਵੀ ਧਰਮ ਹੈ। ਅੱਜ ਹਰ ਚੌਕ ਵਿੱਚ ਮੋਚੀ ਬੈਠੇ ਤੇ ਮਿਲਣਗੇ, ਪਰ ਰਵਿਦਾਸ ਜੈਸਾ ਚਮਾਰ ਖੋਜਣਾ ਬਹੁਤ ਕਠਿਨ ਹੈ। ਹਰ ਸ਼ਹਿਰ ਵਿੱਚ ਗਵਾਲੇ ਔਰ ਜੁਲਾਹੇ, ਮਾਮਾਰ, ਕੁਮਾਰ, ਨਾਈ, ਧੋਬੀ, ਕਸਾਈ, ਛਿੰਬੇ ਬੈਠੇ ਨੇ, ਪਰ ਨਾਮਦੇਵ ਜੈਸਾ ਛਿੰਬਾ ਲੱਭਣਾ ਬਹੁਤ ਔਖੀ ਗੱਲ ਹੈ, ਜੋ ਸਿਰਫ ਅਗਲਿਆਂ ਦੇ ਕੱਪੜੇ ਹੀ ਨਹੀਂ ਰੰਗਦਾ, ਦਿਲ ਦਿਮਾਗ ਨੂੰ ਵੀ ਰੱਬੀ ਰੰਗਣ ਚਾੜ ਦਿੰਦਾ। ਸਿਰਫ ਕੱਪੜੇ ਹੀ ਨਹੀਂ ਕਬੀਰ ਬੁਣਦਾ, ਤਾਣਾ ਪੇਟਾ ਹੀ ਇੱਕ ਨਹੀਂ ਕਰਦਾ, ਉਹ ਜੀਵ ਤੇ ਆਤਮਾ ਨੂੰ ਵੀ ਇੱਕ ਕਰਨ ਦਾ ਉਪਦੇਸ਼ ਤੇ ਸੰਦੇਸ਼ ਦਿੰਦਾ ਰਹਿੰਦਾ। ਇਹਨਾਂ ਭਗਤਾਂ ਦੇ ਦਰਅਸਲ ਧੰਦੇ ਵੀ ਧਰਮ ਨੇ। ਇਹਨਾਂ ਦੀ ਕ੍ਰਿਤ ਦੇ ਚੋਂ ਵੀ ਕੀਰਤੀ ਦੀ ਖੁਸ਼ਬੂ ਆ ਰਹੀ ਹੈ, ਜਦਕਿ ਆਮ ਬੰਦਿਆਂ ਦਾ ਧਰਮ ਵੀ ਖਿਮਾ ਕਰਨੀ ਅੰਦਰ ਧੰਦੇ ਦੀ ਬਦਬੂ ਰੱਖਦਾ ਹੈ, ਦੁਰਗੰਧ ਰੱਖਦਾ ਹੈ। ਤੋ ਭਗਤ ਰਵਿਦਾਸ ਦੇ ਅੰਦਰੋਂ ਪ੍ਰਭੂ ਪ੍ਰਗਟ ਹੋਇਆ ਫਿਲਸਫੇ ਦੇ ਰਾਹੀਂ, ਗੀਤ ਦੇ ਰਾਹੀਂ, ਸੰਗੀਤ ਦੇ ਰਾਹੀਂ। ਜਦ ਆਪ ਤੇ ਪ੍ਰਸ਼ਨ ਹੋਇਆ ਕਿੱਥੋਂ ਦੇ ਵਾਸੀ ਹੋ, ਤਾਂ ਆਪ ਕਹਿੰਦੇ ਨੇ ਬੇਗਮਪੁਰਾ ਸ਼ਹਿਰ ਕੋ ਨਾਮ, ਮੇਰੇ ਸ਼ਹਿਰ ਦਾ ਨਾਂ ਹੈ ਬੇਗਮਪੁਰਾ, ਮੈਂ ਉੱਥੋਂ ਦਾ ਵਾਸੀ ਹਾਂ। ਬੇਗਮਪੁਰਾ ਇਹ ਕਿੱਥੇ ਹੈ? ਨਕਸ਼ੇ 'ਚ ਦੇਖਾਂਗੇ ਤੇ ਕਿਧਰੇ ਨਹੀਂ ਮਿਲੇਗਾ, ਕਿਸੇ ਮੁਲਕ ਦੇ ਇਹ ਕਸਬੇ ਸ਼ਹਿਰ ਦਾ ਨਾਮ ਨਹੀਂ ਹੈ, ਪ੍ਰਾਂਤ ਦਾ ਨਾਮ ਨਹੀਂ ਹੈ। ਧਰਤੀ ਦੇ ਉੱਤੇ ਤੇ ਜਿੱਥੇ ਵੀ ਚਲੇ ਜਾਈਏ ਗਮ ਮੌਜੂਦ ਹੈ, ਦੁੱਖ ਮੌਜੂਦ ਹੈ, ਐਸਾ ਕੋਈ ਵਿਅਕਤੀ ਨਹੀਂ ਜਿਹੜਾ ਗਮਗੀਨ ਨਾ ਹੋਵੇ, ਐਸਾ ਕੋਈ ਪਰਿਵਾਰ ਨਹੀਂ ਜਿੱਥੇ ਦੁੱਖ ਨਾ ਹੋਵੇ, ਐਸਾ ਕੋਈ ਕਸਬਾ ਤੇ ਸ਼ਹਿਰ ਨਹੀਂ ਜਿੱਥੇ ਵਿਪਤਾਵਾਂ ਤੇ ਕਲੇਸ਼ ਨਾ ਹੋਣ, ਕੋਈ ਐਸਾ ਧਰਤੀ ਤੇ ਮੁਲਕ ਨਹੀਂ ਹੈ ਜਿੱਥੇ ਗਮ ਨਾ ਹੋਵੇ। ਪਰ ਰਵਿਦਾਸ ਕਹਿੰਦੇ ਨੇ ਮੈਂ ਤੇ ਉੱਥੋਂ ਦਾ ਵਾਸੀ ਜਿੱਥੇ ਗਮ ਹੈ ਹੀ ਨਹੀਂ। ਬੇਗਮਪੁਰਾ ਸ਼ਹਿਰ ਕੋ ਨਾਉ, ਦੁੱਖ ਅੰਦੋ ਨਾਹੀ ਤੈ ਠਾਉ। ਜਿਸ ਨਗਰੀ ਦਾ ਮੈਂ ਵਾਸੀ ਹਾਂ ਉੱਥੇ ਦੁੱਖ ਹੈ ਹੀ ਨਹੀਂ, ਉੱਥੇ ਪੀੜਾ ਹੈ ਹੀ ਨਹੀਂ, ਉੱਥੇ ਕਲੇਸ਼ ਹੈ ਹੀ ਨਹੀਂ। ਹੁਣ ਰਵਿਦਾਸ ਦੇ ਦੱਸੇ ਹੋਏ ਇਸ ਬੇਗਮਪੁਰੇ ਨੂੰ ਲੱਭੀਏ, ਜ਼ਮੀਨ ਦੇ ਉੱਤੇ ਜਿੱਥੇ ਗਮ ਨਹੀਂ, ਦੁੱਖ ਨਹੀਂ, ਤੋ ਧਰਤੀ ਦੇ ਉੱਤੇ ਤੇ ਐਸਾ ਲੱਭਣਾ ਬਹੁਤ ਔਖਾ ਹੈ, ਜਦਕਿ ਹਰ ਬੰਦਾ ਗਮ ਦੀ ਸੇਜਾ ਤੇ ਹੀ ਸੁੱਤਾ ਹੈ। ਹਰ ਬੰਦਾ ਪੀੜਾ ਤੇ ਆਹ ਹੌਕਿਆਂ ਦੇ ਚ ਹੀ ਜ਼ਿੰਦਗੀ ਬਤੀਤ ਕਰਦਾ ਹੈ। ਜੈਸੇ ਕਿ ਉਰਦੂ ਦੇ ਸ਼ਾਇਰ ਦਾ ਕਹਿਣਾ ਹੈ, ਕਬਾਬੇ ਸੀਖ ਹੈ ਹਮ ਕਰਵਟੇ, ਹਰ ਸੂ ਬਦਲਤੇ ਹੈ ਜੋ ਜਲ ਜਾਤਾ ਹੈ ਯੇ ਪਹਿਲੂ, ਤੋ ਵੋ ਪਹਿਲੂ ਬਦਲਤੇ ਹੈ। ਇਤਨੀ ਦੁੱਖ ਹੈ, ਇਤਨੀ ਪੀੜਾ ਹੈ, ਇਤਨਾ ਕਲੇਸ਼ ਹੈ। ਇਸ ਦੁੱਖ ਭਰੇ ਵਾਤਾਵਰਣ ਵਿੱਚ, ਇਸ ਕਲੇਸ਼ ਭਰੇ ਸੰਸਾਰ ਵਿੱਚ ਰਵਿਦਾਸ ਕਹਿੰਦੇ ਨੇ, ਮੇਰੀ ਨਗਰੀ ਦਾ ਨਾਂ ਹੈ ਬੇਗਮਪੁਰਾ, ਉੱਥੇ ਦੁੱਖ ਨਹੀਂ ਹੈ, ਉੱਥੇ ਹੋਰ ਵੀ ਕੁਛ ਨਹੀਂ ਹੈ। ਕੀ ਨਾ ਤਸਵੀਸ ਖਿਰਾਜ ਨਾ ਮਾਲ, ਖੌਫ ਨਾ ਖਤਾ ਨਾ ਤਰਸ ਜ਼ਵਾਲ, ਉੱਥੇ ਕੋਈ ਚਿੰਤਾ ਵੀ ਨਹੀਂ ਹੈ। ਮਨੁੱਖਤਾ ਦੇ ਉੱਤੇ ਦ੍ਰਿਸ਼ਟੀ ਮਾਰੀ ਹੈ ਤੇ ਹਰ ਬੰਦਾ ਚਿੰਤਾ ਵਿੱਚ ਜੀ ਰਿਹਾ ਹੈ। ਗੁਰੂ ਅਰਜਨ ਦੇਵ ਜੀ ਮਹਾਰਾਜ ਵੀ ਐਸਾ ਹੀ ਪ੍ਰਮਾਣ ਕਰਦੇ ਨੇ, ਚਿੰਤਤ ਹੀ ਦੀਸੈ ਸਭ ਕੋਇ, ਸਾਰਾ ਜਗਤ ਚਿੰਤਾ ਦੇ ਵਿੱਚ ਹੀ ਦਿਖਾਈ ਦੇ ਰਿਹਾ, ਚਿੰਤਾ ਦੇ ਵਿੱਚ ਹੀ ਜੀ ਰਿਹਾ। ਚਾਰੋਂ ਪਾਸੇ ਦੇਖਦੇ ਹਾਂ, ਮਨੁੱਖ ਦੀ ਅੱਖਾਂ ਵਿੱਚ ਚਿੰਤਾ, ਮਨੁੱਖ ਦੇ ਬੋਲਾਂ ਵਿੱਚ ਚਿੰਤਾ, ਮਨੁੱਖ ਦੇ ਚਿਹਰੇ ਦੀ ਚਿੰਤਾ, ਉੱਠਦਿਆਂ ਬੈਠਦਿਆਂ ਹੌਕੇ ਮਨੁੱਖ ਦੇ ਦੱਸਦੇ ਨੇ ਕਿ ਚਿੰਤਾ ਵਿੱਚ ਜੀ ਰਿਹਾ। ਤੇ ਚਿੰਤਾ ਭਵਿਸ਼ ਦੀ ਹੀ ਹੁੰਦੀ ਹੈ, ਪਤਾ ਨਹੀਂ ਆਉਣ ਵਾਲਾ ਕੱਲ ਕੈਸਾ ਹੋਵੇਗਾ, ਇਸ ਦੀ ਚਿੰਤਾ। ਪਰ ਰਵਿਦਾਸ ਕਹਿੰਦੇ ਨੇ, ਮੇਰੀ ਨਗਰੀ ਵਿੱਚ ਚਿੰਤਾ ਹੈ ਹੀ ਨਹੀਂ, ਜੀਵਨ ਦਾ ਇੱਕ ਢੰਗ ਹੈ। ਇਹ ਨਗਰੀ ਬਾਹਰ ਨਹੀਂ ਹੈ, ਇਹ ਸ਼ਹਿਰ ਕਿਸੇ ਨਕਸ਼ੇ ਵਿੱਚ ਦੇਖਾਂਗੇ ਤੇ ਨਹੀਂ ਮਿਲੇਗਾ, ਦਰਅਸਲ ਇੱਕ ਹਾਲਤ ਹੈ, ਇਹ ਮਨ ਦੀ ਇੱਕ ਅਵਸਥਾ ਹੈ, ਇੱਕ ਜੀਵਨ ਦਾ ਢੰਗ ਹੈ। ਇੱਕ ਆਲਮ ਦਾ ਕਹਿਣਾ ਹੈ, ਜੋ ਹੱਸ ਰਿਹਾ ਹੈ ਸੋ ਹੱਸ ਰਹੇਗਾ, ਜੋ ਰੋ ਰਿਹਾ ਹੈ ਸੋ ਰੋ ਰਹੇਗਾ, ਸਕੂਨੇ ਕਲਬ ਸੇ ਖੁਦਾ ਖੁਦਾ ਕਰ, ਜੋ ਕੁਛ ਕੇ ਹੋਣਾ ਹੈ ਸੋ ਹੋ ਰਹੇਗਾ। ਤੂੰ ਆਪਣਾ ਸਕੂਨੇ ਕਲਬ ਨਾਸ ਨਾ ਕਰ, ਜੋ ਕੁਛ ਹੋਣਾ ਹੈ ਉਹ ਤੇਰੇ ਕੀਤਿਆਂ ਟਲਣਾ ਨਹੀਂ, ਰੁਕਣਾ ਨਹੀਂ। ਹਾਂ, ਤੂੰ ਇਤਨਾ ਹੀ ਕਰ ਸਕਦਾ ਹੈ ਕਿ ਜੋ ਕੁਝ ਹੋਣਾ ਹੈ ਇਹਨੂੰ ਖਿੜੇ ਮੱਥੇ ਤਸਲੀਮ ਕਰ ਲੈ, ਜੋ ਕੁਝ ਹੋਣਾ ਹੈ ਇਹਨੂੰ ਖਿੜੇ ਮੱਥੇ ਪ੍ਰਵਾਨ ਕਰ ਲੈ, ਜੋ ਕੁਝ ਹੋਣਾ ਹੈ ਉਹਨੂੰ ਆਪਣੀ ਝੋਲੀ ਵਿੱਚ ਪਾ ਲੈ। ਤੋ ਰਵਿਦਾਸ ਕਹਿੰਦੇ ਨੇ, ਜਿਸ ਸ਼ਹਿਰ ਦਾ ਮੈਂ ਵਾਸੀ ਉੱਥੇ ਚਿੰਤਾ ਨਹੀਂ ਹੈ, ਨਾ ਤਸ਼ਵੀਸ ਖਿਰਾਜ ਨਾ ਮਾਲ, ਖਿਰਾਜ ਟੈਕਸ। ਦੁਨੀਆਂ ਦੇ ਚ ਰਹਿੰਦਿਆਂ ਜੈਸੇ ਜੈਸੇ ਬੰਦੇ ਦੀ ਧਨ ਸੰਪਦਾ ਵੱਧਦੀ ਹੈ, ਮਾਲ ਅਸਬਾਬ ਵੱਧਦਾ ਹੈ, ਤਾਂ ਟੈਕਸ ਵੀ ਵੱਧਦਾ ਹੈ। ਤਰ੍ਹਾਂ ਤਰ੍ਹਾਂ ਦੇ ਉਹਨੂੰ ਟੈਕਸ ਵੀ ਦੇਣੇ ਪੈਂਦੇ, ਖਿਰਾਜ ਵੀ ਦੇਣਾ ਪੈਂਦਾ। ਲੇਕਿਨ ਰਵਿਦਾਸ ਜੀ ਮਹਾਰਾਜ ਕਹਿੰਦੇ ਨੇ ਕਿ ਸੰਪਦਾ ਵੱਧਦੀ ਜਾ ਰਹੀ ਹੈ, ਧਨ ਵੱਧਦਾ ਜਾ ਰਿਹਾ, ਪਰਮ ਆਨੰਦ ਵੱਧਦਾ ਜਾ ਰਿਹਾ, ਪਰ ਮੇਰੇ ਤੇ ਕੋਈ ਟੈਕਸ ਨਹੀਂ, ਮੇਰੇ ਤੇ ਕੋਈ ਖਿਰਾਜ ਨਹੀਂ ਕਿਸੇ ਪ੍ਰਕਾਰ ਦਾ ਵੀ। ਹਾਲਾਂਕਿ ਬੈਰੂਨੀ ਦੁਨੀਆਂ ਚ ਅਸੀਂ ਦੇਖਦੇ ਹਾਂ ਕਿ ਮਨੁੱਖ ਦਾ ਸੁੱਖ ਵਧੇ, ਮਨੁੱਖ ਦਾ ਆਰਾਮ ਵਧੇ, ਮਨੁੱਖ ਦੀ ਦੌਲਤ ਵਧੇ, ਮਨੁੱਖ ਦੀ ਸੰਪਦਾ ਵਧੇ, ਤੇ ਉਹਦੇ ਨਾਲ ਇਹ ਵੀ ਇੱਕ ਚਿੰਤਾ ਵੱਧਦੀ ਹੈ, ਦੁੱਖ ਵੱਧਦਾ ਹੈ ਕਿ ਟੈਕਸ ਵੱਧੇਗਾ, ਖਰਾਜ ਦੇਣਾ ਪਏਗਾ। ਪਰ ਰਵਿਦਾਸ ਜੀ ਮਹਾਰਾਜ ਕਹਿੰਦੇ, ਨਾ ਤਸ਼ਵੀਸ਼ ਖਿਰਾਜ ਨਾ ਮਾਲ, ਜੋ ਮਾਲ ਮੇਰੇ ਕੋਲ ਹੈ ਉਸ ਤੇ ਮੈਨੂੰ ਖਿਰਾਜ ਨਹੀਂ ਦੇਣਾ ਪੈਂਦਾ, ਟੈਕਸ ਨਹੀਂ ਦੇਣਾ ਪੈਂਦਾ। ਸਵਾਲ ਇੱਥੇ ਪੈਦਾ ਹੁੰਦਾ ਹੈ, ਮਾਲ ਕੀ ਹੈ? ਮਾਲ ਐਸਾ ਹੈ, ਦੁਨਿਆਵੀ ਦੌਲਤ ਨਾਲ ਉਸ ਨੂੰ ਖਰੀਦਣਾ ਬਹੁਤ ਹੀ ਕਠਿਨ ਹੈ, ਅਤਿਅੰਤ ਕਠਿਨ ਹੈ। ਸੋਨੇ ਦੀਆਂ ਮੋਹਰਾਂ ਦੇ ਕੇ ਨਿਸ਼ਚਿੰਤਤਾ ਖਰੀਦਣੀ ਬੜੀ ਔਖੀ ਗੱਲ ਹੈ। ਸੋਨੇ ਦੀਆਂ ਮੋਹਰਾਂ ਦੇ ਕੇ ਦਇਆ, ਸ਼ੀਲ, ਸੰਜਮ ਬਾਜ਼ਾਰ ਵਿੱਚੋਂ ਨਹੀਂ ਮਿਲੇਗਾ। ਸੰਤੋਖ ਤੇ ਸਬਰ ਇਹ ਕਿਸੇ ਦੁਕਾਨ ਤੋਂ ਨਹੀਂ ਮਿਲੇਗਾ, ਕਿਸੇ ਬਾਜ਼ਾਰ ਵਿੱਚ ਨਹੀਂ ਮਿਲੇਗਾ। ਇਹ ਐਸੇ ਗੁਣ ਨੇ, ਐਸਾ ਮਾਲ ਅਸਬਾਬ ਹੈ ਜੋ ਦੁਨੀਆਂ ਦੇ ਬਾਜ਼ਾਰ ਵਿੱਚ ਨਹੀਂ ਮਿਲੇਗਾ। ਸਵੈਮ ਭਗਤ ਕਬੀਰ ਨੇ ਇਸ ਨੂੰ ਇਸ ਢੰਗ ਨਾਲ ਬਿਆਨ ਕੀਤਾ ਹੈ कि राम पदार्थ पाए के कबीरा गांठ न खोल। ईजड़ा पदार्थ ईजड़ा माल तुम प्राप्त कीता है, ऐ कबीर इस पदार्थ दी गठड़ी किधरे खोली ना, इस माल असबाब दी कठड़ी किधरे खोली ना। क्यों कि ऐसा बैरूनी दुनिया विच कोई बाजार ही नहीं है। राम पदार्थ पाए के कबीरा गांठ ना खोल, नहीं पटन नहीं पार खो, नहीं गाहक नहीं मोल। कोई पटन नहीं है, कोई बाजार नहीं है, कोई ऐसा स्थान नहीं है जिथे बैठ के इस पदार्थ नु वेचिया जा सके। भगत कबीर कहंदे ने जे मबादा इस अमर पदार्थ नु, इस दैवी गुणा दी गठड़ी नु मैं दुनिया दे बाजार विच खोल भी लवां, जैसे कोई हीरियां नु वेचे उत्थे जिहड़ा कोलियां दा बाजार होवे, कोई सोना वेचण उत्थे चला जाए जिस बाजार विच लोहा बिकदा, कोई हीरे लाल पन्ने जवाहरात उस थां ते वेचण चला जाए जिथे इट्टां बिकदियां ने लकड़ां बिकदियां ने। ये गल सुभायमान ते नहीं, लेकिन कबीर कहिंदे मैनूं ऐसा मजबूरन ये हीरियां दी पंड उत्थे खोलनी पई है जो बाजार ही कोलियां दा है, जो बाजार ही पत्थरां दा है, जो बाजार ही लोहे दा है। मजबूरी है कि जिहड़े हीरे मेरे कोल ने इन्हां दा कोई बाजार ही नहीं है। दरअसल दुनिया दे किसे बाजार विच भी चले जाइए, सबर कित्थों मंगीए, संतोख कित्थों मंगीए, केड़ी दुकान तो मंगीए, सील संजम दया किस दुकान तो मंगीए। ये दैवी गुणा दी दौलत इस दे कोई बाजार नहीं है। नहीं पठन नहीं पार को। आम बाजार विच भगत कबीर कहंदे जे मैं बैठ भी जावां तो वाकई ये रब दियां महान गल्लां आम बाजार च कहनियां पैंदियां, आम दुनियादारां दे सामने ही रखनियां पैंदियां ने, जिथे वाकई ऐसा देखण दे चाया है कोई पारखू ही नहीं आउंदा। क्योंकि कोलियां दी मंडी दे ते कोलियां दे पारखू आणगे, पत्थरां दी मार्केट दे पत्थरां दे जानकार आणगे, लक्कड़ मंडी दे लकड़ां दे खरीदार आउणगे ते लकड़ां दे पारखू आणगे ते किहड़ी लकड़ है चंगी है माड़ी है इमारती है जलाऊ है। लकड़ां दे ही खरीदार आउणगे लकड़ मंडी दे ते लोहा मंडी दे लोहे दे ही खरीदार आउणगे। भगत कबीर कहिंदे ने इन्हां मंडियां च मैं बैठ गया हीरियां दा व्यापार करन लई, हीरियां दी पंड खोल के मैं उत्थे बैठ गया। अक्सर भगत लोगां ने प्रभु दे गीत उन्हां लोगां नूं सुनाए ने जो प्रभु दे गीत ना सुनना चाहते सन ते ना ही उन्हां दी सूझ ते समझ सी। यही कारण है कि भगत जो कहिंदे रहे संसार दा उन्हां बोलां नाल तालमेल नहीं बैठता रहा, संसार विरोधता करता रहा। तो भगत जी कहिंदे ने कोई पारखू ही नहीं है, मैं बैठा लोकी कोले खरीदते पे ने, इट्टा खरीदते पे ने, पत्थर खरीद रहे ने, लोहा खरीद रहे ने, लकड़ा खरीद रहे ने, ते मैं पोटली खोल के बैठा, मेरी तरफ कोई आउंदा ही नहीं, कोई खरीदार ही नहीं, कोई पारखो नहीं। नहीं पटन नहीं पारखो नहीं गाहक, फिर कोई खरीदार ही नहीं, गाहक ही नहीं है। जो चीज मेरे कोल है इसका कोई खरीदार ही नहीं है। देखण दे चाया है एक राजनीतिक दे पिछे जितनी भीड़ चल पैंदी है, एक धनवान दे आले जितनी दुनिया मंडलाउंदी है, अध्यात्म दर्शी दी जीवदियां जी करीबन करीबन संसार ने विरोधता ही कीती है, उहदे बोलां नाल उहदी जिंदगी नाल जगत सहमत नहीं होया। तो श्री कबीर कहिंदे ने कोई ग्राहक ही नहीं है। ते जे मबा दा इस बहुती भीड़ दे जो कोलियां दे ग्राहक ने लोहे दे ग्राहक ने किधरे एक कद इस हीरे दा ग्रास आ भी जाए, पारखू आ भी जाए, ता नहीं मोल ओ मुल देन नू तैयार नहीं, ओ मुल नहीं उतारदा। समझते है ए हीरा है, परखते है उसनू, और ओ खरीदार भी है, लेकिन मुल नहीं देना चाहता। इत्थे सवाल पैदा होता है, मुल की है। कंचन स्यों पाये नहीं तोल, मन दे राम लिया है मोल। मन ही उसका मुल है, अपना मन भेंट करिए ते राम नाम दा हीरा प्राप्त करिए, पर ए मुल देन नू कोई तैयार ही नहीं। इस वास्ते खरीदार होंदे होया भी, पारखू होंदे होया भी, सूझ समझ रखदे होया भी, कई मनुख इस महान हीरियां तो वांझे रह जांदे ने, क्योंकि मुल नहीं उतारदे, मुल जो है नहीं देना चाहते। तो आम इना ब्रह्म ज्ञानियां नू, भगत लोगां नू ते अपने बोल ऐन संसारी मनुखां दे सामने रखने पए। श्री रविदास जी महाराज कहिंदे, ना तशवीश खिराज ना माल, माल मेरा वद्दा जा रहा है, धन पदार्थ मेरा वद्दा जा रहा है, पर इसते मैनू कोई खराज नहीं देना पैंदा, इसते मैनू कोई टैक्स नहीं देना पैंदा। खौफ ना खता ना तरस जवाल। फिर जिस शहर विच मैं रहना, उत्थे किसी प्रकार का कोई खौफ नहीं, डर नहीं। अज ते असी देख रहे हैं कि जंगलों दे खौफ खत्म होंदा जा रहा है, शहरों दे खौफ वद्दा जा रहा है। जंगलों दे जंगली जानवर घटते जा रहे हैं, शहरों दे जंगली जानवर वद्दे जा रहे हैं। चार पैरां वाले चौपाए जानवर जंगलों दे घटते जा रहे हैं, दो पैरां वाले जानवर वद्दे जा रहे हैं। ते अजोके युग दे चार पैरां वाले जानवरां दा इतना खतरा नहीं रहा, दो पैरां वाले जानवर दा खतरा वध गया। प्राचीन समय दे चौपायां दा खतरा सी, और उना तो बचाव दे ही सारे उपराले करने पैंदे सन, साधन जुटाने पैंदे सन, सारी सारी रात अग बाल के रखनी पैंदी सी, कोई शेर ना आ जाए, कोई चीता हमला आवर ना हो जाए, या फिर सप्पां तो बचण दे उपराले करने पैंदे सन, हाथियां तो बचण दे उपराले करने पैंदे सन। अज ते सारे उपराले वसीले ने इस दो पैरां वाले जानवर को किस ढंग नाल अपने आप नूं बचाईए ते अपने आप नूं सुरक्षित करिए। श्री रविदास जी महाराज कहिंदे ने, जिस शहर दा मैं वासी, उस शहर विच खौफ नहीं है, डर नहीं है, ना कोई डरांदा है, ना कोई डरदा है। दरअसल यही ब्रह्म ज्ञानी दे लक्षण ने। गुरु तेग बहादुर साहब जी महाराज प्रमाण करदे ने, भय काहू को देत नैं, नैं भय मानत आन, कहो नानक सुन रे मना, ज्ञानी ताहे बखान। डराना दुष्टपणा है, डरना कायरता है, बुजदिली है। बुजदिल भी परमात्मा तो दूर है, पर जालम भी परमात्मा तो दूर है। बहुत वड्डा भयानक मानसिक रोग है डरना ते डराना, इस तो भगत उच्चा जीवदा। तो भगत रविदास जी महाराज कहिंदे ने, जिस शहर दा मैं वासी, उत्थे खौफ नहीं है, खता उत्थे धोखे भी नहीं है, उत्थे छल नहीं है, उत्थे कपट नहीं है। जिस दुनिया दा मैं वासी हां, जिस शहर दा मैं वासी हां, उत्थे धोखा नहीं है। धोखा देना, धोखा खाना, इना दोहां तो उच्ची जिंदगी है, इना दोहां तो उच्चा जीवन है। ते जवाल कहिंदे ने धेंदी कला नूं, पस्ती नूं। उन ते आलमां दा कहना है, हर कमाले रा जवाल, कोई ऐसा कमाल नहीं जो जवाल दी तरफ नहीं जांदा, कोई ऐसा चढ़ना नहीं जो टहिंदी कला दी नहीं तरफ नहीं जांदा। ऊचंग तनी चंग नाना सोमू चंग, साहेब श्री गुरु अर्जन देव जी महाराज का कहना, ऊंचा चढ़े सो जाए भयाला, जो ऊपर जा रहा है आखिर थल्ले आएगा, जो ऊंचा उठ रहा है आखिर थल्ले आएगा। बच्चा वध रहा है, ताकत वध रही है, सुंदरता वध रही है, शक्ति वध रही है, अज बुढ़ा हो गया, हूं घटना घटना घट जाएगा, हूं ढेंदी कला, हूं जवाल, शरीर जवाल की तरफ जाते ने, पहाड़ जवाल की तरफ जाते ने, सूरज चंद तारे जवाल की तरफ जाते ने। स्वयं गुरु अर्जन देव जी महाराज प्रमाण करते ने, घटंत दीपं घटंत रूपं घटंत रवसस निखत्र गगनं घटंत गिरतरस खंडन घटंत ललना भ्रात मोहितं। आखिर स्त्री का मोह, भरावां का मोह भी एक शिखर ते पहुंच के घटना शुरू हो जाता है, पुत्रां दा मोह भी एक शिखर ते पहुंच के घटना शुरू हो जाता है। इस तरीके नाल सूरज भी घटदा है, चंद्रमा भी घटदा है, पहाड़ भी घटदे ने, जमीन भी घटदे ने, ते जो घटदा है आखिर मिटदा है, जो वधदा है वह घटदा है, जो घटदा है वह मिटदा है। ये नियम सब ते लागू है, एक ते नहीं लागू, वह परमात्मा या जो परमात्मा नाल जुड़ गए। गुरु गोबिंद सिंह जी महाराज का फरमान, ना घाट है ना बाद है, ना घाट बाद होत है, ईश्वर देच अकाल पुरख देच ना घटना है ना वधना है, बाकी हर चीज वादे की तरफ जाती है, ते वादे तो बाद फिर घाटे की तरफ जाती है, ते घाटे तो बाद फिर मिट जाती है। वधना घटना मिटना ये नियम हर एक ते लागू है, हर वस्तु ते, हर जीव ते, हर आकार ते। पर श्री रविदास जी महाराज कहते हैं, जिस शहर का मैं वासी हाँ उत्थे जवाल है ही नहीं, उत्थे घटना है ही नहीं, ते जद घटना ही नहीं तो फिर मिटना भी नहीं है। अमिट दुनिया की प्राप्ति हो जाती है, अमिट संसार, अमिट आनंद, अमिट सुख, जो नेस तो नाबूद हो ही नहीं सकता। ना तस्वीस खराज ना माल, खौफ ना खता ना तरस जवाल, अब मैं खूब वतन गह पाई, ऊआ खैर सदा मेरे भाई। उस शहर देच सदीवी खैर बने हुए हैं, सदा ही खैर, सदा ही चढ़ दिया कला, कदी माड़ी खबर नहीं आवड़ी। जमीन देते कोई ऐसा मुल्क नहीं जिथे रोज कोई ना कोई माड़ी खबर ना आवे, कोई ऐसा शहर नहीं, कोई ऐसा प्रांत नहीं जिथे माड़ियां खबरां अखबारां विच पढ़न नूं मिल जो है ना मिलन। पर श्री रविदास जी महाराज कहिंदे, जिस शहर दा मैं वासी हां उत्थे सदीवी खैर है, कदी कोई माड़ी खबर उस शहर दी है ही नहीं। ना तसवीस खराज ना माल, खौफ ना खता ना तरस जवाल, अब मैं खूब वतन गह पाई, ऊआ खैर सदा मेरे भाई। हे मेरे प्रा उथे सदीवी खैर, उथे सदीवी आनंद है। मैं उस शहर का वासी, मैं उस नगरी का वासी, और उस नगरी दे वासी ही सारे लोग तुसी बनो। हकीकत है बैरूनी दुनिया विच जिस मुल्क दे सुख ज्यादा होवे वह मुल्क बाकी लोगों लई अपने मुल्क दे दरवाजे बंद कर देंदे ने, दुखी लई कमजोर लई गरीबां लई अपने मुल्क दे द्वार बंद कर देंदे ने। ऐसा असी धरती ते देखते हैं। एक प्रांत दे च बहुत कुछ होवे ते बहुत कुछ प्राकृतिक संपदा होवे, वह प्रांत भी दूसरे प्रांत लई द्वार बंद करदा है। एक व्यक्ति कोल बहुत कुछ हो जाए तो बहुत कुछ दे होंदे आए वह दूसरे व्यक्तियों लई दरवाजे बंद कर देंदा है। पर रविदास कहिंदे, जिस शहर का मैं वासी हाँ बेगमपुरे का, इस शहर के बूहे हर एक लई खुले ने, कोई भी आवे इस बेगमपुरे दे च वसे ते आनंद लवे, सुख चैन लवे। मैं सब नू आवाज मारिया, सब नू ढडोरा पिट के बुला रहा।
0: You're listening to KRPI 1550 Radio, Ferndale, Washington. ਗੁਰਬਾਣੀ ਸ਼ਬਦ ਕਥਾ ਕੀਰਤਨ ਸੁਣਨ ਵਾਸਤੇ ਸੁਣਦੇ ਰਹੋ ਰੇਡੀਓ 1550 AM। ਸੰਤ ਮਸਕੀਨ ਜੀ, ਭਾਈ ਪਿੰਦਰਪਾਲ ਜੀ, ਭਾਈ ਠਾਕੁਰ ਸਿੰਘ ਅਤੇ ਕਈ ਹੋਰ ਗਿਆਨੀ ਤੇ ਮਹਾਕਵੀਆਂ ਦੀਆਂ ਕਥਾਵਾਂ ਸੁਣਨ ਵਾਸਤੇ ਟਿਊਨ ਇਨ ਕਰੋ 1550 AM ਰੇਡੀਓ ਸਟੇਸ਼ਨ।
2: ਸੁਣਦੇ ਹੋ ਜੀ?
3: ਹਾਂਜੀ,
2: ਦੱਸੋ ਜੀ ਕੀ ਪਕਾਈਏ?
3: ਆਪਣੇ ਗਵਾਂਢ ਵਾਲੇ ਫੁੱਟੀ ਕੇ ਨਾ ਜਾਈਏ, ਆਲੂ

0: ਦੇ ਆਪਣੇ ਸਬਜ਼ੀ ਫਲ ਇੰਨੇ ਤਾਜ਼ੇ ਦਿਨੇ ਸਾਡੇ ਸੁਪਨੇ
1: ਘੱਟ ਪ੍ਰਾਈਸ ਤੇ ਜੇ ਸਬਜ਼ੀ ਫਲ ਖਾਣਾ ਹੈ ਫਰੂਟੀ ਕਹਿਣਾ ਜਾਣਾ ਹੈ ਫਰੂਟੀ ਕਹਿਣਾ ਜਾਣਾ ਹੈ ਫਰੂਟੀ ਕਹਿਣਾ ਹੀ ਜਾਣਾ
2: Family Care Pharmacy
3: Pure BC vich homeopathic dawaiyan ch number 1
2: Ina kolo tusi har tarah de vitamins supplements herbals ate homeopathic products le sakde ho
3: Har tarah de natural health products compression stockings orthopedic products vi le sakde ho
2: Hun mobility aid rent ja buy vi kar sakde ho
3: Free blister packing te delivery te naal naal har tarah de government te private claims vi lende han
4: 3 locations to serve you Surrey Delta and White Rock
2: Ja call Kiran at 604-581-1900

0: You're listening to KRPI 1550 Radio, Ferndale, Washington.
1: 1550 AM Gurbani segment is brought to you in memory of Sardar Ajit Singh Baad and Sardarni Surinder Kaur Baad. 1550 Radio de utte Gurbani de kise vi program nu sponsor karna chahunde ho ta call karo 604-900-7790.
2: ਪੰਜਾਬੀਆਂ ਦਾ ਇੱਕੋ ਇੱਕ ਹਰਮਨ ਪਿਆਰਾ ਗਰੋਸਰੀ ਸਟੋਰ ਫਰੂਟੀ ਕਹਿਣਾ, ਜਿਨ੍ਹਾਂ ਦੇ ਪ੍ਰਾਈਸਿਸ ਹੋਲਸੇਲ ਨਾਲੋਂ ਵੀ ਘੱਟ ਹਨ। ਫਰੂਟੀ ਕਹਿਣਾ ਦੀ ਨਵੀਂ ਲੋਕੇਸ਼ਨ ਸਾਊਥ ਸਰੀ ਵਿੱਚ ਖੁੱਲ ਗਈ ਹੈ, 2990152 ਸਟਰੀਟ। ਇਸ ਹਫਤੇ ਦੇ ਸਪੈਸ਼ਲ ਹਨ 7 ਅਗਸਤ ਤੋਂ 12 ਅਗਸਤ ਤੱਕ। ਲਾਲ ਗੰਡੇ 25 ਪੌਂਡ ਦਾ ਬੈਗ 18.98 ਦਾ, ਪੀਲੇ ਗੰਡੇ 50 ਪੌਂਡ ਦਾ ਬੈਗ 20.99 ਦਾ, ਰੋ ਆਲਮੰਡਸ 5.99 ਨੂੰ ਪਾਉਂਡ ਅਤੇ 216 ਇੰਡੀਕੈਨ ਟੀ ਵਾਲਾ ਪੈਕ 5.99 ਦਾ।
3: ਜ਼ਿੰਦਗੀ ਦੇ ਹਿਸਾਬ ਕਿਤਾਬ ਵਾਂਗ ਬਿਜ਼ਨਸ ਦਾ ਹਿਸਾਬ ਕਿਤਾਬ ਵੀ ਬਹੁਤ ਔਖਾ ਹੈ। ਪਹਿਲਾਂ ਮੈਨੂੰ ਵੀ ਇਹੀ ਲੱਗਦਾ ਸੀ, ਪਰ ਜਦੋਂ ਮੈਨੂੰ ਬਾਦ ਅਕਾਊਂਟਿੰਗ ਦੇ ਜਸਵੀਰ ਸਿੰਘ ਬਾਦ ਹੋਰਾਂ ਬਾਰੇ ਪਤਾ ਲੱਗਾ, ਉਦੋਂ ਤੋਂ ਮੈਂ ਟੈਨਸ਼ਨ ਫ੍ਰੀ ਹੋ ਗਿਆ। ਜਿਨ੍ਹਾਂ ਨੂੰ ਹੈ 30 ਸਾਲ ਤੋਂ ਵੀ ਵੱਧ ਦਾ ਤਜੁਰਬਾ, ਟੈਕਸ ਪੇਪਰ ਫਿਲ ਕਰਨੇ ਹੋਣ, ਬੁੱਕ ਕੀਪਿੰਗ ਹੋਵੇ ਜਾਂ ਕਿਸੇ ਵੀ ਤਰ੍ਹਾਂ ਦਾ ਫਾਰਮ ਭਰਵਾਉਣਾ ਹੋਵੇ, ਤਾਂ ਅੱਜ ਹੀ ਸੰਪਰਕ ਕਰੋ ਬਾਦ ਅਕਾਊਂਟਿੰਗ ਦੇ ਜਸਵੀਰ ਸਿੰਘ ਬਾਦ ਹੋਰਾਂ ਨੂੰ। ਕਾਲ 604-325-8370, 604-325-8370.
4: Need help navigating our ever-changing real estate market? Gurdale Baud of RE/MAX Real Estate Services is among the top 1% of all Lower Mainland realtors. Whether you're thinking of buying or selling residential properties, commercial properties, or farmland, call the agent with 30 years of experience to help you. Gurdale Baud, your realtor for life. Call Dale at 604-303-7653 or go online at GurdaleBaudGroup.com.

0: You're listening to KRPI 1550 Radio, Ferndale, Washington.
1: ਪੰਜਾਬੀਆਂ ਦਾ ਇੱਕੋ ਇੱਕ ਹਰਮਨ ਪਿਆਰਾ ਗਰੋਸਰੀ ਸਟੋਰ ਫਰੂਟੀ ਕੈਨਾ, ਜਿਨ੍ਹਾਂ ਦੇ ਪ੍ਰਾਈਸਿਸ ਹੋਲਸੇਲ ਨਾਲੋਂ ਵੀ ਘੱਟ ਹਨ। ਫਰੂਟੀ ਕੈਨਾ ਦੀ ਨਵੀਂ ਲੋਕੇਸ਼ਨ ਸਾਊਥ ਸਰੀ ਵਿੱਚ ਖੁੱਲ ਗਈ ਹੈ, 2990152 ਸਟਰੀਟ। ਇਸ ਹਫਤੇ ਦੇ ਸਪੈਸ਼ਲ ਹਨ 7 ਅਗਸਤ ਤੋਂ 12 ਅਗਸਤ ਤੱਕ। ਬੀਸੀ ਚੈਰੀਜ 2.98 ਨੂੰ ਪਾਉਂਡ, ਰੋਮਾ ਟੋਮੇਟੋਜ਼ 98 ਸੈਂਟਸ ਨੂੰ ਪਾਉਂਡ, ਧਨੀਆ ਲਵੋ 69 ਸੈਂਟਸ ਦੀ ਗੁੱਛੀ ਅਤੇ 800 ml ਪਾਕਿਸਤਾਨੀ ਰੂਹ ਅਫਜ਼ਾ 3.98 ਦੀ ਬੋਟਲ।
2: ਪੰਜਾਬ ਫੋਰੈਕਸ, ਗਗਨ ਸਿੰਘ। ਪੰਜਾਬ ਦੇ ਵਿੱਚ ਜੇ ਰੁਪਈਏ ਪਹੁੰਚਦੇ ਕਰਨੇ ਨੇ, ਜੇ ਰੁਪਈਏ ਬਾਫਰ ਹੋ ਗਏ ਤਾਂ ਡਾਲਰ ਇੱਥੇ ਪਹੁੰਚਣੇ ਕਰਨੇ ਤਾਂ ਗਗਨ ਸਿੰਘ 604-349-1313 24 ਘੰਟੇ ਦੇ ਵਿੱਚ ਪੰਜਾਬ ਰੁਪਈਏ ਪਹੁੰਚਣਗੇ ਤੇ 24 ਘੰਟਿਆਂ ਦੇ ਵਿੱਚ ਡਾਲਰ ਇੱਥੇ ਲੈ ਲਿਓ। 6043491313 ਯੂਨਿਟ 103-8840-120 ਸਟਰੀਟ ਸਰੀ, 6043491313, 604-349-1313 ਗਗਨ ਸਿੰਘ ਪੰਜਾਬ ਫੋਰੈਕਸ, ਦਾਵਾ ਤੇ ਵਾਅਦਾ ਪੱਕਾ।
3: The Surrey Crime Prevention Society is looking for new volunteers. Report suspicious activities in your neighborhood with the Citizens Community Safety Watch program, or take part in community safety tours by observing local malls, parks, transit hubs, rec centers, and libraries. Help keep our roads safe with the Speed Watch program, or adopt a street and help our neighborhoods become anti-graffiti communities. The Surrey Crime Prevention Society also needs volunteers for the office, special events, youth mentors, and students. PreventCrime.ca, an initiative of Pulse FM Cares.

0: ਇੱਕ ਇੱਕ ਹਰਮਨ ਪਿਆਰਾ ਗਰੋਸਰੀ ਸਟੋਰ ਫਰੂਟੀ ਕੈਨਾ, ਜਿਨ੍ਹਾਂ ਦੇ ਪ੍ਰਾਈਸਿਸ ਹੋਲਸੇਲ ਨਾਲੋਂ ਵੀ ਘੱਟ ਹਨ। ਫਰੂਟੀ ਕੈਨਾ ਦੀ ਨਵੀਂ ਲੋਕੇਸ਼ਨ ਸਾਊਥ ਸਰੀ ਵਿੱਚ ਖੁੱਲ ਗਈ ਹੈ, 2990152 ਸਟਰੀਟ। ਇਸ ਹਫਤੇ ਦੇ ਸਪੈਸ਼ਲ ਹਨ 7 ਅਗਸਤ ਤੋਂ 12 ਅਗਸਤ ਤੱਕ। ਲਾਲ ਗੰਡੇ 25 ਪਾਉਣ ਦਾ ਬੈਗ 18.98 ਦਾ, ਪੀਲੇ ਗੰਡੇ 50 ਪਾਉਣ ਦਾ ਬੈਗ 20.99 ਦਾ, ਬਿਨਾਂ ਬੀਜ ਵਾਲਾ ਹਦਵਾਣਾ 66 ਸੈਂਟਸ ਨੂੰ ਪਾਉਂਡ, ਅਤੇ 4 ਪਾਉਂਡ ਇੰਡੀਕਨ ਚਿੱਟੇ ਛੋਲੇ 3.99 ਦਾ ਬੈਗ।
1: ਫੈਮਿਲੀ ਕੇਅਰ ਫਾਰਮੇਸੀ
2: ਪੂਰੇ BC ਵਿੱਚ ਹੋਮਿਓਪੈਥਿਕ ਦਵਾਈਆਂ ਚ ਨੰਬਰ 1।
1: ਇਹਨਾਂ ਕੋਲੋਂ ਤੁਸੀਂ ਹਰ ਤਰ੍ਹਾਂ ਦੇ ਵਿਟਾਮਿਨ, ਸਪਲੀਮੈਂਟਸ, ਹਰਬਲਸ ਅਤੇ ਹੋਮਿਓਪੈਥਿਕ ਪ੍ਰੋਡਕਟਸ ਲੈ ਸਕਦੇ ਹੋ।
2: ਹਰ ਤਰ੍ਹਾਂ ਦੇ ਨੈਚੁਰਲ ਹੈਲਥ ਪ੍ਰੋਡਕਟਸ, ਕੰਪਰੈਸ਼ਨ ਸਟਾਕਿੰਗਸ, ਆਰਥੋਪੀ ਪ੍ਰੋਡਕਟਸ ਵੀ ਲੈ ਸਕਦੇ ਹੋ।
1: ਹੁਣ ਮੋਬਿਲਿਟੀ ਏਡ ਰੈਂਟ ਜਾਂ ਬਾਏ ਵੀ ਕਰ ਸਕਦੇ ਹੋ।
2: ਫ੍ਰੀ ਪਲੇਸਟਰ ਪੈਕਿੰਗ ਤੇ ਡਿਲੀਵਰੀ ਦੇ ਨਾਲ ਨਾਲ ਹਰ ਤਰ੍ਹਾਂ ਦੇ ਗਵਰਨਮੈਂਟ ਤੇ ਪ੍ਰਾਈਵੇਟ ਕਲੇਮਸ ਵੀ ਲੈਂਦੇ ਹਨ।
3: 3 locations ਟੂ ਸਰਵ ਯੂ, ਸਰੀ, ਡੈਲਟਾ ਐਂਡ ਵਾਈਟ ਰੌਕ,
1: ਜਾਂ ਕਾਲ ਕਿਰਨ ਐਟ 604-581-1900।
4: ਜ਼ਿੰਦਗੀ ਦੇ ਹਿਸਾਬ ਕਿਤਾਬ ਵਾਂਗ ਬਿਜ਼ਨਸ ਦਾ ਹਿਸਾਬ ਕਿਤਾਬ ਵੀ ਬਹੁਤ ਔਖਾ ਹੈ। ਪਹਿਲਾਂ ਮੈਨੂੰ ਵੀ ਇਹੀ ਲੱਗਦਾ ਸੀ, ਪਰ ਜਦੋਂ ਮੈਨੂੰ ਬਾਅਦ ਅਕਾਊਂਟਿੰਗ ਦੇ ਜਸਵੀਰ ਸਿੰਘ ਬਾਅਦ ਹੋਰਾਂ ਬਾਰੇ ਪਤਾ ਲੱਗਾ, ਉਦੋਂ ਤੋਂ ਮੈਂ ਟੈਂਸ਼ਨ ਫ੍ਰੀ ਹੋ ਗਿਆ। ਜਿਨ੍ਹਾਂ ਨੂੰ ਹੈ 30 ਸਾਲ ਤੋਂ ਵੀ ਵੱਧ ਦਾ ਤਜੁਰਬਾ, ਟੈਕਸ ਪੇਪਰ ਫਿਲ ਕਰਨੇ ਹੋਣ, ਬੁੱਕ ਕੀਪਿੰਗ ਹੋਵੇ ਜਾਂ ਕਿਸੇ ਵੀ ਤਰ੍ਹਾਂ ਦਾ ਫਾਰਮ ਭਰਵਾਉਣਾ ਹੋਵੇ, ਤਾਂ ਅੱਜ ਹੀ ਸੰਪਰਕ ਕਰੋ ਬਾਅਦ ਅਕਾਊਂਟਿੰਗ ਦੇ ਜਸਵੀਰ ਸਿੰਘ ਬਾਅਦ ਹੋਰਾਂ ਨੂੰ। ਕਾਲ 604-325-8370, 604-325-8370।

0: You're listening to KRPI 1550 Radio, Ferndale, Washington.
1: ਸੁਣਦੇ ਹੋ ਜੀ?
2: ਹਾਂਜੀ,
1: ਦੱਸੋ ਜੀ ਕੀ ਪਕਾਈਏ?
2: ਆਪਣੇ

0: फले खाना है, फ्रूटी कहना जाना है, फ्रूटी कहना जाना है, फ्रूटी कहना ही जाना।
1: फैमिली केयर फार्मेसी
2: पूरे बीसी विच होम्योपैथिक दवाइयां च नंबर वन।
1: इना कोलो तुसी हर तरह दे विटामिन सप्लीमेंट्स हर्बल्स अते होम्योपैथिक प्रोडक्ट्स ले सकदे हो।
2: हर तरह दे नेचुरल हेल्थ प्रोडक्ट्स कंप्रेशन स्टॉकिंग्स ऑर्थोपी प्रोडक्ट्स भी ले सकदे हो।
1: हुन मोबिलिटी एड रेंट जा बाय भी कर सकदे हो।
2: फ्री प्लिस्टर पैकिंग ते डिलीवरी ते नाल नाल हर तरह दे गवर्नमेंट ते प्राइवेट क्लेम्स भी लैंदे हन।
3: 3 लोकेशंस टू सर्व यू, सरी डेल्टा एंड वाइट रॉक।
1: जा कॉल किरण एट 604-581-1900।
4: पंजाब फॉरेक्स गगन सिंह, पंजाब दे विच जे रुपये पहुंचदे करने ने, जे रुपये बाफर हो गए ता डॉलर इत्थे पहुंचने करने ता गगन सिंह 604-349-1313 24 घंटे दे विच पंजाब रुपये पहुंचणगे ते 24 घंटिया दे विच डॉलर इत्थे ले लियो। 604-349-1313 यूनिट 103-8140-120 स्ट्रीट सरी 604-349-1313 604-349-1313 गगन सिंह पंजाब फॉरेक्स दावा ते वादा पक्का।
5: ਤੁਹਾਡਾ ਘਰ ਤੁਹਾਡੀ ਸਭ ਤੋਂ ਵੱਡੀ ਇਨਵੈਸਟਮੈਂਟ, ਤੁਹਾਡਾ ਸਭ ਤੋਂ ਵੱਡਾ ਐਸੈਟ ਹੁੰਦਾ ਹੈ।
6: ਇਸ ਨੂੰ ਖਰੀਦਣ ਜਾਂ ਵੇਚਣ ਲਈ ਤੁਹਾਨੂੰ ਚਾਹੀਦਾ ਹੈ ਇੱਕ ਅਜਿਹਾ ਰੀਅਲਟਰ ਜੋ ਤੁਹਾਡੇ ਲਈ ਕੰਮ ਕਰੇ, ਜਿਸ ਤੇ ਤੁਸੀਂ ਭਰੋਸਾ ਕਰ ਸਕੋ, ਜੋ ਤਜਰਬੇਕਾਰ ਹੋਵੇ। ਅਜਿਹੇ ਹੀ ਇੱਕ ਰੀਅਲਟਰ ਹਨ ਗੁਰਦਿਆਲ ਸਿੰਘ ਬਾਗ, ਜੋ ਆਪਣੇ 35 ਸਾਲਾਂ ਤੋਂ ਵੱਧ ਦੇ ਤਜਰਬੇ ਨਾਲ ਰੀਮੈਕਸ ਦੇ ਟਾਪ ਪ੍ਰੋਡਿਊਸਿੰਗ ਰੀਅਲਟਰਸ ਵਿੱਚ ਸ਼ਾਮਿਲ ਹਨ।
5: ਮਾਰਕੀਟ ਦੀ ਪੂਰੀ ਸਮਝ ਅਤੇ ਤੁਹਾਡੇ ਭਰੋਸੇ ਤੇ ਪੂਰੇ ਉਤਰਨਗੇ ਗੁਰਦਿਆਲ ਸਿੰਘ ਬਾਗ।
6: ਸੋ ਹਰ ਤਰ੍ਹਾਂ ਦੀ ਰੈਜ਼ੀਡੈਂਸ਼ੀਅਲ, ਕਮਰਸ਼ੀਅਲ, ਇੰਡਸਟਰੀਅਲ, ਫਾਰਮ ਅਤੇ ਇਨਵੈਸਟਮੈਂਟ ਪ੍ਰਾਪਰਟੀ ਸੰਬੰਧੀ ਸਹੀ ਸਲਾਹ ਲਈ ਅੱਜ ਹੀ ਗੁਰਦਿਆਲ ਸਿੰਘ ਬਾਗ ਨੂੰ
5: 604-351-5111 ਤੇ ਕਾਲ ਕਰੋ। 604-351-5111 ਗੁਰਦਿਆਲ ਸਿੰਘ ਬਾਗ।

0: You're listening to KRPI 1550 Radio, Ferndale, Washington.
1: Radio Station 1550 AM Gurwani segment ਤੁਹਾਡੇ ਤੱਕ ਸਵਰਗਵਾਸੀ ਸਰਦਾਰ ਅਜੀਤ ਸਿੰਘ ਦੀ ਬਾਦ ਸਵਰਗਵਾਸੀ ਮਾਤਾ ਸੁਰਿੰਦਰ ਕੌਰ ਬਾਦ ਦੀ ਯਾਦ ਦੇ ਵਿੱਚ 1550 AM ਤੋਂ ਗੁਰਬਾਣੀ ਪ੍ਰਚਾਰ ਕੀਤਾ ਜਾਂਦਾ ਹੈ। 1550 ਰੇਡੀਓ ਦੇ ਉੱਤੇ ਗੁਰਬਾਣੀ ਦੇ ਕਿਸੇ ਵੀ ਪ੍ਰੋਗਰਾਮ ਨੂੰ ਸਪੌਂਸਰ ਕਰਨ ਵਾਸਤੇ 604-961-7790 604-961-7790 1550 AM ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
2: ਪੰਜਾਬੀਆਂ ਦਾ ਇੱਕੋ ਇੱਕ ਹਰਮਨ ਪਿਆਰਾ ਗਰੋਸਰੀ ਸਟੋਰ ਫਰੂਟੀ ਕਹਿਣਾ, ਜਿਨ੍ਹਾਂ ਦੇ ਪ੍ਰਾਈਸਿਸ ਹੋਲਸੇਲ ਨਾਲੋਂ ਵੀ ਘੱਟ ਹਨ। ਫਰੂਟੀ ਕਹਿਣਾ ਦੀ ਨਵੀਂ ਲੋਕੇਸ਼ਨ ਸਾਊਥ ਸਰੀ ਵਿੱਚ ਖੁੱਲ ਗਈ ਹੈ, 2990152 ਸਟਰੀਟ। ਇਸ ਹਫਤੇ ਦੇ ਸਪੈਸ਼ਲ ਹਨ 7 ਅਗਸਤ ਤੋਂ 12 ਅਗਸਤ ਤੱਕ। ਲਾਲ ਗੰਡੇ 25 ਪਾਉਣ ਦਾ ਬੈਗ 18.98 ਦਾ, ਪੀਲੇ ਗੰਡੇ 50 ਪਾਉਣ ਦਾ ਬੈਗ 20.99 ਦਾ, ਰੋ ਆਲਮੰਡਸ 5.99 ਨੂੰ ਪਾਉਂਡ ਅਤੇ 216 ਇੰਡੀਕੈਨ ਟੀ ਵਾਲਾ ਪੈਕ 5.99 ਦਾ।
3: Need help navigating our ever-changing real estate market? Gurdale Baud of RE/MAX Real Estate Services is among the top 1% of all Lower Mainland realtors. Whether you're thinking of buying or selling residential properties, commercial properties, or farmland, call the agent with 30 years of experience to help you. Gurdale Baud, your realtor for life. Call Dale at 604-303-7653 or go online at GurdaleBaudGroup.com.